चौथा सुपुरख एको ओंकार सतगुर प्रसाद सुपुरख नरंजन हर पुरख नरंजन हर अगमा अगमे पारा सब त्यावह सब त्यावह तुद जी हर सच्चे सृजनहारा सब जी तुम्हारे जी तू जिया का दातारा हर त्यावो संतोह जी सब दुख विसारन हारा हर आपे ठाकुर हर आपे सेवक जी क्या नानक जंत विचारा तू घट घट अंतर सर्ब निरंतर जी हार एको पुरख समाना एक दाते एक पेखारी जी सब तेरे चोज वडाणा तू आपे दाता आपे भुगता जी हाँ तुद बिन अवर ना जाना तू पार ब्रह्म बेअंत जी तेरे क्या गुण आख वखाणा जो सेवह तुद जी जन नानक तिन कुरबाणा हर त्यावह हर त्यावह तुद जी से जन जुगमै सुखवासी से मुकत भय जिन हर त्याया जी तिन तूटी जमकी फासी जिन निरभउ जिन हर निरभउ त्याया जी तिनका भउ सब गवासी जिन सेव्या मेरा हर जी ते हर हर रूप समासी से धन जिन हर त्याया जी जन नानक तिन बल जासी तेरी भगत भंडार जी परहि बेअंत बेअंता तेरे भगत सलाहन तुद जी हर अणके अनेक अनंता तेरी अणक कर हर पूजा जी तप तपह जपह बेअंता तेरे अनेक पढ़े बहु सिमर शास्त्र जी कर क्रिया खठ कर्म करंता से भगत भले जन नानक जी जो पावह मेरे हर भगवंता तू आदि पुरख परंपर करता जी तुद जेवड़ अवर ना कोई तू जुग जुग एको सदा सदा तू एको जी तू निचल करता सोई तुद आपे सिष्ट तुद आपे पावह सोई वरता जी तू आपे करह सो होई तुद आपे सृष्ट सब उपाई जी तुद आपे सृज सब गोई जन नानक गुण गावे करते के जी जो सबसे का जानोई आसा महला चौथा तू करता सचियार मेंडा साई जो तो पावा सोई थीसी जो तू देहे सोई हों पाई रहा सब तेरी तू सबनी तहया जिसनों कृपा करहत नाम रतन पाया गुरमुख लादा मन मुख गवाया तुद आप विछोड़िया आप मिलाया तू दरियाओ सब तुझ ही माहे तुझ बिन दूजा कोई नाहे जी जंत सब तेरा खेल विजोग मिल विछड़िया संजोगी मेल जिसनों तू जाना ही सोई जन जाना हर गुण सद ही आख वखाणा जिन हर सेव्या तिन सुख पाया सहजे ही हर नाम समाया तू आपे करता तेरा किया सब होए तुद बिन दूजा अवर ना कोए तू कर कर वेख जान है सोए जन नानक गुरमुख प्रगट होए आसा महला पहला तित सरवरड़ा पहले निवासा पानी पावक तिन है किया पंकज मोह पग नहीं चाला हम देखा तहां डूबी अले मन एक न चेत समूढ़ मना हार बिसरत तेरे गुण गलिया रहाओ ना हो जति सती नहीं पड़िया मूर्ख मुगदा जन्म पया प्रणवत नानक तिन की सरना जिन तू ना ही विसरिया आसा महला पंजवा पई प्रापत मानुख देहुरिया गोबिंद मिलन किए तेरी बरिया अवर काज तेरा कितना काम मिल सात संगत भज केवल नाम सरंजाम लाग भव जल तरन कह जन्म बिरथा जात रंग माया कहे रहाओ जाप ताप संजम धर्म न कमाया सेवा साध न जान्या हर राया कहो नानक हम नीच करमा शरण परे की रख शरमा पातशाही दसवीं कभ्यो बाच बेनती चौपई
ਅਮਰੀ ਕਰੋ ਹੱਥ ਦਰਛਾ, ਪੂਰਨ ਹੋਏ ਚਿੱਤ ਕੀ ਇੱਛਾ, ਤਬ ਚਰਨਨ ਮਨ ਰਹਿ ਹਮਾਰਾ, ਆਪਣਾ ਜਾਨ ਕਰੋ ਪ੍ਰਤਪਾਰਾ, ਹਮਰੇ ਦੁਸ਼ਟ ਸਬਦ ਤੁਮ ਕਾਵਹੁ, ਆਪ ਹੱਥ ਦਾ ਮੋਹਿ ਬਚਾਵਹੁ, ਸੁਖੀ ਵਸੈ ਮੋਰੋ ਪਰਿਵਾਰਾ, ਸੇਵਕ ਸਿੱਖ ਸਬੈ ਕਰਤਾਰਾ, ਮੋਰ ਰੱਛਾ ਨਿਜ ਕਰਦੈ ਕਰਿਐ, ਸਭ ਵੈਰਨ ਕਉ ਆਇ ਸੰਘਰਿਐ, ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹਿ ਪਿਆਸਾ, ਤੁਮੈ ਛਾੜ ਕੋਈ ਅਵਰ ਨਾ ਤਿਆਉ, ਜੋ ਪਰ ਚਾਹੋ ਸੋ ਤੁਮ ਤੇ ਪਾਉ, ਸੇਵਕ ਸਿੱਖ ਹਮਾਰੇ ਤਾਰੀਆ, ਚੁਣ ਚੁਣ ਸਤਰ ਹਮਾਰੇ ਮਾਰੀਆ, ਆਪ ਹੱਥ ਦਾ ਮੁਝੇ ਉਭਰਿਐ, ਮਰਨ ਕਾਲ ਕਾ ਤ੍ਰਾਸ ਨਿਵਰਿਐ, ਹੂਜੋ ਸਦਾ ਹਮਾਰੇ ਪੱਛਾ, ਸ੍ਰੀ ਅਸਤੁ ਜੂ ਕਰੇ ਹੋ ਰੱਛਾ, ਰਾਖ ਲਿਹੁ ਮੋਹਿ ਰਾਖਨ ਹਾਰੇ, ਸਾਹਿਬ ਸੰਤ ਸਹਾਏ ਪਿਆਰੇ, ਦੀਨ ਬੰਧ ਦੁਸ਼ਟਨ ਕੇ ਹੰਤਾ, ਤੁਮ ਹੋ ਪੁਰੀ ਚਤੁਰਦਸ ਕੰਤਾ, ਕਾਲ ਭਏ ਬ੍ਰਹਮਾ ਬਪਤਰਾ, ਕਾਲ ਪਾਏ ਸ਼ਿਵ ਜੂ ਅਵਤਰਾ, ਕਾਲ ਪਾਏ ਕਰ ਬਿਸਨ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸ਼ਾ, ਜਵਨ ਕਾਲ ਜੋਗੀ ਸ਼ਿਵ ਕੀਓ, ਵੇਦ ਰਾਜ ਬ੍ਰਹਮਾ ਜੂਥੀਓ, ਜਵਨ ਕਾਲ ਸਭ ਲੋਕ ਸਵਾਰਾ, ਨਮਸ਼ਕਾਰ ਹੈ ਤਾਹੇ ਹਮਾਰਾ, ਜਵਨ ਕਾਲ ਸਭ ਜਗਤ ਬਨਾਇਓ, ਦੇਵ ਦੈਂਤ ਜਛਨ ਉਪਜਾਇਓ, ਆਦੰਤ ਏਕੈ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ, ਨਮਸਕਾਰ ਤਿਸ ਹੀ ਕੋ ਹਮਾਰੀ, ਸਕਲ ਪਰਜਾ ਜਿਨ ਆਪ ਸਵਾਰੀ, ਸਿਵਕਣ ਕੋ ਸਵਗੁਣ ਸੁਖ ਦੀਓ, ਸਤਰਨ ਕੋ ਪਲ ਮੋ ਬਦ ਕੀਓ, ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਚਿੰਟੀ ਤੇ ਕੁੰਚਰ ਸਥੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ, ਸੰਤਨ ਦੁਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ, ਏਕ ਏਕ ਕੀ ਪੀਰ ਪਛਾਨਾ, ਘਟ ਘਟ ਕੇ ਪੜ ਪੜ ਕੀ ਜਾਨਾ, ਜਾਬਿਓਦ ਕਰਖ ਕਰਾ ਕਰਤਾਰਾ, ਪਰਜਾ ਤਰਥ ਤਬ ਦੇਹ ਅਪਾਰਾ, ਜਬਿਆ ਕਰਖ ਕਰਤ ਹੋ ਕਬਹੂ, ਤੁਮ ਮੈਂ ਮਿਲਤ ਦੇ ਤਰ ਸਭਹੂ, ਜੇਤੇ ਬਦਨ ਸ੍ਰਿਸ਼ਟ ਸਭ ਤਾਰਾ, ਆਪ ਆਪਣੀ ਬੂਝ ਉਚਾਰਾ, ਤੁਮ ਸਭ ਹੀ ਤੇ ਰਹਿਤ ਨਿਰਾਲਮ, ਜਾਨਤ ਬੇਦ ਭੇਦ ਅਰ ਆਲਮ, ਨਿਰੰਕਾਰ ਨਿਰਭਕਾਰ ਨਿਰਲੰਬ, ਆਦ ਨੀਲੇ ਅਨਾਦ ਅਨਾ ਅਸੰਭ, ਤਾਕਾ ਮੂੜ ਉਚਾਰਤ ਪੇਦਾ, ਜਾਕੋ ਪੇਵ ਨ ਪਾਵਤ ਬੇਦਾ, ਤਾਕੋ ਕਰ ਪਾਹਨ ਅਨੁਮਾਨਤ, ਮਹਾ ਮੂੜ ਕਛ ਭੇਦ ਨ ਜਾਨਤ, ਮਹਾਦੇਵ ਕੋ ਕਹਿਤ ਸਦਾ ਸ਼ਿਵ, ਨਿਰੰਕਾਰ ਕਾ ਚੀਨਤ ਨਹ ਭੇਵ, ਆਪ ਆਪਣੀ ਬੁੱਧ ਹੈ ਜੇਤੀ, ਵਰਣਤ ਪਿੰਨ ਪਿੰਨ ਤੁਹ ਤੇਤੀ, ਤੁਮਰਾ ਲਖਾ ਨਾ ਜਾਏ ਪਸਾਰਾ, ਕਿਹੇ ਬਿ ਸਜਾ ਪ੍ਰਥਮ ਸੰਸਾਰਾ, ਏਕਾ ਰੂਪ ਅਨੂਪ ਸਰੂਪਾ, ਰੰਕ ਪਯੋ ਰਾਵ ਕਹੀ ਪੂਪਾ, ਅੰਡਜ ਜੇਰਜ ਸਿਤ ਯਕੀਨੀ, ਉਤਪੁਜ ਖਾਨ ਬਹੁਰ ਰਚ ਦੀਨੀ, ਕਹੂੰ ਫੂਲ ਰਾਜਾ ਹੋਵੇ ਬੈਠਾ, ਕਹੂੰ ਸਿਮਟ ਭਇਓ ਸੰਕਰ ਇਕੈਠਾ, ਸਿਗਰੇ ਸ੍ਰਿਸ਼ਟ ਦਿਖਾਏ ਅਚੰਭ ਭਾਵ, ਆਦ ਜੁਗਾਦ ਸਰੂਪ ਸੁਜਾਮ ਭਵ, ਆਵ ਰੱਛਾ ਮੇਰੀ ਤੁਮ ਕਰੋ, ਸਿੱਖ ਉਭਾਰ ਅਸਿੱਖ ਸੰਘਰੋ, ਦੁਸ਼ਟ ਜਿੱਤੇ ਉੱਠ ਵਤ ਉਤਪਾਤਾ, ਸਕਲ ਮਲੇਸ਼ ਕਰੋ ਰਨਕਾਤਾ, ਜੇ ਅਸ ਤੁਜ ਤਵ ਸਰ ਨੀ ਪੋਰੇ, ਤਿਨਕੇ ਦੁਸ਼ਟ ਦੁਖਤ ਹੋਵੈ ਮਰੇ, ਪੁਰਖ ਜਵਨ ਪਗ ਪਰੇ ਤਿਹਾਰੇ, ਤਿਨਕੇ ਤੁਮ ਸੰਕਟ ਸਭ ਟਾਰੇ, ਜੋ ਕਲਖੋ ਇੱਕ ਵਾਰ ਧਿਆਏ ਹੈ, ਤਾਂ ਕਿ ਕਾਲ ਨਿਕਟਨੇ ਅਹ, ਰੱਛਾ ਹੋਏ ਤਾਹੇ ਸਭ ਕਾਲਾ, ਦੁਸ਼ਟ ਅਰਿਸ਼ਟ ਟਰੈ ਤਤਕਾਲਾ, ਕਿਰਪਾ ਦ੍ਰਿਸ਼ਟ ਤਨ ਜਾਹੇ ਨਿਹਾਰਹੁ, ਤਾਂ ਕਿ ਤਾਪ ਤਨਕ ਮੈਂ ਹਰਹੁ, ਰਿਧ ਸਿਧ ਕਰਮ ਸਭ ਹੋਈ, ਦੁਸ਼ਟ ਸ਼ਾਸ ਵੈ ਸਕੈ ਨ ਕੋਈ, ਇੱਕ ਵਾਰ ਜਨ ਤੁਮੈ ਸੰਭਾਰਾ, ਕਾਲ ਫਾਸ ਤੇ ਤਾਹੇ ਉਭਾਰਾ, ਜਿਨ ਨਰ ਨਾਮ ਤਿਹਾਰੂ ਕਾਹਾ, ਦਾਰਿਦ ਦੁਸ਼ਟ ਦੋਖ ਤੇ ਰਹਾ, ਖੜਗ ਕੇਤ ਮੈਂ ਸਰਨ ਤਿਹਾਰੀ, ਆਪ ਹੱਥ ਦਾ ਲੇਹ ਉਬਾਰੀ, ਸਰਬ ਠੌਰ ਮੋਹੋ ਸਹਾਈ, ਦੁਸ਼ਟ ਦੋਖ ਤੇ ਲੇਹੋ ਬਚਾਈ, ਸਵਈਆ ਪਾਏ ਗਹਿ ਜਬ ਤੇ ਤੁਮਰੇ,
ਤਬ ਤੇ ਕੋ ਆਂਖ ਤਰੇ ਨਹੀਂ ਆਨਿਓ। ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹਿਮ ਅਤੇਕ ਨ ਮਾਨਿਓ। ਸਿਮਰ ਸ਼ਾਸਤਰ ਬੇ ਸਭਾ ਬਹੁ ਭੇਦ ਕਹੇ ਹਮ ਏਕ ਨ ਜਾਣਿਓ। ਸ੍ਰੀ ਅਸਪਾਨ ਕਿਰਪਾ ਤੋ ਮਰੀ ਕਾਰ ਮੈਂ ਨਾ ਕਹਿਓ ਸਭ ਤੋਹੇ ਬਖਾਨਿਓ। ਦੋਹਰਾ ਸਗਲ ਦੁਆਰ ਕੋ ਛੱਡ ਕੇ ਗਹਿਓ ਤੁਹਾਰੋ ਦੁਆਰ। ਬਾਹੀ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਰਾਮ ਕਲੀ ਮਹਲਾ ਤੀਜਾ ਆਨੰਦ ਏਕੋ ਅੰਕਾਰ। ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ। ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ। ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਵਾਰ ਭਰੀਆਂ। ਸ਼ਬਦ ਗਾਵਨ ਆਈਆਂ ਸ਼ਬਦੋ ਤਾਂ ਗਾਵੋ ਹਰੀ ਕੇਰਾ। ਮਨ ਜਿਨੇ ਵਸਾਇਆ ਕਹਿ ਨਾਨਕ ਆਨੰਦ ਹੋਆ। ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ। ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ। ਦੁੱਖ ਸਭ ਵਿਸਾਰਨਾ ਅੰਗੀਕਾਰ ਹੋ ਕਰੇ ਤੇਰਾ। ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸੁਆਮੀ। ਸੋ ਕਿਉਂ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ। ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰਾ। ਕਰਤਾ ਤੇਰਾ ਸਭ ਕਿਛੁ ਹੈ ਜਿਸ ਦੇਹ ਸੋ ਪਾਵੇ। ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਖਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰਾ। ਸਾਚਾ ਨਾਮ ਮੇਰਾ ਆਧਾਰ ਸਾਚ ਨਾਮ ਆਧਾਰ ਮੇਰਾ। ਜਿਨ ਭੁੱਖਾ ਸਭ ਗਵਾਈਆਂ ਕਰ ਸਾਂਤ ਸੁਖ ਮਨ ਆਏ ਵਸਿਆ। ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟਹੋ। ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ। ਸ਼ਬਦ ਧਰੁ ਪਿਆਰੂ ਸਾਚਾ ਨਾਮ ਮੇਰਾ ਆਧਾਰੂ। ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗਾ। ਘਰ ਸੁਭਾਗਾ ਸ਼ਬਦ ਵਾਜੇ ਕਲਾ ਜਿਤ ਘਰ ਧਾਰੀਆ। ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ। ਤੁਰ ਕਰਮ ਪਾਇਆ ਤੁਧ ਜਿਨ ਕਹੋ ਸੇ ਨਾਮ ਹਰ ਕੈ ਲਾਗੇ। ਕਹਿ ਨਾਨਕ ਤਹ ਸੁਖ ਹੁਆ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀਓ, ਆਪ ਜੀ ਨੇ ਬੜੇ ਪਿਆਰ ਸਤਿਕਾਰ ਦੇ ਨਾਲ ਸੋਦਾਰ ਰਹਿਰਾ ਸਾਹਿਬ ਜੀ ਦੇ ਪਾਠ ਦੇ ਜਾਪ ਸਰਵਣ ਕੀਤੇ ਹਨ। ਹੁਣ ਸਮਾਂ ਹੈ ਸ਼ਾਮਾਂ ਦੇ ਦੀਵਾਨਾਂ ਦਾ, ਗੁਰਮੁਖ ਪਰਿਵਾਰਾਂ ਵੱਲੋਂ ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕਾ ਮਨ ਬਿਸਰਾਮ ਸ੍ਰੀ ਸੁਖਮਣੀ ਸਾਹਿਬ ਜੀ ਦੇ ਪਾਠ ਆਰੰਭ ਹੋਣੇ ਹਨ। ਸੋ 6:45 ਤੱਕ ਸੁਖਮਣੀ ਸਾਹਿਬ ਜੀ ਦੇ ਪਾਠ ਹੋਣਗੇ। 6:45 ਦੇ ਅਰਦਾਸ ਸ਼ੁਰੂ ਹੋਵੇਗੀ। 7 ਦੀਵਾਨਾਂ ਦੀ ਸਮਾਪਤੀ ਹੋ ਕੇ ਫਿਰ ਦੁਬਾਰਾ ਜੋ ਕਿ ਕੀਰਤਨ ਆਰੰਭ ਹੋਣਗੇ, ਕਥਾ, ਫਿਰ ਢਾਡੀ ਵਾਰਾਂ ਪਾਪ ਕੇ 8:30 ਜਿਹੜੀ ਸਾਰੀ ਸਮਾਪਤੀ ਹੋਵੇਗੀ। ਸਰਬੱਤ ਸੰਗਤਾਂ ਨੇ ਦੀਵਾਨਾਂ ਦੇ ਵਿੱਚ ਹਾਜ਼ਰੀਆਂ ਭਰਨ ਦੀ ਕਿਰਪਾਲਤਾ ਕਰਨੀ ਜੀ। ਪਿਆਰ ਸਤਿਕਾਰ ਦੇ ਨਾਲ ਸੁਖਮਣੀ ਸਾਹਿਬ ਜੀ ਦੀ ਬਾਣੀ ਦੇ ਨਾਲ ਜੁੜੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮ ਗਤ ਮੇਰੀ, ਜਲਨ ਬੁਝੀ ਸ਼ੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜੀਓ, ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹ ਸੇਵਕ ਜਨ ਮਨ, ਪ੍ਰਤੱਖ ਗੁਰੂ ਨਿਸਤਾਰੇ, ਗੌੜੀ ਸੁਖਮਣੀ ਮਹੱਲਾ 5 ਸਲੋਕ, ਏਕੋ ਅੰਕਾਰ ਸਤਿਗੁਰ ਪ੍ਰਸਾਦ, ਆਦਿ ਗੁਰੇ ਨਮਹ, ਜੁਗਾਦ ਗੁਰੇ ਨਮਹ, ਸਤਿਗੁਰੇ ਨਮਹ, ਸ੍ਰੀ ਗੁਰਦੇਵ ਏ ਨਮਹ, ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਵੋ, ਸਿਮਰੋ ਜਾਸ ਬਸੁੰਬਰ ਏਕਾ, ਨਾਮ ਜਪਤੇ ਅਗਣਤੇ ਅਨੇਕਾ, ਵੇਦ ਪ੍ਰਾਣ ਸਿਮਰਤ ਸੁਦਾਖਰ, ਕੀਨੇ ਰਾਮ ਨਾਮ ਏਕ ਆਖਰ, ਕਿਨਕਾ ਏਕ ਜਿਸ ਜੀ ਬਸਾਵੈ, ਤਾਂ ਕਿ ਮਹਿਮਾ ਗਣੀ ਨਾ ਆਵੈ, ਕਾਂਖੀ ਏਕਾ ਦਰਸ ਤੁਹਾਰੋ, ਨਾਨਕ ਉਨ ਸੰਗ ਮੋਹਿ ਉਧਾਰੋ, ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਬਿਸਰਾਮ ਰਹਾਉ, ਪ੍ਰਭ ਕੈ ਸਿਮਰਨ ਗਰਬ ਨ ਬੱਸਾ, ਪ੍ਰਭ ਕੈ ਸਿਮਰਨ ਦੁਖ ਜਮ ਨੱਸਾ, ਪ੍ਰਭ ਕੈ ਸਿਮਰਨ ਕਲ ਪਰ ਹਰਾ, ਪ੍ਰਭ ਕੈ ਸਿਮਰਨ ਦੁਸ਼ਮਣ ਟਰਾ, ਪ੍ਰਭ ਸਿਮਰਤ ਕਛ ਵਿਘਨ ਨ ਲਾਗਾ, ਪ੍ਰਭ ਕੈ ਸਿਮਰਨ ਅਣ ਦਿਨ ਜਾਗਾ, ਪ੍ਰਭ ਕੈ ਸਿਮਰਨ ਭਉ ਨ ਵਿਆਪੈ, ਪ੍ਰਭ ਕੈ ਸਿਮਰਨ ਦੁਖ ਨ ਸੰਤਾਪੈ, ਪ੍ਰਭ ਕਾ ਸਿਮਰਨ ਸਾਧਕੈ ਸੰਗ, ਸਰਬਨਿਧਾਨ ਨਾਨਕ ਹਰ ਰੰਗ, ਪ੍ਰਭ ਕੈ ਸਿਮਰਨ ਰਿੱਧ ਸਿੱਧ ਨਉ ਨਿੱਧ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ, ਪ੍ਰਭ ਕੈ ਸਿਮਰਨ ਜਪ ਤਪ ਪੂਜਾ, ਪ੍ਰਭ ਕੈ ਸਿਮਰਨ ਬਿਨ ਸਹਿ ਦੂਜਾ, ਪ੍ਰਭ ਕੈ ਸਿਮਰਨ ਤੀਰਥ ਸਨਾਨੀ, ਪ੍ਰਭ ਕੈ ਸਿਮਰਨ ਦਰਗਹ ਮਾਨੀ, ਪ੍ਰਭ ਕੈ ਸਿਮਰਨ ਹੋਏ ਸੋ ਭਲਾ, ਪ੍ਰਭ ਕੈ ਸਿਮਰਨ ਸੋ ਫਲ ਫਲਾ, ਸੇ ਸਿਮਰਹਿ ਜਨਾਪ ਸਿਮਰਾਏ, ਨਾਨਕ ਤਾ ਕਹਿਲਾ ਗੋ ਪਾਏ, ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਪ੍ਰਭ ਕਾ ਸਿਮਰਨ ਉਧਰੇ ਮੂਚਾ, ਪ੍ਰਭ ਕਾ ਸਿਮਰਨ ਤਿਸਨਾ ਬੁਝੈ, ਪ੍ਰਭ ਕਾ ਸਿਮਰਨ ਸਭ ਕੇ ਸੁਜੈ, ਪ੍ਰਭ ਕਾ ਸਿਮਰਨ ਨਾਹੀ ਜਮ ਤ੍ਰਾਸਾ, ਪ੍ਰਭ ਕਾ ਸਿਮਰਨ ਪੂਰਨ ਆਸਾ, ਪ੍ਰਭ ਕਾ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿਦ ਮਾਹਿ ਸਮਾਏ, ਪ੍ਰਭ ਜੀ ਬਸੈ ਸਾਧ ਕੀ ਰਸਨਾ, ਨਾਨਕ ਜਨ ਕਾ ਦਾਸਨ ਦਸਨਾ, ਪ੍ਰਭ ਕੋ ਸਿਮਰਹਿ ਸੇ ਤਨਵੰਤੇ, ਪ੍ਰਭ ਕੋ ਸਿਮਰਹਿ ਸੇ ਪਤਵੰਤੇ, ਪ੍ਰਭ ਕੋ ਸਿਮਰਹਿ ਸੇ ਜਨ ਪਰਵਾਨ, ਪ੍ਰਭ ਕੋ ਸਿਮਰਹਿ ਸੇ ਪੁਰਖ ਪ੍ਰਧਾਨ, ਪ੍ਰਭ ਕੋ ਸਿਮਰਹਿ ਸੇ ਬੇਮੁਹਤਾਜੇ, ਪ੍ਰਭ ਕੋ ਸਿਮਰਹਿ ਸੇ ਸਰਬ ਕੇ ਰਾਜੇ, ਪ੍ਰਭ ਕੋ ਸਿਮਰਹਿ ਸੇ ਸੁਖਵਾਸੀ, ਪ੍ਰਭ ਕੋ ਸਿਮਰਹਿ ਸਦਾ ਅਵਿਨਾਸੀ, ਸਿਮਰਨ ਤੇ ਲਾਗੇ ਜਿਨ ਆਪ ਦਿਆਲਾ,

ਪ੍ਰਭ ਕਾ ਸਿਮਰਨ ਸਹਿਜ ਸਮਾਨੀ, ਪ੍ਰਭ ਕਾ ਸਿਮਰਨ ਨਿਚਲ ਆਸਨ, ਪ੍ਰਭ ਕਾ ਸਿਮਰਨ ਕਮਲ ਬਿਗਾਸਨ, ਪ੍ਰਭ ਕਾ ਸਿਮਰਨ ਅਨਹਦ ਚੁਨਕਾਰ, ਸੁਖ ਪ੍ਰਭ ਸਿਮਰਨ ਕਾ ਅੰਤ ਨਾ ਪਾਰ, ਸਿਮਰੈ ਸੇ ਜਨ ਜਿਨ ਕੋ ਪ੍ਰਮਿਆ, ਨਾਨਕ ਤਿਨ ਜਨ ਸਰਨੀ ਪਿਆ, ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲਗ ਬੇਦ ਉਪਾਏ, ਹਰ ਸਿਮਰਨ ਭਏ ਸਿੱਧ ਜਤੀ ਦਾਤੇ, ਹਰ ਸਿਮਰਨ ਨੀਚ ਚਉ ਕੁੰਟ ਜਾਤੇ, ਹਰ ਸਿਮਰਨ ਧਾਰੀ ਸਭ ਥਰਣਾ, ਸਿਮਰ ਸਿਮਰ ਹਰ ਕਾਰਨ ਕਰਨਾ, ਹਰ ਸਿਮਰਨ ਕੀਓ ਸਗਲੇ ਅਕਾਰਾ, ਹਰ ਸਿਮਰਨ ਮੈਂ ਆਪ ਨਿਰੰਕਾਰਾ, ਕਰ ਕਿਰਪਾ ਜਿਸ ਆਪ ਬੁਝਾਇਆ, ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ। ਸਲੋਕ ਦੀਨ ਦਰਦ ਦੁਖ ਪੰਜਨਾ, ਘੜ ਘੜ ਨਾਥ ਅਨਾਥ, ਸਰਨ ਤੁਮਾਰੀ ਆਇਓ, ਨਾਨਕ ਕੇ ਪ੍ਰਭ ਸਾਥ। ਅਸ਼ਟਪਦੀ ਜਹ ਮਾਤ ਪਿਤਾ ਸੁਤ ਮੀਤ ਨ ਪਾਈ, ਮਨ ਊਹਾ ਨਾਮ ਤੇਰਾ ਸੰਗ ਸਹਾਈ, ਜਹ ਮਹਾ ਭਿਆਨ ਦੂਤ ਜਮ ਦਲਾ, ਤਹ ਕੇਵਲ ਨਾਮ ਸੰਗ ਤੇਰਾ ਚੱਲਾ, ਜਹ ਮੁਸ਼ਕਲ ਹੋਵਾ ਅਤ ਪਾਰੀ, ਹਰ ਕੋ ਨਾਮ ਖਿਨ ਮਾਹਿ ਉਧਾਰੀ, ਅਨਕ ਪੁਨਃ ਚਰਨ ਕਰਤ ਨਹੀਂ ਤਰਾ, ਹਰ ਕੋ ਨਾਮ ਕੋਟ ਪਾਪ ਪਰ ਹਰਾ, ਗੁਰਮੁਖ ਨਾਮ ਜਪੋ ਮਨ ਮੇਰੇ, ਨਾਨਕ ਪਾਵੋ ਸੂਖ ਘਨੇਰੇ, ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਏ ਸੁਖੀਆ, ਲਾਖ ਕਰੂਰੀ ਬੰਧ ਨ ਪਰਾ, ਹਰ ਕਾ ਨਾਮ ਜਪਤ ਨਿਸਤਰਾ, ਅਨਕ ਮਾਇਆ ਰੰਗ ਤਿਖ ਨਾ ਬੁਝਾਵੈ, ਹਰ ਕਾ ਨਾਮ ਜਪਤ ਅਘਾਵੈ, ਜਿਹ ਮਾਰਗ ਇਹ ਜਾਤ ਅਕੇਲਾ, ਤਾਂ ਹਰ ਨਾਮ ਸੰਗ ਹੋਤ ਸੁਹੇਲਾ, ਐਸਾ ਨਾਮ ਮਨ ਸਦਾ ਧਿਆਈਐ, ਨਾਨਕ ਗੁਰਮੁਖ ਪਰਮ ਗਤ ਪਾਈਐ, ਛੂਟਤ ਨਹੀਂ ਕੋਟ ਲਖ ਬਾਹੀ, ਨਾਮ ਜਪਤ ਤਾਂ ਪਾਰ ਪਰਾਹੀ, ਅਣਕ ਬਿਘਨ ਜਹ ਆਏ ਸੰਘਾਰਾ, ਹਰ ਕਾ ਨਾਮ ਤਤਕਾਲ ਉਧਾਰਾ, ਅਣਕ ਜੁਣ ਜਨਮ ਮਰ ਜਾਮ, ਨਾਮ ਜਪਤ ਪਾਵਾ ਬਿਸਰਾਮ, ਹਉ ਮੈਲਾ ਮਲ ਕਬੁ ਨ ਤੋਵਾ, ਹਰ ਕਾ ਨਾਮ ਕੋਟ ਪਾਪ ਖੋਵਾ, ਐਸਾ ਨਾਮ ਜਪੋ ਮਨ ਰੰਗ, ਨਾਨਕ ਪਾਈਐ ਸਾਧਕੈ ਸੰਗ, ਜਿਹ ਮਾਰਗ ਕੇ ਗਨ ਜਾਹਿ ਨ ਕੋਸਾ, ਹਰ ਕਾ ਨਾਮ ਊਹਾਂ ਸੰਗ ਤੋਸਾ, ਜਿਹ ਪੈਂਡੈ ਮਹਾਂ ਅੰਧ ਗੁਬਾਰਾ, ਹਰ ਕਾ ਨਾਮ ਸਾਂਗੂ ਜੀਆਰਾ, ਜਹਾਂ ਪੰਥ ਤੇਰਾ ਕੋ ਨਾ ਸਿਆਨੂ, ਹਰ ਕਾ ਨਾਮ ਤਹ ਨਾਲ ਪਛਾਨੂ, ਜਹ ਮਹਾਂ ਭਿਆਨ ਤਪਤ ਬਹੁ ਕਾਮ, ਤਾਂ ਹਰ ਕੇ ਨਾਮ ਕੀ ਤੁਮ ਉਪਰ ਸ਼ਾਮ, ਜਹਾਂ ਤ੍ਰਿਖਾ ਮਨ ਤੁਜੇ ਕਰਖਾ, ਤਹ ਨਾਨਕ ਹਰ ਹਰ ਅੰਮ੍ਰਿਤ ਬਰਖਾ, ਭਗਤ ਜਨਾ ਕੀ ਮਨ ਬਿਸਰ ਬਰਤਨ ਨਾਮ, ਸੰਤ ਜਨਾ ਕਾ ਮਨ ਬਿਸਰਾਮ, ਹਰ ਕਾ ਨਾਮ ਦਾਸ ਕੀ ਓਟ, ਹਰ ਕਾ ਨਾਮ ਉਦਰੇ ਜਨ ਕੋਟ, ਹਰ ਜਸ ਕਰਤ ਸੰਤ ਦਿਨ ਰਾਤ, ਹਰ ਹਰ ਔਖਦ ਸਾਧ ਕਮਾਤ, ਹਰ ਜਨ ਕੈ ਹਰ ਨਾਮ ਨਿਧਾਨ, ਪਰ ਬ੍ਰਹਮ ਜਨ ਕੀਨੋ ਦਾਨ, ਮਨ ਤਨ ਰੰਗ ਰਤੇ ਰੰਗ ਏਕਾ, ਨਾਨਕ ਜਨ ਕੈ ਬਿਰਤ ਬਿਬੇਕਾ, ਹਰ ਕਾ ਨਾਮ ਜਨ ਕੋ ਮੁਕਤ ਜੁਗਤਾ, ਹਰ ਕਾ ਨਾਮ ਜਨ ਕੋ ਤ੍ਰਿਪਤ ਭੁਗਤਾ, ਹਰ ਕਾ ਨਾਮ ਜਨ ਕਾ ਰੂਪ ਰੰਗ, ਹਰ ਨਾਮ ਜਪਤ ਕਾਬ ਪਰ ਨ ਭੰਗ, ਹਰ ਕਾ ਨਾਮ ਜਨ ਕੀ ਵਡਿਆਈ, ਹਰ ਕਾ ਨਾਮ ਜਨ ਸੋਭਾ ਪਾਈ, ਹਰ ਕਾ ਨਾਮ ਜਨ ਕੋ ਭੋਗ ਜੋਗ, ਹਰ ਨਾਮ ਜਪਤ ਕਛ ਨਾਹਿ ਵਿਯੋਗ, ਜਨ ਰਾਤਾ ਹਰ ਨਾਮ ਕੀ ਸੇਵਾ, ਨਾਨਕ ਪੂਜੈ ਹਰ ਹਰ ਦੇਵਾ, ਹਰ ਹਰ ਜਨ ਕੈ ਮਾਲ ਖਜੀਨਾ, ਹਰ ਧਨ ਜਨ ਕੋ ਆਪ ਪ੍ਰਭ ਦੀਨਾ, ਹਰ ਹਰ ਜਨ ਕੈ ਓਟ ਸਤਾਣੀ, ਹਰ ਪ੍ਰਤਾਪ ਜਨ ਅਵਰ ਨਾ ਜਾਣੀ, ਓਤ ਪੋਤ ਜਨ ਹਰ ਰਸ ਰਤੇ, ਸੁਨ ਸਮਾਧ ਨਾਮ ਰਸ ਮਾਤੇ, ਆਠ ਪਹਿਰ ਜਨ ਹਰ ਹਰ ਜਪਾ, ਹਰ ਕਾ ਭਗਤ ਪ੍ਰਗਟ ਨਹੀਂ ਛਪਾ, ਹਰ ਕੀ ਭਗਤ ਮੁਕਤ ਬਹੁ ਕਰੇ, ਨਾਨਕ ਜਨ ਸੰਖੇਤੇ ਤਰੇ, ਪਾਰ ਜਾਤਿਉ ਹਰ ਕੋ ਨਾਮ, ਕਾਮ ਤੇਨ ਹਰ ਹਰ ਗੁਣ ਗਾਮ, ਸਭ ਤੇ ਉੱਤਮ ਹਰ ਕੀ ਕਥਾ, ਨਾਮ ਸੁਣਤ ਦਰਦ ਦੁਖ ਲੱਥਾ, ਨਾਮ ਕੀ ਮਹਿਮਾ ਸੰਤ ਰਿਦਵਸਾ, ਸੰਤ ਪ੍ਰਤਾਪ ਦੁਰਤ ਸਭ ਨਸਾ, ਸੰਤ ਕਾ ਸੰਗ ਵੱਡ ਭਾਗੀ ਪਾਈਐ, ਸੰਤ ਕੀ ਸੇਵਾ ਨਾਮ ਧਿਆਈਐ, ਨਾਮ ਤੁਲ ਕਾ ਸ਼ਬਰ ਨਾ ਹੋਏ, ਨਾਨਕ ਗੁਰਮੁਖ ਨਾਮ ਪਾਵੈ ਜਨ ਕੋਏ, ਸਲੋਕ ਬਹੁ ਸ਼ਾਸਤਰ ਬਹੁ ਸਿਮਰਤੀ, ਪੇਖੇ ਸਰਬ ਟਡੋਲ, ਪੂਜਸ ਨਾਹੀ ਹਰ ਹਰੇ, ਨਾਨਕ ਨਾਮ ਅਮੋਲ। ਅਸ਼ਟਪਦੀ ਜਾਪ ਤਾਪ ਗਿਆਨ ਸਭ ਧਿਆਨ, ਖੜ ਸ਼ਾਸਤਰ ਸਿਮਰਤ ਵਖਿਆਨ, ਯੋਗ ਅਭਿਆਸ ਕਰਮ ਤ੍ਰਮ ਕਿਰਿਆ, ਸਗਲ ਤਿਆਗ ਬਣ ਮਧਿ ਫਿਰਿਆ, ਅਣਕ ਪ੍ਰਕਾਰ ਕੀਏ ਬਹੁ ਜਤਨਾ, ਪੁੰਨ ਦਾਨ ਹੋਮੇ ਬਹੁ ਰਤਨਾ, ਸਰੀਰ ਕਟਾਏ ਹੋਮੈ ਕਰ ਰਾਤੀ, ਵਰਤ ਨੇ

ਵਿਚਾਰ ਨਾਨਕ ਗੁਰਮੁਖ ਨਾਮ ਜਪੀਐ ਇੱਕ ਬਾਰ ਨੌ ਖੰਡ ਪ੍ਰਿਥਵੀ ਫਿਰੈ ਚਿਰ ਜੀਵੈ ਮਹਾਂ ਉਦਾਸ ਤਪੀਸਰ ਥੀਵੈ ਮਹਾਂ ਅਗਨ ਮਾਹੇ ਹੋਮਤ ਪ੍ਰਾਨ ਕਨਕ ਹੋਵਤ ਕਨਕ ਅਗਨ ਮਾਏ ਹੋਮਤ ਪ੍ਰਾਨ ਕਨਕ ਨੌਖੰਡ ਪ੍ਰਿਥਵੀ ਫਿਰੈ ਚਿਰ ਜੀਵੈ ਮਹਾ ਉਦਾਸ ਤਪੀਸਰ ਥੀਵੈ ਅਗਨ ਮਾਹੇ ਹੋਮਤ ਪ੍ਰਾਨ ਕਨਕ ਅਸਵ ਹੈ ਵਰ ਪੂਮਦਾਨ ਨਿਉਲੀ ਕਰਮ ਕਰੈ ਬਵਾਸਨ ਜੈਨ ਮਾਰਗ ਸੰਜਮ ਅਤਸਾਧਨ ਨਿਮਖ ਨਿਮਖ ਕਰ ਸੀਜ ਕਟਾਵੈ ਤਉ ਪੀ ਹਉ ਮੈ ਮੈਲ ਨਾ ਜਾਵੈ ਹਰ ਕੇ ਨਾਮ ਸੰਸਰ ਕਛੁ ਨਾਹੀ ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ ਮਨ ਕਾਮਨਾ ਤੀਰਥ ਦੇ ਛੁਟਾ ਗਰਭ ਗੁਮਾਨ ਨਾ ਮਨ ਤੇ ਹੁਟਾ ਸੋਚ ਕਰੈ ਦਿਨ ਸਿਰ ਰਾਤ ਮਨ ਕੀ ਮੈਲ ਨਾ ਤਨ ਤੇ ਜਾਤ ਇਸ ਦੇਹੀ ਕੋ ਬਹੁ ਸਾਧਨਾ ਕਰੈ ਮਨ ਤੇ ਕਬੂ ਨਾ ਬਿਖਿਆ ਟਰੈ ਜਲ ਧੋਵੈ ਬਹੁ ਦੇਹ ਅਨੀਤ ਸੁਧ ਕਹਾਂ ਹੋਇ ਕਾਚੀ ਪੀਤ ਮਨ ਹਰ ਕੇ ਨਾਮ ਕੀ ਮੈਂ ਮਾਊਚ ਨਾਨਕ ਨਾਮ ਉਦਰੇ ਪਤਤ ਬਹੁ ਮੂਚ ਬਹੁਤ ਸਿਆਣਪ ਜਮਕਾ ਭਉ ਬਿਆਪੈ ਅਣਕ ਜਤਨ ਕਾਰ ਤਿਸਨਾ ਥਰਾਪੈ ਪੇਖ ਅਨੇਕ ਅਗਨੀ ਬੁਝ ਕੋਟਿਉ ਪਾਵ ਦਰਗਨੀ ਸਿਜ ਛੂਟਸ ਨਾਹੀ ਉਬ ਪਿਆਲ ਮੋਹੇ ਬਿਆਪੈ ਮਾਇਆ ਜਾਲ ਅਵਰ ਕਰਤੂਤ ਸਗਲੀ ਜਮ ਡੰਨ ਗੋਬਿੰਦ ਭਜਨ ਬਿਨ ਤਿਲ ਨੀ ਮਨ ਹਰ ਕਾ ਨਾਮ ਜਪਤ ਦੁਖ ਜਾਏ ਨਾਨਕ ਬੋਲੈ ਸਹਿਜ ਸੁਪਾਏ ਚਾਰ ਪਦਾਰਥ ਜੇ ਕੋ ਮੰਗ ਸਾਧ ਜਨਾ ਕੀ ਸੇਵਾ ਲਾਗੈ ਜੇ ਕੋ ਆਪਣਾ ਦੁਖ ਮਿਟਾਵੈ ਹਰ ਹਰ ਨਾਮ ਹਿਰਦੈ ਸਦਗਾਵੈ ਜੇ ਕੋ ਆਪਣੀ ਸੋਭਾ ਲੋਰਾ ਸਾਧ ਸੰਗੇ ਹਉ ਮੈਂ ਸ਼ੋਰਾ ਜੇ ਕੋ ਜਨਮ ਮਰਨ ਤੇ ਡਰਾ ਸਾਧ ਜਨਾ ਕੀ ਸ਼ਰਣੀ ਪਾਰਾ ਜਿਸ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਤਾਂ ਕੈ ਬਲ ਬਲ ਜਾਸਾ ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਧਸੰਗ ਜਾ ਕਾ ਮਿਟਿਆ ਬੇਮਾਨ ਆਪਸ ਕੋ ਜੋ ਜਾਣੈ ਨੀਚਾ ਸੋ ਗਣੀਐ ਸਭ ਤੇ ਉੱਚਾ ਜਾ ਕਾ ਮਨ ਹੋਏ ਸਗਲ ਕੀ ਦੀਨਾ ਹਰ ਹਰ ਨਾਮ ਤਿਨ ਘੜ ਘੜ ਚੀਨਾ ਮਨ ਆਪਣੇ ਤੇ ਬੁਰਾ ਮਿਟਾ ਨਾ ਪੇਖ ਸਗਲ ਸ੍ਰਿਸ਼ਟ ਸਜਨਾ ਸੁਖ ਦੁਖ ਜਨ ਸਾਮ ਦ੍ਰਿਸ਼ਟੇਤਾ ਨਾਨਕ ਪਾਪ ਪੁੰਨ ਨਹੀਂ ਲੇਪਾ ਨਿਰਧਨ ਕੋ ਤਨ ਤੇਰੋ ਨਾਉ ਨਿਥਾਵੇ ਕਉ ਨਾਉ ਤੇਰਾ ਥਾਉ ਨਿਮਾਨੇ ਕਉ ਪ੍ਰਭ ਤੇਰੋ ਮਾਨ ਸਗਲ ਘਟਾ ਕੋ ਦੇ ਬਹੁ ਦਾਨ ਕਰਨ ਕਰਾਵਨ ਹਾਰ ਸੁਅਮੀ ਸਗਲ ਘਟਾ ਕੇ ਅੰਤਰ ਜਾਮੀ ਆਪਣੇ ਗਤ ਮਿਥ ਜਾਨੋ ਆਪੇ ਆਪਣ ਸੰਗ ਆਪ ਪ੍ਰਭ ਰਾਤੇ ਤੁਮਰੀ ਉਸਤਤ ਤੁਮ ਤੇ ਹੋਏ ਨਾਨਕ ਅਵਰ ਨਾ ਜਾਣ ਸਕੋਏ ਸਰਬ ਧਰਮ ਹੈ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਉੱਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ ਸਗਲ ਉਦਮ ਹੈ ਉਦਮ ਭਲਾ ਹਰ ਕਾ ਨਾਮ ਜਪੋ ਜੀ ਸਦਾ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਸ ਕੋ ਜਸੁਨ ਰਸਨ ਬਖਾਨੀ ਸਗਲ ਥਾਨ ਤੇ ਉਹ ਉੱਤਮ ਥਾਨ ਨਾਨਕ ਜੇ ਘਟ ਬਸ

0: ਸਚੀਤ ਰੱਖ ਨਾਨਕ ਨਿਭਹਿ ਨਾਲ ਅਸ਼ਟਪਦੀ ਰਮਈਆ ਕੇ ਗੁਣ ਚੇਤ ਪ੍ਰਾਨੀ ਕਵਣ ਮੂਲ ਤੇ ਕਵਣ ਦ੍ਰਿਸ਼ਟਾਨੀ ਜਿੰਤੂ ਸਾਜ ਸਵਾਰ ਸਿੰਘਾਰਿਆ ਘਰ ਬਗਨ ਮੈਂ ਜਨਹ ਉਭਾਰਿਆ ਬਾਹਰ ਵਿਵਸਥਾ ਤੁਜਾ ਪਿਆਰਾ ਦੂਧ ਪਰ ਜੋਬਨ ਭੋਜਨ ਸੁਖ ਸੂਦ ਬਿਰਧ ਭਇਆ ਉਪਰ ਸਾਖ ਸੈਨ ਮੁਖਿਆ ਪਿਆਉ ਬੈਠ ਕਉ ਦੈਨ ਇਹ ਨਿਰਗੁਣ ਗੁਣ ਕਛੂ ਨ ਬੂਜਾ ਬਖਸ਼ ਲਿਹੋ ਤੋ ਨਾਨਕ ਸੀਜਾ ਜਿਹ ਪ੍ਰਸਾਦ ਤਾਰ ਉਪਰ ਸੁਖ ਬੱਸਾ ਸੁਤ ਭਰਾਤ ਮੀਤ ਬਣਤਾ ਸੰਹਸਾ ਜਿਹ ਪ੍ਰਸਾਦ ਪੀਵਾ ਸੀਤਲ ਜਲਾ ਸੁਖਦਾਈ ਪਵਨ ਪਾਵ ਕੇ ਮੁੱਲਾ ਜਿਹ ਪ੍ਰਸਾਦ ਭੋਗੈ ਸਬਰਸਾ ਸਗਲ ਸਮੱਗਰੀ ਸੰਗ ਸਾਥ ਬੱਸਾ ਦੀਨੇ ਹਸਤ ਪਾਮ ਕਰਨ ਨੇਤਰ ਰਸਨਾ ਤਿਸੈ ਤਿਆਗ ਅਵਰ ਸੰਗ ਰਚਨਾ ਐਸੇ ਦੋਖ ਮੂੜ ਅੰਧ ਵਿਆਪੇ ਨਾਨਕ ਕਾੜ ਲਿਹੋ ਪ੍ਰਭਾਪੇ ਆਦ ਅੰਤ ਜੋ ਰਾਖਨ ਹਾਰ ਤਿਸੋ ਪ੍ਰੀਤ ਨ ਕਰੈ ਗਵਾਰ ਜਾਂ ਕੀ ਸੇਵਾ ਨਵ ਨਿਦ ਪਾਵਾ ਤਾਂ ਸੋ ਮੂੜਾ ਮਨ ਨਹੀਂ ਲਾਵੈ ਜੋ ਠਾਕੁਰ ਸਦ ਸਦਾ ਹਜੂਰੇ ਤਾਕੋ ਅੰਧਾ ਜਾਣਤ ਦੂਰੇ ਜਾ ਕੀ ਟੈਲ ਪਾਵਾ ਦਰਗਹਿ ਮਾਨ ਤਿਸੈ ਵਿਸਾਰੈ ਮੁਗ ਦੇ ਜਾਣ ਸਦਾ ਸਦਾ ਹੋ ਭੂਲਣ ਹਾਰ ਨਾਨਕ ਰਾਖਨ ਹਾਰ ਅਪਾਰ ਰਤਨ ਤਿਆਗ ਕੌਡੀ ਸੰਗਰਚਾ ਸਾਚ ਛੋੜ ਝੂਠ ਸੰਗ ਮਚਾ ਜੋ ਛੱਡਣਾ ਸੋ ਅਸਥਿਰ ਕਰ ਮਨ ਜੋ ਹੋਵਣ ਸੋ ਦੂਰ ਪਰਨ ਛੋੜ ਜਾਏ ਤਿਸਕਾ ਸਰਾਮ ਕਰੈ ਸੰਗ ਸਹਾਈ ਤਿਸ ਪਰ ਹਰੈ ਚੰਦਨ ਲੇਪ ਉਤਾਰੈ ਧੋਏ ਗਰਦਵ ਪ੍ਰੀਤ ਭਸਮ ਸੰਗ ਹੋਏ ਅੰਧਕੂਪ ਮੈਂ ਪਤਤ ਬਿਖਰਾਲ ਨਾਨਕ ਕਾੜ ਲਿਹੋ ਪ੍ਰਭ ਦਿਆਲ ਕਰਤੂਤ ਪਸੂ ਕੀ ਮਾਨਸ ਜਾਤ ਲੋਕ ਪਚਾਰਾ ਕਰੈ ਦਿਨ ਰਾਤ ਬਾਹਰ ਭੇਖ ਅੰਤਰ ਮਲ ਮਾਇਆ ਸ਼ਬਸ ਨਾਹੇ ਕਛ ਕਰੈ ਛਪਾਇਆ ਬਾਹਰ ਗਿਆਨ ਧਿਆਨ ਇਸਨਾਨ ਅੰਤਰ ਵਿਆਪੈ ਲੋਭ ਸਵਾਨ ਅੰਤਰ ਅਗਨ ਬਾਹਰ ਤਨ ਸਵਾਹ ਕਲ ਪਾਥਰ ਕੈਸੇ ਤਰੈ ਅਥਾ ਜਾਕੈ ਅੰਤਰ ਬਸੈ ਪ੍ਰਭਾਪ ਨਾਨਕ ਤੇਜਨ ਸਹਿਜ ਸਮਾਤ ਸੋਣ ਅੰਧਾ ਕੈਸੇ ਮਾਰਗ ਪਾਵੈ ਕਰ ਗੈ ਲਿਹੁ ਓਮ ਓੜ ਨਿਬਹਾਵੈ ਕਹਾਂ ਬੁਝਾਰਤ ਬੁਝੈ ਡੋਰਾ ਨਿਸ ਕਹੀਐ ਤੋ ਸਮਝੈ ਪੂਰਾ ਕਹਾਂ ਬਿਸਨ ਪਦ ਗਾਵੈ ਗੁੰਗ ਜਤਨ ਕਰੈ ਤੋ ਪੀ ਸੁਰ ਭੰਗ ਕਹਾਂ ਪਿੰਗਲ ਪਰਬਤ ਪਰ ਪਵਨ ਨਹੀਂ ਹੋ ਤੂੰ ਹਾਂ ਉਸ ਗਵਨ ਕਰਤਾਰ ਕਰਨਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰੈ ਸੰਗ ਸਹਾਈ ਸੁਆਵੈ ਨਾ ਚੀਤ ਜੋ ਬਹਿਰਾਈ ਤਾਂ ਸੋ ਪ੍ਰੀਤ ਬਲੂਆ ਕੇ ਗ੍ਰਹਿ ਪੀਤਰ ਬੱਸਾ ਆਨੰਦ ਕੇਲ ਮਾਇਆ ਰੰਗ ਰਸਾ ਦ੍ਰਿੜ ਕਰ ਮਾਨਾ ਮਨੈ ਪ੍ਰਤੀਤ ਕਾਲ ਨ ਆਵੈ ਮੂੜੇ ਚੀਤ ਬਹਿਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾਂ ਲੋਭ ਧਰੋ ਇਹੋ ਜੁਗਤ ਬਿਹਾਨੇ ਕਈ ਜਨਮ ਨਾਨਕ ਰਾਖ ਲਿਹੋ ਆਪਣ ਕਰ ਕਰਮ ਤੂੰ ਠਾਕੁਰ ਤੁਮ ਪਏ ਅਰਦਾਸ ਜੀਉ ਪਿੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮੈ ਸੁਖ ਕਨੇਰੇ ਕੋਈ ਨਾ ਜਾਣਾ ਤੁਮਰਾ ਅੰਤ ਊਚੇ ਤੇ ਊਚਾ ਭਗਵੰਤ ਸਾਗਲ ਸਮੱਗਰੀ ਤੁਮਰੈ ਸੂਥਰ ਧਾਰੀ ਤੁਮ ਤੇ ਹੋਏ ਸੁਆਗਿਆਕਾਰੀ ਤੁਮਰੀ ਗਾਤ ਮਿਤ ਤੁਮ ਹੀ ਜਾਨੀ ਨਾਨਕ ਦਾਸ ਸਦਾ ਕੁਰਬਾਨੀ ਸਲੋਕ ਦੇਨ ਹਾਰ ਪਬ ਛੋੜ ਕੈ ਲਾਗੈ ਆਨ ਸੁਆਹਾਇ ਨਾਨਕ ਕਹੁ ਨਾ ਸੀਜਈ ਬਿਨ ਨਾਵੈ ਪਤ ਜਾਇ ਅਸ਼ਟਪਦੀ ਦਾਸ ਵਸਤੂ ਲੈ ਪਾਛੈ ਪਾਵੈ ਏਕ ਬਸਤ ਕਾਰਨ ਬਿਖੋਟ ਗਵਾਵੈ ਏਕ ਪੀਨੇ ਦੇ ਦਸ ਪੀ ਹਿਰ ਲੇ ਤੋ ਮੂੜਾ ਕਹੋ ਕਹਾ ਕਰੇ ਜਿਸ ਠਾਕੁਰ ਸੋ ਨਾਹੀ ਚਾਰਾ ਤਾਕੋ ਕੀਜੈ ਸਦ ਨਮਸਕਾਰਾ ਜਾ ਕੇ ਮਨ ਲਾਗਾ ਪ੍ਰਭ ਮੀਠਾ ਸਰਬ ਸੁਖ ਤਾਹੂ ਮਨ ਬੂਠਾ ਜਿਸ ਜਨ ਆਪਣਾ ਹੁਕਮ ਮਨਾਇਆ ਸਰਬ ਥੋਕ ਨਾਨਕ ਤਿਨ ਪਾਇਆ ਆਗਿਆ ਅਗਣਤ ਸਾਹੋ ਆਪਣੀ ਦੇ ਰਾਸ ਖਾਤ ਪੀਤ ਵਰਤੈ ਆਨੰਦ ਉਲਾਸ ਆਪਣੀ ਅਮਾਨ ਕਛ ਬੌਰ ਸਾਹੋ ਲੇ ਅਗਿਆਨੀ ਮਨ ਰੋਸ ਕਰੇ ਆਪਣੀ ਪ੍ਰਤੀਤ ਆਪ ਹੀ ਖੋਵੈ ਬੌਰ ਉਸਕਾ ਵਿਸਵਾਸ ਨਾ ਹੋਵੈ ਜਿਸ ਕੀ ਬਸਤ ਸਿਆਗਾ ਰੱਖ ਪ੍ਰਭ ਕੀ ਆਗਿਆ ਮਾਨਾ ਮਥ ਉਸਤੇ ਚੌਗਣ ਕਰੈ ਨਿਹਾਲ ਨਾਨਕ ਸਾਹਿਬ ਸਦਾ ਦਿਆਲ ਅਣਕ ਭਾਂਤ ਮਾਇਆ ਕੇ ਹੇਤ ਸਰ ਪਰ ਹੋਵਤ ਜਾਨ ਅਨੇਤ ਬਿਰਖ ਖਿਛਾਇਆ ਸੁਰੰਗ ਲਾਵੈ ਉਹ ਬਿਨਸੈ ਉਹ ਮਨ ਪਛਤਾਵੈ ਜੋ ਦੀਸੈ ਸੋ ਚਾਲਨ ਹਾਰ ਲਪਟ ਰਹੋ ਤਹੰਦ ਅੰਧਾਰ ਬਟਾਉ ਸੋ ਜੋ ਲਾਵੈ ਨੇਹ ਤਾਂ ਕੋ ਹਾਥ ਨਾ ਆਵੈ ਕੇ ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ ਕਰ ਕਿਰਪਾ ਨਾਨਕ ਆਪ ਲੈ ਲਾਈ ਮਿਥਿਆ ਤਾਣ ਧਾਣ ਕੁਟੰਬ ਸਬਾਇਆ ਮਿਥਿਆ ਹਉ ਮੈਂ ਮਮਤਾ ਮਾਇਆ ਮਿਥਿਆ ਰਾਜ ਜੋਬਨ ਧਨ ਮਾਲ, ਮਿਥਿਆ ਕਾਮ ਕ੍ਰੋਧ ਬਿਕਰਾਲ, ਮਿਥਿਆ ਰੱਥ ਹਸਤੀ ਅਸ ਵਸਤਰਾ, ਮਿਥਿਆ ਰੰਗ ਸੰਗ ਮਾਇਆ ਪੇਖ ਹਸਤਾ, ਮਿਥਿਆ ਤ੍ਰੋਮ ਅਭਿਮਾਨ, ਮਿਥਿਆ ਆਪਸ ਉਪਰ ਕਰਤ ਗੁਮਾਨ, ਅਸਥਿਰ ਭਗਤ ਸਾਧ ਕੀ ਸ਼ਰਨ, ਨਾਨਕ ਜਪ ਜਪ ਜੀਵੈ ਹਰਿ ਕੇ ਚਰਨ, ਮਿਥਿਆ ਸ੍ਰਵਣ ਪਰ ਨਿੰਦਾ ਸੁਨਹਿ, ਮਿਥਿਆ ਹਸਤ ਪਰ ਦਰਬ ਕੋ ਹਿਰਹਿ, ਮਿਥਿਆ ਨੇਤਰ ਪੇਖਤ ਪਰ ਤ੍ਰੈ ਰੂਪਾਦ, ਮਿਥਿਆ ਰਸਨਾ ਭੋਜਨ ਅਨ ਸਵਾਦ, ਮਿਥਿਆ ਚਰਨ ਪਰ ਬਕਾਰ ਕੋ ਤਾਵੈ, ਮਿਥਿਆ ਮਨ ਪਰ ਲੋਭ ਲੁਭਾਵੈ, ਮਿਥਿਆ ਤਨ ਨਹੀਂ ਪਰ ਉਪਕਾਰਾ, ਮਿਥਿਆ ਬਾਸ ਲੇਤ ਬਕਾਰਾ, ਬਿਨ ਬੁੱਝੇ ਮਿਥਿਆ ਸਭ ਭਏ, ਸਫਲ ਦੇ ਨਾਨਕ ਹਰਿ ਹਰਿ ਨਾਮ ਲਏ, ਬਿਰਥੀ ਸਾਕਤ ਕੀ ਅਰਜਾ, ਸਾਚ ਬਿਨਾ ਕਹਿ ਹੁਵਤ ਸੂਚਾ, ਬਿਰਥਾ ਨਾਮ ਬਿਨਾ ਤਨੰਦ, ਮੁਖ ਆਵਤ ਤਾਂ ਕਹਿ ਦੁਰਗੰਧ, ਬਿਨ ਸਿਮਰਨ ਦਿਨ ਰਹਿਣ ਬਿਰਥਾ ਬਿਹਾਇ, ਮੇਘ ਬਿਨਾ ਜੋ ਖੇਤੀ ਜਾਏ, ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ, ਜੋ ਕਿਰਪਨ ਕੇ ਨਿਰਾਰਥ ਧਾਮ, ਧਨ ਧਨ ਤੇ ਜਨ ਜੇ ਕਟ ਬਸਿਓ ਹਰ ਨਾਉ, ਨਾਨਕ ਤਾ ਕੈ ਬਲ ਬਲ ਜਾਉ, ਰਹਿਤ ਅਵਰ ਕਛ ਅਵਰ ਕਮਾਵਤ, ਮਨ ਨਹੀਂ ਪ੍ਰੀਤ ਮੁਖੋ ਕੰਡ ਲਾਵਤ, ਜਾਣਨ ਹਾਰ ਪ੍ਰਭੂ ਪ੍ਰਬੀਨ, ਬਾਹਰ ਪੇਖ ਨ ਕਾਹੂ ਪੀਨ, ਅਵਰ ਉਪਦੇਸਾ ਆਪ ਨ ਕਰਾ, ਆਵਤ ਜਾਵਤ ਜਨਮ ਮਰਾ, ਜਿਸ ਕਾ ਅੰਤਰ ਬਸ ਨਿਰੰਕਾਰ, ਤਿਸਕੀ ਸੀਖ ਤਰਾ ਸੰਸਾਰ, ਜੋ ਤੁਮ ਪਾਨੇ ਤਿਨ ਪ੍ਰਭ ਜਤਾ, ਨਾਨਕ ਜਨ ਚਰਨ ਪਰਾਤਾ, ਕਰੋ ਬੇਨਤੀ ਪਾਰ ਬ੍ਰਹਮ ਸਭ ਜਨ, ਆਪਣਾ ਕੀਆ ਆਪੇ ਮਨ, ਆਪੇ ਆਪ ਆਪ ਕਰਤ ਨਿਬੇਰਾ, ਕਿਸੈ ਦੂਰ ਜਨਾਵਤ ਕਿਸੈ ਬੁਝਾਵਤ ਨੇਰਾ, ਉਪਾਮ ਸਿਆਣਪ ਸਗਲ ਤੇ ਰਹਿਤ, ਸਭ ਕਹਿ ਜਾਣਾ ਆਤਮ ਕੀ ਰਹਿਤ, ਜਿਸ ਭਾਵੈ ਤਿਸ ਲੈ ਲੜ ਲਾਏ, ਥਾਣ ਥਣੰਤਰ ਰਹਿ ਸਮਾਏ, ਸੋ ਸੇਵਕ ਜਿਸ ਕਿਰਪਾ ਕਰੀ, ਨਿਮਖ ਨਿਮਖ ਜਪ ਨਾਨਕ ਹਰੀ ਸਲੋਕ, ਕਾਮ ਕ੍ਰੋਧ ਅਰ ਲੋਭ ਮੋਹ, ਬਿਨ ਸਜਾਏ ਅੰਬੇਵਾ, ਨਾਨਕ ਪ੍ਰਭ ਸਰਨਾਗਤੀ, ਕਰ ਪ੍ਰਸਾਦ ਗੁਰਦੇਵ ਅਸ਼ਟਪਦੀ, ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ, ਤਿਸ ਠਾਕੁਰ ਕੋ ਰਖ ਮਨ ਮਾਹੇ, ਜੇ ਪ੍ਰਸਾਦ ਸੁਗੰਧ ਤਨ ਲਾਵੈ, ਤਿਸ ਕੋ ਸਿਮਰਤ ਪਰਮਗਤ ਪਾਵੈ, ਜੇ ਪ੍ਰਸਾਦ ਬਸੈ ਸੁਖ ਮੰਦਰ, ਤਿਸੈ ਧਿਆਏ ਸਦਾ ਮਨ ਅੰਦਰ, ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ, ਆਠ ਪਹਿਰ ਸਿਮਰਤ ਇਸ ਰਸਨਾ, ਜੇ ਪ੍ਰਸਾਦ ਰੰਗ ਰਸ ਭੋਗ, ਨਾਨਕ ਸਦਾ ਧਿਆਈਐ ਧਿਆਵਣ ਜੋਗ, ਜੇ ਪ੍ਰਸਾਦ ਪਾਠ ਪਟੰਬਰ ਹੰਡਾਵੈ, ਤਿਸੇ ਤਿਆਕਤ ਅਵਰ ਲੁਭਾਵੈ, ਜੇ ਪ੍ਰਸਾਦ ਸੁਖ ਸੇਜ ਸੋਈਜੈ, ਮਨ ਆਠ ਪੈਰ ਤਾਕਾ ਜਸ ਗਾਵੀਜੈ, ਜੇ ਪ੍ਰਸਾਦ ਤੋ ਸਭ ਕੋ ਮਨ, ਮੁਖ ਤਾਕੋ ਜਸ ਰਸਨ ਬਖਾਨਾ, ਜੇ ਪ੍ਰਸਾਦ ਤੇਰੇ ਰਹਿਤਾ ਧਰਮ, ਮਨ ਸਦਾ ਕਿਆ ਧਿਆਏ ਕੇਵਲ ਪਾਰ ਬ੍ਰਹਮ, ਪ੍ਰਭ ਜੀ ਜਪਤ ਦਰਗਾਹ ਮਨ ਪਾਵਹ, ਨਾਨਕ ਪਾਸੇ ਤੀ ਕਰ ਜਾਵਹ, ਜੇ ਪ੍ਰਸਾਦ ਅਰੋਗ ਕੰਚਨ ਦੇਹੀ, ਲਿਵ ਲਾਵੋ ਤਿਸ ਰਾਮ ਸਨੇਹੀ, ਜੇ ਪ੍ਰਸਾਦ ਤੇਰਾ ਉਲਹ ਰਹਿਤ, ਮਨ ਸੁਖ ਪਾਵਹ ਹਰ ਹਰ ਜਸ ਕਹਿਤ, ਜੇ ਪ੍ਰਸਾਦ ਤੇਰੇ ਸਗਲ ਛਿਦਰ ਢਾਕੇ, ਮਨ ਸਰਣੀ ਠਾ ਪਾਰ ਠਾਕੁਰ ਪ੍ਰਭ ਤਾ ਕਹਿ, ਜੇ ਪ੍ਰਸਾਦ ਤੁਝ ਕੋ ਨਾ ਪਹੁੰਚ, ਮਨ ਸਾਧ ਸਾਧ ਸਿਮਰੋ ਪ੍ਰਭੂ ਉੱਚੇ, ਜੇ ਪ੍ਰਸਾਦ ਪਾਈ ਦੁਰਲੱਭ ਦੇ, ਨਾਨਕ ਤਾਂ ਕੀ ਭਗਤ ਕਰੇ, ਜੇ ਪ੍ਰਸਾਦ ਆਪ ਉਖਣ ਪਹਿਰੀਜੈ, ਮਨ ਤੇ ਸਿਮਰਤ ਕੋ ਆਲਸ ਕੀਜੈ, ਜੇ ਪ੍ਰਸਾਦ ਅਸਵਸ ਤੇ ਅਸਵਾਰੀ, ਮਨ ਤਿਸ ਪ੍ਰਭ ਕੋ ਕਬਹੂ ਨਾਮ ਬਿਸਾਰੀ, ਜੇ ਪ੍ਰਸਾਦ ਬਾਗ ਮਿਲਖ ਧਨਾ, ਰਾਖ ਪ੍ਰੋਏ ਪ੍ਰਭ ਆਪਣੇ ਮਨਾ, ਜਿਨ ਤੇਰੀ ਮਨ ਬਣਤ ਬਣਾਈ, ਉਠਤ ਬੈਠਤ ਸਤ ਸਹਿ ਤਿਹਾਈ, ਤਿਸੈ ਤਿਹਾਈ ਜੋ ਏਕ ਅਲੱਖਾ, ਇਹਾਂ ਊਹਾਂ ਨਾਨਕ ਤੇਰੀ ਰੱਖਾ, ਜਿਹ ਪ੍ਰਸਾਦ ਕਰਹਿ ਪੁੰਨ ਬਦਾਨ, ਮਨ ਆਠ ਪੈਰ ਕਰ ਤਿਸ ਕਾ ਧਿਆਨ, ਜਿਹ ਪ੍ਰਸਾਦ ਤੂੰ ਆਚਾਰ ਵਿਵਹਾਰੀ, ਤਿਸ ਪ੍ਰਭ ਕੋ ਸਾਧ ਸਾਚ ਤਾਰੀ, ਜਿਹ ਪ੍ਰਸਾਦ ਤੇਰਾ ਸੁੰਦਰ ਰੂਪ, ਸੋ ਪ੍ਰਭ ਸਿਮਰੋ ਸਦਾ ਅਨੂਪ, ਜਿਹ ਪ੍ਰਸਾਦ ਤੇਰੀ ਨੀਖੀ ਜਾਤ, ਸੋ ਪ੍ਰਭ ਸਿਮਰ ਸਦਾ ਦਿਨ ਰਾਤ, ਜਿਹ ਪ੍ਰਸਾਦ ਤੇਰੀ ਪਤ ਰਹਾ, ਗੁਰ ਪ੍ਰਸਾਦ ਨਾਨਕ ਜਸ ਕਹਾ, ਜਿਹ ਪ੍ਰਸਾਦ ਸੁਣੈ ਕਰਨਾਦ, ਜਿਹ ਪ੍ਰਸਾਦ ਪੇਖੈ ਬਿਸਮਾਦ, ਜਿਹ ਪ੍ਰਸਾਦ ਬੋਲਾ ਅੰਮ੍ਰਿਤ ਰਸਨਾ, ਜਿਹ ਪ੍ਰਸਾਦ ਸੁਖ ਸੇ ਜਿਹ ਬਸਨਾ, ਜਿਹ ਪ੍ਰਸਾਦ ਹਸਤ ਕਰ ਚੱਲਾ, ਜਿਹ ਪ੍ਰਸਾਦ ਸੰਪੂਰਨ ਫਲਾ, ਜਿਹ ਪ੍ਰਸਾਦ ਪਰਮਗਤ ਪਾਵਹਿ, ਜਿਹ ਪ੍ਰਸਾਦ ਸੁਖ ਸਹਿਜ ਸਮਾਵਹਿ, ਅਪਾਸਾ ਪ੍ਰਭ ਤਿਆਗ ਅਵਰ ਕਤ ਲਾਗੋ, ਗੁਰ ਪ੍ਰਸਾਦ ਨਾਨਕ ਮਨ ਜਾਗੋ, ਜਿਹ ਪ੍ਰਸਾਦ ਤੂੰ ਪ੍ਰਗਟ ਸੰਸਾਰ, ਤਿਸ ਪ੍ਰਭ ਕੋ ਮੂਲ ਨ ਮਨਹੁ ਬਿਸਾਰ, ਜਿਹ ਪ੍ਰਸਾਦ ਤੇਰਾ ਪ੍ਰਤਾਪ, ਜੇ ਮਨ ਮੂੜ ਤੂੰ ਤਾਕੋ ਜਾਪ, ਜਿਹ ਪ੍ਰਸਾਦ ਤੇ ਕਾਰਜ ਪੂਰੇ, ਤਿਸ ਜਾਣ ਮਨ ਸਦਾ ਹਜੂਰੇ, ਜਿਹ ਪ੍ਰਸਾਦ ਤੂੰ ਪਾਵੈ ਸਾਚ, ਰਹਿ ਮਨ ਮੇਰੇ ਤੂੰ ਤਾਂ ਸੁਰਾਚ, ਜੇ ਪ੍ਰਸਾਦ ਸਭ ਕੀ ਗਤ ਹੋਏ, ਨਾਨਕ ਜਾਪ ਜਪੈ ਜਪ ਸੋਏ, ਆਪ ਜਪਾਏ ਜਪੈ ਸੁਨਾਓ, ਆਪ ਗਾਵਾਏ ਸੁਹਰ ਗੁਣ ਗਾਓ, ਪ੍ਰਭ ਕਿਰਪਾ ਤੇ ਹੋਏ ਪ੍ਰਗਾਸ, ਪ੍ਰਭ ਦਇਆ ਤੇ ਕਮਲ ਵਿਗਾਸ, ਪ੍ਰਭ ਸੋ ਪ੍ਰਸੰਨ ਬਸਾ ਮਨ ਸੋਏ, ਪ੍ਰਭ ਦਇਆ ਤੇ ਮਾਤ ਉਤਮ ਹੋਏ, ਸਰਬਣ ਦਾਨ ਜੀ ਕਾ ਦਾਤਾ, ਸਰਬਣ ਦਾਨ ਜੀ ਕਾ ਦਾਤਾ, ਪ੍ਰਭ ਦਇਆ ਤੇ ਪ੍ਰਭੂ ਦਇਆ ਤੇ ਕਮਲ ਵਿਗਾਸ, ਪ੍ਰਭ ਸੋ ਪ੍ਰਸੰਨ ਬਸਾ ਮਨ ਸੋਏ, ਪ੍ਰਭ ਦਇਆ ਤੇ ਮਾਤ ਉਤਮ ਹੋਏ, ਸਰਬਣ ਦਾਨ ਪ੍ਰਭ ਤੇਰੀ ਮਇਆ, ਆਪੋ ਕਛੂ ਨਾ ਕਿਨੂ ਲਇਆ, ਜਿਤ ਜਿਤ ਲਾਵੋ ਤਿਤ ਲਗੈ ਹਰ ਨਾਥ, ਨਾਨਕ ਇਨਕੈ ਕਛੂ ਨ ਹਾਥ, ਸਲੋਕ ਅਗਮ ਅਗਾਧ ਪਾਰ ਬ੍ਰਹਮ ਸੋਏ, ਜੋ ਜੋ ਕਹਾ ਸੁਮੁਕਤਾ ਹੋਏ, ਸੁਨ ਮੀਤਾ ਨਾਨਕ ਬਿਨਵੰਤਾ, ਸਾਧ ਜਨਾ ਕੀ ਅਚਰਜ ਕਥਾ, ਅਸ਼ਟਪਦੀ ਸਾਧਕ ਸੰਗ ਮੁਖ ਉਜਲ ਹੋਤ, ਸਾਧ ਸੰਗ ਮਲ ਸਗਲੀ ਖੋਤ, ਸਾਧਕ ਸੰਗ ਮਿਟੇ ਅਭਿਮਾਨ, ਸਾਧਕ ਸੰਗ ਪ੍ਰਗਟੈ ਸੋ ਗਿਆਨ, ਸਾਧਕ ਸੰਗ ਬੁੱਝੇ ਪ੍ਰਭ ਨੇਰਾ, ਸਾਧ ਸੰਗ ਸਭ ਹੋਤ ਨਿਬੇਰਾ, ਸਾਧਕ ਸੰਗ ਪਾਏ ਨਾਮ ਰਤਨ, ਸਾਧਕ ਸੰਗ ਏਕ ਉਪਰ ਜਤਨ, ਸਾਧਕੀ ਮਹਿਮਾ ਵਰਣੈ ਕੌਣ ਪਰਾਨੀ, ਨਾਨਕ ਸਾਧਕੀ ਸੋਭਾ ਪ੍ਰਭ ਮਾਹਿ ਸਮਾਨੀ, ਸਾਧਕ ਸੰਗ ਅਗੋਚਰ ਮਿਲਾ, ਸਾਧਕ ਸੰਗ ਸਦਾ ਪਰ ਫੁੱਲਾ, ਸਾਧਕ ਸੰਗ ਆਵੈ ਬਸ ਪੰਚਾ, ਸਾਧ ਸੰਗ ਅੰਮ੍ਰਿਤ ਰਸ ਪੁੰਚਾ, ਸਾਧ ਸੰਗ ਸਭ ਕੀ ਰੇਨ, ਸਾਧਕ ਸੰਗ ਮਨੋਹਰ ਬੈਨ, ਸਾਧਕ ਸੰਗ ਨ ਕਤਹੁ ਤਾਵੈ, ਸਾਧ ਸੰਗ ਅਸਥਿਤ ਮਨ ਪਾਵੈ, ਸਾਧਕ ਸੰਗ ਮਾਇਆ ਤੇ ਭਿੰਨ, ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ, ਸਾਧ ਸੰਗ ਦੁਸ਼ਮਣ ਸਮੀਤ, ਸਾਧੂ ਕਹਿ ਸੰਗ ਮਹਾ ਪੁਨੀਤ, ਸਾਧ ਸੰਗ ਕਿਸਿਓ ਨੀ ਬੈਰ, ਸਾਧਕ ਸੰਗ ਨਾ ਬੀਂਗਾ ਪੈਰ, ਸਾਧਕ ਸੰਗ ਨਾ ਹੀ ਕੋ ਮੰਦਾ, ਸਾਧ ਸੰਗ ਜਾਣੈ ਪਰਮਾਨੰਦਾ, ਸਾਧਕ ਸੰਗ ਨਾ ਹੀ ਹੋ ਤਾਪ, ਸਾਧਕ ਸੰਗ ਤਜਤ ਸਵਾਪ, ਆਪੇ ਜਾਣੈ ਸਦ ਵਡਾਈ, ਨਾਨਕ ਸਾਧ ਪ੍ਰਭੂ ਬਾਣਾਈ, ਸਾਧਕ ਸੰਗ ਨ ਕਬਹੁ ਤਾਵੈ, ਸਾਧਕ ਸੰਗ ਸਦਾ ਸੁਖ ਪਾਵੈ, ਸਾਧ ਸੰਗ ਬਸਤੇ ਅਗੋਚਰ ਲਹਾ, ਸਾਧੂ ਕਹਿ ਸੰਗ ਅਜਰ ਸਹਾ, ਸਾਧਕ ਸੰਗ ਬਸੈ ਥਾਨ ਊਚਾ, ਸਾਧੂ ਕਹਿ ਸੰਗ ਮਹਿਲ ਪਹੁੰਚਾ, ਸਾਧਕ ਸੰਗ ਦ੍ਰਿੜੈ ਸਭ ਧਰਮ, ਸਾਧਕ ਸੰਗ ਕੇਵਲ ਪਾਰ ਬ੍ਰਹਮ, ਸਾਧਕ ਸੰਗ ਪਾਏ ਨਾਮ ਨਿਧਾਨ, ਨਾਨਕ ਸਾਧੂ ਕਹਿ ਕੁਰਬਾਨ, ਸਾਧਕ ਸੰਗ ਸਭ ਕੁਲ ਉਧਾਰ, ਸਾਧ ਸੰਗ ਸਾਜਨ ਮੀਤ ਕੁਟੰਬ ਨਿਸਤਾਰ, ਸਾਧੂ ਕਹਿ ਸੰਗ ਸੋ ਤਨ ਪਾਵਾ, ਜਿਸ ਤਨ ਤੇ ਸਭ ਕੋ ਵਰਸਾਵਾ, ਸਾਧ ਸੰਗ ਧਰਮ ਰਾਏ ਕਰੇ ਸੇਵਾ, ਸਾਧਕ ਸੰਗ ਸੋ ਬਾਸੁਰ ਦੇਵਾ, ਸਾਧੂ ਕਹਿ ਸੰਗ ਪਾਪ ਪਲਾਇਨ, ਸਾਧ ਸੰਗ ਅੰਮ੍ਰਿਤ ਗੁਣ ਗਾਇਨ, ਸਾਧਕ ਸੰਗ ਸਰਬ ਥਾਨ ਗਮ, ਨਾਨਕ ਸਾਧਕ ਸੰਗ ਸਫਲ ਜਨਮ,
1: ਸਾਧਕ ਸੰਗ ਨਹੀਂ ਕਛ ਕਾਲ, ਦਰਸ਼ਨ ਭੇਟ ਤੋਤ ਨਿਹਾਲ, ਸਾਧਕ ਸੰਗ ਕਲੂਖਤ ਹਰੈ, ਸਾਧਕ ਸੰਗ ਨਰਕ ਪਰ ਹਰੈ, ਸਾਧਕ ਸੰਗ ਉਹਾਂ ਸਹੇਲਾ, ਸਾਧ ਸੰਗ ਬਿਸ਼ਰਤ ਹਰ ਮੇਲਾ, ਜੋ ਇੱਛੇ ਸੋਈ ਫਲ ਪਾਵੈ, ਸਾਧਕ ਸੰਗ ਨ ਬਿਰਥਾ ਜਾਵੈ, ਪਾਰ ਬ੍ਰਹਮ ਸਾਧ ਰਿਤ ਵਸੈ, ਨਾਨਕ ਉਦਰੇ ਸਾਧ ਸੁਨ ਰਸੈ, ਸਾਧਕ ਸੰਗ ਸੁਨੋ ਹਰ ਨਾਉ, ਸਾਧ ਸੰਗ ਹਰ ਕੇ ਗੁਣ ਗਾਓ, ਸਾਧਕ ਸੰਗ ਨ ਮਨ ਤੇ ਬਿਸਰੈ, ਸਾਧ ਸੰਗ ਸਰ ਪਰ ਨਿਸਰੈ, ਸਾਧਕ ਸੰਗ ਲਗੇ ਪ੍ਰਭ ਮੀਠਾ, ਸਾਧੂ ਕੇ ਸੰਗ ਘੜ ਘੜ ਡੀਠਾ, ਸਾਧ ਸੰਗ ਭਏ ਆਗਿਆਕਾਰੀ, ਸਾਧ ਸੰਗ ਘਰ ਭਈ ਹਮਾਰੀ, ਸਾਧਕ ਸੰਗ ਮਿਟੇ ਸਭ ਰੋਗ, ਨਾਨਕ ਸਾਧ ਭੇਟੇ ਸੰਯੋਗ, ਸਾਧ ਕੀ ਮਹਿਮਾ ਭੇਦ ਨਾ ਜਾਣੈ, ਜੇਤਾ ਸੁਣੇ ਤੇਤਾ ਬਖਿਆਨੈ, ਸਾਧ ਕੀ ਉਮਾ ਤੇ ਗੁਣ ਤੇ ਦੂਰ, ਸਾਧ ਕੀ ਉਮਾ ਰਹੀ ਭਰਪੂਰ, ਸਾਧ ਕੀ ਸੋਭਾ ਕਾ ਨਾਹੀ ਅੰਤ, ਸਾਧ ਕੀ ਸੋਭਾ ਸਦਾ ਬੇਅੰਤ, ਸਾਧ ਕੀ ਸੋਭਾ ਊਚ ਤੇ ਊਚੀ, ਸਾਧ ਕੀ ਸੋਭਾ ਮੂਚ ਤੇ ਮੂਚੀ, ਸਾਧ ਕੀ ਸੋਭਾ ਸਾਧ ਬਣ ਆਈ, ਨਾਨਕ ਸਾਧ ਪ੍ਰਭ ਭੇਦ ਨ ਪਾਈ। ਸਲੋਕ ਮਨ ਸਾਚਾ ਮੁਖ ਸਾਚਾ ਸੋਏ, ਔਰ ਨ ਭੇਖੇ ਇਹ ਕਿਸ ਬਿਨ ਕੋਏ, ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਅਸ਼ਵਦੀ ਬ੍ਰਹਮ ਗਿਆਨੀ ਸਦਾ ਨਿਰਲੇਪ, ਜੈਸੇ ਜਲ ਮੈਂ ਕਮਲ ਅਲੇਪ, ਬ੍ਰਹਮ ਗਿਆਨੀ ਸਦਾ ਨਿਰਦੋਖ, जैसे सूर सर्व को सोक ब्रह्म ज्ञानी के दे चुस्मान जैसे राज रंग को लागे तुल पवान ब्रह्म ज्ञानी के तीर जियेक ज्यों वसुधा को खुद को चंदन लेप ब्रह्म ज्ञानी का एह गुनाओ नानक ज्यों पावक का सह स्वभाव ब्रह्म ज्ञानी निर्मल ते निर्मला जैसे मैल न लागे जला ब्रह्म ज्ञानी के मन हुए प्रकाश जैसे तारे ऊपर आकाश ब्रह्म ज्ञानी के मित्र सदर समान ब्रह्म ज्ञानी के नाई अभिमान ब्रह्म ज्ञानी ऊंच दे ऊंचा मन अपना है सब से नीचा ब्रह्म ज्ञानी से जन पै नानक जन प्रभु आप करे ब्रह्म ज्ञानी सगल किरीना आत्मरस ब्रह्म ज्ञानी जीना ब्रह्म ज्ञानी की सब ऊपर मया ब्रह्म ज्ञानी ते कछ बुरा न पया ब्रह्म ज्ञानी सदा समदर्शी ब्रह्म ज्ञानी की दिश अमृत वर्षी ब्रह्म ज्ञानी बंधन ते मुक्ता ब्रह्म ज्ञानी की निर्मल जुगता ब्रह्म ज्ञानी का भोजन ज्ञान नानक ब्रह्म ज्ञानी का ब्रह्म ध्यान ब्रह्म ज्ञानी एक ऊपर आस ब्रह्म ज्ञानी का नहीं विनाश ब्रह्म ज्ञानी का गरीबी समाहा ब्रह्म ज्ञानी पर उपकार उमाहा ब्रह्म ज्ञानी का नाही धंधा ब्रह्म ज्ञानी ले तावत बंदा ब्रह्म ज्ञानी गए हुए सुफला ब्रह्म ज्ञानी सुफल फला ब्रह्म ज्ञानी संग सगल उदार नानक ब्रह्म ज्ञानी जपे सगल संसार ब्रह्म ज्ञानी गए के रंग ब्रह्म ज्ञानी कह बसे प्रभ संग ब्रह्म ज्ञानी कह नाम आधार ब्रह्म ज्ञानी कह नाम परवार ब्रह्म ज्ञानी सदा सद जागत ब्रह्म ज्ञानी ओम बुद्ध त्यागत ब्रह्म ज्ञानी के मन परमानंद ब्रह्म ज्ञानी के कर सदा आनंद ब्रह्म ज्ञानी सुख सहज निवास नानक ब्रह्म ज्ञानी का नहीं विनाश ब्रह्म ज्ञानी ब्रह्म कवेता ब्रह्म ज्ञानी एक संहिता ब्रह्म ज्ञानी गए हुए चिंत ब्रह्म ज्ञानी का निर्मल मंत ब्रह्म ज्ञानी जिस करे प्रभाव ब्रह्म ज्ञानी का बड़ प्रताप ब्रह्म ज्ञानी का दस बड़ भागी पाइय ब्रह्म ज्ञानी को बल बल जाइय ब्रह्म ज्ञानी को खोजे महेश्वर नानक ब्रह्म ज्ञानी आप परमेश्वर ब्रह्म ज्ञानी की कीमत नाहे ब्रह्म ज्ञानी के सगल मन माहे ब्रह्म ज्ञानी का कौन जाने भेद ब्रह्म ज्ञानी को सदा देश ब्रह्म ज्ञानी का कदे आना जाए अदाकर ब्रह्म ज्ञानी सर्व का ठाकर ब्रह्म ज्ञानी कीमत ब्रह्म ज्ञानी जाने ब्रह्म ज्ञानी की ब्रह्म ज्ञानी कीमत कौन बखाने ब्रह्म ज्ञानी की गत ब्रह्म ज्ञानी जाने ब्रह्म ज्ञानी का अंत न पार नानक ब्रह्म ज्ञानी को सदा नमस्कार ब्रह्म ज्ञानी सब सृष्टि का करता ब्रह्म ज्ञानी सद जीवे नहीं मरता ब्रह्म ज्ञानी मुक्त जुक्त जी का दाता ब्रह्म ज्ञानी पूर्ण पुरुष विधाता ब्रह्म ज्ञानी अनाथ का नाथ ब्रह्म ज्ञानी का सभी ऊपर हाथ ब्रह्म ज्ञानी का सगल आकार ब्रह्म ज्ञानी आप निरंकार ब्रह्म ज्ञानी की शोभा ब्रह्म ज्ञानी बनी नानक ब्रह्म ज्ञानी सर्व का तनी श्लोक उरतार है जो अंतर नाम सर्व में पेखे भगवान निमख निमख ठाकर नमस्कार है नानक ओ अपरस सगल निस्तार है अष्टपदी मिसया नाही रसना परस मन में प्रीत नरंजन दर्श परत्र रूप न पेखे नेतर साध की टहल संसंगेत करना सुने काहू की निंदा सब ते जाने आपस को मंदा गुर प्रसाद विखया पर रहे मन की बासना मन ते टरै इंद्री जित पई धोगते रहत नानक कोट मदे को ऐसा परस वैष्णो सो जिस ऊपर सो प्रसन्न विष्णु की माया ते होए पैन कर्म करत होवे नेह कर्म तिस वैष्णो का निर्मल धर्म काहू फल की इच्छा नहीं बाशै केवल भगत कीर्तन संग राचै मन तन अंतर सिमरन गोपाल सभ ऊपर होवत कृपाल आप दृढ़ अवरा नाम जपावै नानक ओ वैष्णो परम गद पावै भगवती भगवंत भगत का रंग सगल त्यागे दुष्ट का संग मन ते बिन से सगला परम कर पूजे सगल पार ब्रह्म सत्संग पापा मल खोवे तिस भगवती मत उत्तम होवे भगवंत की टहल करे नित नीत मन तन अर्पे विष्णु प्रीत हर के चरण हृदय बसावे नानक ऐसा भगवती भगवंत को पावे सो पंड जो मन पर बोध राम नाम या तुम्हें सोध राम नाम सार रस पीवे उस पंडित के उपदेश जग जीवे हर की कथा हृदय बसावे सो पंडित फिर जो न आवे वे प्राण सिमत बूझे मूल सुख में जाने अस्तूल चौवरना को दे उपदेश नानक उस पंडित को सदा देश बीज मंत्र सर्व को ज्ञान, चौ वरना में जपे को नाम, जो जो जपे तिसकी गत होए, सात संग पावे जन कोए, कर कृपा अंतर उतार है, पास प्रेत मुक्त पात्र को तार है, सर्व रोखा औखद नाम, कल्याण रूप मंगल गुण गाम, काहू जुगत के देना पाइये धर्म, नानक तिस मिले जिस लिखिया तुर कर्म, जिसके मन पार ब्रह्म का निवास, तिसका नाम सत रामदास, आत्म राम दिस नजरी आया, दास द संतन पाए दिन पाया, सदा निकट निकट हर जान, सो दास दरगाह परवान, अपने दास को आप कृपा करे, तिस दास को सब सो जी पर है, सगल संग आत्म उदास, ऐसी जुगत नानक रामदास, प्रभु की आज्ञा आत्म हितावे, जीवन मुक्त सो कहावे, तैसा हरक तैसा उसोग, सदा नंत नहीं बयोग, तैसा सुन तैसी उस माठी, तैसा अमृत सी बिख खाठी, तैसा मान तैसा अभिमान, तैसा रंग तैसा रजान, जो वरता है साई जुगत, नानक ओ पुरख कहिए जीवन मुक्त, पार ब्रह्म के सगले ठाओ, जिस जित घर राखे तैसा दिन नाओ, आपे करन करावन जोग, प्रभ पावे सोई फुन होग, पसरो आप होए नंतरंग, लखे न जाए पार ब्रह्म के रंग, जैसी मादे तैसा प्रगास, पार ब्रह्म करता अविनाश, सदा सदा सदा दयाल, सिमर सिमर नानक पहे निहाल। श्लोक उस्तत करे अनेक जना, अंत न पारा वार, नानक रचना प्रभ रची, बहुविध अनक प्रकार। अष्टपदी कई कोट होए पुजारी, कई कोट आचार बिहारी, कई कोट पै तीर्थवासी, कई कोट मन प्रमेय उदासी, कई कोट वेद के स्रोते, कई कोट तपीसर होते, कई कोट आत्म ध्यान तार है, कई कोट कब का विचार है, कई कोट नव तन नाम ते आव है, नानक करते का अंत न पाव है, कई कोट पहे अभिमानी, कई कोट अंध अज्ञानी, कई कोट कृपन कठोर, कई कोट पिग आत्म निकोर, कई कोट पर दर्व को हिर है, कई कोट पर दुख न कर है, कई कोट माया श्रम वाहे, कई कोट परदेश परमाहे, जिल जित लावो ते तित लगना, नानक करते की जाने करता रचना। कई कोट सिर जती जोगी, कई कोट राजे रस भोगी, कई कोट पंखी सर्प पाए, कई कोट पात्र बिरख न बिजाए, कई कोट पवन पानी बह संतर, कई कोट देश भू मंडल, कई कोट सशियर सूर निखतर, कई कोट देव दानव इंद्र सिर शतर, सगल समगरी अपने सुतारे, नानक जिस जिस पावे तिस तिस निस्तारे, कई कोट राज मन साधक, कई कोट भेद प्राण सिमरत हर शास्त्र, कई कोट की रतन समुंद, कई कोट नाना प्रकार जंत, कई कोट की है चिर जीवे, कई कोट गिरी मेहर सुवर्ण जीवे, कई कोट जह कि नृपसाज, कई कोट भूत प्रेत सुकर मृगाज, सब ते नेरे सब हूँ ते दूर, नानक आप लिप्त रहा भरपूर, कई कोट पताल के वासी, कई कोट नरक सुर्ग निवासी, कई कोट जन्म है जीव है मर है, कई कोट बहुजोनी बिर है, कई कोट बैठ ही खाए, कई कोट काले सक पाए, कई कोट की है तनवंत, कई कोट माया में चिंत, जय जय पाना तय तय रख है, नानक सब की प्रभ कह हाथ है, कई कोट पहे बैरागी, राम नाम संग तिन लेव लागी, कई कोट प्रभ को खजनते, आत्म में पर ब्रह्म लहनते, कई कोट दर्शन प्रभ प्यास, तिनको मिलियो प्रभ अविनाश, कई कोट मांगे सत्संग, पार ब्रह्म तिन लागा रंग, जिनको होए आप सो परसान, नानक दे जन सदा तान तान, कई कोट खानी अर खंड, कई कोट आकाश ब्रह्मांड, कई कोट होए अवतार, कई युगत की नो विस्तार, कई बार पसरे हो पसार, सदा सदा एक एक अंकार, कई कोट कीने बहुपात, प्रभु ते प्रभु मैं समात, ताका अंत न जाने कोए,
0: आपे आप नानक प्रभु सोए, कई कोट पार ब्रह्म के दास, तिन होवत आत्म प्रगास, कई कोट तत के बेते, सदा निहारे को नितरे, कई कोट नाम रस पीवे, अमर पए सद सद ही जीवे, कई कोट नाम गुण गावे, आत्म रस सह समावे, अपने जन को साथ साथ समारे, नानक कोई परमेश्वर के प्यारे श्लोक,
2: करण कारण प्रभ एक है दूसर नाही कोई, नानक तिस बलिहारण जल थल मैयल सोए अष्टपदी, करण करावन करना जोग जोत सभावै सोई होग, खिन में था बो था बनहारा अंत नहीं किश पारा बारा, हुक्मे थार अदन रहावै हुक्मे उपजै हुक्म समावै, हुक्मे उच नीच व्यवहार हुक्मे अनकरंग प्रकार, कर कर देखे अपनी वडे आई नानक सब मैं रहा समाई, प्रभ पावै मानो गद पावै प्रभ पावै ता पाथर तरावै, प्रभ पावै बिन सास तेरा कहै प्रभ पावै ता हर गुण पाखै, प्रभ पावै ता पत तो उधारै हाव करै आपन बिचारै, दोहां सिरियां का आप स्वामी खेलै बिकसै अंतर जामी, जो पावै सो कार करावै नानक दृष्टि अवर नावै, कहो मानुख ते क्या होयावै जोत सभावै सोई करावै, इसकै हाथ होई ता सब किछ ले जोत सभावै सोई करे, अन जानत बिख्या मैं रचै जे जानत अपना बचै, भरमे भूला दै दे थावै निमख माए चार कुंड फिर आवै, कर कृपा जिस अपनी भगत दे नानक ते जाना मिले, खिन मैं नीच कीड़ को राज पार ब्रह्म गरीब निवाज, जाका दृष्ट कछु न आवै तिस तत्काल दह दिस प्रगट आवै, जा को अपनी करे बख्शीस ताका लेखा न गने जगदीस, जियो पिण सब तिसके रास घट घट पूर्ण ब्रह्म प्रगास, अपनी बनता बनाई नानक जी वह देख बढ़ाई, इसका बल नाही इस हाथ करन करावन सर्व को नाथ, आज्ञाकारी बपुरा जियो जो सुभावै सोई फुंथियो, कबहू ऊंच नीच में बसै कबहू सोग हरख रंग हसै, कबहू निंद चिंद व्यवहार कबहू ऊब आकाश बयाल, कबहू बीता ब्रह्म विचार नानका मिलावन हार, कबहू निरत करै वो भांत कबहू सोए रह दिन रात, कबहू महाक्रोध विकराल कबहू सर्व की हो तरवाल, कबहू हुए बह बड़ राजा कबहू पिखारी नीच का साजा, कबहू अब कीर्त में आवै कबहू भला भला कहावै, ज्यों प्रभ राखै तिवही रहै गुर प्रसाद नानक सच कहै, कबहू होए पंडित करे बखियान कबहू मोन धारी लावै ध्यान, कबहू तट तीर्थ स्नान कबहू सिद्ध साधक मो ज्ञान, कबहू कीट हस्त पतंग होए जिया अनक जौन पर मैं भरमिया, नाना रूप जो सुहागी दिखावै ज्यो प्रभ भावै तिवै नचावै, जो सभावै सोई होए नानक दो जावर न कोय, कबहू साध संगत उपावै उस स्थान ते बहुर नावै, अंतर होए ज्ञान प्रगास उस स्थान का नहीं विनाश, मन तन नाम रते एक रंग सदा बसै पार ब्रह्म कै संग, ज्यों जल मैं जल आए खटाना त्यों ज्योति संग जो समाना, मिट गए गवन पाए विश्राम नानक प्रभ कै सदगुरु बान सलोक, सुखी बसै मसकीनिया आप निवार तले बड़े बड़े अहंकारिया, नानक गर्भ गले अष्टपदी जिसकै अंतर राज अभिमहान, सो नरक पाती हो वसवान, जो जाने मैं जो बनवंत सो होवत बिष्टा का जंत, आपस को कर्मवंत कहावै जन्म मरै बो जोन परमावै, धन भूमिका जो करै गुमान सो मूर्ख अंधा अज्ञान, कर कृपा जिसकै हृदय गरीबी बसावै नानक इहां मुक्ता गै सुख पावै, तनवंता होए कर गरबावै तृण समान का संग न जावै, बहु लश्कर मानुख उपर करे आस पल भीतर ताका होए विनाश, सब ते आप जाने बलवंत खिन में होए जाए पसमंत, किसे न बदे आप अहंकारी धर्म राय तिस करे खुआरी, गुर प्रसाद जाका मिटै अभिमान सो जन नानक दरगै प्रवान, कोट कर्म करे हों तारे शर्म पावै सगले बिरथारे, अनक तपस्या करे अहंकार नरक सुरग फिर अवतार, अनक जतन कर आत्म नहीं दरवै हर दरगै को कैसे गवै, आपस को जो पला कहावै तिसे भलाई निकट न आवै, सर्व की रेन जा का मन होए को नानक ताकी निर्मल सोए, जब लग जाने मुझते कछ होए तब इसको सुख नाही कोए, जब ए जाने मैं किस करता तब लग गर्व जोन मैं फिरता, जब तारै को बैरी मीत तब लग निचल नाही जीत, जब लग मोह मगन संगमाए तब लग धर्म राय दिस जाए, प्रभ कृपा ते बंधन टूटै गुर प्रसाद नानक हों छूटै, ਸਹਿਸ ਖਟੇ ਲਾਕੋਠ ਧਾਵੈ ਤ੍ਰਿਪਤ ਨਾ ਆਵੈ ਮਾਇਆ ਪਾਛੈ ਪਾਵੈ ਅਨਕ ਭੋਗ ਵਿਖਿਆ ਕੇ ਕਰੈ ਨੈ ਤ੍ਰਿਪਤਾ ਵੈ ਖਪਕਾ ਮਰੈ ਬਿਨਾ ਸੰਤੋਖ ਨਹੀਂ ਕਉ ਰਾਜੈ ਸੁਭਨ ਮਨੋਰਥ ਬਿਰਥੇ ਸਭ ਕਾਜੈ ਨਾਮ ਰੰਗ ਸਰਵ ਸੁਖ ਹੋਏ ਵਡਭਾਗੀ ਕਿਸੈ ਪ੍ਰਾਪਤ ਹੋਏ ਕਰਨ ਕਰਾਵਨ ਆਪੇ ਆਪ ਸਦਾ ਸਦਾ ਨਾਨਕ ਹਰ ਜਾਪ ਕਰਨ ਕਰਾਵਨ ਕਰਨੈ ਹਾਰ ਇਸਕੈ ਹਾਥ ਕਹਾਂ ਵਿਚਾਰ ਜੈਸੇ ਦ੍ਰਿਸ਼ਟ ਕਰੇ ਤੈਸਾ ਹੋਏ ਆਪੇ ਆਪ ਆਪ ਰਵ ਸੋਏ ਜੋ ਕਿਨੋ ਸੁਪਨੈ ਰੰਗ ਸਭ ਤੇ ਦੂਰ ਸਭ ਹੂੰ ਕੈ ਸੰਗ ਬੂਝੈ ਦੇਖੈ ਕਰੈ ਵਿਵੇਕ ਆਪ ਹੈ ਏਕ ਆਪ ਹੈ ਅਨੇਕ ਮਰੈ ਨਾ ਬਿਨ ਸਿਆਵੈ ਨਾ ਜਾਏ ਨਾਨਕ ਸਦ ਹੀ ਰਹਿਆ ਸਮਾਏ ਆਪ

ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਘਟ ਘਟ ਸੁਣੀ ਸਰਵਣ ਬਖਿਆਣੀ ਪਵਿੱਤਰ ਪਵਿੱਤਰ ਪਵਿੱਤਰ ਪੁਨੀਤ ਨਾਮ ਜਪੈ ਨਾਨਕ ਮਨ ਪ੍ਰੀਤ ਸਲੋਕ ਸੰਤ ਸਰਨ ਜੋ ਜਨ ਪਰੈ ਸੋ ਜਨ ਉਦਰਨ ਹਾਰ ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ ਅਸ਼ਟਪਦੀ ਸੰਤ ਕੈ ਦੁਖਨ ਆਰ ਜਾ ਘਟੈ ਸੰਤ ਕੈ ਦੁਖਨ ਜਮ ਤੇ ਨਹੀਂ ਛੁਟੈ ਸੰਤ ਕੈ ਦੁਖਨ ਸੁਖ ਸਭ ਜਾਏ ਸੰਤ ਕੈ ਦੁਖਨ ਨਰਕ ਮੈਂ ਪਾਏ ਸੰਤ ਕੈ ਦੁਖਨ ਮਤ ਹੋਏ ਮਲੀਨ ਸੰਤ ਕੈ ਦੁਖਨ ਸੋਭਾ ਤੇ ਹੀਨ ਸੰਤ ਕੇ ਹੱਥੇ ਕੋ ਰੱਖੈ ਨਾ ਕੋਈ ਸੰਤ ਕੈ ਦੁਖਨ ਥਾਨ ਭ੍ਰਸ਼ਟ ਹੋਏ ਸੰਤ ਕਿਰਪਾਲ ਕਿਰਪਾ ਜੇ ਕਰੈ ਨਾਨਕ ਸੰਤ ਸੰਗ ਨਿੰਦਕ ਵੀ ਦਰੈ ਸੰਤ ਕੇ ਦੁਖਨ ਤੇ ਮੁਖ ਪਵੈ ਸੰਤਨ ਕੈ ਦੁਖਨ ਕਾਗਜੋਂ ਲਵੈ ਸੰਤਨ ਕੈ ਦੁਖਨ ਸਰਬ ਜੋਨ ਪਾਏ ਸੰਤ ਕੈ ਦੁਖਨ ਤ੍ਰਿਗਤ ਜੋਨ ਕਿਰਮਾਏ ਸੰਤਨ ਕੈ ਦੁਖਨ ਤ੍ਰਿਸ਼ਨਾ ਮੈਂ ਜਲੈ ਸੰਤ ਕੈ ਦੁਖਨ ਸਭ ਕੁਛ ਲੈ ਸੰਤ ਕੈ ਦੁਖਨ ਤੇ ਸਭ ਜਾਏ ਸੰਤ ਕੈ ਦੁਖਨ ਨਿਜ ਨ ਜਾਏ ਸੰਤ ਦੁਖੀ ਕਾ ਥਾਉ ਕੋ ਨਾਏ ਨਾਨਕ ਸੰਤ ਭਾਵੈ ਤਾਂ ਓਈ ਪੀ ਗਤ ਪਾਏ ਸੰਤ ਕਾ ਨਿੰਦਕ ਮਹਾਂ ਅਤਤਾਈ ਸੰਤ ਕਾ ਨਿੰਦਕ ਖਿਨ ਟਿਕਨ ਨਾ ਪਾਈ ਸੰਤ ਕਾ ਨਿੰਦਕ ਮਹਾਂ ਅਤਿਆਰਾ ਸੰਤ ਕਾ ਨਿੰਦਕ ਪਰਮੇਸ਼ਰ ਮਾਰਾ ਸੰਤ ਕਾ ਨਿੰਦਕ ਰਾਜ ਦੇਹੀਨ ਸੰਤ ਕਾ ਨਿੰਦਕ ਦੁਖੀ ਅਰਦੀਨ ਸੰਤ ਕੇ ਨਿੰਦਕ ਉਹ ਸਰਵ ਰੋਗ ਸੰਤ ਕੇ ਨਿੰਦਕ ਉਹ ਸਦਾ ਵਿਯੋਗ ਸੰਤ ਕੀ ਨਿੰਦਾ ਦੁਖ ਮੈਂ ਦੁਖ ਨਾਨਕ ਸੰਤ ਭਾਵੈ ਤਾਂ ਉਸ ਕਾ ਪੀ ਹੋਏ ਮੋਖ ਸੰਤ ਕਾ ਦੁਖੀ ਸਦਾ ਅਪਵਿੱਤ ਸੰਤ ਕਾ ਦੁਖੀ ਕਿਸੈ ਕਾ ਨਹੀਂ ਮਿੱਤ ਸੰਤ ਕੇ ਦੁਖੀ ਕੋ ਡਾਨ ਲਾਗੈ ਸੰਤ ਕੇ ਦੁਖੀ ਕੋ ਸਭ ਤਿਆਗੈ ਸੰਤ ਕਾ ਦੁਖੀ ਮਹਾ ਅਹੰਕਾਰੀ ਸੰਤ ਕਾ ਦੁਖੀ ਸਦਾ ਵਿਕਾਰੀ ਸੰਤ ਕਾ ਦੁਖੀ ਜਨਮੈ ਮਰੈ ਸੰਤ ਕੀ ਦੁਖ ਨਾ ਸੁਖ ਤੇ ਡਰੈ ਸੰਤ ਕੇ ਦੁਖੀ ਕੋ ਨਾਹੀ ਠਾਉ ਨਾਨਕ ਸੰਤ ਭਾਵੈ ਤਾਂ ਲੈ ਮਿਲਾਏ ਸੰਤ ਕਾ ਦੁਖੀ ਅੱਧ ਬੀਜ ਤੇ ਟੁੱਟੈ ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੈ ਸੰਤ ਕੇ ਦੁਖੀ ਉਦਯਾਨ ਪਰਮਾਈਐ ਸੰਤ ਕਾ ਦੁਖੀ ਉਜੜ ਪਾਈਐ ਸੰਤ ਕਾ ਦੁਖੀ ਅੰਤਰ ਤੇ ਥੋਤਾ ਜਿਉ ਸਾਸ ਬਿਨਾ ਮਿਰਤ ਕੀ ਲੋਥਾ ਸੰਤ ਕੇ ਦੁਖੀ ਕੀ ਜੜ ਕਿਛ ਨਾਹੇ ਆਪਨ ਬੀਜ ਆਪੇ ਹੀ ਖਾਏ ਸੰਤ ਕੇ ਦੁਖੀ ਕੋ ਅਵਰ ਨ ਰਾਖਨਹਾਰ ਨਾਨਕ ਸੰਤ ਭਾਵੈ ਤਾਂ ਲਏ ਉਵਾਰ ਸੰਤ ਕਾ ਦੁਖੀ ਇਉਂ ਬਿਲ ਲਾਏ ਜਿਉ ਜਲ ਬਿਹੋਨ ਮਛਲੀ ਤੜਫੜਾਏ ਸੰਤ ਕਾ ਦੁਖੀ ਭੁੱਖਾ ਨਹੀਂ ਰਾਜੈ ਜਿਉ ਪਾਵਕ ਈਂਧਨ ਨਹੀਂ ਧਰਾਪੈ ਸੰਤ ਕਾ ਦੁਖੀ ਛੁਟੈ ਇਕੇਲਾ ਜਿਉ ਬੁਆੜ ਤਿਲ ਖੇਤ ਮਾਹੇ ਦੋਹੇਲਾ ਸੰਤ ਕਾ ਦੁਖੀ ਧਰਮ ਤੇ ਰਹਿਤ ਸੰਤ ਕਾ ਦੁਖੀ ਸਦ ਮਿਥਿਆ ਕੈਤ ਕਿਰਤ ਨਿੰਦਕ ਕਾ ਧੁਰ ਹੀ ਪਿਆ ਨਾਨਕ ਜੋਤ ਸੁਭਾਵੈ ਸੋਈ ਥਿਆ ਸੰਤ ਕਾ ਦੁਖੀ ਵਿਗੜ ਰੂਪ ਹੋ ਜਾਏ ਸੰਤ ਕੇ ਦੁਖੀ ਕੋ ਦਰਗੈ ਮਿਲੈ ਸਜਾਏ ਸੰਤ ਕਾ ਦੁਖੀ ਸਦਾ ਸਹਿਕਾਈਐ ਸੰਤ ਕਾ ਦੁਖੀ ਨਾ ਮਰੈ ਨਾ ਜਿਵਾਈਐ ਸੰਤ ਕੇ ਦੁਖੀ ਕੀ ਪੂਜਾ ਨਾ ਆਸਾ ਸੰਤ ਕਾ ਦੁਖੀ ਉੜ ਚੱਲੈ ਨਿਰਾਸਾ ਸੰਤ ਕੈ ਦੁਖ ਨਾ ਤ੍ਰਿਸ਼ਟੈ ਕੋਈ ਜੈਸਾ ਭਾਵੈ ਤੈਸਾ ਕੋਈ ਹੋਏ ਪਿਆ ਕਿਰਤ ਨਾ ਮਿਟੈ ਕੋਈ ਨਾਨਕ ਜਾਣੈ ਸੱਚਾ ਸੋਈ ਸਭ ਕੜ ਤਿਸਕੇ ਉਹ ਕਰਨੈ ਹਾਰ ਸਦਾ ਸਦਾ ਤਿਸਕੋ ਨਮਸਕਾਰ ਪ੍ਰਭ ਕੇ ਉਸਤਤ ਕਰੋ ਦਿਨ ਰਾਤ ਤਿਸੈ ਧਿਆਵੋ ਸਾਸ ਗਿਰਾਸ ਸਭ ਕਜ ਵਰਤੈ ਤਿਸਕਾ ਕੀਆ ਜੈਸਾ ਕਰੇ ਤੈਸਾ ਕੋ ਥੀਆ ਆਪਣਾ ਖੇਲ ਆਪ ਕਰਨੈ ਹਾਰ ਦੂਸਰ ਕੌਣ ਕਹੈ ਵਿਚਾਰ ਜਿਸਨੂੰ ਕਿਰਪਾ ਕਰੈ ਤਿਸਾ ਆਪਣ ਨਾਮ ਦੇ ਵੱਡ ਭਾਗੇ ਨਾਨਕ ਜਨ ਸੇ ਸਲੋਕ ਤਜੋ ਸਿਆਨ ਪਸੁਰ ਜਨੋ ਸਿਮਰੋ ਹਰ ਹਰ ਰਾਇ ਏਕ ਆਸ ਹਰ ਮਨ ਰਖੋ ਨਾਨਕ ਦੁਖ ਪਰਮ ਪੋ ਜਾਏ ਅਸ਼ਟਪਦੀ ਮਾਂ ਨੋਕੀ ਟੇਕ ਬਿਰਥੀ ਸਭ ਜਾਨ ਦੇਵਨ ਕੋ ਏਕੈ ਭਗਵਾਨ ਜਿਸ ਕੈ ਦੀਏ ਰਹਿ ਅਖਾਏ ਬਹੁਰ ਨ ਤਿਸਨਾ ਲਾਗੈ ਆਏ ਮਾਰੈ ਰਾਖੈ ਕੋ ਆਪ ਮਾਨੁਖ ਕੈ ਕਿਛ ਨਾਹੀ ਹਾਥ ਤਿਸਕਾ ਹੁਕਮ ਬੂਸੁਖ ਹੋਏ ਤਿਸਕਾ ਨਾਮ ਰਾਖ ਕੰਠ ਪਰੋਏ ਸਿਮਰ ਸਿਮਰ ਸਿਮਰ ਪ੍ਰਭ ਸੋਏ ਨਾਨਕ ਬਿਘਨ ਲਾਗੈ ਕੋਏ ਉਸਤਤ ਮਨ ਮੈਂ ਕਰ ਨਿਰੰਕਾਰ ਕਰ ਮਨ ਮੇਰੇ ਸਤ ਵਿਵਹਾਰ ਨਿਰਮਲ ਰਸਨਾ ਅੰਮ੍ਰਿਤ ਪੀਓ ਸਦਾ ਸੁਹੇਲਾ ਕਰ ਲੈ ਜੀਓ ਨੈਨੋ ਪੇਖ ਠਾਕੁਰ ਕਾ ਰੰਗ ਸਾਧ ਸੰਗ ਬਿਨ ਸਹਿ ਸਭ ਸੰਗ ਚਰਨ ਚਲੋ ਮਾਰਗ ਗੋਬਿੰਦ ਮਿਟੈ ਪਾਪ ਜਪੀਏ ਹਰ ਬਿੰਦ ਕਰ ਹਰ ਕਰਮ ਸਰਵਣ ਹਰ ਕਥਾ ਹਰ ਦਰਗੈ ਨਾਨਕ ਊਜਲ ਮਥਾ ਵੱਡ ਭਾਗੀ ਤੇ ਜਨ ਜਗ ਮਾਹੇ ਸਦਾ ਸਦਾ ਹਰ ਕੇ ਗੁਣ ਗਾਏ ਰਾਮ ਨਾਮ ਜੋ ਕਰੈ ਵਿਚਾਰ ਸੇ ਧਨਵੰਤ ਗਨੀ ਸੰਸਾਰ ਮਨ ਤਨ ਮੁਖ ਬੋਲੈ ਹਰ ਮੁਖੀ ਸਦਾ ਸਦਾ ਜਾਨੋ ਤੇ ਸੁਖੀ ਏਕੋ ਏਕ ਏਕ ਪਛਾਨੈ ਇਹ ਤੁਧ ਕੀ ਉਹ ਸੋਜੀ ਜਾਨੈ ਨਾਮ ਸੰਗ ਜਿਸ ਕਾ ਮਨ ਮਾਨਿਆ ਨਾਨਕ ਤਿਨੈ ਨਿਰੰਜਨ ਜਾਣਿਆ
ਗੁਰ ਪ੍ਰਸਾਦ ਆਪਣਾ ਆਪ ਸੁਜੈ, ਤਿਸ ਕੀ ਜਾਨੋ ਤ੍ਰਿਸ਼ਨਾ ਬੂਝੈ, ਸਾਧ ਸੰਗ ਹਰ ਹਰ ਜਸ ਕਹਿਤ, ਸਰਬ ਰੋਗ ਤੇ ਉਹ ਹਰ ਜਨ ਰਹਿਤ, ਆਂਦਨ ਕੀਰਤਨ ਕੇਵਲ ਬਖਿਆਨ, ਗ੍ਰਿਸਤ ਮੈਂ ਸੋਈ ਨਿਰਵਾਨ, ਏਕ ਉਪਰਜ ਜਨ ਕੀ ਆਸਾ, ਤਿਸ ਕੀ ਕਟੀਐ ਜਮ ਕੀ ਫਾਸਾ, ਪਾਰ ਬ੍ਰਹਮ ਕੇ ਜਿਸ ਮਨ ਭੂਖ, ਨਾਨਕ ਤਿਸਨ ਲਾਗੈ ਦੁਖ, ਜਿਸ ਕੋ ਹਰ ਪ੍ਰਭ ਮਨ ਚਿਤ ਆਵੈ, ਸੋ ਸੰਤ ਸੁਹੇਲਾ ਨਹੀਂ ਡੁਲਾਵੈ, ਜਿਸ ਪ੍ਰਭ ਆਪਣਾ ਕਿਰਪਾ ਕਰੈ, ਸੋ ਸੇਵਕ ਕਹੋ ਕਿਸ ਤੇ ਡਰੈ, ਜੈਸਾ ਸਾ ਤੈਸਾ ਦ੍ਰਿਸ਼ਟਾਇਆ, ਆਪਣੇ ਕਾਰਜ ਮੈਂ ਆਪ ਸਮਾਇਆ, ਸੋਧਤ ਸੋਧਤ ਸੋਧਤ ਸਿਜਿਆ, ਗੁਰ ਪ੍ਰਸਾਦ ਤਤ ਸਭ ਬੁਝਿਆ, ਜਬ ਦੇਖੋ ਤਬ ਸਭ ਕਿਛ ਮੂਲ, ਨਾਨਕ ਸੋ ਸੂਖਮ ਸੋਈ ਅਸਤੂਲ, ਨਹਿ ਕਿਸ ਜਨਮੈ ਨਹਿ ਕਿਸ ਮਰੈ, ਆਪਨ ਚਲਿਤ ਆਪ ਹੀ ਕਰੈ, ਆਵਨ ਜਾਵਨ ਦ੍ਰਿਸ਼ਟ ਅਨਦ੍ਰਿਸ਼ਟ, ਆਗਿਆਕਾਰੀ ਧਾਰੀ ਸਭ ਸ੍ਰਿਸ਼ਟ, ਆਪੇ ਆਪ ਸਗਲ ਮੈਂ ਆਪ, ਅਨਕ ਜੁਗਤ ਰਜ ਥਾਪੋ ਥਾਪ, ਅਵਿਨਾਸੀ ਨਾਹੀ ਕਿਛ ਖੰਡ, ਧਾਰਨ ਧਾਰ ਰਹਿਓ ਬ੍ਰਹਮੰਡ, ਅਲਖ ਅਭੇ ਪੁਰਖ ਪ੍ਰਤਾਪ, ਆਪ ਜਪਾਏ ਤਾਂ ਨਾਨਕ ਜਾਪ, ਜਿਨ ਪ੍ਰਭ ਜਾਤਾ ਸੋ ਸੋਭਾਵੰਤ, ਸਗਲ ਸੰਸਾਰ ਉਦਰੈ ਤਿਨ ਮੰਤ, ਪ੍ਰਭ ਕੇ ਸੇਵਕ ਸਗਲ ਉਧਾਰਨ, ਪ੍ਰਭ ਕੇ ਸੇਵਕ ਦੁਖ ਵਿਸਾਰਨ, ਆਪੇ ਮੇ ਲਏ ਕਿਰਪਾਲ, ਗੁਰ ਕਾ ਸ਼ਬਦ ਜਪਹੇ ਨਿਹਾਲ, ਉਨਕੇ ਸੇਵਾ ਸੋਈ ਲਾਗੈ, ਜਿਸਨੂੰ ਕਿਰਪਾ ਕਰੈ ਵਡਭਾਗੈ, ਨਾਮ ਜਪਤ ਪਾਵੈ ਬਿਸਰਾਮ, ਨਾਨਕ ਤਿਨ ਪੁਰਖੋ ਉਤਮ ਕਰਮਾਨ, ਜੋ ਕਿਛ ਕਰੈ ਸੋ ਪ੍ਰਭ ਕੈ ਰੰਗ, ਸਦਾ ਸਦਾ ਵਸੈ ਹਰ ਸੰਗ, ਸਹਿਜ ਸੁਭਾਇ ਹੋਵੈ ਸੋ ਹੋਏ, ਕਰਨੈ ਹਾਰ ਪਛਾਣੈ ਸੋਏ, ਪ੍ਰਭ ਕਾ ਕੀਆ ਜਨ ਮੀਠ ਲਗਾਨਾ, ਜੈਸਾ ਸਾ ਤੈਸਾ ਦ੍ਰਿਸ਼ਟਾਨਾ, ਜਿਸ ਤੇ ਉਪਜੇ ਤੇ ਸਮਾਏ ਸਮਾਏ, ਓਏ ਸੁਖ ਨਿਧਾਨ ਉਨਹੋ ਬਨ ਆਏ, ਆਪਸ ਕੋ ਆਪ ਦੀਨੋ ਮਾਨ, ਨਾਨਕ ਪ੍ਰਭ ਜਨ ਏਕੋ ਜਾਨ ਸਲੋਕ, ਸਰਬ ਕਲਾ ਪਰਭੂਰ ਪ੍ਰਭ, ਬਿਰਥਾ ਜਨ ਨਹਾਰ, ਜਾਂ ਕੈ ਸਿਮਰਨ ਉਦਰੀਐ, ਨਾਨਕ ਤਿਸ ਬਲਿਹਾਰ ਅਸ਼ਟਵਦੀ, ਟੂਟੀ ਗੰਢ ਨਹਾਰ ਗੋਪਾਲ, ਸਰਬ ਜੀਆਂ ਪੇ ਪ੍ਰਤਪਾਲ, ਸਗਲ ਕੇ ਚਿੰਤਾ ਜਿਸ ਮਨ ਮਾਹੇ, ਤਿਸ ਤੇ ਬਿਰਥਾ ਕੋਈ ਨਾਹੇ, ਰੇਮਨ ਮੇਰੀ ਸਦਾ ਹਰ ਜਾਪ, ਅਵਿਨਾਸੀ ਪ੍ਰਭ ਆਪੇ ਆਪ, ਆਪਨ ਕੀਆ ਕਛੂ ਨ ਹੋਏ, ਜੇ ਸੋ ਪ੍ਰਾਣੀ ਲੋਚੈ ਕੋਏ, ਤਿਸ ਬਿਨ ਨਾਹੀ ਤੇਰਾ ਕਿਛ ਕਾਮ, ਗਤ ਨਾਨਕ ਜਾਪੇ ਕਰ ਨਾਮ, ਰੂਪਵੰਤ ਹੋਏ ਨਾਹੀ ਮੋਹੈ, ਪ੍ਰਭ ਕੀ ਜੋਤ ਸਗਲ ਕਟ ਸੋ ਹੈ, ਧਨਵੰਤਾ ਹੋਏ ਕਿਆ ਕੋ ਗਰਬੈ, ਜਾਂ ਸਭ ਕੇ ਤਿਸ ਕਾ ਦੀਆ ਦਰਬੈ, ਅਤ ਸੂਰਾ ਜੇ ਕੋ ਕਹਾਵੈ, ਪ੍ਰਭ ਕੀ ਕਲਾ ਬਿਨਾ ਕਹਿ ਧਾਵੈ, ਜੇ ਕੋ ਹੋਏ ਬਹਿ ਦਾਤਾਰ, ਤਿਸ ਦੇਨ ਹਰ ਜਾਨੈ ਗਵਾਰ, ਜਿਸ ਗੁਰਪ੍ਰਸਾਦ ਟੁੱਟੈ ਹੋ ਰੋਗ, ਨਾਨਕ ਸੋਜਨ ਸਦਾ ਅਰੋਗ, ਜਿਉਂ ਮੰਦਰ ਕੋ ਥੰਬੈ ਥੰਮਨ, ਤਿਉਂ ਗੁਰ ਕਾ ਸ਼ਬਦ ਮੰਨੈ ਅਸਥਮਨ, ਜਿਉਂ ਪਾਖਾਣ ਨਾਵ ਚੜਤ ਰਹਿ, ਪ੍ਰਾਣੀ ਗੁਰ ਚਰਨ ਲਗਤ ਨਿਸਤਰੈ, ਜਿਉਂ ਅੰਧਕਾਰ ਦੀਪਕ ਬਰਗਾਸ, ਗੁਰ ਦਰਸ਼ਨ ਦੇਖ ਮਨ ਹੋਏ ਵਿਗਾਸ, ਜਿਉਂ ਮਹਾਂ ਉਦਿਆਨ ਮੈਂ ਮਾਰਗ ਪਾਵੈ, ਤਿਉਂ ਸਾਧੂ ਸੰਗਮਿਲ ਜੋਤ ਪ੍ਰਗਟਾਵੈ, ਤਿੰਨ ਸੰਤਨ ਕੀ ਬਾਂਛੋ ਧੂਰ, ਨਾਨਕ ਕੀ ਹਰ ਲੋਚਾਂ ਪੂਰ, ਮਨ ਮੂਰਖ ਕਾਹੇ ਬਿਲ ਲਾਈਐ, ਪੁਰਬ ਲਿਖੇ ਕਾ ਲਿਖਿਆ ਪਾਈਐ, ਦੁਖ ਸੁਖ ਪ੍ਰਭ ਦੇਵ ਨਹਾਰ, ਅਵਰ ਤਿਆਗ ਤੂੰ ਤਸੈ ਚਤਾਰ, ਜੋ ਕਛ ਕਰੈ ਸੋਈ ਸੁਖ ਮਾਨ, ਭੂਲਾ ਕਾਹੇ ਫਿਰੈ ਆ ਜਾਨ, ਕੌਣ ਬਸਤਾਈ ਤੇਰੇ ਸੰਗ, ਲਪਟ ਰਿਓ ਰਸ ਲੋਭੀ ਪਤੰਗ, ਰਾਮ ਨਾਮ ਜਪ ਹਿਰਦੇ ਮਾਹੇ, ਨਾਨਕ ਪਾਸੇ ਤੇ ਕਰ ਜਾਹੇ, ਜਿਸ ਵਖਰ ਕੋ ਲੈਨ ਤੂੰ ਆਇਆ, ਰਾਮ ਨਾਮ ਸੰਤਨ ਘਰ ਪਾਇਆ, ਤਜ ਅਭਿਮਾਨ ਲਿਓ ਮਨਮੋਲ, ਰਾਮ ਨਾਮ ਹਿਰਦੇ ਮੈਂ ਤੋਲ, ਲਾਦ ਖੇਵ ਸੰਤੈ ਸੰਚਾਲ, ਅਵਰ ਤਿਆਗ ਵਿਖਿਆ ਜੰਜਾਲ, ਧਨ ਤਨ ਕਹਿ ਸਭ ਕੋਏ, ਮੁਖ ਉਜਲ ਹਰ ਦਰਗੈ ਸੋਏ, ਇਹੋ ਵਪਾਰ ਬਿਰਲਾ ਵਪਾਰੈ, ਨਾਨਕ ਤਾਂ ਕਹਿ ਸਦ ਬਲਿਹਾਰੈ, ਚਰਨ ਸਾਧ ਕੇ ਧੋਏ ਧੋਏ ਪੀਓ, ਅਰਪ ਸਾਧ ਕੋ ਆਪਣਾ ਜੀਓ, ਸਾਧ ਕੀ ਧੂਰ ਕਰੋ ਇਸਨਾਨ, ਸਾਧ ਉਪਰ ਜਾਈਏ ਕੁਰਬਾਨ, ਸਾਧ ਸੇਵਾ ਵਡਭਾਗੀ ਪਾਈਏ, ਸਾਧ ਸੰਗ ਹਰ ਕੀਰਤਨ ਗਾਈਏ, ਅਨਕ ਵਿਘਨ ਤੇ ਸਾਧੂ ਰਾਖੈ, ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ, ਓਟ ਗਏ ਸੰਤੈ ਦਰਿਆਇਆ, ਸਰਬ ਸੁਖ ਨਾਨਕ ਤੈ ਪਾਇਆ, ਮ੍ਰਿਤਕ ਕੋ ਜੀਵਾਲ ਨਹਾਰ, ਭੁੱਖੇ ਕੋ ਦੇਵਤਾ ਆਧਾਰ, ਸਰਬ ਨਿਧਾਨ ਜਾ ਕੀ ਦ੍ਰਿਸ਼ਟੀ ਮਾਹੇ, ਪੁਰਬ ਲਿਖੇ ਕਾ ਲਹਿਣਾ ਪਾਏ, ਸਭ ਕਿਛ ਤਿਸ ਕਾ ਉਹ ਕਰਨੈ ਜੋਗ, ਤਿਸ ਬਿਨ ਦੂਸਰ ਹੋਆ ਨਾ ਹੋਗ, ਜਪ ਜਨ ਸਦਾ ਸਦਾ ਦਿਨ ਰਹਿਣੀ, ਸਭ ਤੇ ਊਚ ਨਿਰਮਲ ਇਹ ਕਰਨੀ,
ਕਰ ਕਿਰਪਾ ਜਿਸ ਕੋ ਨਾਮ ਦਿਆ, ਨਾਨਕ ਸੋ ਜਨ ਨਿਰਮਲ ਥੀਆ, ਜਾ ਕੈ ਮਨ ਗੁਰ ਕੀ ਪ੍ਰਤੀਤ, ਤੇ ਜਨ ਆਵੇ ਹਰ ਪ੍ਰਵਚੀਤ। ਭਗਤ ਭਗਤ ਸੁਣੀਐ ਤਿਹ ਲੋਇ, ਜਾ ਕੈ ਹਿਰਦੈ ਕੁ ਹੋਇ, ਸੱਚ ਕਰਣੀ ਸਚਤਾ ਕੀ ਰਹਿਤ, ਸੱਚ ਹਿਰਦੈ ਸਤਮੁਖ ਹੈਤ, ਸਾਚੀ ਦ੍ਰਿੜ ਸਾਚਾ ਆਕਾਰ, ਸੱਚ ਵਰਤੈ ਸਾਚਾ ਪਾਸਾਰ, ਪਾਰ ਬ੍ਰਹਮ ਜਿਨ ਸੱਚ ਕਰ ਜਾਤਾ, ਨਾਨਕ ਸੋ ਜਨ ਸੱਚ ਸਮਾਤਾ। ਸਲੋਕ ਰੂਪ ਨ ਰੇਖ ਨ ਰੰਗ ਕਿਛੁ, ਤ੍ਰਿਹੋ ਗੁਣ ਤੇ ਪ੍ਰਭ ਭਿੰਨ, ਤਿਸੈ ਬੁਝਾਏ ਨਾਨਕਾ, ਜਿਸ ਹੋਵੇ ਸੋ ਪ੍ਰਸੰਨ। ਅਸ਼ਟਪਦੀ ਅਵਿਨਾਸੀ ਪ੍ਰਭ ਮਨ ਮੈਂ ਰਾਖ, ਮਾਂ ਨੂੰ ਕੀ ਤੂੰ ਪ੍ਰੀਤ ਤਿਆਗ, ਤਿਸ ਤੇ ਪਰੈ ਨਾਹੀ ਕਿਛੁ ਕੋਇ, ਸਰਬ ਨਿਰੰਤਰ ਏਕੋ ਸੋਇ, ਆਪੇ ਬਿਨਾ ਆਪੇ ਦਾਨਾ, ਗਹਿਰ ਗੰਭੀਰ ਗਹੀਰ ਸੁਜਾਨਾ, ਪਾਰ ਬ੍ਰਹਮ ਪਰਮੇਸ਼ਰ ਗੋਬਿੰਦ, ਕਿਰਪਾ ਨਿਧਾਨ ਦਇਆਲ ਬਖਸੰਦ, ਸਾਧ ਤੇਰੇ ਕੀ ਚਰਨੀ ਪਾਉ, ਨਾਨਕ ਕੈ ਮਨ ਇਹੋ ਨਰਾਉ, ਮਨਸਾ ਪੂਰਨ ਸਰਨਾ ਜੋਗ, ਜੋ ਕਰ ਪਾਇਆ ਸੋਈ ਹੋਗ, ਹਰਨ ਭਰਨ ਜਾ ਕਾ ਨੇਤਰ ਹੋਰ, ਤਿਸ ਕਾ ਮੰਤਰ ਨਾ ਜਾਣੈ ਹੋਰ, ਆਨੰਦ ਰੂਪ ਮੰਗਲ ਸਤ ਜਾ ਕੈ, ਸਰਬ ਥੋਕ ਸੁਣੀਐ ਘਰ ਤਾ ਕੈ, ਰਾਜ ਮੈਂ ਰਾਜ ਜੋਗ ਮੈਂ ਜੋਗੀ, ਤਪ ਮੈਂ ਤਬੀਸਰ ਗ੍ਰਸਤ ਮੈਂ ਭੋਗੀ, ਧਿਆਈ ਧਿਆਏ ਭਗਤੈ ਸੁਖ ਪਾਇਆ, ਨਾਨਕ ਤਿਸ ਪੁਰਖਾ ਕਿਨਾ ਅੰਤ ਨਾ ਪਾਇਆ, ਜਾ ਕੀ ਲੀਲਾ ਕੀ ਮਿਤ ਨਾਏ, ਸਗਲ ਦੇਵ ਹਾਰੇ ਅਵਗਾਏ, ਪਿਤਾ ਕਾ ਜਨਮ ਕਹਿ ਜਾਣੈ ਪੂਤ, ਸਗਲ ਪੁਰੋਹੀ ਆਪਣਾ ਸੂਤ, ਸੁਮਤ ਗਿਆਨ ਧਿਆਨ ਜਿਨ ਦੇ, ਜਨ ਨਾ ਦਾਸ ਨਾਮ ਧਿਆਵੈ ਸੇ।

ਨਾਨਕ ਹੋਸੇ ਭੈ ਸੱਚ ਅਸ਼ਟਪਦੀ, ਚਰਨ ਸਤ ਸਤ ਪ੍ਰਸਨਹਾਰ, ਪੂਜਾ ਸਤ ਸਤ ਸੇਵਦਾਰ, ਦਰਸ਼ਨ ਸਤ ਸਤ ਵੇਖਣਹਾਰ, ਨਾਮ ਸਤ ਸਤ ਧਿਆਵਨਹਾਰ, ਆਪ ਸਤ ਸਤ ਸਮਤ ਹਰੇ, ਆਪੇ ਗੁਣ ਆਪੇ ਗੁਣਕਾਰੇ, ਸ਼ਬਦ ਸਤ ਸਤ ਪ੍ਰਭ ਭਗਤਾ, ਸੁਰਤ ਸਤ ਸਤ ਜਸ ਸੁਨਤਾ, ਭੋਜਨ ਹਾਰ ਕੋ ਸਤ ਸਭ ਹੋਏ, ਨਾਨਕ ਸਤ ਸਤ ਪ੍ਰਭ ਸੋਏ, ਸਤ ਸਰੂਪ ਹਿਰਦੈ ਜਨ ਮਾਨਿਆ, ਕਰਨ ਕਰਾਵਨ ਤਿਨ ਮੂਲ ਪਛਾਨਿਆ, ਜਾ ਕੈ ਹਿਰਦੈ ਵਿਸਵਾਸ ਪ੍ਰਭ ਆਇਆ, ਤਤ ਗਿਆਨ ਤਿਸ ਮਨ ਪ੍ਰਗਟਾਇਆ, ਭੈ ਤੇ ਨਿਰਭੋ ਹੋਏ ਵਿਸਾਨਾ, ਜਿਸ ਤੇ ਉਪਜਤ ਸਮਾਏ ਸਮਾਨਾ, ਬਸਤ ਮਾਇਲੇ ਬਸਤ ਗਡਾਈ, ਤਾ ਕੋ ਭੇਨਾ ਕਹਿਣਾ ਜਾਈ, ਬੂਝੈ ਬੂਝਨ ਹਾਰ ਵਿਵੇਕ, ਨਾਰਾਇਣ ਮਿਲੇ ਨਾਨਕ ਏਕ, ਠਾਕੁਰ ਕਾ ਸੇਵਕ ਆਗਿਆਕਾਰੀ, ਠਾਕੁਰ ਕਾ ਸੇਵਕ ਸਦਾ ਪੁਜਾਰੀ, ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ, ਠਾਕੁਰ ਕੇ ਸੇਵਕ ਕੀ ਨਿਰਮਲ ਰੀਤ, ਠਾਕੁਰ

ਨਾਨਕ ਸੋ ਸੇਵਕ ਸਾਸ ਸਾਸ ਮਾਰੈ, ਆਪਣੇ ਜਨ ਕਾ ਪਰਦਾ ਢਾਕੈ, ਆਪਣੇ ਸੇਵਕ ਕੀ ਸਰ ਪਰ ਰਾਖੈ, ਆਪਣੇ ਦਾਸ ਕੋ ਦੇ ਵਡਾਈ, ਆਪਣੇ ਸੇਵਕ ਕੋ ਨਾਮ ਜਪਾਈ, ਆਪਣੇ ਸੇਵਕ ਕੀ ਆਪਤ ਰਾਖੈ, ਥਾਂ ਕੀ ਗਤਮਿਤ ਕੋਈ ਨਾ ਲਾਖੈ, ਪ੍ਰਭ ਕੇ ਸੇਵਕ ਕੋ ਨਾ ਪਹੁੰਚੈ, ਪ੍ਰਭ ਕੇ ਸੇਵਕ ਉਤੇ ਉੱਚੇ, ਜੋ ਪ੍ਰਭ ਆਪਣੀ ਸੇਵਾ ਲਾਇਆ, ਨਾਨਕ ਸੋ ਸੇਵਕ ਦਹਿ ਦਿਸ ਪ੍ਰਗਟਾਇਆ, ਨੀਕੀ ਕੀਰੀ ਮੈਕਲ ਰਾਖੈ, ਭਸਮ ਕਰੈ ਲਸਕਰ ਕੋਟ ਲਾਖੈ, ਜਿਸ ਕਾ ਸਾਸ ਨਾ ਕਾਢਤ ਆਪ, ਤਾ ਕੋ ਰਾਖ ਦੇ ਕਰ ਹਾਥ, ਮਾਨਸ ਜਤਨ ਕਰਤ ਬੋ ਭਾਤ, ਤਿਸਕੇ ਕਰਤ ਬਿਰਥੇ ਜਾਤ, ਮਾਰੈ ਰਾਖੈ ਵਰਨਾ ਕੋਏ, ਸਰਬ ਜੀਆਂ

ਧਰਪੀਐ ਨਾਮ ਰਤਨ ਜਿਨ ਗੁਰਮੁਖ ਪਾਇਆ ਤਿਸਕੇ ਸ਼ਵਰ ਨਾਹੀ ਦ੍ਰਿਸ਼ਟ ਆਇਆ ਨਾਮ ਧਨ ਨਾਮੋ ਰੂਪ ਰੰਗ ਨਾਮੋ ਸੁਖ ਹਰ ਨਾਮ ਕਾ ਸੰਗ ਨਾਮ ਰਾਜ ਜੋ ਜੰਤਰ ਮਤਾਨੇ ਮੰਤਨ ਨਾਮੈ ਨਾਮ ਸਮਾਨੇ ਊਠਤ ਬੈਠਤ ਸੋਵਤ ਨਾਮ ਕਹੋ ਨਾਨਕ ਜਨ ਕੈ ਸਦਕਾਮ ਬੋਲਹੋ ਜਸ ਜੇ ਬਾਦਨ ਰਾਤ ਪ੍ਰਭ ਆਪਣੇ ਜਨ ਕੀ ਨੀ ਦਾਤ ਕਰੈ ਭਗਤਾ ਤੁਮ ਕਹਿ ਚਾਏ ਪ੍ਰਭ ਆਪਣੇ ਸਿਉ ਰਹਿ ਸਮਾਏ ਜੋ ਹੋਆ ਹੋਵਤ ਸੋ ਜਾਣੇ ਪ੍ਰਭ ਆਪਣੇ ਕਾ ਹੁਕਮ ਪਛਾਨੈ ਤਿਸਕੀ ਮਹਿਮਾ ਕੌਣ ਬਖਾਨੋ ਤਿਸਕਾ ਗੁਣ ਕਹਿ ਏਕ ਨਾ ਜਾਨੋ ਆਠ ਪੈਰ ਪ੍ਰਭ ਸਹਿ ਹਜ਼ੂਰੇ ਕਹੋ ਨਾਨਕ ਸਹੀ ਜਨ ਪੂਰੇ ਮਨ ਮੇਰੇ ਤਿਨ ਕੀ ਓਟਲੇ ਮਨ ਤਨ ਆਪਣਾ ਤਿਨ ਜਨ ਦੇ ਜਿਨ ਜਨ ਆਪਣਾ ਪ੍ਰਭੂ ਪਛਾਤਾ ਸੋ ਜਨ ਸਰਵ ਥੋਕਾ ਦਾਤਾ ਤਿਸਕੇ ਸਰਨ ਸਰਵ ਸੁਖ ਪਾਵੈ

ਨਾਨਕ ਤੇ ਜਨ ਕੇ ਪੂਜੋ ਸਦ ਪੈਰਾ ਸਲੋਕ। ਸਤਿਪੁਰਖ ਜਨ ਜਾਣਿਆ ਸਤਿਗੁਰ ਤਿਸਕਾ ਨਾਉ, ਤਿਸਕੈ ਸੰਗ ਸਿਖ ਉਦਰੈ, ਨਾਨਕ ਹਰ ਗੁਣ ਗਾਓ ਅਸ਼ਟਪਦੀ। ਸਤਿਗੁਰ ਸੇਕੀ ਕਰੈ ਪ੍ਰਤਪਾਲ, ਸੇਵਕ ਕੋ ਗੁਰ ਸਦਾ ਦਿਆਲ। ਸੇਕੀ ਗੁਰ ਦੁਰਮਤ ਮਲ ਹਿਰੈ, ਗੁਰਬਚਨੀ ਹਰ ਨਾਮ ਉਚਰੈ। ਸਤਿਗੁਰ ਸੇਕੇ ਬੰਧਨ ਕਾਟੈ, ਗੁਰ ਕਾ ਸਿੱਖ ਬੇਕਾਰ ਤੇ ਹਟੈ। ਸਤਿਗੁਰ ਸੇਕੋ ਨਾਮ ਧਨ ਦੇ, ਗੁਰ ਕਾ ਸਿੱਖ ਵੱਡ ਭਾਗੀ ਹੈ। ਸਤਿਗੁਰ ਸੇਕਾ ਹਲਤ ਪਲ ਸਵਾਰੈ, ਨਾਨਕ ਸਤਿਗੁਰ ਸੇਕੋ ਜੀ ਨਾਲ ਸਮਾਰੈ। ਗੁਰ ਕੈ ਗ੍ਰਹਿ ਸੇਵਕ ਜੋ ਰਹਿ, ਗੁਰ ਕੀ ਆਗਿਆ ਮਨ ਮੈਂ ਸਹਿ। ਆਪਸ ਕੋ ਕਰ ਕਛ ਨਾ ਜਨਾਵੈ, ਹਰ ਹਰ ਨਾਮ ਹਿਰਦੈ ਸਤਿਆਵੈ। ਮਨ ਵੇਚੈ ਸਤਿਗੁਰ ਕੈ ਪਾਸ, ਤੇ ਸੇਵਕ ਕੇ ਕਾਰਜ ਰਾਸ। ਸੇਵਾ ਕਰਤ ਹੋਏ ਨਹਿ ਕਾਮੀ, ਤਿਸ ਕੋ ਹੋਤ ਪ੍ਰਾਪਤ ਸਵਾਮੀ। ਆਪਣੀ ਕਿਰਪਾ ਜਿਸਾਬ ਕਰੇ, ਨਾਨਕ ਸੋ ਸੇਵਕ ਗੁਰ ਕੀ ਮਤ ਲੇ। ਬੀਸ ਵਿਸਵੇ ਗੁਰ ਕਾ ਮਨ ਮਾਨੈ, ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ। ਸੋ ਸਤਿਗੁਰੁ ਜਿਸ ਹਿਰਦੈ ਹਰ ਨਾਉ, ਅਨਕ ਬਾਰ ਗੁਰ ਕੋ ਬਲ ਜਾਉ। ਸਰਬ ਨਿਧਾਨ ਜੀ ਕਾ ਦਾਤਾ, ਆਠ ਪੈਰ ਪਾਰ ਬ੍ਰਹਮ ਰੰਗ ਰਾਤਾ। ਬ੍ਰਹਮ ਮੈਂ ਜਨ ਜਨ ਮੈਂ ਪਾਰ ਬ੍ਰਹਮ, ਇੱਕ ਹੈ ਆਪ ਨਹੀਂ ਕਛ ਭਰਮ। ਸਹਿਜ ਸਿਆਣਪ ਲਿਆ ਨਾ ਜਾਈਐ, ਨਾਨਕ ਐਸਾ ਗੁਰ ਵਡਭਾਗੀ ਪਾਈਐ। ਸਫਲ ਦਰਸ਼ਨ ਪੇਖਤ ਪੁਨੀਤ, ਪਰਸਤ ਚਰਨਗਤ ਨਿਰਮਲ ਰੀਤ। ਭੇਟਤ ਸੰਗ ਰਾਮ ਗੁਣ ਰਵੇ, ਪਾਰ ਬ੍ਰਹਮ ਕੀ ਦਰਗਹਿ ਗਵੇ। ਸੁਨ ਕਰ ਭਜਨ ਕਰਨ ਆਘਾਨੇ, ਮਨ ਸੰਤੋਖ ਆਤਮ ਪਤਿਆਨੇ। ਪੂਰਾ ਗੁਰ ਆਖਿਓ ਜਾਕਾ ਮੰਤਰ, ਅੰਮ੍ਰਿਤ ਦ੍ਰਿਸ਼ਟ ਪੇਖੈ ਹੋਏ ਸੰਤ। ਗੁਣ ਬੇਅੰਤ ਕੀਮਤ ਨਹੀਂ ਪਾਏ, ਨਾਨਕ ਜਿਸ ਭਾਵੈ ਤਿਸ ਲਏ ਮਿਲਾਏ। ਜੇ ਬਾਏ ਕੁਸਤਦਾ ਅਨੇਕ, ਸਤਿਪੁਰਖ ਪੂਰਨ ਬਾਬੇਕ। ਕਾਹੂ ਬੋਲ ਨਾ ਪਹੁੰਚਤ ਪ੍ਰਾਨੀ, ਅਗਮ ਆਗੋਚਰ ਪ੍ਰਭ ਨਿਰਵਾਨੀ। ਨਿਰਾਹਾਰ ਨਿਰਵੈਰ ਸੁਖਦਾਈ, ਤਾਂ ਕੀ ਕੀਮਤ ਕਿਨੇ ਨਾ ਪਾਈ। ਅਨਕ ਭਗਤ ਬੰਧਨ ਨਿਤ ਕਰੈ, ਚਰਨ ਕਮਲ ਹਿਰਦੈ ਸਿਮਰੈ। ਸਤ ਬੁਲਿਹਾਰੀ ਸਤਿਗੁਰ ਆਪਣੇ, ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ। ਇਹੋ ਹਰ ਰਸ ਪਾਵੈ ਜਨ ਕੋਈ, ਅੰਮ੍ਰਿਤ ਪੀਵੈ ਅੰਮ੍ਰਿਤ ਸੋ ਹੋਏ। ਉਸ ਪੁਰਖਾ ਨਾਹੀ ਕਦੇ ਵਿਨਾਸ਼, ਜਾ ਕੈ ਮਨ ਪ੍ਰਗਟੇ ਗੁਣਤਾਸ। ਆਠ ਪੈਰ ਹਰ ਕਾ ਨਾਮ ਲੇ, ਸੱਚ ਬਦੇ ਸੇਵਕੋ ਦੇ। ਮੋਹ ਮਾਇਆ ਕੈ ਸੰਗ ਨਾ ਲੇਪ, ਮਨ ਮੈਂ ਰਾਖੈ ਹਰ ਹਰ ਏਕ। ਅੰਧਕਾਰ ਦੀਵਕ ਵਰਗਾਸੇ, ਨਾਨਕ ਭਰਮ ਮੋਹ ਦੁਖ ਤੈ ਤੇ ਨਾਸੇ। ਤਪਤ ਮਾਏ ਠਾਂਡ ਵਰਤਾਏ, ਆਨੰਦ ਪਿਆ ਦੁਖ ਨਾਠੇ ਭਾਈ। ਜਨਮ ਮਰਨ ਕੇ ਮਿੱਟੇ ਅੰਦੇਸੇ, ਸਾਧੂ ਕੇ ਪੂਰਨ ਉਪਦੇਸੇ। ਪਹੁ ਚੁੱਕਾ ਨਿਰਭਉ ਹੋਏ ਬਸੇ, ਸਗਲ ਵਿਆਦ

ਸਾਥ ਨਾ ਚਾਲੈ ਬਿਨ ਭਜਨ ਵਿਖਿਆ ਸਗਲੀ ਸਾਰ, ਹਰ ਹਰ ਨਾਮ ਕਮਾਵਨਾ ਨਾਨਕ ਇਹੋ ਧਨ ਸਾਰ। ਅਸ਼ਟਪਦੀ ਸੰਤ ਜਨਾ ਮਿਲ ਕਰੋ ਵਿਚਾਰ, ਏਕ ਸਿਮਰ ਨਾਮ ਆਧਾਰ, ਅਵਰ ਉਪਾਵ ਸਮੀਤ ਵਿਸਾਰੋ, ਚਰਨ ਕਮਲ ਰਿਧ ਮਹਿ ਉਰ ਧਾਰੋ, ਕਰਨ ਕਾਰਨ ਸੋ ਪ੍ਰਭ ਸਮਰੱਥ, ਦ੍ਰਿੜ ਕਰ ਗਹੋ ਨਾਮ ਹਰ ਵਥ, ਇਹੋ ਧਨ ਸੰਚੋ ਹੋਵੋ ਭਗਵੰਤ, ਸੰਤ ਜਨਾ ਕਾ ਨਿਰਮਲ ਮੰਤ, ਏਕ ਆਸ ਰਾਖੋ ਮਨ ਮਾਏ, ਸਰਬ ਰੋਗ ਨਾਨਕ ਮਿਟ ਜਾਏ, ਜਿਸ ਧਨ ਕੋ ਚਾਰ ਘੁੰਟ ਉਠਧਾਵੈ, ਸੋ ਧਨ ਹਰ ਸੇਵਾ ਤੇ ਪਾਵੈ, ਜਿਸ ਸੁਖ ਕੋ ਨਿਤ ਬਾਛੈ ਮੀਤ, ਸੋ ਸੁਖ ਸਾਧੂ ਸੰਗ ਪ੍ਰੀਤ, ਜਿਸ ਸੁਭਾ ਕੋ ਕਰੈ ਭਲੀ ਕਰਨੀ, ਸਾ ਸੁਭਾ ਬਜ ਹਰ ਕੇ ਸਰਨੀ, ਅਨ ਕੋ ਭਾਵੀ ਰੋਗ ਨਾ ਜਾਏ, ਰੋਗ ਮਿਟੈ ਹਰ ਅਵਖ ਦਲਾਏ, ਸਰਬ ਨਿਧਾਨ ਮੈਂ ਹਰ ਨਾਮ ਨਿਧਾਨ, ਜਪ ਨਾਨਕ ਦਰਗੈ ਪ੍ਰਵਾਨ, ਮਨ ਪ੍ਰਬੋਧੋ ਹਰ ਕੈ ਨਾਏ, ਦੈ ਦੇ ਧਾਵਤ ਆ ਬੈਠਾ, ਤਾ ਕੋ ਬਿਘਨ ਲਾਗੈ ਕੋਏ, ਜਾ ਕੈ ਹਿਰਦੈ ਵਸੈ ਹਰ ਸੋਏ, ਕਲ ਤਾਤੀ ਠੰਡਾ ਹਰ ਨਾਉ, ਸਿਮਰ ਸਿਮਰ ਸਦਾ ਸੁਖ ਪਾਉ, ਪਉ ਬਿਨ ਸਹਿ ਪੂਰਨ ਹੋਏ ਆਸ, ਭਗਤ ਪਾਇ ਆਤਮ ਪ੍ਰਗਾਸ, ਤਿਤ ਕਰ ਜਾਇ ਬਸੈ ਅਵਿਨਾਸੀ, ਕਉ ਨਾਨਕ ਕਾਟੀ ਜਮ ਫਾਸੀ, ਤਤ ਵਿਚਾਰ ਕਹਿ ਜਨ ਸਾਚਾ, ਜਨ ਮਰੈ ਸੋ ਕਾਚੋ ਕਾਚਾ, ਆਵਾ ਗਵਨ ਮਿਟੈ ਪ੍ਰਭ ਸੇਵ, ਆਪ ਤਿਆਗ ਸਰਨ ਗੁਰਦੇਵ, ਇਉ ਰਤਨ ਜਨਮ ਕਾ ਹੋਏ ਉਧਾਰ, ਹਰ ਹਰ ਸਿਮਰ ਪ੍ਰਾਨ ਆਧਾਰ, ਅਨ ਕੋ ਭਾਵ ਨਾ ਛੂਟ ਨਹਾਰੇ, ਸਿਮਰ ਸਾਸਤ ਵੇਦ ਵਿਚਾਰੇ, ਹਰ ਕੇ ਭਗਤ ਕਰੋ ਮਨ ਲਾਏ, ਮਨ ਬੰਛਤ ਨਾਨਕ ਫਲ ਪਾਏ, ਸੰਗ ਨਾ ਚਾਲਸ ਤੇ ਰਹਿ ਧਨਾ, ਤੂੰ ਕਿਆ ਲਪਟਾਵੈ ਮੂਰਖ ਮਨਾ, ਸੋ ਤੁਮੀਤ ਗੁਟਾਂਬਰ ਬਨਤਾ, ਇਨ ਤੇ ਕਹੋ ਤੁਮ ਕਵਨ ਸਨਾਥਾ, ਰਾਜ ਰੰਗ ਮਾਇਆ ਵਿਸਥਾਰ, ਇਨ ਤੇ ਕਹੋ ਕਵਨ ਛੁਟਕਾਰ, ਅਸ ਹਸਤੀ ਰੱਥ ਸਵਾਰੀ, ਝੂਠਾ ਡੰਫ ਝੂਠ ਪਾ ਸਾਰੀ, ਜਿੰਦੀ ਏ ਤਿਸ ਬੁਝੈ ਨਾ ਬੇਗਾਨਾ, ਨਾਮ ਵਿਸਾਰ ਨਾਨਕ ਪਛਤਾਨਾ, ਗੁਰ ਕੇ ਮਾਤੂ ਲਹਿ ਆਨੇ, ਭਗਤ ਬਿਨਾ ਬੋਡੂ ਬੇਸਿਆਨੇ, ਹਰ ਕੀ ਭਗਤ ਕਰੋ ਮਨ ਮੀਤ, ਨਿਰਮਲ ਹੋਏ ਤੁਮਾਰੋ ਚੀਤ, ਚਰਨ ਕਮਲ ਰਾਖੋ ਮਨ ਮਾਹੇ, ਜਨਮ ਜਨਮ ਕੇ ਕਿਲਵਖ ਜਾਹੇ, ਆਪ ਜਪੋ ਅਵਰਾ ਨਾਮ ਜਪਾਵੋ, ਸੁਨਤ ਕਹਿਤ ਰਹਿਤ ਗਤ ਪਾਵੋ, ਸਾਰ ਭੂ ਸਤ ਹਰ ਕੋ ਨਾਉ, ਸਹਿ ਸੁਭਾਏ ਨਾਨਕ ਗੁਣ ਗਾਓ, ਗੁਣ ਗਾਓ ਤੇਰੀ ਉਤਰ ਸਮੈਲ, ਬਿਨ ਸਜਾਏ ਹੋਮੈ

ਆਵੈ ਸੱਚ ਧਨਾ ਹਰ ਪੂੰਜੀ ਸੱਚ ਕਰੋ ਵਿਹਾਰ ਈਹਾਂ ਸੁਖ ਦਰਗਹਿ ਜੈਕਾਰ ਸਰਬ ਨਿਰੰਤਰ ਏਕੋ ਦੇਖ ਕਹੋ ਨਾਨਕ ਜਾ ਕੈ ਮਸਤਕ ਲੇਖ ਏਕੋ ਜਪ ਏਕੋ ਸਲਾਹ ਏਕ ਸਿਮਰ ਏਕੋ ਮਨ ਆਹੇ ਏਕ ਸਕੇ

ਉਪਾ ਵੈ ਸੰਗ ਏਕ ਬਸਤੀ ਜੈ ਕਰਮਿਆ ਗੁਰ ਪ੍ਰਸਾਦ ਨਾਮ ਜਪ ਲਿਆ ਥਾ ਕੀ ਉਪਮਾ ਕਹੀ ਨਾ ਜਾਏ ਨਾਨਕ ਰਹਿਆ ਸਰਬ ਸਮਾਏ ਪ੍ਰਭਕ ਸੰਤ ਦੀਨ ਦਿਆਲ ਭਗਤ ਵਛਲ ਸਦਾ ਕਿਰਪਾਲ ਅਨਾਥ ਨਾਥ ਗੋਬਿੰਦ ਗੋਪਾਲ ਸਰਬ ਕਟਾ ਕਰਤ ਪ੍ਰਤਪਾਲ ਆਦਿ ਪੁਰਖ ਕਾਰਨ ਕਰਤਾਰ ਭਗਤ ਜਨਾ ਕੇ ਪ੍ਰਾਣ ਆਧਾਰ ਜੋ ਜੋ ਜਪੈ ਸੋ ਹੋਏ ਪੁਨੀਤ ਭਗਤ ਪਾਏ ਲਾਵੈ ਮਨਹੀਤ ਹਮ ਨਿਰਗੁਣ ਯਾਰ ਨੀਚਾ ਜਾਨ ਨਾਨਕ ਤੁਮਰੀ ਸਰਨ ਪੁਰਖ ਭਗਵਾਨ ਸਰਬ ਵੈਕੁੰਟ ਮੁਕਤ ਮੁਖ ਪਾਏ ਏਕ ਨਿਮ ਖਰ ਕੇ ਗੁਣ ਗਾਏ ਅਨਕ ਰਾਜ ਭੋਗ ਵਡਿਆਈ ਹਰ ਕੇ ਨਾਮ ਕੀ ਕਥਾ ਮਨ ਭਾਈ ਬੋ ਭੋਜਨ ਕਾ ਪ੍ਰਸੰਗੀਤ ਰਸਨਾ ਜਪਤੀ ਹਰ ਹਰ ਨੀਤ ਭਲੀ ਸੁ ਕਰਨੀ ਸੋਭਾ ਧਨਵੰਤ ਹਿਰਦੈ ਵਸੇ ਪੂਰਨ ਗੁਰਮੰਤ ਸਾਧ ਸੰਗ ਪ੍ਰਭ ਦਿਉ ਨਿਵਾਸ ਸਰਬ ਸੁਖ ਨਾਨਕ ਪ੍ਰਗਾਸ ਲੋਕ ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ ਆਪਨ ਕੀਆ ਨਾਨਕਾ ਆਪੇ ਹੀ ਫਿਰ ਜਾ ਪਸ਼ਟਪਦੀ ਜਬ ਆਕਾਰ ਇਹੋ ਕਛ ਨਾ ਦ੍ਰਿਸ਼ਟੇਤਾ ਪਾਪੁਨ ਤਵ ਕਹਿਤੇ ਹੋਤਾ ਜਬ ਧਾਰੇ ਆਪਨ ਸੁਨ ਸਮਾਧ ਤਬ ਬੈਰ ਵਿਰੋਧ ਕੇ ਸੰਕ ਮਾਤ ਜਬ ਇਸ ਕਾ ਵਰਨ ਚਿਹਨ ਨਾ ਜਾਪਤ ਤਬ ਹਰਖ ਸੋ ਕੋ ਕਿਸੈ ਵਿਆਪਤ ਜਬ ਆਪਨ ਆਪ ਆਪਾਰ ਬ੍ਰਹਮ ਤਬ ਮੋਹ ਕਹਾਂ ਕਿਸੋ ਵਧ ਭਰਮ ਆਪਨ ਖੇਲਾ ਵਰਤੀਜਾ ਨਾਨਕ ਕਰਨੈ ਹਾਰ ਨਾ ਦੂਜਾ ਜਬ ਹੋਵਤ ਪ੍ਰਭ ਕੇਵਲ ਧਨੀ ਤਬ ਬੰਦ ਮੁਕਤ ਕੋ ਕਿਸ ਕੋ ਗਨੀ ਜਬ ਏਕ ਹੈ ਹਰ ਅਗਮਾ ਪਾਰ ਤਬ ਨਰਕ ਸੁਰਗ ਕਹੋ ਕੌਣ ਅਵਤਾਰ ਜਬ ਨਿਰਗੁਣ ਪ੍ਰਭ ਸਹਿ ਸੁਭਾਈ ਤਬ ਸਿਵ ਸਕਤ ਕਹੋ ਕਿਤ ਠਾਈ ਜਬ ਆਪ ਹੈ ਆਪ ਆਪਣੀ ਜੋ ਧਰੈ ਤਬ ਕਮਨ ਨਿਡ

ਤੈ ਕੌਣ ਠਾਕੁਰ ਕੁਨ ਕਹੀਐ ਚੇਰਾ। ਬਿਸਮਨ ਬਿਸਮ ਰਹੇ ਬਿਸਮਾਦ, ਨਾਨਕ ਆਪਣੀ ਗਤ ਜਾਨੋ ਆਪ। ਜਹਿ ਅਸ਼ਲ ਅਸ਼ੇ ਦਾ ਭੇਦ ਸਮਾਇਆ, ਊਹਾਂ ਕਿਸੈ ਵਿਆਪਤ ਮਾਇਆ। ਆਪਸ ਕੋ ਆਪਹਿ ਆਦੇਸ, ਤਿਉ ਗੁਣ ਕਾ ਨਾਹੀ ਪਰਵੇਸ। ਜੈ ਇਕ ਹੈ ਏਕ ਏਕ ਭਗਵੰਤਾ, ਤੈ ਕਹੋ ਨਾ ਚਿੰਤ ਕਿਸ ਲਾਗੈ ਚਿੰਤਾ। ਜੈ ਆਪਨ ਆਪ ਆਪ ਦਿਆਰਾ, ਤੈ ਕੌਣ ਕਥੈ ਕੁਨ ਸੁਣੈ ਹਾਰਾ। ਬਹੁ ਬੇਅੰਤ ਉਚਤੇ ਉੱਚਾ, ਨਾਨਕ ਆਪਸ ਕੋ ਆਪਹਿ ਪਹੁੰਚਾ। ਜੈ ਆਪ

ਜਾਤ ਜਿਸ ਭਾਵ ਹੈ ਤਿਸ ਲਏ ਮਿਲਾਏ ਭਗਤ ਕਰੇ ਹਰ ਕੇ ਗੁਣ ਗਾਏ ਮਨ ਅੰਤਰ ਵਿਸ਼ਵਾਸ ਕਰ ਮਾਨਿਆ ਕਰਨ ਹਾਰ ਨਾਨਕ ਗਜਾਨਿਆ ਜਨ ਲਾਗਾ ਹਰ ਏਕ ਨਾਏ ਤਿਸਕੇ

ਦਿਸੈ ਅੰਧੇਰਾ, ਸੁਨ ਉਪਦੇਸ ਹਿਰਦੈ ਵਸਾਵੂ, ਮਨ ਇੱਛੇ ਨਾਨਕ ਫਲ ਪਾਵੂ, ਹਲਤ ਪਲਤ ਦੋਇ ਲੇਹੋ ਸਵਾਰ, ਰਾਮ ਨਾਮ ਅੰਤਰ ਉਰ ਧਾਰ, ਪੂਰੇ ਗੁਰ ਕੇ ਪੂਰੇ ਦੇਖਿਆ, ਜਿਸ ਮਨ ਵਸੈ ਤੇ ਸਾਚ ਪਰੇਖਿਆ, ਮਨ ਤਨ ਨਾਮ ਜਪੋ ਲਿਵ ਲਾਏ, ਦੁਖ ਦਰਦ ਮਨ ਤੇ ਪੋ ਜਾਏ, ਸੱਚ ਵਪਾਰ ਕਰੋ ਵਪਾਰੀ, ਦਰਗਹਿ ਨਿਬਹਿ

ਸਿਰ ਉੱਪਰ ਠਾਂਡਾ ਗੁਰਸੂਰਾ, ਨਾਨਕ ਤਾਂ ਕੇ ਕਾਰਜ ਪੂਰਾ, ਮਤ ਪੂਰੇ ਅੰਮ੍ਰਿਤ ਜਾ ਕੇ ਦ੍ਰਿਸ਼ਟ, ਦਰਸ਼ਨ ਪੇਖਤ ਉਦਰ ਸ੍ਰਿਸ਼ਟ, ਚਰਨ ਕਮਲ ਜਾ ਕੇ ਅਨੂਪ, ਸਫਲ ਦਰਸ਼ਨ ਸੁੰਦਰ ਹਰ ਰੂਪ, ਧੰਨ ਸੇਵਾ ਸੇਵਕ ਪ੍ਰਵਾਨ, ਅੰਤਰ ਜਾਮੀ ਪੁਰਖ ਪ੍ਰਧਾਨ, ਜਿਸ ਮਨ ਵਸੈ

ਸਸਟਪਦੀ ਸੰਤ ਸੰਗ ਅੰਤਰ ਪ੍ਰਭ ਡੀਠਾ ਨਾਮ ਪ੍ਰਭੂ ਕਾ ਲਾਗਾ ਮੀਠਾ ਸਗਲ ਸਮਗਰੀ ਇਕ ਸਕਟ ਮਾਹੀ ਅਨਕ ਰੰਗ ਨਾਨਾ ਦ੍ਰਿਸ਼ਟਾਹੀ ਨੌ ਨਿੰਦ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸਰਾਮ ਸੁਨ ਸਮਾਧ ਅਨਹਤੈ ਨਾਦ ਕਹਿ ਨ ਜਾਈ ਅਚਰਜ ਵਿਸਮਾਦ ਤਿਨ ਦੇਖਿਆ ਜਿਸ ਆਪ ਦਿਖਾਏ ਨਾਨਕ ਤਿਸ ਜਨ ਸੋਜੇ ਪਾਏ ਸੋ ਅੰਤਰ ਸੋ ਬਾਹਰ ਅਨੰਤ ਘਟ ਘਟ ਵਿਆਪ ਰਹਿਆ ਭਗਵੰਤ ਧਰਨ ਮਾਹੇ ਆਕਾਸ ਪਿਆਲ ਸਰਬ ਲੋਕ ਪੂਰਨ ਪ੍ਰਤਪਾਲ ਬਨ ਤਿਨ ਪਰਬਤ ਹੈ ਪਾਰ ਬ੍ਰਹਮ ਜੈਸੀ ਆਗਿਆ ਤੈਸਾ ਕਰਮ ਪੌਣ ਪਾਣੀ ਬਹਿ ਸੰਤਰ ਮਾਏ ਚਾਰ ਕੁੰਟ ਦਹਿ ਦਿਸੇ ਸਮਾਹੇ ਤਿਸ ਤੇ ਭਿੰਨ ਨਹੀਂ ਕੋ ਠਾਓ ਗੁਰਪ੍ਰਸਾਦ ਨਾਨਕ ਸੁਖ ਪਾਉ ਵੇਦ ਪੁਰਾਣ ਸਿਮਰਤ ਮਹਿ ਦੇਖ ਸਸੀਅਰ ਸੂਰ ਨਖੱਤਰ ਮਹਿ ਏ

ਸਰਬ ਜੋਤ ਮੈਂ ਜਾ ਕੇ ਜੋਤ, ਧਾਰ ਰਿਹੋ ਸਵਾਮੀ ਓਤ ਪੋਤ, ਗੁਰ ਪ੍ਰਸਾਦ ਭਰਮ ਕਾ ਨਾਸ, ਨਾਨਕ ਤਿਨ ਮੈਂ ਇਹੋ ਵਿਸਾਸ, ਸੰਤ ਜਨਾ ਕਾ ਪੇਖਣ ਸਾ ਬ੍ਰਹਮ, ਸੰਤ ਜਨਾ ਕੈ ਹਿਰਦੈ ਸਭ ਧਰਮ, ਸੰਤ ਜਨਾ ਸੁਨੈ ਸੁਭ ਬਚਨ, ਸਰਬਿਆ ਪੀ ਰਾਮ ਸੰਗਰਚਨ, ਜਿਨ ਜਾਤਾ ਤਿਸਕੇ ਇਹ ਰਹਿਤ, ਸਤ ਬਚਨ ਸਾਧੂ ਸਭ ਕੈਤ, ਜੋ ਜੋ ਹੋਏ ਸੋਈ ਸੁਖ ਮਾਨੈ, ਕਰਨ ਕਰਾਮ ਨਿਹਾਰ ਪ੍ਰਭ ਜਾਨੈ।

ਉਹ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸ ਹਿਰਦੈ ਭਗਵੰਤ ਧਨ ਧਨ ਧਨ ਜਨ ਆਇਆ ਜਿਸ ਪਰ ਸਾ ਸਭ ਜਗਤ ਤਰਾਇਆ ਜਨ ਆਵਨ ਕਾ ਐਹ ਸੁਆਉ।

0: ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪਹਿਰ ਦਾਸ ਜੀਉ ਪਿੰਡ ਸਭ ਤੇਰੀ ਤੂੰ ਮਾਤ ਪਿਤਾ ਹਮ ਬਾਰਿਕ ਤੁਮਰੀ ਕਿਰਪਾ ਮੈਂ ਕੋਈ ਨਾ ਜਾਣੇ ਤੁਮਰਾ ਉੱਚੇ ਤੇ ਉੱਚਾ ਸਗਲ ਸਮਗਰੀ ਤੁਮਰੇ ਸੂਤਰ ਧਾਰੀ ਤੁਮ ਤੇ ਹੋਏ ਸੋ

ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਏ। ਅਰਜਨ ਹਰਿ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈਏ, ਜਿਸ ਡਿਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰੈ ਕਰਨਉ ਨਿਧਿ ਆਵੈ ਧਾਇ, ਸਭ ਥਾਈ ਹੋਏ ਸਹਾਏ ਦਸਵਾਂ ਪਾਤਸ਼ਾਹ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜੱਪੀਆਂ ਤੱਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ। ਦੇਗ ਚਲਾਈ ਤੇਗ ਵਾਹੀ, ਦੇਖ ਕੇ ਅੰਡਿਠ ਕੀਤਾ, ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੋਹਾਈਆਂ, ਚਰਖੜੀਆਂ ਤੇ ਚੜੇ, ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤੇ ਆਵੇ, ਚੇਤੇ ਆਵਨ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ। ਦੇਗ ਤੇਗ ਫਤਿਹ ਬਿਰਧ ਕੀ ਪੈਜ, ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ ਜੁਗੋ ਜੋਗੇ ਅਟਲ, ਧਰਮ ਕਾ ਜੈਕਾਰ, ਖਾਲਸਾ ਜੀ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੇ, ਮਾਦਾ ਰਾਖਾ ਆਪ ਵਾਹਿਗੁਰੂ, ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੀ ਧਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ, ਹਿਰ ਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਸੱਚੇ ਪਿਤਾ ਵਾਹਿਗੁਰੂ ਆਪ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਪਾਸ ਅਰਦਾਸ ਬੇਨਤੀ ਜੋਦੜੀ ਪ੍ਰਾਰਥਨਾ ਹੈ ਪਾਤਸ਼ਾਹ ਜੀ, ਆਪ ਜੀ ਦੇ ਹਜ਼ੂਰ ਸੰਧਿਆ ਸਮੇਂ ਨੂੰ ਮੁੱਖ ਰੱਖਦਿਆਂ ਸ਼ਬਦ ਚੌਂਕੀ ਉਪਰੰਤ ਸੋ ਦਰ ਰਹਿਰਾਜ ਸਾਹਿਬ ਜੀ ਦੀ ਪਾਵਨ ਬਾਣੀ ਦੇ ਜਾਪ ਕੀਤੇ ਗਏ ਪਾਤਸ਼ਾਹ ਜੀਓ, ਦਰ ਘਰ ਦੇ ਪ੍ਰੀਤਵਾਨ ਭਾਈ ਸੁਖਵਿੰਦਰ ਸਿੰਘ, ਬੀਬੀ ਅਮਰਜੋਤ ਕੌਰ ਸੰਧੂ ਪਰਿਵਾਰ ਵੱਲੋਂ, ਕਾਕਾ ਵਿਕਰਮ ਸਿੰਘ ਸੰਧੂ ਦੇ ਆਨੰਦ ਕਾਰਜ ਦੀ ਸਫਲਤਾ ਦੀ ਯਾਚਨਾ ਕਰਦਿਆਂ ਹੋਇਆਂ ਸੇਵਕ ਪਰਿਵਾਰ ਵੱਲੋਂ, ਧੁਰਕੀ ਬਾਣੀ ਆਏ ਤਿੰਨ ਸਗਲੀ ਚਿੰਤ ਮਿਟਾਏ, ਸ੍ਰੀ ਸੁਖਮਨੀ ਸਾਹਿਬ ਜੀ ਦੀ ਪਾਵਨ ਬਾਣੀ ਦੇ ਪਾਠ ਆਰੰਭ ਕਰਵਾਏ ਗਏ ਸਨ ਪਾਤਸ਼ਾਹ ਜੀਓ। ਇਸੇ ਤਰ੍ਹਾਂ ਦਰ ਘਰ ਦੇ ਪ੍ਰੀਤਵਾਨ ਭਾਈ ਸੁਖਦੇਵ ਸਿੰਘ, ਬੀਬੀ ਰਿਛਪਾਲ ਕੌਰ ਸਿੱਧੂ ਪਰਿਵਾਰ ਵੱਲੋਂ ਆਪਣੇ ਦੋਹਤੇ ਭਾਈ ਅਮਰਿੰਦਰ ਸਿੰਘ, ਬੀਬੀ ਗੁਣਦੀਪ ਕੌਰ ਪੂਨੀਆ ਪਰਿਵਾਰ ਵੱਲੋਂ ਆਪਣੇ ਪੁੱਤਰ ਕਾਕਾ ਜੈ ਸਿੰਘ ਪੂਨੀਆ ਦੇ ਪਹਿਲੇ ਜਨਮ ਦਿਨ ਨੂੰ ਮੁੱਖ ਰੱਖਦਿਆਂ ਆਪ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਧੰਨਵਾਦ ਕਰਦਿਆਂ, ਸੇਵਕ ਪਰਿਵਾਰ ਨੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੀ ਸੇਵਾ ਕਰਵਾਈ ਪਾਤਸ਼ਾਹ ਜੀ ਇੰਨੇ ਅਰਸੇ ਦੇ ਵਿੱਚ। ਆਪ ਜੀ ਦੇ ਬੱਚਿਆਂ ਪਾਸੋਂ ਬਾਣੀ ਪੜ੍ਹਦਿਆਂ ਸੁਣਦਿਆਂ, ਸੇਵਕ ਪਰਿਵਾਰ ਪਾਸੋਂ ਸੇਵਾ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ, ਅਗਾਂਹ ਤੋਂ ਸੁਮਤ ਬਖਸ਼ਿਸ਼ ਕਰਨੀ, ਸੰਧੂ ਪਰਿਵਾਰ, ਸਿੱਧੂ ਪਰਿਵਾਰ ਤੇ ਪੂਨੀਆ ਪਰਿਵਾਰ ਦੇ ਸਿਰ ਤੇ ਮਿਹਰਾਂ ਭਰਿਆ ਹੱਥ ਰੱਖਣਾ, ਦੁੱਖਾਂ ਕਲੇਸ਼ਾਂ ਦਰਿਦਰਾਂ ਵਿਘਨਾਂ ਦੇ ਨਾਸ, ਸੁੱਖਾਂ ਦੇ ਪ੍ਰਕਾਸ਼, ਚੜ੍ਹਦੀਆਂ ਕਲਾ ਬਖਸ਼ਿਸ਼ ਕਰਨੀਆਂ ਪਾਤਸ਼ਾਹ ਜੀਓ। ਸਮੂਹ ਸੰਗਤ ਦੀ ਕੀਤੀ ਹੋਈ ਅਰਦਾਸ ਬੇਨਤੀ ਦਰ ਤੇ ਪ੍ਰਵਾਨ ਕਰਨੀ, ਕਦਮ ਕਦਮ ਲੇਖੇ ਵਿੱਚ ਲਾਉਣਾ, ਆਪ ਜੀ ਦੀਆਂ ਬਖਸ਼ੀਆਂ ਦਾਤਾਂ ਦੇ ਵਿੱਚੋਂ ਤਿਲ ਫੁੱਲ ਭੇਟਾਵਾਂ ਦਰ ਤੇ ਪ੍ਰਵਾਨ ਕਰਨੀਆਂ, ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮਦਾਨ ਦੀ ਦਾਤ, ਅੰਮ੍ਰਿਤ ਵੇਲੇ ਦਾ ਜਾਗਣਾ ਨਿਤਨੇਮ ਦੀ ਦਾਤ ਬਖਸ਼ਿਸ਼ ਕਰਨੀ,
ਮਨੋਕਾਮਨਾਵਾਂ ਸ਼ੁਭ ਭਾਵਨਾਵਾਂ ਗੁਰਮਤਿ ਅਨੁਸਾਰ ਪੂਰੀਆਂ ਕਰਨੀਆਂ ਦੇਸਾਂ ਪ੍ਰਦੇਸਾਂ ਵਿੱਚ ਵਿਚਰਦਿਆਂ ਬੱਚਿਆਂ ਦੇ ਸਿਰ ਤੇ ਮਿਹਰਾਂ ਭਰਿਆ ਹੱਥ ਰੱਖਣਾ ਬੱਚਿਆਂ ਨੂੰ ਮਾਤਾ ਪਿਤਾ ਦੇ ਆਗਿਆਕਾਰ ਉੱਚ ਵਿਦਿਆ ਦੀ ਦਾਤ ਨੇਕ ਮਾਰਗ ਉੱਤੇ ਚੱਲਣ ਦੀ ਪ੍ਰੇਰਨਾ ਬਖਸ਼ਿਸ਼ ਕਰਨੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾ ਕੇ ਸਤ ਸੰਤੋਖ ਦਇਆ ਧਰਮ ਧੀਰਜ ਦੀਆਂ ਦਾਤਾਂ ਬਾਣੀ ਬਾਣੇ ਨਾਲ ਗੁਰੂ ਦਰ ਦੇ ਨਾਲ ਪ੍ਰੇਮ ਪਿਆਰ ਬਖਸ਼ਿਸ਼ ਕਰਨਾ ਪਾਤਸ਼ਾਹ ਜੀਓ ਇਹਨਾਂ ਸਮਿਆਂ ਨੂੰ ਮੁੱਖ ਰੱਖਦਿਆਂ ਸੇਵਕ ਪਰਿਵਾਰਾਂ ਵੱਲੋਂ ਆਪ ਜੀ ਨੂੰ ਸੁੰਦਰ ਪੌਸ਼ਾਕੇ ਭੇਟ ਕੀਤੇ ਗਏ ਆਪ ਜੀ ਨੇ ਅੰਗੀਕਾਰ ਕੀਤੇ ਹਨ ਪਵਿੱਤਰ ਹਜ਼ੂਰੀ ਅੰਦਰ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰਨੀ ਕਿਰਪਾ ਕਰੋ ਪਾਵਨ ਹੁਕਮ ਦੀ ਦਾਤ ਬਖਸ਼ ਕੇ ਸਮੂਹ ਸੰਗਤ ਨੂੰ ਨਿਹਾਲ ਕਰੋ ਅੱਖਰ ਵਾਧਾ ਘਾਟਾ ਭੁੱਲ ਚੁੱਕ ਮੁਆਫ ਕਰਨੀ ਸਰਬਾਧੇ ਕਾਰਜ ਰਾਸ ਕਰਨੇ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾ ਗਿਆ ਭਈ ਅਕਾਲ ਕੀ ਤਬੈ ਚਲਾਇਓ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਬੋ ਚਹੈ ਖੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ ਖੁਆਰ ਹੋਏ ਸਭ ਮਿਲੇਂਗੇ ਖੁਆਰ ਹੋਏ ਸਭ ਮਿਲੇਂਗੇ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਧੰਨ ਵਾਹਿਗੁਰੂ ਸਾਹਿਬ ਜੀ। ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾਟ ਬਿਖੈ ਬਿਖ ਖਾਹੀ, ਮਾਇਆ ਮੋਹ ਭਰਮ ਪੈ ਭੂਲੇ, ਸੁਤ ਦਾਰਾ ਸਿਉ ਪ੍ਰੀਤ ਲਗਾਏ। ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤੇ ਮਿਲੰਤ ਜਮ ਤਰਾਸ ਮਿਟਾਈ। ਇੱਕ ਅਰਦਾਸ ਪਾਠ ਕੀਰਤ ਕੀ, ਗੁਰ ਰਾਮਦਾਸ ਰਾਖੋ ਸ਼ਰਨਾਈ। ਸੋ ਕਹੋ ਟਲ ਗੁਰ ਸੇਵੀਐ, ਐਹ ਨਿਸ ਸਹਿਜ ਸੁਭਾਏ, ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ, ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ, ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸਾਹ। ਧੰਨ ਵਾਹਿਗੁਰੂ ਸਾਹਿਬ ਜੀ। ਸੋਰਠ ਮਹਲਾ ਤੀਜਾ, ਸੋ ਸਿੱਖ ਸਖਾ ਬੰਧਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ, ਆਪਣੇ ਭਾਣੇ ਜੋ ਚੱਲੇ ਪਾਏ, ਵਿਛੁੜ ਚੋਟਾਂ ਖਾਵੇ, ਬਿਨ ਸਤਿਗੁਰ ਸੁਖ ਕਦੇ ਨਾ ਪਾਵੇ ਭਾਈ, ਫਿਰ ਫਿਰ ਪਛੋਤਾਵੇ। ਸੋ ਸਿੱਖ ਸਖਾ ਬੰਧਪ ਹੈ ਪਾਏ, ਜੇ ਗੁਰ ਕੇ ਭਾਣੇ ਵਿੱਚ ਆਵੇ, ਆਪਣੇ ਭਾਣੇ ਜੋ ਚੱਲੇ ਪਾਏ, ਵਿਛੁੜ ਚੋਟਾਂ ਖਾਵੇ, ਬਿਨ ਸਤਿਗੁਰ ਸੁਖ ਕਦੇ ਨਾ ਪਾਵੇ ਭਾਈ, ਫਿਰ ਫਿਰ ਪਛੋਤਾਵੇ। ਹਰ ਕੇ ਦਾਸ ਸੁਹੇ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਧੰਨਵਾਦ ਇਸ ਕਾਰਜਯੋਗ ਭਾਈ ਜੀ ਦਿਲਬਾਗ ਸਿੰਘ ਜੀ ਲੁਧਿਆਣੇ ਵਾਲਿਆਂ ਦੇ ਕੀਰਤਨ ਜਥੇ ਦਾ, ਜਵਾਬ ਸੰਗਤਾਂ ਦੇ ਨਾਲ ਗੁਰਬਾਣੀ ਸ਼ਬਦ ਕੀਰਤਨ ਦੀ ਸਾਂਝ ਕਰ ਰਹੇ ਸਨ। ਆਪ ਸੰਗਤਾਂ ਦਾ ਵੀ ਧੰਨਵਾਦ ਹੈ ਜੋ ਰੁਚੇ ਵਿਆਹ ਦੇ ਵਿੱਚੋਂ ਸਮਾਂ ਕੱਢ ਕੇ ਨੇਤਾ ਪ੍ਰਤੀ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਸਤਿਗੁਰਾਂ ਦੀ ਪਾਵਨ ਬਾਣੀ ਦੁਆਰਾ ਆਪਣੀਆਂ ਮਨੋਬਿਰਤੀਆਂ ਨੂੰ ਇਕਾਗਰ ਕਰਨ ਦਾ ਯਤਨ ਕਰਦੇ ਹੋ। ਸਤਿਗੁਰੂ ਸਭਨਾਂ ਨੂੰ ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮਦਾਨ ਦੀ ਦਾਤ, ਅੰਮ੍ਰਿਤ ਵੇਲੇ ਦਾ ਜਾਗਣਾ, ਨਿਤਨਿਮ ਦੀ ਦਾਤ ਬਖਸ਼ਿਸ਼ ਕਰਨ। ਸਮਾਂ ਹੈ ਲੜੀਵਾਰ ਚੱਲ ਰਹੀ ਭਗਤ ਬਾਣੀ ਦੀ ਕਥਾ ਵਿਚਾਰ ਦਾ, ਜਿੱਥੇ ਆਪ ਜੀਆਂ ਨੇ ਗੁਰੂ ਘਰ ਦੇ ਕੀਰਤਨੀਆਂ ਪਾਸੋਂ ਪਾਵਨ ਬਾਣੀ ਦੇ ਕੀਰਤਨ ਸਰਵਣ ਕੀਤੇ ਨੇ। ਸਿਆਣੇ ਵਿਦਵਾਨਾਂ ਦਾ ਕਥਨ ਹੈ, ਗੁਰਬਾਣੀ ਦਾ ਕੀਰਤਨ ਇੱਕ ਛਰਾਟੇ ਦੇ ਮੀਂਹ ਦੀ ਨਿਆਈ ਹੈ ਜੋ ਰਿਮ ਜਿਮ ਗੁਰੂ ਦੀ ਬਖਸ਼ਿਸ਼ ਵਾਂਗ ਵਰਸਦਾ ਹੈ, ਪਰ ਉਹਦੇ ਨਾਲ ਹੀ ਜਿਹੜੀ ਗੁਰੂ ਦੇ ਸ਼ਬਦ ਦੀ ਵਿਚਾਰ ਹੈ ਉਹ ਜਿਵੇਂ ਕਣੀ ਦਾ ਨਿੱਕਾ ਨਿੱਕਾ ਜਿਹਾ ਮੀਂਹ ਪੈਂਦਾ ਹੈ ਅਤੇ ਜ਼ਮੀਨ ਦੇ ਵਿੱਚ ਰਸ ਜਾਂਦਾ ਹੈ, ਸਮਾ ਜਾਂਦਾ ਹੈ। ਇੱਦਾਂ ਹੀ ਗੁਰਬਾਣੀ ਦੀ ਵਿਆਖਿਆ, ਗੁਰਬਾਣੀ ਦੇ ਅਰਥ, ਗੁਰਬਾਣੀ ਦੇ ਭਾਵ ਅਰਥ ਹੌਲੀ ਹੌਲੀ ਕਰਕੇ ਸਾਡੇ ਸੁਰਤ ਵਿੱਚ ਜ਼ੀਰਦੇ ਨੇ ਅਤੇ ਸਾਡੀ ਹਿਰਦੇ ਦੀ ਧਰਤੀ ਨੂੰ ਹੋਰ ਜ਼ਰਖੇਜ਼ ਅਤੇ ਉਪਜਾਊ ਬਣਾਉਂਦੇ ਨੇ, ਤਾਂ ਕਿ ਸਾਡੇ ਜੀਵਨ ਦੇ ਵਿੱਚ ਪਰਮੇਸ਼ੁਰ ਦੇ ਨਾਮ ਦਾ ਬੀਜ ਜਿਹੜਾ ਹੈ ਉਹਦਾ ਅੰਕੁਰ ਸਹਿਜੇ ਹੀ ਫੁੱਟ ਸਕੇ। ਤੋ ਉਹਦੇ ਲਈ ਲੋੜ ਹੁੰਦੀ ਹੈ ਜਿੱਥੇ ਸਾਧ ਸੰਗਤ ਆਪਾਂ ਫਿਜ਼ੀਕਲੀ ਆਪਣੇ ਕੰਮ ਧੰਦਿਆਂ ਨੂੰ ਤਿਆਗ ਕੇ ਛੱਡ ਕੇ ਗੁਰਦੁਆਰਾ ਸਾਹਿਬ ਆਏ ਹਾਂ, ਸਰੀਰ ਕਰਕੇ ਬੈਠੇ ਹਾਂ। ਕੋਸ਼ਿਸ਼ ਕਰੀਏ ਵੀ ਜੇ ਆ ਗਏ ਹਾਂ, ਇੱਥੇ ਬੈਠੇ ਹਾਂ, ਅਤੇ ਆਪਣੀ ਸੁਰਤ ਨੂੰ, ਆਪਣੇ ਮਨ ਨੂੰ ਗੁਰੂ ਦੇ ਸ਼ਬਦ ਨਾਲ ਜੋੜਨ ਦਾ ਯਤਨ ਕਰੀਏ। ਸਾਡੀ ਚੇਤਨਤਾ ਜਿਹੜੀ ਹੈ, ਸਾਡੀ ਸੁਰਤ ਜਿਹੜੀ ਹੈ, ਉਹ ਗੁਰੂ ਦੇ ਸ਼ਬਦ ਨੂੰ ਪ੍ਰਸਾਦ ਰੂਪ ਦੇ ਵਿੱਚ ਗ੍ਰਹਿਣ ਕਰ ਸਕੇ, ਅਸੀਂ ਗੁਰੂ ਦੀ ਬਖਸ਼ਿਸ਼ ਦੇ ਪਾਤਰ ਬਣ ਸਕੀਏ। ਆਓ ਬੜੇ ਪ੍ਰੇਮ ਅਦਬ ਸਤਿਕਾਰ ਸਹਿਤ ਸਤਿਕਾਰਯੋਗ ਭਾਈ ਗੁਰਸ਼ਰਨ ਸਿੰਘ ਜੀ ਚੀਮਾ ਹੋਣਾ ਪਾਸੋਂ ਲੜੀਵਾਰ ਚੱਲ ਰਹੀ ਭਗਤ ਬਾਣੀ ਦੀ ਕਥਾ ਵਿਚਾਰ ਸਰਵਣ ਕਰਦੇ ਹਾਂ ਜੀ। ਭੁੱਲਾਂ ਚੁੱਕਾਂ ਦੀ ਖਿਮਾ, ਆਪ ਸੰਗਤਾਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਸਾਹਿਬ ਜੀਓ, ਤੂੰ ਸਮਰੱਥ ਅਕਥ ਅਗੋਚਰ, ਜੀਉ ਪਿੰਡ ਤੇਰੀ ਰਾਸ, ਰਹਿਮ ਤੇਰੀ ਸੁਖ ਪਾਇਆ ਸਦਾ।

ਕੋਟ ਪਰਾਦੀ ਤਰਿਆ ਰੇ ਗੁਰ ਨਾਨਕ ਜਿਨ ਸੁਣਿਆ ਪੇਖਿਆ ਸਿਫਿਰ ਗਰਬਾਸੁ ਨਾ ਪਰਿਆਰੀ। ਵਾਹਿਗੁਰੂ ਜੀ ਕਬੀਰ ਮਨ ਸੀਤਲ ਭਇਆ ਪਾਇਆ ਬ੍ਰਹਮ ਗਿਆਨ ਜਿਨ ਜਵਾਲਾ ਜਗ ਜਾ ਰਿਹਾ

0: कै जाने आपन तनी, कै दास दीवानी होए, कै जाने आपन तनी, कै दास दीवानी होए, जुगो जुग अटल, चवर शतर तख्त दे मालक, हाजरा हजूर जारा जहूर, शब्द गुरु बाणी के बोहित, अमृत के दाते दसा पातशाहिया दी जोत, साहब सचे पातशाह सतगुरु गुरु ग्रंथ साहब महाराज, तिन्हां दी पावन पवित्र ते मुकद्दस हजूरी विच शामा वेले दे सजे दवाना दियां हाजरियां भर रहे अति सत्कार योग सन्मान योग सतसंगी जनों, सतगुरां ने बड़ी अपार बख्शिश रहमत कीती है, आप सब सतगुरु दी पावन हजूरी विच जुड़ बैठ के मेरे तो पहला गुरु घर के रागी जथे पासों साहबां दी अमृतमई बाणी दे कीर्तन सरवण कर रहे सी। तो आओ जिवें कि आप जी नूं ग्यानी जी जाणू करवा के गए ने, समा है पावन बाणी दी विचार दा। जिन्हें श्री राव सतगुरां दे हजूर बैठे हो फतेह दी सांझ पाईए जी। वाहिगुरु जी का खालसा, वाहिगुरु जी की फतेह। धन गुरु ग्रंथ साहिब महाराज की मुबारक बाणी दे विच्चों कबीर साहब दे श्लोकां दी विचार आपां पिछले समय तो कर रहे हां। 175 ते 176 नंबर श्लोक दा पाठ मैं आप जी दे नाल सांझा कीता है, जो कि गुरु ग्रंथ साहिब जी दे अंक 1373 दे उत्ते सुभायमान है। कबीर साहब ने इस पावन श्लोक विच मन दी शीतलता दा जिक्र कीता है। शीतल दा अर्थ हुंदा है ठंडा, जिवें गुरु ग्रंथ साहिब दी बाणी दे विच कल आपां जिहड़ा बोल कबीर साहब दा विचारिया सी, उत्थे कबीर साहब ने एक सिख दी उहदे सुभाअ दी खूबी दसी सी कि जिहड़ा सिख है उहदा मन शीतल है ठंडा है। ਉਹ ਆਪਣੇ ਉਸ ਸੁਭਾਅ ਦਾ ਕਦੀ ਵੀ ਤਿਆਗ ਨਹੀਂ ਕਰਦਾ। ਤੇ ਉਦਾਹਰਨ ਉਹਨਾਂ ਨੇ ਇਹ ਦਿੱਤੀ ਸੀ ਵੀ ਜਿਵੇਂ ਨਾ ਚੰਦਨ ਦਾ ਬੂਟਾ ਬੜਾ ਠੰਡਾ ਹੁੰਦਾ ਸ਼ੀਤਲ ਹੁੰਦਾ, ਤੇ ਉਹਦੇ ਆਲੇ ਦੁਆਲੇ ਸੱਪ ਲਿਪਟੇ ਹੁੰਦੇ ਨੇ ਜਿਨ੍ਹਾਂ ਵਿੱਚ ਜ਼ਹਿਰ ਭਰਿਆ ਹੁੰਦਾ। ਹੁਣ ਸੱਪਾਂ ਦੇ ਅੰਦਰ ਦਾ ਜ਼ਹਿਰ ਉਹਨਾਂ ਨੂੰ ਪਰੇਸ਼ਾਨ ਕਰਦਾ ਹੈ ਤੇ ਉਹ ਥੋੜੇ ਚਿਰ ਲਈ ਉੱਥੋਂ ਛੁੱਟਣ ਦੇ ਲਈ, ਇੱਦਾਂ ਕਹਿ ਲਓ ਵੀ ਠੰਡਕ ਮਾਨਣ ਦੇ ਲਈ, ਚੰਦਨ ਦੇ ਨਾਲ ਆਪਣੇ ਆਪੇ ਨੂੰ ਲਪੇਟ ਲੈਂਦੇ ਨੇ। ਪਰ ਜਿਹੜਾ ਚੰਦਨ ਹੈ ਉਹ ਸੱਪ ਦੇ ਉਸ ਜ਼ਹਿਰ ਦਾ ਅਸਰ ਕਬੂਲ ਨਹੀਂ ਕਰਦਾ, ਉਹ ਫਿਰ ਵੀ ਠੰਡਾ ਹੀ ਰਹਿੰਦਾ ਹੈ। ਤੋ ਕਬੀਰ ਸਾਹਿਬ ਕਹਿੰਦੇ ਨੇ ਵੀ ਭਾਵੇਂ ਤੁਹਾਡਾ ਆਲਾ ਦੁਆਲਾ, ਤੁਹਾਡਾ ਇਨਵਾਇਰਮੈਂਟ ਬਹੁਤ ਮਲੀਨ ਤੇ ਭੈੜਾ ਹੋਵੇ, ਤੁਸੀਂ ਆਪਣੇ ਜੀਵਨ ਆਪਣੇ ਕਿਰਦਾਰ ਨੂੰ ਕਦੀ ਵੀ ਦਾਗੀ ਨਹੀਂ ਹੋਣ ਦੇਣਾ। ਜੇ ਦੁਨੀਆਂ ਵਿੱਚ ਜ਼ਹਿਰ ਹੈ, ਸਮਾਜ ਵਿੱਚ ਜ਼ਹਿਰ ਹੈ, ਤੇ ਇਹੋ ਹੀ ਤੇ ਜੀਵਨ ਦੀ ਕਲਾ ਹੈ ਕਿ ਤੁਸੀਂ ਜ਼ਹਿਰ ਵਿੱਚ ਵੀ ਸੁਰੱਖਿਅਤ ਕਿਵੇਂ ਰਹਿਣਾ ਹੈ। ਇਹਨੂੰ ਸਤਿਗੁਰ ਨੇ ਬਾਣੀ ਵਿੱਚ ਬਹੁਤ ਵੱਖਰੇ ਤਰੀਕੇ ਨਾਲ ਇੱਦਾਂ ਵੀ ਡਿਫਾਈਨ ਕੀਤਾ ਸੀ ਵੀ ਅੰਜਨ ਮਾਹੇ ਨਿਰੰਜਨ ਰਹੀ ਹੈ। ਅੰਜਨ ਦਾ ਅਰਥ ਤਾਂ ਕਾਲਖ, ਰਹਿਣਾ ਅਸੀਂ ਕਾਲਖ ਦੇ ਵਿੱਚ ਹੀ ਹੈ, ਪਰ ਕਾਲਖ ਤੋਂ ਬਚ ਕੇ ਕਿਵੇਂ ਰਹਿਣਾ ਹੈ ਸਭ ਤੋਂ ਵੱਡੀ ਗੱਲ ਇਹ ਹੈ। ਕਿਉਂਕਿ ਜ਼ਿੰਦਗੀ ਦੇ ਵਿੱਚ ਜੇ ਬੰਦਾ ਇਹ ਸਮਝੇ ਵੀ ਕਾਲਖ ਨਾ ਹੋਵੇ, ਬੁਰਾਈ ਨਾ ਹੋਵੇ, ਤੇ ਇੱਦਾਂ ਹੋ ਨਹੀਂ ਸਕਦਾ। ਪਰ ਉਸ ਬੁਰਾਈ ਤੋਂ ਆਪਣੇ ਆਪ ਨੂੰ ਨਿਰਲੇਪ ਕਿਵੇਂ ਰੱਖਣਾ ਹੈ, ਉਸ ਬੁਰਾਈ ਦਾ ਪ੍ਰਭਾਵ ਤੁਹਾਡੇ ਉੱਤੇ ਕਿਵੇਂ ਨਾ ਪਵੇ, ਇਹਦੀ ਤਿਆਰੀ ਜਿਹੜੀ ਹੈ ਉਹ ਸਿੱਖ ਨੇ ਰੱਖਣੀ ਹੈ। ਤੋ ਆਪਾਂ ਬਚਨ ਕੱਲ ਵੀ ਇਹ ਵਿਚਾਰਿਆ ਸੀ ਵੀ ਹਰ ਜਨ ਰਾਮ ਨਾਮ ਗੁਣ ਗਾਵੈ। ਬਾਬੇ ਨੇ ਆਖਿਆ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੈ। ਜੇ ਕੋਈ ਰੱਬ ਦੇ ਸੇਵਕ ਦੀ ਨਿੰਦਿਆ ਵੀ ਕਰਦਾ ਹੈ ਤੇ ਰੱਬ ਦਾ ਸੇਵਕ ਆਪਣੇ ਅੰਦਰ ਦੇ ਸੁਭਾਅ ਆਪਣੇ ਅੰਦਰ ਦੇ ਗੁਣ ਨੂੰ ਨਹੀਂ ਗਵਾਉਂਦਾ, ਬਿਲਕੁਲ ਉਦਾਂ ਜਿਵੇਂ ਚੰਦਨ ਨੇ ਆਪਣਾ ਜਿਹੜਾ ਸੀਤਲ ਸੁਭਾਅ ਸੀ ਉਹਨੂੰ ਛੱਡਿਆ ਨਹੀਂ, ਭਾਵੇਂ ਉਹਦੇ ਆਲੇ ਦੁਆਲੇ ਸੱਪ ਜ਼ਹਿਰ ਨਾਲ ਲਿਪਟੇ ਹੋਏ ਤੁਰੇ ਫਿਰਦੇ ਸੀ। ਤੋਂ ਅੱਜ ਵੀ ਕਬੀਰ ਸਾਹਿਬ ਨੇ ਆਖਿਆ ਮੇਰਾ ਮਨ ਸ਼ੀਤਲ ਹੋ ਗਿਆ। ਸ਼ੀਤਲ ਦਾ ਅਰਥ ਹੈ ਸਾੜ ਤੋਂ ਰਹਿਤ ਹੋਣਾ, ਸ਼ਾਂਤ ਹੋ ਜਾਣਾ, ਠੰਡਕ ਹੋ ਜਾਣਾ, ਠੰਡਾ ਹੋ ਜਾਣਾ। ਹੁਣ ਬੰਦਾ ਸੜਿਆ ਕਾਹਦੇ ਵਿੱਚ ਪਿਆ ਹੈ? ਸਭ ਤੋਂ ਪਹਿਲਾਂ ਤੇ ਸਵਾਲ ਹੀ ਹੈ ਵੀ ਮਨ ਨੂੰ ਅੱਗ ਕਿਹੜੀ ਕਿਹੜੀ ਲੱਗੀ ਹੈ? ਤੋ ਇਹਦਾ ਜਵਾਬ ਸਾਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਮਿਲੇਗਾ। ਇੱਕ ਖਿਆਲ ਤੁਸੀਂ ਹਮੇਸ਼ਾ ਰੱਖਣਾ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਵਿਆਖਿਆ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚੋਂ ਹੀ ਕਰਨੀ ਹੈ। ਪਤਾ ਹੈ ਮੈਂ ਕਿਉਂ ਬੇਨਤੀ ਕਰ ਰਿਹਾ? ਕਿਉਂਕਿ ਜਿਵੇਂ ਤੁਸੀਂ ਫੋਰ ਐਗਜ਼ਾਮਪਲ ਇਹਨੂੰ ਸਮਝੋ ਵੀ ਤੁਹਾਡੇ ਕੋਲ ਇੱਕ ਸਾਇੰਸ ਦੀ ਕਿਤਾਬ ਹੋਵੇ ਤੇ ਸਾਇੰਸ ਦੇ ਕੁਝ ਫਾਰਮੂਲੇ ਨੇ, ਇੱਕ ਮੈਥ ਦੀ ਕਿਤਾਬ ਹੈ ਤੇ ਕੁਝ ਫਾਰਮੂਲੇ ਮੈਥ ਦੇ ਵੀ ਨੇ। ਹੁਣ ਸ਼ਬਦ ਫਾਰਮੂਲਾ ਸਾਂਝਾ ਹੀ ਹੈ, ਸਾਇੰਸ ਦਾ ਵੀ ਫਾਰਮੂਲਾ ਹੈ, ਮੈਥ ਦਾ ਵੀ ਫਾਰਮੂਲਾ ਹੈ, ਪਰ ਜਿਹੜਾ ਸਾਇੰਸ ਦਾ ਫਾਰਮੂਲਾ ਹੁੰਦਾ ਹੈ ਉਹ ਕਦੀ ਵੀ ਮੈਥ ਉੱਤੇ ਇੰਪਲੀਮੈਂਟ ਨਹੀਂ ਹੁੰਦਾ। ਜਿਹੜਾ ਮੈਥ ਦਾ ਫਾਰਮੂਲਾ ਹੈ ਉਹ ਆਪਾਂ ਸਾਇੰਸ ਉੱਤੇ ਇੰਪਲੀਮੈਂਟ ਨਹੀਂ ਕਰਦੇ। ਜੇ ਦੋ ਵਿੱਚ ਦੋ ਜੋੜਨੇ ਹੋਣ ਤੇ ਜਮ੍ਹਾਂ ਤੇ ਆਪਾਂ ਕਹਿੰਦੇ ਹਾਂ, ਪਰ ਜੇ ਪਾਣੀ ਦੀ ਮਾਤਰਾ, ਆਕਸੀਜਨ ਦੀ ਮਾਤਰਾ ਦਾ ਜ਼ਿਕਰ ਕਰਨਾ ਹੋਵੇ ਮੈਥ ਉੱਥੇ ਵੀ ਕੰਪਲਸਰੀ ਹੋ ਸਕਦਾ ਹੈ, ਪਰ ਸਾਇੰਸ ਦਾ ਫਾਰਮੂਲਾ ਉਹਦੇ ਬਾਵਜੂਦ ਵੀ ਆਪਣਾ ਹੀ ਹੈ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਜਿਹੜੀ ਬਾਣੀ ਹੈ ਨਾ ਸਾਧ ਸੰਗਤ, ਵੇਖੋ ਅਸੀਂ ਕੁਝ ਸ਼ਬਦਾਂ ਤੱਕ ਤੇ ਸਾਡੀ ਪਹੁੰਚ ਬੜੀ ਸੁਖੱਲਿਆ ਹੈ ਕਿਉਂਕਿ ਵਾਰ ਵਾਰ ਪੜ੍ਹੇ ਗਏ ਨੇ। ਜਿਵੇਂ ਮੰਨ ਲਓ ਫੋਰ ਐਗਜ਼ਾਮਪਲ, ਜੇ ਮੈਂ ਤੁਹਾਨੂੰ ਆਖਾਂ ਵੀ ਤੁਹਾਨੂੰ ਜਿੰਨੇ ਤੁਸੀਂ ਬੈਠੇ ਹੋ ਕਿੰਨੇ ਕੁ ਸ਼ਬਦ ਤੁਹਾਨੂੰ ਬਾਣੀ ਦੇ ਆਉਂਦੇ ਨੇ, ਤੇ ਤੁਹਾਡੇ ਵਿੱਚੋਂ ਜਿਹੜੇ ਨਿਤਨੇਮ ਕਰਦੇ ਨੇ ਉਹਨਾਂ ਨੂੰ ਜਪਜੀ ਸਾਹਿਬ ਆਉਂਦੀ ਹੋਵੇਗੀ। ਇਹੋ ਹੀ ਹੈ ਨਾ, ਕੋਈ ਸ਼ਬਦ ਜਪਜੀ ਸਾਹਿਬ ਦੇ ਪਤਾ ਹੋਣਗੇ। ਜਿਹੜੇ ਥੋੜ੍ਹਾ ਜਿਹਾ ਅੱਗੇ ਸਟੈਪ ਪੁੱਟ ਕੇ ਜਿਨ੍ਹਾਂ ਨੇ ਸੁਖਮਣੀ ਦਾ ਪਾਠ ਕਰ ਲਿਆ ਉਹਨਾਂ ਨੂੰ ਕੁਝ ਸ਼ਬਦ ਸੁਖਮਣੀ ਸਾਹਿਬ ਦੇ ਆਉਂਦੇ ਹੋਣਗੇ। ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਕਿੰਨੇ ਸ਼ਬਦ ਨੇ? 1430 ਅੰਕ ਨੇ ਗੁਰੂ ਗ੍ਰੰਥ ਸਾਹਿਬ ਦੇ, 1430। ਸਮਝ ਸਕਦੇ ਬੇਨਤੀ? ਤੇ ਜੇ ਕਿਸੇ ਨੇ ਨਿਤਨੇਮ ਵੀ ਨਹੀਂ ਕੀਤਾ, ਜੇ ਕਿਸੇ ਨੇ ਸੁਖਮਣੀ ਸਾਹਿਬ ਦਾ ਪਾਠ ਵੀ ਨਹੀਂ ਪੜ੍ਹਿਆ, ਤੇ ਉਹਨੂੰ ਵੱਧ ਤੋਂ ਵੱਧ ਸ਼ਬਦ ਕਿਹੜੇ ਆਉਂਦੇ ਹੋਣਗੇ? ਜਿਵੇਂ ਰਾਗੀ ਸਿੰਘਾਂ ਨੇ ਪੜ੍ਹਿਆ ਵੀ ਪੂਤਾ ਮਾਤਾ ਕੀ ਅਸੀਸ। ਹੁਣ ਤੁਹਾਨੂੰ ਇਹ ਯਾਦ ਕਿਉਂ ਹੋਇਆ? ਕਿਉਂਕਿ ਹਰ ਸ਼ਨੀਵਾਰ ਇਹ ਸ਼ਬਦ ਪੜ੍ਹੇ ਜਾਣਾ ਇੱਥੇ, ਕਿਉਂਕਿ ਕਿਸੇ ਨਾ ਕਿਸੇ ਬੱਚੇ ਦਾ ਤਾਂ ਜਨਮਦਿਨ ਹੁੰਦਾ ਹੀ ਹੈ ਨਾ। ਜਦੋਂ ਸਾਡੇ ਘਰ ਦੇ ਵਿੱਚ ਕੋਈ ਖੁਸ਼ੀ ਦਾ ਪ੍ਰੋਗਰਾਮ ਹੈ, ਤੁਹਾਨੂੰ ਸ਼ਬਦ ਯਾਦ ਹੋਵੇਗਾ, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ। ਪਰ ਆਪਾਂ ਕਦੀ ਸੋਚਿਆ ਵੀ ਇਸ ਤੋਂ ਬਿਨਾਂ ਵੀ ਕੋਈ ਸ਼ਬਦ ਹੈ? ਸਾਨੂੰ ਨਾ ਗੁੰਮਰਾਹ ਪਤਾ ਕਿਵੇਂ ਕੀਤਾ ਜਾਂਦਾ ਸੀ, ਅਸੀਂ ਇੱਕ ਇੱਕ ਪੰਕਤੀ ਜਦੋਂ ਸੁਣਦੇ ਹਾਂ, ਮੰਨ ਲਓ ਕਹਿ ਦਿੱਤਾ ਵੀ ਲੱਖ ਖੁਸ਼ੀਆਂ ਪਾਤਸ਼ਾਹੀਆਂ। ਹੁਣ ਮੇਰੇ ਘਰ 'ਚ ਖੁਸ਼ੀ ਆਈ ਸੀ ਤੇ ਮੇਰਾ ਦਿਮਾਗ ਚਾਹੁੰਦਾ ਸੀ ਵੀ ਕੋਈ ਏਦਾਂ ਦਾ ਸ਼ਬਦ ਪੜ੍ਹਿਆ ਜਾਵੇ ਜਿਹਦੇ ਵਿੱਚ ਖੁਸ਼ੀ ਸ਼ਬਦ ਆਵੇ। ਸਮਝੇ ਬੇਨਤੀ ਨੂੰ? ਤੇ ਮੈਂ ਇਹ ਸਮਝ ਲਿਆ ਵੀ ਇਹ ਹੈ ਵੀ ਮੈਂ ਨਵਾਂ ਘਰ ਖਰੀਦਿਆ, ਇਹ ਮੇਰੇ ਘਰ ਵਿੱਚ ਬੱਚੇ ਦਾ ਜਨਮ ਹੋਇਆ ਤੇ ਸ਼ਬਦ ਹੁਣ ਮੇਰੇ ਲਈ ਭਾਈ ਸਾਹਿਬ ਨੇ ਪੜ੍ਹ ਦਿੱਤਾ। ਹੁਣ ਇੱਦਾਂ ਹੀ ਮੇਰੇ ਘਰ ਵਿੱਚ ਬੱਚੇ ਦਾ ਜਨਮ ਹੋਇਆ ਸੀ ਤੇ ਮੈਂ ਨਹੀਂ ਕਹਿ ਰਿਹਾ ਵੀ ਸ਼ਬਦ ਨਹੀਂ ਪੜ੍ਹਨਾ ਚਾਹੀਦਾ, ਮੇਰੀ ਗੱਲ ਨੂੰ ਫੋਲੋ ਕਰਿਓ ਜੋ ਮੈਂ ਕਹਿਣਾ ਚਾਹੁੰਦਾ। ਮੇਰੀ ਸੁਰਤ ਚਾਹੁੰਦੀ ਸੀ ਵੀ ਮੈਂ ਸੁਣਾ ਵੀ ਪੂਤਾ ਮਾਤਾ ਕੀ ਆਸੀਸ। ਜਦੋਂ ਭਾਈ ਸਾਹਿਬ ਨੇ ਸ਼ਬਦ ਪੜ੍ਹਿਆ ਤੇ ਮੈਂ ਕਿਹਾ ਜੀ ਭਾਈ ਸਾਹਿਬ ਬਹੁਤ ਧੰਨਵਾਦ ਤੁਹਾਡਾ, ਤੁਸੀਂ ਇਹ ਸ਼ਬਦ ਮੈਨੂੰ ਸਰਵਣ ਕਰਾ ਦਿੱਤਾ। ਪਰ ਕੀ ਇਸ ਤੋਂ ਬਾਹਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਹੋਰ ਸ਼ਬਦ ਨਹੀਂ ਹਨ? ਸ਼ਬਦ ਤੇ ਹੋਰ ਵੀ ਬਹੁਤ ਨੇ। ਤੇ ਬਾਣੀ ਦੀ ਵਿਆਖਿਆ ਬਾਣੀ ਕਰਦੀ ਹੈ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਵਿਆਖਿਆ ਕਿੰਨੇ ਕਰਨੀ ਹੈ? ਬਾਣੀ ਨਹੀਂ ਕਰਨੀ ਹੈ। ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਸ਼ਬਦਾਂ ਨੂੰ ਵਿਚਾਰਾਂਗੇ ਨਾ, ਤੇ ਸਾਡੇ ਸ਼ਬਦਾਂ ਦੀਆਂ ਜਿਹੜੀਆਂ ਘੁੰਡੀਆਂ ਨੇ, ਕੋਈ ਉਲਝਣ ਹੈ ਨਾ ਜਿਹੜੀ, ਉਹ ਬਾਣੀ ਨੇ ਹੀ ਸੋਲਵ ਕਰ ਦੇਣੀ ਸਾਡੀ, ਵੀ ਇਹਦਾ ਮੀਨਿੰਗ ਕੀ ਹੈ, ਇਹਦਾ ਮਤਲਬ ਕੀ ਹੈ। ਜਦੋਂ ਲੜੀਵਾਰ ਤੁਸੀਂ ਬਾਣੀ ਪੜ੍ਹੋਗੇ, ਅੱਗੇ ਤੋਂ ਅੱਗੇ ਜੇ ਮਨ ਵਿੱਚ ਕੋਈ ਗੁੰਝਲ ਵੀ ਹੈ, ਕੋਈ ਸਵਾਲ ਵੀ ਹੈ, ਤੇ ਉਹਦਾ ਜਵਾਬ ਵੀ ਤੁਹਾਨੂੰ ਕਿੱਥੋਂ ਮਿਲ ਜਾਣਾ? ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚੋਂ ਹੀ। ਪਰ ਮੈਨੂੰ ਖਿਮਾ ਕਰਿਓ, ਹੁਣ ਕਹਾਣੀ ਇੱਦਾਂ ਦੀ ਚੱਲ ਗਈ ਹੈ ਵੀ ਬਹੁਤ ਸਾਰੇ ਬਾਣੀ ਦੇ ਸ਼ਬਦ ਐਸੇ ਨੇ ਜਿਨ੍ਹਾਂ ਦਾ ਮੀਨਿੰਗ ਕੁਝ ਹੋਰ ਹੈ, ਮਤਲਬ ਕੁਝ ਹੋਰ ਹੈ, ਪਰ ਜਿਹੜੇ ਸਵਾਰਥੀ ਲੋਕ ਹੁੰਦੇ ਨੇ ਉਹ ਆਪਣੇ ਮਤਲਬ ਲਈ ਉਹਨਾਂ ਤੁਕਾਂ ਨੂੰ ਵਰਤ ਲੈਂਦੇ ਨੇ। ਅੱਜ ਕੱਲ੍ਹ ਇਹ ਬੜਾ ਟ੍ਰੈਂਡ ਹੈ। ਨੌਜਵਾਨ ਵੀਰੋ, ਤੁਸੀਂ ਬੈਠੇ ਹੋ, ਇੱਕ ਸ਼ਬਦ ਤੁਹਾਨੂੰ ਯਾਦ ਹੋਣਾ, ਮੈਨੂੰ ਸਮਝਾਉਣ ਵਿੱਚ ਥੋੜ੍ਹੀ ਜਿਹੀ ਸੌਖ ਹੋਵੇਗੀ ਤੁਹਾਨੂੰ। ਜਦੋਂ ਨਾ ਸਟੇਜਾਂ ਉੱਤੇ ਗਰਮ ਸਪੀਚਾਂ ਹੁੰਦੀਆਂ, ਤੱਤਾ ਕਿਸੇ ਬੁਲਾਰੇ ਨੇ ਬੋਲਣਾ ਹੁੰਦਾ, ਉਦੋਂ ਇੱਕ ਤੁਕ ਜ਼ਰੂਰ ਪੜ੍ਹੀ ਜਾਂਦੀ ਹੈ, ਇੱਕ ਤੁਕ ਜ਼ਰੂਰ ਬੋਲੀ ਜਾਂਦੀ ਹੈ। ਉਹ ਕਿਹੜੀ ਹੈ? ਜੇ ਜੀਵੇ ਪਤ ਲੱਥੀ ਜਾਏ, ਸਭ ਹਰਾਮ ਜੇਤਾ ਕਿਛ ਖਾਏ। ਆ ਗਈ ਧਿਆਨ ਚ ਸਾਰਿਆਂ ਦੇ ਵੀ ਜੇ ਜਿਉਂਦਿਆਂ ਤੁਹਾਡੀ ਪੱਤ ਲੱਥੀ ਜਾ ਰਹੀ ਹੈ ਤੇ ਤੁਸੀਂ ਜੋ ਖਾ ਰਹੇ ਹੋ ਕੀ ਹੈ ਹਰਾਮ ਹੈ, ਤਗੜੇ ਹੋ ਕੇ ਹੁਣ ਚੁੱਕ ਲਓ ਤਲਵਾਰਾਂ ਤੇ ਹੋ ਜਾਓ ਜਿੱਧਰ ਨੂੰ ਆਉਣਾ। ਹੁਣ ਇੱਕ ਤੁਕ ਪੜੀ ਗਈ ਨਾ, ਪਰ ਇਹਦਾ ਮੀਨਿੰਗ ਕੀ ਹੈ? ਕੀ ਇੱਕ ਤੁਕ ਨਾਲ ਕੋਈ ਗੱਲ ਸਪਸ਼ਟ ਹੋਵੇਗੀ? ਹੁਣ ਸੁਣੋ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਜਿਹੜਾ ਇਹ ਸ਼ਬਦ ਹੈ ਨਾ ਜੀ, ਇਹਦਾ ਮਤਲਬ ਕੀ ਹੈ? ਇਹਨੂੰ ਸ਼ੁਰੂ ਤੋਂ ਪੜ੍ਹਨਾ ਪੈਣਾ ਸਾਨੂੰ। ਹੁਣ ਸ਼ੁਰੂ ਵੇਖੋ ਕਿੱਥੋਂ ਹੁੰਦਾ ਹੈ। ਗੁਰਦੇਵ ਮਹਾਰਾਜ ਕਹਿੰਦੇ ਨੇ, ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵੈ ਕੋਏ। ਅਰਥ ਕੀ ਨੇ? ਜਿਉਂਦਾ ਉਹ ਹੈ ਜਿਹਦੇ ਮਨ ਵਿੱਚ ਰੱਬ ਦਾ ਭੈ ਹੈ। ਸੋ ਜੀਵਿਆ ਜਿਸ ਮਨ ਵਸਿਆ ਸੋਏ, ਮਤਲਬ ਇਹ ਤਾਂ ਕਹਿ ਲਓ ਵੀ ਗੁਰੂ ਪਾਤਸ਼ਾਹ ਕਹਿ ਰਹੇ ਨੇ ਵੀ ਭਾਵੇਂ ਤੁਹਾਨੂੰ ਦੁਨੀਆਂ ਵਿੱਚ ਲੱਖਾਂ ਦੀ ਤਾਦਾਦ ਵਿੱਚ ਲੋਕ ਜਿਉਂਦੇ ਹੋਏ ਦਿਖ ਰਹੇ ਨੇ, ਪਰ ਦਰ ਅਸਲ ਵਿੱਚ ਉਹ ਜਿਉਂਦਾ ਹੈ ਜਿਹਦੇ ਅੰਦਰ ਕੋਈ ਗੁਰੂ ਦੀ ਭੈ ਭਾਵਨੀ ਹੈ, ਰੱਬ ਦਾ ਭੈ ਹੈ, ਜਿਹੜਾ ਰੱਬ ਤੋਂ ਡਰਦਾ ਹੈ। ਜਿਉਣਾ ਉਹਦਾ ਹੈ, ਬਾਕੀ ਕਿਸੇ ਦਾ ਜਿਉਣਾ ਨਹੀਂ ਹੈ। ਹੁਣ ਸੁਣਿਓ, ਸੋ ਜੀਵਿਆ ਜਿਸ ਮਨ ਵਸਿਆ ਸੋਏ। ਇਹਦੇ 'ਤੇ ਅਰਥ ਕਰਨ ਦੀ ਵੀ ਲੋੜ ਨਹੀਂ, ਬੜੀ ਸਿੱਧੀ ਜੀ ਗੱਲ ਹੈ। ਅਸੀਂ ਕਹਿੰਦੇ ਬਾਣੀ ਸਮਝ ਨਹੀਂ ਲੱਗਦੀ। ਸੋ ਜੀਵਿਆ ਜਿਸ ਮਨ ਵਸਿਆ ਸੋਏ, ਅਗਲੀ ਪੰਕਤੀ ਵਿੱਚ ਬਾਬੇ ਨੇ ਆਖ ਦਿੱਤਾ, ਨਾਨਕ ਹੇ ਨਾਨਕ ਅਵਰ ਨਾ ਜੀਵੈ ਕੋਏ। ਇਹਦਾ ਅਰਥ ਕੀ ਹੈ? ਵੀ ਰੱਬ ਨੂੰ ਭੁੱਲ ਕੇ ਬਾਕੀ ਦੁਨੀਆ ਮਰੀ ਹੋਈ ਹੈ, ਗੁਰੂ ਦੀ ਵਿਚਾਰ ਨੂੰ, ਗੁਰੂ ਦੀ ਆਈਡੋਲੋਜੀ ਨੂੰ ਛੱਡ ਕੇ ਸਾਰਾ ਸੰਸਾਰ ਮਰਿਆ ਹੋਇਆ, ਨਾਨਕ ਅਵਰ ਨਾ ਜੀਵੈ ਕੋਏ। ਹੁਣ ਅਗਲੀ ਪੰਕਤੀ ਪੜ੍ਹੋ, ਜੇ ਜੀਵੈ ਪਤ ਲੱਥੀ ਜਾਏ। ਬਾਬੇ ਨੇ ਆਖਿਆ ਜੇ ਕੋਈ ਕਲੇਮ ਕਰੇ ਨਾ ਵੀ ਲਓ ਮੈਂ ਜੀਣਾ, ਜੇ ਕੋਈ ਰੱਬ ਨੂੰ ਭੁਲਾ ਕੇ, ਜਿਵੇਂ ਆਮ ਅਕਸਰ ਕਹੀਏ ਵੀ ਅਸੀਂ ਜੇ ਰੱਬ ਨੂੰ ਨਹੀਂ ਵੀ ਚੇਤੇ ਕਰਦੇ, ਅਸੀਂ ਤੇ ਜੀ ਰਹੇ ਹਾਂ ਜੀ, ਬੜਾ ਸੋਹਣਾ ਖਾਂਦੇ ਪੀਂਦੇ ਵੀ ਹਾਂ, ਸਾਡੇ ਕੋਲ ਪੋਲੀਟੀਕਲ ਪਾਵਰ ਵੀ ਹੈਗੀ ਹੈ, ਸਾਡੇ ਕੋਲ ਤਾਕਤ ਵੀ ਹੈਗੀ ਹੈ, ਸਾਡੇ ਕੋਲ ਧਨ ਦੌਲਤ ਵੀ ਹੈਗਾ ਹੈ, ਅਸੀਂ ਤੇ ਜੀ ਰਹੇ ਹਾਂ। ਬਾਬੇ ਨੇ ਆਖਿਆ ਜੇ ਜੀਵੈ ਪਤ ਲੱਥੀ ਜਾਏ, ਤੇ ਜੇ ਤੂੰ ਇਹ ਕਲੇਮ ਕਰਦਾ ਅਸੀਂ ਤੇ ਜੀ ਬਹੁਤ ਸੋਹਣਾ ਖਾਂਦੇ ਹਾਂ, ਬਾਬੇ ਨੇ ਆਖਿਆ ਸਭ ਹਰਾਮ ਜੇਤਾ ਕਿਸ ਖਾਏ। ਆਹ ਹੈ ਇਹਦੇ ਅਰਥ। ਜੇ ਕੋਈ ਆਖਾਂ ਜੀਵਾਂ ਵਿਸਰੈ ਮਰ ਜਾਊ, ਜਿਹਨੇ ਤੈਨੂੰ ਵਿਸਾਰਿਆ ਹੋਇਆ ਹੈ ਨਾ ਮੇਰੇ ਵਾਹਿਗੁਰੂ ਜੀ, ਉਹਦਾ ਜੀਵਨ ਕਿੱਦਾਂ ਦਾ ਹੈ? ਉਹ ਮਰਿਆ ਹੋਇਆ ਹੈ। ਜੇ ਉਹ ਕੁਝ ਖਾ ਵੀ ਰਿਹਾ ਹੈ, ਵੇਖੋ ਬਾਣੀ ਦੇ ਬਚਨ ਸੁਣੀ ਜਾਇਓ, ਆਖਿਆ ਨਾਮ ਬਿਨਾ ਜੋ ਪਹਿਰੇ ਖਾਹੇ, ਜਿਉਂ ਕੂਕਰ ਜੂਠਣ ਮੈਂ ਪਾਹੇ। ਮਹਾਰਾਜ ਨੇ ਆਖਿਆ ਰੱਬ ਦੇ ਨਾਮ ਤੋਂ ਬਿਨਾਂ ਜੋ ਤੁਸੀਂ ਖਾਂਦੇ ਹੋ ਨਾ, ਜੋ ਤੁਸੀਂ ਪਹਿਣਦੇ ਹੋ, ਜੇ ਤੁਹਾਡੇ ਜੀਵਨ ਵਿੱਚ ਗੁਰੂ ਦੀ ਵਿਚਾਰ ਨਹੀਂ ਤੇ ਤੁਹਾਡਾ ਖਾਧਾ ਤੇ ਪਹਿਨਿਆ ਏਦਾਂ ਹੈ ਵੀ ਜਿਵੇਂ ਕੁੱਤੇ ਨੇ ਜੂਠ ਵਿੱਚ ਮੂੰਹ ਮਾਰਿਆ ਹੋਵੇ। ਨਾਮ ਬਿਨਾਂ ਜੋ ਪਹਿਰੇ, ਪਹਿਰੇ ਦਾ ਅਰਥ ਹੈ ਜੋ ਪਾਉਂਦੇ ਹੋ, ਤੇ ਖਾਏ ਦਾ ਅਰਥ ਹੈ ਜੋ ਖਾਂਦੇ ਹੋ। ਜੇ ਜੀਵਨ ਵਿੱਚ ਰੱਬ ਦਾ ਨਾਂ ਨਹੀਂ ਹੈ ਤੇ ਤੁਹਾਡਾ ਖਾਧਾ ਹੋਇਆ ਤੇ ਪਹਿਨਿਆ ਹੋਇਆ ਏਦਾਂ ਹੈ ਜਿਵੇਂ ਕੁੱਤੇ ਦੀ ਜੂਠ ਹੋਵੇ। ਤੋ ਗੁਰਬਾਣੀ ਦੀ ਵਿਆਖਿਆ ਗੁਰਬਾਣੀ ਨੇ ਕਰਨੀ ਹੈ, ਗੁਰਬਾਣੀ ਦੇ ਅਰਥ ਗੁਰਬਾਣੀ ਨੇ ਕਰਨੇ ਨੇ। ਹੁਣ ਬਹੁਤੀ ਵਾਰ ਹੋਇਆ ਕਿ ਜਿਹੜੇ ਸਾਡੇ ਅਣਜਾਣ, ਵੇਖੋ ਇੱਕ ਬੇਨਤੀ ਮੈਂ ਕਰਾਂ, ਅਸੀਂ ਕਈ ਵਾਰ ਇਹ ਸਮਝਦੇ ਹਾਂ, ਖਾਸ ਕਰਕੇ ਸਾਡੇ ਵਰਗਿਆਂ ਨੂੰ ਤੇ ਬਹੁਤੀ ਵਾਰ ਇਹ ਮੰਨਿਆ ਹੀ ਨਹੀਂ ਜਾਂਦਾ ਵੀ ਇਹਨਾਂ ਨੂੰ ਵੀ ਗੁਰਬਾਣੀ ਦੇ ਥੋੜੇ ਬਹੁਤੇ ਕੋਈ ਗੁਰੂ ਅਰਥ ਕਰਾ ਸਕਦਾ ਇਹਨਾਂ ਦੇ ਕੋਲੋਂ, ਕਿਉਂਕਿ ਇੱਥੇ ਅਰਥਾਂ ਦੇ ਵੀ ਕੁਝ ਠੇਕੇਦਾਰ ਹੈਗੇ ਨੇ, ਉਹ ਕਹਿੰਦੇ ਨੇ ਅਸੀਂ ਦੱਸਾਂਗੇ। ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਜੇ ਇੱਕ ਤੁਕ ਚੱਕੀ ਤੇ ਨਾਲ ਕੋਈ ਸਾਖੀ ਜੋੜ ਦਿੱਤੀ, ਜੇ ਤੁਕ ਚੁੱਕੀ ਤੇ ਨਾਲ ਕੋਈ ਕਹਾਣੀ ਜੋੜ ਦਿੱਤੀ। ਹੁਣ ਜੇ ਬਾਣੀ ਚੋਂ ਤੁਸੀਂ ਪੜ੍ਹਿਆ ਜਪਜੀ ਸਾਹਿਬ ਦਾ ਪਾਠ ਕਰਦੇ ਆ ਵੀ ਤਿੱਥੈ ਸੀਤੋ ਸੀਤਾ ਮਹਿਮਾ ਮਾਹੀ, ਇੱਥੇ ਹੁਣ ਰਾਮ ਦੀ ਘਰ ਦੀ ਦਾ ਕੀ ਕੰਮ ਹੈ? ਪਰ ਜਿਹਨੇ ਸੁਣਾਉਣੀ ਸੀ ਉਹਨੇ ਸੀਤਾ ਸ਼ਬਦ ਆਇਆ ਤੇ ਉਹਨੇ ਰਾਮ ਦੀ ਘਰ ਦੀ ਸੀਤਾ ਦੀ ਸਾਖੀ ਨਾਲ ਜੋੜ ਦਿੱਤੀ, ਤਿੱਥੈ ਸੀਤੋ ਸੀਤਾ ਮਹਿਮਾ ਮਾਏ। ਆਖਿਆ ਉੱਥੇ ਹੁਣ ਗੱਲ ਤੇ ਉੱਥੇ ਹੈ ਵੀ ਰੱਬ ਦਾ ਭਗਤ ਸੀਤਾ ਹੋਇਆ ਹੈ, ਕਿਹਦੇ ਨਾਲ? ਰੱਬ ਦੀ ਮਹਿਮਾ ਦੇ ਵਿੱਚ, ਗੁਰੂ ਦੀ ਮਹਿਮਾ ਵਿੱਚ। ਹੁਣ ਇੱਥੇ ਸੀਤਾ ਦਾ ਕੀ ਕੰਮ ਹੈ? ਤੇ ਮੈਂ ਅੱਜ ਇੱਕ ਨੂੰ ਸੁਣ ਰਿਹਾ ਸੀ, ਇੱਥੇ ਤੁਹਾਡੇ ਆਲੇ ਦੁਆਲੇ ਕੋਈ ਬੋਲ ਰਿਹਾ ਸੀ, ਉਹ ਕਹਿੰਦਾ ਜੀ ਗੁਰੂ ਸਾਹਿਬ ਨੇ, ਹੁਣ ਵੇਖੋ ਜੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਰੱਬ ਲਈ ਬੜੇ ਸ਼ਬਦ ਵਰਤੇ ਗਏ ਨੇ। ਮਹਾਰਾਜ ਨੇ ਬਾਣੀ ਵਿੱਚ ਗੋਪਾਲ ਆਖਿਆ, ਗੋਬਿੰਦ ਆਖਿਆ, ਬੀਠਲ ਆਖਿਆ, ਮਾਧੋ ਆਖਿਆ, ਧਰਨੀ ਧਾਰ ਆਖਿਆ, ਰਾਮ ਆਖਿਆ, ਕ੍ਰਿਸ਼ਨ ਆਖਿਆ, ਸਾਰੇ ਸ਼ਬਦ ਇੱਕ ਅਕਾਲ ਪੁਰਖ ਲਈ ਨੇ। ਇੱਦਾਂ ਹੀ ਇੱਕ ਸ਼ਬਦ ਮਹਾਰਾਜ ਨੇ ਬਾਣੀ ਵਿੱਚ ਰੱਬ ਲਈ ਪਤਾ ਕੀ ਵਰਤਿਆ? ਮੋਹਨ। ਇੱਕ ਸ਼ਬਦ ਕੀ ਵਰਤਿਆ, ਮੋਹਣ। ਹੁਣ ਮੋਹਣ ਕਿਸੇ ਬੰਦੇ ਦਾ ਨਾਂ ਵੀ ਹੋ ਸਕਦਾ, ਪਰ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸ਼ਬਦ ਵਰਤਿਆ ਗਿਆ ਮੋਹਣ, ਉਹ ਕਿਸੇ ਬੰਦੇ ਲਈ ਨਹੀਂ ਹੈ, ਉਹ ਸ਼ਬਦ ਕਿਹਦੇ ਲਈ ਹੈ, ਅਕਾਲ ਪੁਰਖ ਵਾਹਿਗੁਰੂ ਦੇ ਲਈ। ਉਹ ਸੱਜਣ ਕਹਿ ਰਿਹਾ ਸੀ, ਕਹਿੰਦਾ ਜੀ ਉਹ ਜਦੋਂ ਨਾ ਗਿਆਨੀ ਜੀ ਬੈਠੇ ਨੇ, ਢਾਡੀ ਸਿੰਘ ਨੇ ਇਤਿਹਾਸ ਨੂੰ ਜਾਣਦੇ ਨੇ, ਤੁਸੀਂ ਖਿਆਲ ਕਰਿਓ, ਉਹ ਕਹਿੰਦੇ ਨੇ ਜਦੋਂ ਨਾ ਗੁਰੂ ਅਰਜਨ ਸਾਹਿਬ ਪੋਥੀਆਂ ਲੈਣ ਗਏ ਬਾਬੇ ਮੋਹਣ ਦੇ ਕੋਲੋਂ, ਤੇ ਉਹਨੇ ਕੁੰਡਾ ਲਾ ਲਿਆ, ਕੁੰਡਾ ਲਾ ਲਿਆ ਇੱਦਾਂ ਕਰਕੇ, ਦਰਵਾਜ਼ਾ ਉਹਨੇ ਬੰਦ ਕਰ ਲਿਆ। ਤੇ ਮਹਾਰਾਜ ਪਹਿਲਾਂ ਤੇ ਸਿੱਖਾਂ ਨੂੰ ਭੇਜਿਆ, ਬਾਬਾ ਬੁੱਢਾ ਜੀ ਗਏ ਤੇ ਉਹਨੇ ਦਰਵਾਜ਼ਾ ਨਾ ਖੋਲਿਆ, ਪੋਥੀਆਂ ਨਾ ਦਿੱਤੀਆਂ। ਅੱਛਾ ਤੁਸੀਂ ਸਿਆਣੇ ਬੈਠੇ ਹੋ, ਮੈਨੂੰ ਦੱਸੋ ਵੀ ਗੁਰੂ ਨਾਨਕ ਸਾਹਿਬ ਜਦੋਂ ਗੁਰੂ ਅੰਗਦ ਸਾਹਿਬ ਨੂੰ ਗੁਰਤਾ ਗੱਦੀ ਦਿੰਦੇ ਨੇ, ਕੀ ਪੋਥੀਆਂ ਨਹੀਂ ਦਿੱਤੀਆਂ ਉਹਨਾਂ ਨੇ ਨਾਲ? ਏਡੀ ਵੱਡੀ ਚੀਜ਼ ਹੈ ਜਿਹਨੂੰ ਆਖਿਆ ਪੋਥੀ, ਪਰਮੇਸ਼ਰ ਕਾ ਥਾਨ, ਪੋਥੀਆਂ ਨਾਲ ਨਹੀਂ ਦਿੱਤੀਆਂ, ਨਾਲ ਹੀ ਦਿੱਤੀਆਂ ਹੋਣਗੀਆਂ। ਜਦੋਂ ਗੁਰੂ ਅੰਗਦ ਸਾਹਿਬ ਨੇ ਗੁਰੂ ਅਮਰਦਾਸ ਨੂੰ ਗੁਰਤਾ ਗੱਦੀ ਦਿੱਤੀ ਤੇ ਪੋਥੀਆਂ ਗੁਰੂ ਅਮਰਦਾਸ ਨੂੰ ਦਿੱਤੀਆਂ, ਗੁਰੂ ਅਮਰਦਾਸ ਨੂੰ ਨੇ ਗੁਰੂ ਰਾਮਦਾਸ ਸਾਹਿਬ ਨੂੰ ਦਿੱਤੀਆਂ, ਗੁਰੂ ਰਾਮਦਾਸ ਸਾਹਿਬ ਨੇ ਗੁਰੂ ਅਰਜਨ ਸਾਹਿਬ ਨੂੰ ਦਿੱਤੀਆਂ, ਗੁਰੂ ਅਰਜਨ ਸਾਹਿਬ ਨੇ ਸਾਰਾ ਕੁਝ ਭਗਤਾਂ ਦੀ ਬਾਣੀ ਇਕੱਠੀ ਕਰਕੇ ਆਦ ਬੀੜ ਦੀ ਸਥਾਪਨਾ ਕੀਤੀ ਤੇ ਪਹਿਲਾ ਪ੍ਰਕਾਸ਼ ਦਰਬਾਰ ਸਾਹਿਬ ਦੇ ਵਿੱਚ ਕੀਤਾ, ਬਾਬਾ ਬੁੱਢਾ ਜੀ ਉਹਦੇ ਗ੍ਰੰਥੀ ਬਣੇ। ਹੁਣ ਤੁਸੀਂ ਵੇਖੋ ਗੁਰੂਆਂ ਦੀ ਤੁਹੀਨ ਕਿਵੇਂ ਕੀਤੀ ਜਾਂਦੀ। ਉਹ ਕਹਿ ਰਿਹਾ ਜੀ, ਕਹਿੰਦਾ ਜੀ ਮੋਹਣ ਦੇ ਕੋਲੋਂ ਪੋਥੀਆਂ ਸੀ ਤੇ ਪਹਿਲਾਂ ਤੇ ਸਿੱਖ ਗਏ, ਬਾਬਾ ਬੁੱਢਾ ਗਿਆ, ਉਹਨੇ ਕਿਸੇ ਨੇ ਬੂਹਾ ਨਾ ਖੋਲਿਆ, ਫਿਰ ਮਹਾਰਾਜ ਗੁਰੂ ਅਰਜਨ ਸਾਹਿਬ ਗਏ ਤੇ ਜਾ ਕੇ ਸਰੰਦੇ ਦੇ ਨਾਲ ਕਿ ਖਣੀ ਰਬਾਬ ਦੇ ਨਾਲ ਉਹਨਾਂ ਨੇ ਬਾਣੀ ਗਾਈ ਤੇ ਉੱਚੀ ਦੇਣੀ ਹੋਕਾ ਮਾਰ ਕੇ ਆਖਿਆ, ਮੋਹਨ ਤੇਰੇ ਉੱਚੇ ਮੰਦਰ ਮਹਿਲ ਅਪਾਰਾ। ਤੇ ਫਿਰ ਮੋਹਣ ਖੁਸ਼ ਹੋਇਆ, ਵਾਹ ਵਾਹ ਮੇਰੀ ਉਸਤਤ ਕਰ ਰਹੇ ਹੋ, ਆ ਲਓ ਜੀ ਪੋਥੀਆਂ ਲੈ ਜਾਓ। ਹੁਣ ਤੁਸੀਂ ਅੰਦਾਜ਼ਾ ਲਓ ਵੀ ਕੀ ਇਹ ਸ਼ਬਦ ਮੋਹਣ ਦੇ ਲਈ ਸੀ ਕਿ ਜਾਂ ਉਹ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਭ ਤੋਂ ਉੱਚੇ ਮੰਦਰ ਮਹਿਲ ਨੇ, ਜਿਹਦਾ ਸਾਰਾ ਸੰਸਾਰ ਹੀ, ਇਹ ਜੱਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ, ਇੱਕ ਨਾ ਹੁਕਮ ਸਮਾਏ ਲੈ ਇੱਕ ਨਾ ਹੁਕਮੇ ਕਰੇ ਵਿਨਾਸ਼। ਮੈਂ ਸਿਰਫ ਤੁਹਾਨੂੰ ਬੇਨਤੀ ਇੰਨੀ ਕਰ ਰਿਹਾ, ਜਿਸ ਦਿਨ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਸਹਿਜ ਪਾਠ ਕਰੋਗੇ, ਬਾਣੀ ਨੂੰ ਆਪ ਵਿਚਾਰੋਗੇ, ਤੁਹਾਨੂੰ ਗੱਲਾਂ ਦੀ ਸਮਝ ਲੱਗੇਗੀ। ਅਜੇ ਅਸੀਂ ਸਿਰਫ ਮੱਥਾ ਟੇਕਣ ਤੱਕ ਮਹਦੂਦ ਹਾਂ, ਇਸ ਕਰਕੇ ਸਾਨੂੰ ਜੋ ਕੋਈ ਸੁਣਾਈ ਜਾਂਦਾ ਹੈ ਅਸੀਂ ਉੱਦਾਂ ਸੁਣ ਕੇ ਤੁਰੇ ਜਾਂਦੇ ਹਾਂ ਤੇ ਫਿਰ ਕਨਫਿਊਜ਼ ਵੀ ਹੁੰਦੇ, ਕਹਿੰਦੇ ਭਾਈ ਸਾਹਿਬ ਜੀ ਫਲਾਨੇ ਗੁਰਦੁਆਰੇ ਗਏ ਸੀ ਉੱਥੇ ਇੱਦਾਂ ਸੁਣਾਇਆ ਗਿਆ, ਤੁਸੀਂ ਇੱਦਾਂ ਸੁਣਾ ਦਿੱਤਾ। ਅਸੀਂ ਉਹਨਾਂ ਚਿਰ ਤੱਕ ਉਲਝਣ ਵਿੱਚ ਰਵਾਂਗੇ ਜਿੰਨਾ ਚਿਰ ਆਪ ਬਾਣੀ ਨੂੰ ਪੜ੍ਹਨਾ ਸ਼ੁਰੂ ਨਹੀਂ ਕਰਦੇ, ਆਪ ਬਾਣੀ ਨੂੰ ਵਿਚਾਰਨਾ ਸ਼ੁਰੂ ਨਹੀਂ ਕਰਦੇ, ਉਹਨਾਂ ਚਿਰ ਉਲਝਣਾ ਰਹਿਣਗੀਆਂ। ਤੋ ਸਿਰਫ ਮੇਰੀ ਬੇਨਤੀ ਨੂੰ ਧਿਆਨ ਨਾਲ ਸੁਣਿਓ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੀ ਵਿਆਖਿਆ ਬਾਣੀ ਆਪ ਕਰਦੀ ਹੈ, ਇਹਦੇ ਲਈ ਕਿਸੇ ਬਾਹਰੀ ਚੀਜ਼ ਦੀ ਲੋੜ ਨਹੀਂ। ਹਾਂ ਇਤਿਹਾਸ ਹੈ, ਇਤਿਹਾਸ ਮੈਨ ਮੇਡ ਹੈ, ਬੰਦਿਆਂ ਦਾ ਲਿਖਿਆ ਹੈ, ਜ਼ਰੂਰੀ ਨਹੀਂ ਇਤਿਹਾਸ ਦੀ ਹਰ ਗੱਲ ਨੂੰ ਮੰਨਿਆ ਜਾਵੇ, ਇਹਨੂੰ ਇੱਥੇ ਸੁਰਤ ਵਿੱਚ ਟਿਕਾ ਲਓ ਇਹਨੂੰ। ਇਤਿਹਾਸ ਬੰਦਿਆਂ ਦਾ ਲਿਖਿਆ ਹੈ। ਸੋਹਣ ਸਿੰਘ ਸੀਤਲ ਹੋਣੀ ਪ੍ਰਸਿੱਧ ਢਾਡੀ ਜਗਤ ਦੇ, ਉਹ ਢਾਡੀ ਸਿੰਘ ਨੇ, ਉਹਨਾਂ ਦੀਆਂ ਨਾ ਪੰਜ ਕਿਤਾਬਾਂ ਨੇ, ਪੰਜ ਕਿਤਾਬਾਂ ਹੁਣ ਛਪਾਈ ਹੋਈ ਉਹਨਾਂ ਦੀ ਕਿਤਾਬਾਂ ਦੀ, ਪਿੱਛੇ ਜੇ ਉਹ ਛਪਣੀਆਂ ਬੰਦ ਹੋ ਗਈਆਂ ਸੀ। ਉਹਨਾਂ ਪੰਜਾਂ ਕਿਤਾਬਾਂ ਦੇ ਨਾਂ ਹੈ ਸਿੱਖ ਇਤਿਹਾਸ ਦੇ ਸੋਮੇ। ਸੋਮੇ ਮਤਲਬ ਸਮਝਦੇ, ਜਿਵੇਂ ਪਾਣੀ ਦਾ ਸੋਮਾ ਕੀ ਹੁੰਦਾ, ਖੂਹ ਦਰਿਆ, ਇੱਦਾਂ ਸੋਹਣ ਸਿੰਘ ਸੀਤਲ ਹੋਣਾ ਦੀ ਇਹ ਕਿਤਾਬ ਹੈ ਸਿੱਖ ਇਤਿਹਾਸ ਦੇ ਸੋਮੇ। ਉਹ ਪੰਜ ਵੋਲੀਅਮ ਨੇ, ਉਹਦੇ ਪੰਜ ਭਾਗ ਨੇ। ਉਹਦੇ ਵਿੱਚ ਉਹਨਾਂ ਇਕੱਲੇ ਇਕੱਲੇ ਇਤਿਹਾਸਕ ਗ੍ਰੰਥ ਵਿੱਚ ਕੀ ਕਮੀਆਂ ਸੀ, ਉਹ ਗ੍ਰੰਥ ਕਿੱਥੋਂ ਆਇਆ, ਉਹਦੇ ਵਿੱਚ ਗੁਰਮਤਿ ਤੋਂ ਉਲਟ ਕੀ ਕੁਝ ਲਿਖਿਆ ਗਿਆ ਤੇ ਕੀ ਕੁਝ ਪ੍ਰਚਾਰਿਆ ਗਿਆ, ਉਹਨਾਂ ਸਾਰਾ ਨਿਰਣਾ ਕੱਢ ਕੇ ਰੱਖਿਆ। ਉਹ ਜੇ ਕਿਤਾਬਾਂ ਤੁਸੀਂ ਲੈਣੀਆਂ ਹੋਣ, ਇੱਥੇ ਐਤਵਾਰ ਸਿੰਘ ਸਟਾਲ ਲਾਉਂਦੇ ਨੇ, ਇਹਨਾਂ ਦੇ ਕੋਲ ਮੌਜੂਦ ਨੇ। ਥੋੜ੍ਹਾ ਬਹੁਤ ਆਪਾਂ ਪੜ੍ਹਨ ਦਾ ਸ਼ੌਂਕ ਪੈਦਾ ਕਰੀਏ, ਜੇ ਅਸੀਂ ਪੜ੍ਹਾਂਗੇ ਨਹੀਂ ਨਾ ਤੇ ਕੋਈ ਜੋ ਮਰਜ਼ੀ ਸਟੇਜ 'ਤੇ ਬੋਲੀ ਜਾਵੇਗਾ ਅਸੀਂ ਉਹਨੂੰ ਫੋਲੋ ਕਰਕੇ ਤੇ ਹਨੇਰੇ ਖੂਹ ਵਿੱਚ ਜਾ ਕੇ ਡਿੱਗ ਪਵਾਂਗੇ। ਉਹਨਾਂ ਕਿਤਾਬਾਂ ਦੇ ਵਿੱਚ ਉਹਨਾਂ ਨੇ ਸਪਸ਼ਟ ਕੀਤਾ ਹੈ। ਅਤੇ ਦੂਜੇ ਪਾਸੇ ਇੱਕ ਸਾਡੇ ਵਿੱਚ ਉਹ ਤਬਕਾ ਹੈ ਜਿਹੜਾ ਕਹਿੰਦਾ ਨਹੀਂ ਨਹੀਂ ਜੀ, ਜੋ ਇਤਿਹਾਸਕ ਗ੍ਰੰਥਾਂ ਵਿੱਚ ਲਿਖਿਆ ਉਹਨੂੰ ਉੱਦਾਂ ਦੀ ਇੰਨ ਬਿੰਨ ਉੱਦਾਂ ਹੀ ਮੰਨਣਾ ਚਾਹੀਦਾ ਹੈ। ਪਰ ਚੇਤੇ ਰੱਖੋ ਇਤਿਹਾਸਕ ਗ੍ਰੰਥ ਬੰਦੇ ਨੇ ਲਿਖੇ ਨੇ, ਗੁਰਬਾਣੀ ਗੁਰੂ ਸਾਹਿਬ ਨੇ ਆਪ ਲਿਖੀ ਹੈ। ਬੰਦਾ ਭੁੱਲਣ ਵਿੱਚ ਹੈ, ਗੁਰੂ ਭੁੱਲਣ ਵਿੱਚ ਨਹੀਂ ਹੈ। ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ। ਇਸ ਕਰਕੇ ਸਾਡਾ ਜ਼ਿਆਦਾ ਭਰੋਸਾ ਜਿਹੜਾ ਕਿਹਦੇ ਉੱਤੇ ਹੋਣਾ ਚਾਹੀਦਾ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਤੇ। ਆਪਾਂ ਸਵਾਲ ਇਹ ਕਰੀਏ ਵੀ ਤੁਸੀਂ ਸਾਨੂੰ ਇਹ ਨਾ ਦੱਸੋ ਇਤਿਹਾਸ ਨੇ ਕੀ ਲਿਖਿਆ, ਸਾਨੂੰ ਇਹ ਦੱਸੋ ਵੀ ਇਹ ਜਿਹੜੀ ਗੱਲ ਤੁਸੀਂ ਸੁਣਾ ਰਹੇ ਹੋ ਇਹ ਗੱਲ ਗੁਰਬਾਣੀ ਨੇ ਮੰਨਦੀ ਹੈ ਕਿ ਨਹੀਂ ਮੰਨਦੀ, ਸਵਾਲ ਇਹ ਹੋਣਾ ਚਾਹੀਦਾ ਸਾਡਾ। ਪਰ ਅਸੀਂ ਉਲਟ ਕਹਿੰਦੇ, ਮੈਂ ਅੱਜ ਕਿਸੇ ਪਰਿਵਾਰ ਦੇ ਘਰੇ ਸੀ, ਸੁਖਮਣੀ ਸਾਹਿਬ ਦਾ ਪਾਠ ਕਰਨ ਗਏ ਤੇ ਚਲੋ ਚੰਗੀ ਗੱਲ ਹੈ, ਬੜੀ ਖੁਸ਼ੀ ਹੋਈ ਜਦੋਂ ਪਰਿਵਾਰ ਸਵਾਲ ਵੀ ਕਰਦੇ ਨੇ। ਤੁਸੀਂ ਵੇਖੋ ਸਾਡੇ ਆਲੇ ਦੁਆਲੇ ਵਾਪਰ ਕੀ ਰਿਹਾ, ਸਾਨੂੰ ਤੇ ਅੱਧੀਆਂ ਗੱਲਾਂ ਪਹੁੰਚਦੀਆਂ ਨੇ। ਉਹ ਭੈਣ ਮੈਨੂੰ ਸਵਾਲ ਕਰਦੀ ਹੈ, ਕਹਿੰਦੀ ਵੀ ਬਾਬਾ ਜੀ ਮੇਰਾ ਇੱਕ ਸਵਾਲ ਹੈ ਵੀ ਜੇ ਮੈਂ ਜਪਜੀ ਸਾਹਿਬ ਦੇ 250 ਪਾਠ ਕਰਾਂ ਤੇ ਸਹਿਜ ਪਾਠ ਹੋ ਜਾਂਦਾ, ਤੇ ਜੇ ਮੈਂ ਅਖੰਡ ਪਾਠ ਕਰਨਾ ਹੋਵੇ ਤੇ ਫਿਰ ਕੀ ਕਰਾਂ? ਗੱਲ ਸਮਝ ਲੱਗੀ ਤੁਹਾਨੂੰ? ਮਤਲਬ ਜੇ ਜਪਜੀ ਸਾਹਿਬ ਦੇ 250 ਪਾਠ ਕਰ ਲਵਾਂ, ਮਤਲਬ ਵਾਰ ਵਾਰ ਜਪਜੀ ਸਾਹਿਬ ਦੇ 250 ਪਾਠ ਕਰ ਲਵਾਂ ਤੇ ਮੈਨੂੰ ਬਾਬਾ ਜੀ ਕਹਿੰਦੇ ਨੇ ਤੁਹਾਡਾ ਸਹਿਜ ਪਾਠ ਹੋ ਗਿਆ, ਤੇ ਜੇ ਮੈਂ ਅਖੰਡ ਪਾਠ ਕਰਨਾ ਹੋਵੇ ਤੇ ਫਿਰ ਕੀ ਕਰਾਂ? ਫਿਰ ਜਾਂ ਤਾਂ ਮੈਂ ਇਹ ਕਹਿੰਦਾ ਫਿਰ ਅਖੰਡ ਪਾਠ ਕਰਨਾ ਫਿਰ 500 ਕਰ ਲਓ। ਮੈਂ ਕਿਹਾ ਨਹੀਂ, ਇੱਦਾਂ ਤਾਂ ਕੁਝ ਨਹੀਂ ਹੁੰਦਾ। ਕਹਿੰਦੀ ਨਹੀਂ, ਅਸੀਂ ਫਲਾਨੇ ਡੇਰੇ ਦੇ ਗੁੜਕੇ ਲੈ ਕੇ ਆਉਂਦੇ ਹਾਂ ਤੇ ਉੱਥੇ ਇੱਦਾਂ ਗੱਲ ਲਿਖੀ ਹੋਈ ਹੈ ਵੀ ਜੇ ਤੁਸੀਂ ਸਹਿਜ ਪਾਠ, ਹੁਣ ਵੇਖੋ ਦੋ ਪਾਠ ਨੇ, ਇੱਕ ਹੈ ਸ਼੍ਰੀ ਅਖੰਡ ਪਾਠ ਸਾਹਿਬ ਤੇ ਦੂਜਾ ਕੀ ਹੈ ਸ਼੍ਰੀ ਸਹਿਜ ਪਾਠ। ਅਖੰਡ ਪਾਠ ਸਾਹਿਬ ਕੀ ਹੁੰਦਾ? ਅਖੰਡ ਪਾਠ ਦਾ ਮਤਲਬ ਹੁੰਦਾ ਕੰਟੀਨਿਊਟੀ ਜਿਹਦੇ ਵਿੱਚ ਹੋਵੇ, ਉਹਨੂੰ ਅਖੰਡ ਕਹਿੰਦੇ ਨੇ। ਖੰਡ ਦਾ ਮਤਲਬ ਹੁੰਦਾ ਪਾਰਟਸ, ਖੰਡ ਦਾ ਮਤਲਬ ਕੀ ਹੁੰਦਾ ਪਾਰਟਸ। ਅਖੰਡ ਦਾ ਮਤਲਬ ਹੋ ਗਿਆ ਜਿਹੜਾ ਪਾਰਟਸ ਵਿੱਚ ਨਹੀਂ ਕੀਤਾ ਜਾਂਦਾ, ਜਿਹਨੂੰ ਰੈਗੂਲਰ ਹੀ ਪੜਿਆ ਜਾਂਦਾ, ਉਹਨੂੰ ਅਖੰਡ ਪਾਠ ਕਹਿੰਦੇ ਨੇ। ਇੱਕ ਹੁੰਦਾ ਹੈ ਸਹਿਜ ਪਾਠ। ਸਹਿਜ ਪਾਠ ਕੀ ਹੁੰਦਾ ਹੈ? ਉਹ ਵੀ ਹੋਣਾ ਗੁਰੂ ਗ੍ਰੰਥ ਸਾਹਿਬ ਦਾ ਹੀ ਹੈ, ਪੂਰਾ ਗੁਰੂ ਗ੍ਰੰਥ ਸਾਹਿਬ ਉਹ 'ਚ ਵੀ ਪੜਿਆ ਜਾਣਾ, ਪਰ ਉਹ 'ਚ ਕਿਵੇਂ ਪੜਿਆ ਜਾਣਾ ਵੀ ਅੱਜ ਇੱਕ ਪੇਜ ਪੜ੍ਹ ਲਓ, ਅੱਜ ਇੱਕ ਪੰਨਾ ਪੜ੍ਹ ਲਓ, ਕੱਲ੍ਹ ਨੂੰ ਇੱਕ ਅੰਗ ਪੜ੍ਹ ਲਓ, ਪਰਸੋਂ ਦੋ ਪੜ੍ਹ ਲਓ, ਤਿੰਨ ਪੜ੍ਹ ਲਓ, ਇੱਦਾਂ ਕਰ ਕਰਕੇ ਤੁਸੀਂ 6 ਮਹੀਨਿਆਂ 'ਚ ਭੋਗ ਪਾ ਲਓ, ਸਾਲ 'ਚ ਪਾ ਲਓ, 10 ਦਿਨ 'ਚ ਪਾ ਲਓ, 20 ਦਿਨ 'ਚ ਪਾ ਲਓ, ਉਹਨੂੰ ਕਹਿੰਦੇ ਨੇ ਸ਼੍ਰੀ ਸਹਿਜ ਪਾਠ ਜਾਂ ਸਧਾਰਨ ਪਾਠ। ਅੱਛਾ, ਤੀਜਾ ਸਾਡਾ ਨਿਤਨੇਮ ਹੈ ਜਿਹਨੂੰ ਆਪਾਂ ਜਪਜੀ ਸਾਹਿਬ ਦਾ ਪਾਠ ਕਹਿੰਦੇ ਹਾਂ, ਜਪਜੀ ਜਾਪ ਸਵਈਏ ਜਿਹੜੀ ਸਿੱਖ ਰਹਿਤ ਮਰਿਆਦਾ ਕਹਿੰਦੀ ਅਕਾਲ ਤਖ਼ਤ ਸਾਹਿਬ ਵਾਲੀ, ਤੇ ਦੋ ਬਾਣੀਆਂ ਸ਼ਾਮ ਦੀਆਂ ਨੇ ਸੋਦਰ ਤੇ ਸੋਹਿਲਾ, ਕੁੱਲ ਮਿਲਾ ਕੇ 5 ਬਾਣੀਆਂ ਹੋ ਗਈਆਂ। 5 ਬਾਣੀਆਂ ਜਿਹੜੀਆਂ ਨੇ ਉਹ ਹੈਗੀਆਂ ਨੇ ਖੰਡੇ ਬਾਟੇ ਕੀ ਪੌਲ ਵੇਲੇ, ਉਦੋਂ ਪੜ੍ਹੀਆਂ ਜਾਂਦੀਆਂ ਨੇ। ਹੁਣ ਇਹ ਹੈ ਮੁਕੰਮਲ, ਇੰਨਾ ਕੀ ਹੈ, ਇਸ ਤੋਂ ਹੋਰ ਕੁਝ ਨਹੀਂ ਹੈਗਾ। ਜਿਹੜੇ ਚਲਾਕ ਲੋਕ ਸੀ ਉਹਨਾਂ ਫਿਰ ਕਈ ਬਣਾ ਲਏ, ਉਹਨਾਂ ਬਣਾਇਆ ਜੀ ਦੁੱਖ ਭੰਜਨੀ ਦਾ ਪਾਠ, ਉਹਨਾਂ ਬਣਾਇਆ ਜੀ ਸੰਪਟ ਪਾਠ, ਉਹਨਾਂ ਬਣਾਇਆ ਜੀ ਮਹਾਂ ਸੰਪਟ ਪਾਠ, ਤੇ ਆ 250 ਜਪਜੀ ਵਾਲੀ ਗੱਲ ਤੇ ਸੁਣਾ ਦਿੱਤੀ। ਹੁਣ ਇੱਕ ਨਵਾਂ ਬਣਾਇਆ ਇਹਨਾਂ ਨੇ, ਉਹਨੂੰ ਕਹਿੰਦੇ ਨੇ ਜੀ ਚੁਪਹਿਰਾ ਪਾਠ। ਇਹ ਮਾਰਕੀਟ ਵਿੱਚ ਨਵੀਆਂ ਨਵੀਆਂ ਚੀਜ਼ਾਂ ਇੱਦਾਂ ਦੀਆਂ ਲਿਆਉਂਦੇ ਰਹਿੰਦੇ ਨੇ ਤਾਂ ਕਿ ਲੋਕਾਂ ਨੂੰ ਜਿਹੜਾ ਹੈ ਉਹ ਧਰਮ ਦੇ ਨਾਂ ਤੇ ਉਹਨਾਂ ਦਾ ਸ਼ੋਸ਼ਣ ਕੀਤਾ ਜਾ ਸਕੇ। ਨਵੀਆਂ ਨਵੀਆਂ ਚੀਜ਼ਾਂ ਇੱਦਾਂ ਚਾਹੀਦਾ ਤੇ ਇਹ ਹੈ ਵੀ ਤੁਸੀਂ ਇੱਕ ਬਾਣੀ ਦਾ ਸ਼ਬਦ ਪੜ੍ਹ ਲਓ, ਦੋ ਪੜ੍ਹ ਲਓ, ਜਪਜੀ ਸਾਹਿਬ ਪੜ੍ਹ ਲਓ, ਉਹਦੇ ਮੀਨਿੰਗ ਕੀ ਨੇ, ਸਾਨੂੰ ਗੁਰੂ ਕੀ ਮਤ ਦਿੰਦਾ ਏ, ਮੈਂ ਆਪਣੀ ਸੁਰਤ ਵਿੱਚ ਉਹਨੂੰ ਰੱਖਾਂ। ਇਸ ਕਰਕੇ ਖੈਰ ਮੇਰਾ ਸਮਾਂ ਸਮਾਪਤ ਹੈ, ਫਿਰ ਕਿਤੇ ਅੱਗੇ ਮੌਕਾ ਬਣਿਆ ਤੇ ਆਪਾਂ ਇਹਨੂੰ ਵਿਚਾਰਾਂਗੇ। ਤੋ ਧੰਨਵਾਦ ਜੀ ਸਾਰਿਆਂ ਦਾ, ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਅਗਲਾ ਪ੍ਰੋਗਰਾਮ ਗਿਆਨੀ ਜੀ ਪਾਸੋਂ ਸਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਬਹੁਤ ਬਹੁਤ ਧੰਨਵਾਦ ਸਤਿਕਾਰਯੋਗ ਗਿਆਨੀ ਗੁਰਸ਼ਰਨ ਸਿੰਘ ਜੀ ਚੀਮਾ ਕਲਾਂ, ਜੋ ਆਪ ਜੀ ਦੇ ਨਾਲ ਲੜੀਵਾਰ ਜੋ ਭਗਤ ਬਾਣੀ ਦੀ ਕਥਾ ਵਿਚਾਰ ਸ਼ਾਮ ਦੇ ਦੀਵਾਨਾਂ ਵਿੱਚ ਆਪ ਜੀ ਸਰਵਣ ਕਰਦੇ ਹੋ, ਭਗਤ ਕਬੀਰ ਸਾਹਿਬ ਜੀ ਮਹਾਰਾਜ ਤਿੰਨਾਂ ਦੇ ਉਚਾਰਨ ਕੀਤੇ ਹੋਏ ਪਵਿੱਤਰ ਸਲੋਕਾਂ ਦੀ ਕਥਾ ਵਿਚਾਰ ਦੀ ਸਾਂਝ ਜਿੱਥੇ ਉਹਨਾਂ ਨੇ ਆਪ ਜੀ ਦੇ ਨਾਲ ਪਾਈ ਹੈ, ਉੱਥੇ ਸਮੇਂ ਦੀਆਂ ਕੁਝ ਕੌੜੀਆਂ ਹਕੀਕਾਂ ਦੇ ਰੂਬਰੂ ਵੀ ਆਪ ਜੀ ਨੂੰ ਕਰਵਾਇਆ ਹੈ ਉਹਨਾਂ ਨੇ। ਢਾਡੀ ਸੋਹਣ ਸਿੰਘ ਸੀਤਲ, ਜਿਨ੍ਹਾਂ ਨੂੰ ਢਾਡੀ ਜਾਗਰ ਦੇ ਪਿਤਾਮਾ ਵੀ ਆਖਿਆ ਜਾਂਦਾ ਹੈ, ਉਹਨਾਂ ਦਾ ਚਰਚਾ, ਉਹਨਾਂ ਦਾ ਜ਼ਿਕਰ ਕਰਕੇ ਗਏ ਨੇ। ਬਹੁਤ ਸਾਰੇ ਲੋਕ ਸਵਾਲ ਕਰਦੇ ਆ ਸੀਤਲ ਸਾਹਿਬ ਦੇ ਬਾਰੇ। ਸੀਤਲ ਸਾਹਿਬ ਆਪਣੇ ਆਪ ਦੇ ਵਿੱਚ ਪੰਥ ਦੇ ਪਹਿਲੇ ਢਾਡੀ ਹੋਏ ਨੇ, ਜਿਨ੍ਹਾਂ ਨੇ ਢਾਡੀ ਜਗਤ ਅੰਦਰੇ ਪੈੜ ਪਾਈ, ਢਾਡੀ ਪ੍ਰਸੰਗਾਂ ਦੇ ਨਾਲ ਲੈਕਚਰ ਦੀਆਂ ਕਿਤਾਬਾਂ ਉਹਨਾਂ ਨੇ ਲਿਖੀਆਂ। ਪਹਿਲਾਂ ਉਹਨਾਂ ਨੇ ਢਾਡੀ ਪ੍ਰਸੰਗ ਲਿਖੇ, ਢਾਡੀ ਪ੍ਰਸੰਗਾਂ ਦੀਆਂ ਪੁਸਤਕਾਂ ਲਿਖੀਆਂ। ਬਾਅਦ ਵਿੱਚ ਉਹਨਾਂ ਨੇ ਸਿੱਖ ਇਤਿਹਾਸ ਨੂੰ ਜਦੋਂ ਘੋਖਵੀਂ ਅਤੇ ਪੜਤਾਲਵੀਂ ਨਿਗਾਹ ਦੇ ਨਾਲ ਸਟੱਡੀ ਕੀਤਾ, ਪੜ੍ਹਿਆ, ਫਿਰ ਉਹਨਾਂ ਨੇ ਲਿਖੀ ਉਹ ਪੁਸਤਕ ਜਿਹਦਾ ਜ਼ਿਕਰ ਹੁਣੇ ਗਿਆਨੀ ਜੀ ਕਰਕੇ ਗਏ, ਸਿੱਖ ਇਤਿਹਾਸ ਦੇ ਸੋਮੇ। ਅਤੇ ਸਿੱਖ ਇਤਿਹਾਸ ਦੇ ਸੋਮੇ ਜਿਹੜੀ ਪੁਸਤਕ ਹੈ ਉਹਦੇ ਅੰਦਰ ਉਹਨਾਂ ਨੇ ਤਵਾਰੀਖ ਦੇ ਨਾਲ ਰਿਲੇਟਡ ਸਾਡੇ ਜਿੰਨੇ ਵੀ ਪੁਰਾਤਨ ਸਰੋਤ ਗ੍ਰੰਥ ਹੋਏ ਨੇ ਉਹਨਾਂ ਸਾਰੇ ਗ੍ਰੰਥਾਂ ਨੂੰ ਖੰਗਾਲ ਕੇ ਸੱਚ ਹਕੀਕਤ ਸਾਡੇ ਸਾਹਮਣੇ ਰੱਖੀ। ਔਰ ਇੱਕ ਕੌੜੀ ਸੱਚਾਈ ਹੈ, ਢਾਡੀ ਸੋਹਣ ਸਿੰਘ ਸੀਤਲ ਸਾਹਿਬ ਉਹਨਾਂ ਦੀ ਆਪਣੀ ਸਵੈ ਜੀਵਨੀ, ਉਹਨਾਂ ਦੀ ਆਟੋਬਾਇਓਗ੍ਰਾਫੀ ਹੈ ਵੇਖੀ ਮਾਣੀ ਦੁਨੀਆ, ਉਹਨੂੰ ਜਦੋਂ ਆਪਾਂ ਪੜ੍ਹਦੇ ਹਾਂ ਉਹਦੇ ਵਿੱਚ ਸੀਤਲ ਸਾਹਿਬ ਇਸ ਗੱਲ ਦਾ ਇਨਕਸ਼ਾਫ ਕਰਦੇ ਨੇ, ਕਿਉਂਕਿ ਜਦੋਂ ਕੋਈ ਵੀ ਬੰਦਾ ਜਿਹੜਾ ਸੁਧਾਰ ਦੀ ਗੱਲ ਕਰੇਗਾ ਨਾ, ਜਿਹੜਾ ਗਿਰਾਵਟਾਂ ਦੀ ਗੱਲ ਕਰੇਗਾ, ਸੁਧਾਰ ਦੀ ਗੱਲ ਕਰੇਗਾ, ਸਮਾਜ ਵਿੱਚ ਉਹਦੇ ਪ੍ਰਤੀ ਵੱਡਾ ਵਿਰੋਧ ਪੈਦਾ ਹੋਵੇਗਾ। ਢਾਡੀ ਸੋਹਣ ਸਿੰਘ ਸੀਤਲ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਸਾਰੀਆਂ ਸਟੇਜਾਂ ਤੋਂ ਬਾਈਕਾਟ ਸੀ, ਸਮਾਂ ਨਹੀਂ ਸੀ ਮਿਲਦਾ ਉਹਨਾਂ ਨੂੰ, ਅਤੇ ਉਹਨਾਂ ਬਾਰੇ ਇਹ ਸ਼ਬਦ ਵਰਤੇ ਜਾਂਦੇ ਸੀ ਜਿਹੜੇ ਸ਼ਬਦ ਅੱਜ ਆਪਾਂ ਕਈ ਵਾਰੀ ਅੱਜ ਦੇ ਪ੍ਰਚਾਰਕਾਂ ਬਾਰੇ ਸੁਣਦੇ ਹਾਂ ਨਾ, ਵੀ ਕੋਈ ਕਹਿੰਦਾ ਕਾਮਰੇਡ, ਕੋਈ ਕੁਛ ਇੱਦਾਂ ਦੇ ਸ਼ਬਦ। ਤੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਸਟੇਜਾਂ ਤੋਂ ਸੀਤਲ ਸਾਹਿਬ ਦੇ ਜਥੇ ਦਾ ਬਾਈਕਾਟ ਸੀ। ਤੋ ਜਿਹੜਾ ਬੰਦਾ ਤੱਥ ਦੀ ਗੱਲ ਜਾਂ ਹਕੀਕਤ ਦੀ ਗੱਲ ਕਰਦਾ ਹੈ ਉਹਨੂੰ ਵਿਰੋਧਤਾ ਦਾ ਸਾਹਮਣਾ ਕਰਨਾ ਪੈਂਦਾ। ਧੰਨਵਾਦ ਹੈ ਗਿਆਨੀ ਜੀ ਦਾ। ਤੋ ਆਓ ਜਿੱਥੇ ਆਪ ਜੀ ਨੇ ਗੁਰਬਾਣੀ ਕੀਰਤਨ ਉਪਰੰਤ ਗੁਰਬਾਣੀ ਕਥਾ ਵਿਚਾਰਾਂ ਸਰਵਣ ਕੀਤੀਆਂ ਨੇ। ਸਮਾਂ ਹੈ ਢਾਡੀ ਵਾਰਾਂ ਗੁਰ ਇਤਿਹਾਸ ਦਾ। ਤੋ ਆਪ ਜੀ ਨੂੰ ਢਾਡੀ ਵਾਰਾਂ ਗੁਰ ਇਤਿਹਾਸ ਨਾਲ ਜੋੜਨਗੇ ਸਤਿਕਾਰਯੋਗ ਗਿਆਨੀ ਬਲਵੀਰ ਸਿੰਘ ਜੀ ਬਿਹਾਰੀਪੁਰ ਅਤੇ ਉਹਨਾਂ ਦਾ ਢਾਡੀ ਜਥਾ। ਸਰਵਣ ਕਰਦੇ ਹਾਂ ਢਾਡੀ ਵਾਰਾਂ ਗੁਰ ਇਤਿਹਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

ਸ਼ਹਿਨਸ਼ਾਹ ਦੋ ਆਲਮ ਸਰਵ ਰੇ ਕਾਇਨਾਤ ਸ਼ਬਦ ਗੁਰੂ ਰੂਹਾਨੀਅਤ ਦੇ ਸਾਗਰ ਪ੍ਰੀਤਾਂ ਦੇ ਪਹਿਰੇਦਾਰ ਇਲਾਹੀ ਸਾਜਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਸੋਹਣੇ ਦਰਬਾਰ ਅੰਦਰ ਜੁੜ ਬੈਠੇ ਹੋ ਸਤ ਸੰਗੀ ਜੀ ਨੂੰ ਆਓ ਆਪਣੀਆਂ ਰਸਨਾਵਾਂ ਪਵਿੱਤਰ ਕਰੀਏ, ਮਨ ਨੂੰ ਚੜ੍ਹਦੀਆਂ ਕਲਾ ਵਿੱਚ ਲਿਆ ਕੇ ਗੱਜ ਵੱਜ ਕੇ ਫਤਿਹ ਬੁਲਾਈਏ, ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਗੁਰੂ ਮਹਾਰਾਜ ਜੀ ਦੀ ਅਪਾਰ ਬਖਸ਼ਿਸ਼ ਹੋਈ ਹੈ, ਅੱਜ ਐਤਵਾਰ ਦੇ ਦਿਨ ਤੁਸੀਂ ਆਪਣੇ ਕੰਮਾਂ ਕਾਰਾਂ 'ਚੋਂ ਵਿਹਲੇ ਸੀ, ਅੱਜ ਥੋੜ੍ਹੀ ਜਿਹੀ ਫੁਰਸ਼ਤ ਕੱਢੀ ਹੈ ਬਾਕੀ ਘਰ ਦੇ ਕੰਮ ਕਾਰ ਨਿਬੇੜ ਕੇ, ਵੀ ਚਲੋ ਗੁਰੂ ਘਰ ਦੇ ਵਿੱਚ ਜਾ ਕੇ ਆਉਂਦੇ ਹਾਂ ਜੀ ਆਇਆਂ। ਗੁਰੂ ਮਹਾਰਾਜ ਕਿਰਪਾ ਕਰਨ, ਸਭ ਦੀ ਹਾਜ਼ਰੀ ਆਪਣੇ ਚਰਨਾਂ 'ਚ ਪ੍ਰਵਾਨ ਕਰਨ, ਆਪਣੇ ਦਰੋਂ ਘਰੋਂ ਗੁਰਸਿੱਖੀ ਜੀਵਨ ਰਹਿਮਤਾਂ ਦੇ ਨਾਲ ਸਾਡੀਆਂ ਝੋਲੀਆਂ ਭਰ ਦੇਣ। ਗੁਰੂ ਘਰ ਦੇ ਵਿੱਚ ਆਇਓ, ਮਨ ਨੂੰ ਸਕੂਨ ਹੋਣਾ ਜ਼ਰੂਰ ਹੋਵੇਗਾ। ਸਤਸੰਗਤ ਜੀ, ਕਿਸੇ ਪੈਲਸ ਵਿੱਚ ਚਲੇ ਜਾਓ, ਕਿਸੇ ਰੈਸਟੋਰੈਂਟ ਵਿੱਚ ਚਲੇ ਜਾਓ, ਕਿਸੇ ਪੱਬ ਵਿੱਚ ਚਲੇ ਜਾਓ, ਕਿਸੇ ਕਲੱਬ ਵਿੱਚ ਚਲੇ ਜਾਓ, ਬਹੁਤ ਵਧੀਆ ਤੁਸੀਂ ਖਾਣਾ ਖਾਓਗੇ, ਉੱਥੇ ਤੁਹਾਨੂੰ ਮਿਲ ਬੜਾ ਫਨ ਸ਼ਨ ਹੋ ਸਕਦਾ ਹੈ। ਪਰ ਜਿਹੜਾ ਸਕੂਨ, ਜਿਹੜਾ ਦਿਲ ਨੂੰ ਆਰਾਮ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਆ ਕੇ ਤੁਹਾਨੂੰ ਅੱਜ ਮਿਲਿਆ ਨਾ, ਉਹ ਪੱਬਾਂ ਕਲੱਬਾਂ ਦੇ ਵਿੱਚੋਂ ਜਾਂ ਹੋਟਲਾਂ ਦੇ ਮਹਿੰਗੇ ਖਾਣੇ ਖਾਣ ਤੋਂ ਧੰਨ ਗੁਰੂ ਨਾਨਕ ਦਾ ਸਾਦਾ ਭੋਜਨ ਛੱਕ ਕੇ ਜਿਹੜਾ ਮਿਲਿਆ ਉੱਥੋਂ ਨਹੀਂ ਮਿਲ ਸਕਦਾ। ਅੱਜ ਆਪਣੇ ਮਨ ਦੀ ਸ਼ਾਂਤੀ ਵਾਸਤੇ, ਗੁਰਬਾਣੀ ਨਾਲ ਜੁੜਨ ਵਾਸਤੇ, ਇਤਿਹਾਸ ਨਾਲ ਜੁੜਨ ਵਾਸਤੇ ਤੁਸੀਂ ਇੱਥੇ ਆਉਂਦੇ ਹੋ, ਗੁਰੂ ਮਹਾਰਾਜ ਕਿਰਪਾ ਕਰਨ। ਔਰ ਅਸੀਂ ਤੁਹਾਡੀ ਚੜ੍ਹਦੀ ਕਲਾ ਵਾਸਤੇ, ਤੁਹਾਡੀ ਤੰਦਰੁਸਤੀ ਵਾਸਤੇ ਸਤਿਗੁਰਾਂ ਦੇ ਚਰਨਾਂ 'ਚ ਅਰਦਾਸਾਂ ਬੇਨਤੀਆਂ ਕਰਦੇ ਰਹਿੰਦੇ ਹਾਂ ਅਤੇ ਕਰਦੇ ਹਾਂ। ਮਹਾਰਾਜ, ਇਹ ਤੁਹਾਡੇ ਬੱਚੇ ਵਿਦੇਸ਼ਾਂ ਦੇ ਵਿੱਚ ਆਏ ਆ, ਆਪਣੇ ਮਾਂ ਬਾਪ ਨੂੰ ਛੱਡ ਕੇ, ਆਪਣੇ ਭੈਣਾਂ ਭਰਾਵਾਂ ਨੂੰ ਛੱਡ ਕੇ ਆਏ ਆ। ਦਾਤਾ ਜੀ, ਇਹਨਾਂ ਨੂੰ ਚੰਗੀ ਸਿੱਖਿਆ ਦਿਓ, ਇਹ ਚੰਗੇ ਕੰਮਾਂ ਕਾਰਾਂ ਦੇ ਨਾਲ ਜੁੜ ਸਕਣ, ਇਹ ਪੱਬਾਂ ਅਤੇ ਕਲੱਬਾਂ ਦਾ ਖਹਿੜਾ ਛੱਡ ਕੇ ਗੁਰੂ ਘਰ ਦੇ ਨਾਲ ਜੁੜਨ। ਔਰ ਇਹਨਾਂ ਦੇ ਮਾਪੇ ਜਿਹੜੀਆਂ ਇਹਨਾਂ ਨੂੰ, ਇਹਨਾਂ ਤੋਂ ਆਸਾਂ ਰੱਖ ਕੇ ਜਿਹਨਾਂ ਨੇ ਇੱਥੇ ਭੇਜਿਆ, ਉਹਨਾਂ ਦੀਆਂ ਇਹ ਆਸਾਂ ਪੂਰੀਆਂ ਕਰ ਸਕਣ, ਇਹਨਾਂ ਦੇ ਕੰਮਾਂ ਕਾਰਾਂ ਦੇ ਵਿੱਚ ਬਰਕਤ ਪਵੇ, ਐਸੀਆਂ ਦੁਆਵਾਂ ਸਤਿਗੁਰਾਂ ਦੇ ਚਰਨਾਂ 'ਚ ਕਰਦੇ ਹਾਂ। ਅਤੇ ਗੁਰੂ ਪਿਆਰਿਓ, ਇਤਿਹਾਸ ਦੀ ਲੜੀ ਸ਼ਾਮ ਦੇ ਦੀਵਾਨ ਦੇ ਵਿੱਚ ਸਾਡੇ ਗੁਰ ਇਤਿਹਾਸ ਦੇ ਵਿੱਚੋਂ ਤੁਹਾਡੇ ਨਾਲ ਆਰੰਭ ਕੀਤੀ ਹੋਈ ਹੈ, ਅਤੇ ਕੱਲ੍ਹ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਦਾ ਇਤਿਹਾਸ ਤੁਹਾਡੇ ਨਾਲ ਸਾਂਝਾ ਕਰਨ ਦਾ ਯਤਨ ਕੀਤਾ ਸੀ, ਕੱਲ੍ਹ ਆਰੰਭ ਕੀਤਾ। ਉਸ ਤੋਂ ਪਹਿਲਾਂ ਪੰਜਵੇਂ ਪਾਤਸ਼ਾਹ ਗੁਰੂ ਮਹਾਰਾਜ ਜੀ ਦੀ ਸ਼ਹਾਦਤ ਦੇ ਬਾਰੇ ਬੜੀ ਵਿਸਤਾਰ ਦੇ ਨਾਲ ਖੋਲ੍ਹ ਕੇ ਤੁਹਾਡੇ ਨਾਲ ਗੱਲਾਂ ਬਾਤਾਂ ਕੀਤੀਆਂ ਕਿ ਕਿਵੇਂ ਸ਼ਹਾਦਤ ਹੋਈ ਸੀ। ਸ਼ਹਾਦਤ ਤੋਂ ਬਾਅਦ ਹਰਗੋਬਿੰਦ ਪਾਤਸ਼ਾਹ 11 ਕੁ ਸਾਲ ਦੀ ਉਮਰ ਸੀ ਜਦੋਂ ਤਖ਼ਤ ਦੇ ਉੱਤੇ, ਇਸ ਰੱਬੀ ਤਖ਼ਤ ਦੇ ਉੱਤੇ ਬੈਠਦੇ ਨੇ, ਅਕਾਲ ਤਖ਼ਤ ਦੀ ਸਿਰਜਣਾ ਕੀਤੀ। ਔਰ ਇਹ ਮੈਂ ਕੱਲ੍ਹ ਗੱਲਾਂ ਤੁਹਾਡੇ ਨਾਲ ਵਿਚਾਰ ਜਿਹੜੇ ਰੁਟੀਨ ਨਾਲ ਆਉਣ ਵਾਲੇ ਸੱਜਣ ਹੈ ਨਾ, ਉਹਨਾਂ ਨਾਲ ਵਿਸਥਾਰ ਨਾਲ ਮੈਂ ਕਰ ਚੁੱਕਾ, ਮੈਂ ਇਸ ਤੋਂ ਆਪਣੀ ਗੱਲ ਨੂੰ ਅੱਗੇ ਤੋਰਨ ਦਾ ਯਤਨ ਕਰਾਂ। ਤਖ਼ਤ ਦੇ ਉੱਤੇ ਬਹਿੰਦਿਆਂ ਗੁਰੂ ਪਾਤਸ਼ਾਹ ਨੇ ਐਲਾਨ ਕੀਤਾ, ਕਹਿੰਦੇ ਹੁਣ ਸਮਾਂ ਬਦਲ ਗਿਆ, ਚੰਗੇ ਚੰਗੇ ਘੋੜੇ, ਚੰਗੇ ਚੰਗੇ ਸ਼ਾਸਤਰ, ਅਸਲਾ ਵਾਈਪਨ ਲੈ ਕੇ ਕਹਿੰਦੇ ਗੁਰੂ ਘਰ ਦੇ ਵਿੱਚ ਆਇਆ ਕਰੋ, ਹੁਣ ਨੁਹਾਰ ਬਦਲਣੀ ਹੈ। ਸ਼ਾਂਤੀ ਦੇ ਨਾਲ ਰਹਿ ਕੇ ਦੇਖ ਲਿਆ, ਪਰ ਇਹ ਹਕੂਮਤਾਂ ਸਮਝ ਨਹੀਂ ਸਕੀਆਂ। ਸਾਡੇ ਪਿਤਾ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸ਼ਾਂਤੀ ਦੇ ਪੁੰਜ ਸਨ, ਉਹਨਾਂ ਨੂੰ ਤੱਤੀ ਤਵੀ ਦੇ ਉੱਤੇ ਸਾੜ ਕੇ ਸ਼ਹੀਦ ਕਰ ਦਿੱਤਾ। ਹੁਣ ਸਭਾ ਚੇਂਜ ਆ, ਚੇਂਜ ਗਾਇਬ ਕੀ ਸਮੇਂ ਦੇ ਵਿੱਚ। ਤੇ ਗੁਰੂ ਪਿਆਰਿਓ, ਫਿਰ ਉਸ ਵੇਲੇ ਹਕੂਮਤ ਵੱਲੋਂ ਐਲਾਨ ਸੀ ਕਿ ਕੋਈ ਵੀ ਹਿੰਦੂ ਭਾਵ ਇਸਲਾਮ ਤੋਂ ਬਗੈਰ, ਕੋਈ ਵੀ ਦੂਸਰੇ ਧਰਮ ਦਾ ਬੰਦਾ ਕੋਈ ਘੋੜਾ ਨਹੀਂ ਰੱਖ ਸਕਦਾ, ਕੋਈ ਤਲਵਾਰ ਨਹੀਂ ਰੱਖ ਸਕਦਾ, ਸ਼ਿਕਾਰ ਨਹੀਂ ਖੇਡ ਸਕਦਾ। ਤੇ ਤਖ਼ਤ ਤੇ ਬਹਿੰਦਿਆਂ ਸੱਚੇ ਪਾਤਸ਼ਾਹ ਛੇਵੇਂ ਪਾਤਸ਼ਾਹ ਜੀ ਨੇ ਐਲਾਨ ਕਰਤਾ, ਕਹਿੰਦਾ ਬਾਦਸ਼ਾਹ ਤੂੰ ਕਿਹੜੇ ਸ਼ਿਕਾਰਾਂ ਦੀ ਗੱਲ ਕਰਦਾ ਹੈ, ਅਸੀਂ ਕੋਈ ਗਿੱਦੜਾਂ ਦੇ ਜਾਂ ਖਰਗੋਸ਼ਾਂ ਦੇ ਸ਼ਿਕਾਰ ਨਹੀਂ, ਅਸੀਂ ਤੇ ਸਾਡੇ ਸਿੱਖ ਸ਼ੇਰਾਂ ਦਾ ਸ਼ਿਕਾਰ ਕਰਿਆ ਕਰਨਗੇ, ਤੇ ਤੂੰ ਤਲਵਾਰਾਂ ਦੀ ਗੱਲ ਕਰਦਾ ਹੈ, ਇੱਕ ਨਹੀਂ ਦੋ ਦੋ ਤਲਵਾਰਾਂ ਪਹਿਨਾਂਗੇ, ਹੱਥਾਂ ਵਿੱਚ ਬਰਛੇ ਵੀ ਹੋਣਗੇ, ਤੀਰ ਕਮਾਨ ਵੀ ਸਾਡੇ ਹੋਣਗੇ, ਤੇ ਤੂੰ ਘੋੜਿਆਂ ਦੇ ਉੱਤੇ ਸਵਾਰੀ ਦੀ ਗੱਲ ਕਰਦਾ,
ਕਹਿੰਦਾ ਸਾਡੇ ਕੋਲ ਤੇ ਸਾਡੇ ਸਿੱਖਾਂ ਦੇ ਕੋਲ, ਛੇਵੇਂ ਪਾਤਸ਼ਾਹ ਕਹਿੰਦੇ ਸਾਡੇ ਕੋਲ ਤੇ ਸਾਡੇ ਸਿੱਖਾਂ ਦੇ ਕੋਲ ਏਦਾਂ ਦੇ ਵਧੀਆ ਘੋੜੇ ਹੋਣਗੇ ਜਿਹੜੇ ਕਦੀ ਤੇਰੇ ਪਿਓ ਨੇ ਵੀ ਨਹੀਂ ਦੇਖੇ ਹੋਣੇ। ਇੱਕ ਚੈਲੇਂਜ ਸੀ ਉਸ ਵੇਲੇ ਦੀ ਹਕੂਮਤ ਨੂੰ, ਔਰ ਮੁੱਠੀ ਭਰ ਸਿੱਖ ਗੁਰੂ ਪਾਤਸ਼ਾਹ ਤੁਹਾਡੇ ਤੇ ਭਰੋਸਾ ਕਰਕੇ ਇਸ ਜਿਹੜੇ ਕਹਿੰਦੇ ਸੀ ਨਾ ਮਹਾਰਾਜ ਅਸੀਂ, ਸਾਨੂੰ ਕੀ ਪਤਾ ਵੀ ਤਲਵਾਰ ਕਿੱਦਾਂ ਫੜਨੀ ਆ, ਡੰਡਾ ਕਿੱਦਾਂ ਫੜਨਾ, ਢਾਲ ਕਿਹੜੇ ਹੱਥ 'ਚ ਫੜਨੀ ਆ, ਔਰ ਸਤਿਗੁਰਾਂ ਦੀ ਸ਼ਰਨ ਦੇ ਵਿੱਚ ਆਉਂਦੇ ਸੀ ਤੇ ਆ ਕੇ ਕਹਿੰਦੇ ਸੀ ਮਹਾਰਾਜ ਕਿੱਥੋਂ ਅਸੀਂ ਲੜਨਾਗੇ, ਮੈਂ ਤੋਂ ਤੋਲਣ ਜਾਣੂ ਤੱਕੜੀ ਨੰਗੀ ਕਰਦ ਕਬੇ ਨੀ ਕੱਪਕੜੀ ਚਿੜੀ ਉੜੇ ਸਿਰ ਡਰ ਸੇ ਮਰ ਜਾਊ, ਮੁਗਲੋਂ ਸੇ ਕੈਸੇ ਲੜ ਪਾਊ, ਮਹਾਰਾਜ ਮੈਨੂੰ ਕੀ ਪਤਾ ਕਿੱਦਾਂ ਲੜਨਾ ਆਉਂਦਾ, ਤੇ ਸੱਚੇ ਸਤਿਗੁਰਾਂ ਨੇ ਲੜਨਾ ਸਿਖਾ ਦਿੱਤਾ। ਬਸ ਕਹਿੰਦੇ ਲੜਨਾ ਕੀ ਆ, ਆਪਣੇ ਆਪ ਨੂੰ ਗੁਰੂ ਚਰਨਾਂ ਦੇ ਵਿੱਚ ਭੇਟ ਕਰ ਦੇਣਾ, ਬਸ ਮੌਤ ਦਾ ਡਰ ਉਤਾਰ ਦੇਣਾ, ਜੇ ਜੀਵੈ ਪਤ ਲੱਥੀ ਜਾਏ ਸਭ ਆਰਾਮ ਜੇ ਤੱਕ ਚੁਕਾਏ, ਜੇ ਉਹ ਤੋਂ ਪ੍ਰੇਮ ਖੇਲਣ ਕਾ ਚਾਹੋ ਸਿਰ ਤਰ ਤਲੀ ਗਲੀ ਮੇਰੀ ਆਓ, ਐਸਾ ਸੰਦੇਸ਼ ਸਰਵਣ ਕਰਕੇ ਸਤਿਗੁਰਾਂ ਦੇ ਪਾਸੋਂ। ਤੇ ਜਿਹੜੇ ਡਰਾਕਲ ਲੋਕ ਸੀ ਨਾ, ਡਰੇ ਫਿਰਦੇ ਸੀ ਮੁਗਲਾਂ ਦੇ ਪਰਛਾਵਿਆਂ ਤੋਂ ਡਰਦੇ ਸੀ, ਤੇ ਗੁਰੂ ਪਿਆਰਿਓ ਹੱਥਾਂ ਦੇ ਵਿੱਚ ਨੇਜੇ ਲੈ ਕੇ, ਬਰਛੇ ਲੈ ਕੇ, ਤਲਵਾਰਾਂ ਲੈ ਕੇ ਤੇ ਹਕੂਮਤ ਦੇ ਸਾਹਮਣੇ ਹੈਕ ਡਾ ਕੇ ਖੜੇ ਹੋ ਗਏ। ਔਰ ਛੇਵੇਂ ਪਾਤਸ਼ਾਹ ਨੇ ਚਾਰ ਜੰਗਾਂ ਲੜੀਆਂ ਸੀ ਵੱਡੀਆਂ, ਔਰ ਚੌਵਾਂ ਜੰਗਾਂ ਦੇ ਵਿੱਚ ਉਸ ਵੇਲੇ ਦੀ ਜਰਵਾਣੀ ਹਕੂਮਤ, ਏਸ਼ੀਆ ਦੀ ਸਭ ਤੋਂ ਵੱਡੀ ਹਕੂਮਤ ਮੁਗਲਾਂ ਦੀ, ਔਰ ਉਹਦੀਆਂ ਸਤਿਗੁਰਾਂ ਨੇ ਗੋਟੜੀਆਂ ਲਵਾ ਕੇ ਰੱਖ ਦਿੱਤੀਆਂ। ਐਸਾ ਮਹਾਬਲੀ ਛੇਵੇਂ ਪਾਤਸ਼ਾਹ। ਔਰ ਮੈਂ ਤਰਤੀਬ ਵਾਰ ਇਤਿਹਾਸ ਨੂੰ ਲੈ ਕੇ ਚੱਲਣ ਦਾ ਯਤਨ ਕਰ ਰਿਹਾ। ਅਕਾਲ ਤਖ਼ਤ ਦੇ ਉੱਤੇ ਜਦੋਂ ਸਤਿਗੁਰੂ ਬਰਾਜੇ, ਨੁਹਾਰ ਬਦਲ ਗਈ, ਤੇ ਫਿਰ ਛੇਵੇਂ ਪਾਤਸ਼ਾਹ ਦੀਆਂ ਚੁਗਲੀਆਂ ਫਿਰ ਆਰੰਭ ਹੋ ਗਈਆਂ ਦਿੱਲੀ ਦਰਬਾਰ ਦੇ ਵਿੱਚ। ਜਹਾਂਗੀਰ ਦੇ ਕੰਨ ਭਰਨੇ ਸ਼ੁਰੂ ਹੋ ਗਏ, ਕਹਿੰਦੇ ਪੰਜਾਬ ਦੇ ਵਿੱਚ ਬਗਾਵਤ ਖੜੀ ਹੋ ਗਈ, ਉਹ ਪੰਜਾਬ ਬਾਦਸ਼ਾਹ ਤੇਰੇ ਹੱਥੋਂ ਗਿਆ ਈ। ਉੱਥੇ ਜਿਸ ਗੁਰੂ ਅਰਜਨ ਦੇਵ ਨੂੰ ਤੂੰ ਸ਼ਹੀਦ ਕੀਤਾ, ਉਹਦਾ ਪੁੱਤ ਇਸ ਵੇਲੇ ਬਾਗੀਆਂ ਦੀਆਂ ਫੌਜਾਂ ਬਣਾ ਰਿਹਾ ਈ, ਅੱਤਵਾਦੀ ਪੈਦਾ ਹੋ ਗਿਆ ਕਹਿੰਦੇ ਪੰਜਾਬ ਦੇ ਵਿੱਚ। ਉਹਨਾਂ ਨੇ ਘੋੜੇ ਰੱਖੇ, ਤਲਵਾਰਾਂ ਰੱਖਣੀਆਂ, ਫੌਜ ਰੱਖਣੀ ਸ਼ੁਰੂ ਕਰ ਦਿੱਤੀ ਹੈ। ਤੇ ਨਾਲ ਹੋਰ ਦੱਸੀਏ ਕਿ ਬਾਦਸ਼ਾਹ ਵਾਂਗ ਉੱਚੇ ਤਖ਼ਤ ਦੇ ਉੱਤੇ ਬਹਿੰਦਾ, ਤੇ ਜਿਸ ਤਖ਼ਤ ਦੇ ਉੱਤੇ ਬਹਿੰਦਾ ਉਹਨੂੰ ਉਹ ਅਕਾਲ ਤਖ਼ਤ ਕਹਿੰਦੇ ਨੇ, ਔਰ ਆਪਣੇ ਸੀਸ ਦੇ ਉੱਤੇ ਬਾਦਸ਼ਾਹਾਂ ਨੂੰ ਵੀ ਮਹਿੰਗੀ ਕਲਗੀ ਵੀ ਲਾਉਂਦਾ ਹੈ, ਮੋਢੇ ਦੇ ਉੱਤੇ ਬਾਜ ਰੱਖਦਾ, ਤੀਰਾਂ ਦਾ ਪੱਥਾ ਉਹਦੇ ਕੋਲ ਹੈ। ਬਗਾਵਤ ਹੋ ਰਹੀ ਹੈ ਪੰਜਾਬ ਦੇ ਵਿੱਚ, ਜੇ ਤੂੰ ਸਾਂਭ ਨਾ ਸਕਿਆ ਤੇ ਛੇਤੀ ਤੇਰੇ ਹੱਥੋਂ ਪੰਜਾਬ ਚਲੇ ਜਾਵੇਗਾ। ਕੁਦਰਤੀ ਗੱਲ ਹੈ ਕਿ ਜੇ ਰਾਜਨੀਤਿਕ ਲੋਕ ਹੁੰਦੇ ਉਹਨਾਂ ਨੂੰ ਆਪਣੇ ਰਾਜ ਦਾ ਫਿਕਰ ਪੈਣਾ ਹੀ ਪੈਣਾ, ਰਾਜ ਦਾ ਫਿਕਰ ਪੈ ਗਿਆ। ਹੁਣ ਲਾਹੌਰ ਦੇ ਦੋ ਵਜ਼ੀਰ ਸਨ, ਕਿੰਚ ਬੇਗ ਤੇ ਵਜ਼ੀਰ ਖਾਨ। ਗੁਰੂ ਪਿਆਰਿਓ ਦੋ ਵਜ਼ੀਰ ਖਾਨ ਹੋਏ ਨੇ, ਇੱਕ ਲਾਹੌਰ ਦਾ ਤੇ ਇੱਕ ਸਰਹੰਦ ਦਾ। ਮੈਂ ਲਾਹੌਰ ਵਾਲੇ ਦੀ ਗੱਲ ਕਰਦਾ। ਇਹ ਸਤਿਗੁਰਾਂ ਦਾ ਸ਼ਰਧਾਲੂ ਸੀ, ਇਹ ਸਾਈਂ ਮੀਆਂ ਮੀਰ ਜੀ ਦਾ ਸੇਵਕ ਸੀ, ਤੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਚਰਨਾਂ 'ਚ ਇਹ ਬਹੁਤ ਵਾਰ ਨਮਸਕਾਰ ਕਰਕੇ ਵੀ ਗਿਆ ਸੀ, ਤੇ ਛੇਵੇਂ ਪਾਤਸ਼ਾਹ ਦੇ ਪ੍ਰਤੀ ਵੀ, ਭਾਵ ਗੁਰੂ ਨਾਨਕ ਦੇ ਦਰ ਦੇ ਪ੍ਰਤੀ ਉਹਦੀ ਅਥਾਹ ਸ਼ਰਧਾ ਸੀ। ਉਹਨਾਂ ਨੂੰ ਭੇਜਿਆ, ਕਹਿੰਦੇ ਵਜ਼ੀਰ ਖਾਂ ਤੇ ਕਿੰਚ ਬੇਗ ਪਤਾ ਲਵੋ ਛੇਵੇਂ ਪਾਤਸ਼ਾਹ ਨੂੰ ਬੁਲਾਓ ਇੱਥੇ, ਅਸੀਂ ਉਹਨਾਂ ਨਾਲ ਮੁਲਾਕਾਤ ਕਰਨੀ ਚਾਹੁੰਦੇ ਹਾਂ। ਸਤਿਗੁਰਾਂ ਦੇ ਪਾਸ ਆਏ ਔਰ ਗੁਰੂ ਮਹਾਰਾਜ ਜੀ ਨੇ ਨਾਂਹ ਕਰਤੀ, ਕਹਿੰਦੇ ਅਸੀਂ ਨਹੀਂ ਮਿਲਣਾ, ਠੋਕ ਕੇ ਜਵਾਬ ਦਿੱਤਾ। ਬਾਦਸ਼ਾਹ ਦੇ ਕੋਲ ਜਾ ਸਾਰ ਕੇ ਸਾਰੀ ਫੇਰ ਗੱਲਬਾਤ ਦੱਸੀ ਹੈ ਵੀ ਬਾਦਸ਼ਾਹ ਤੂੰ ਬਹੁਤ ਵੱਡੀ ਭੁੱਲ ਪਹਿਲਾਂ ਕਰ ਚੱਕਿਆ ਤੇ ਹੁਣ ਕਿਸੇ ਦੇ ਚੱਕੇ ਚਕਾਏ ਗੁਰੂ ਮਹਾਰਾਜ ਜੀ ਦੀ ਫੇਰ ਪੇਚੀ ਕਰ ਰਿਹਾ, ਸਤਿਗੁਰਾਂ ਨੇ ਆਉਣ ਤੋਂ ਇਨਕਾਰ ਕਰ ਦਿੱਤਾ, ਤੈਨੂੰ ਸਾਫ ਸ਼ਬਦਾਂ 'ਚ ਕਹਿ ਦਈਏ ਤੂੰ ਰੱਬੀ ਤਖ਼ਤ ਦੇ ਨਾਲ ਮੱਥਾ ਲਾ ਲਿਆ, ਤੇਰੇ ਵਾਸਤੇ ਚੰਗਾ ਨਹੀਂ ਹੋਊਗਾ। ਫਿਰ ਹੱਥ ਜੋੜ ਕੇ ਉਹਨਾਂ ਦੇ ਸਾਹਮਣੇ ਦੋਵਾਂ ਵਜ਼ੀਰਾਂ ਦੇ ਬੇਨਤੀ ਕਰਦਾ ਹੈ, ਕਹਿੰਦਾ ਮੈਂ ਗੁਰੂ ਪਾਤਸ਼ਾਹ ਨੂੰ ਕੋਈ ਕਿਸੇ ਹੋਰ ਲਹਿਜੇ ਨਾਲ ਨਹੀਂ, ਮੈਂ ਤੇ ਉਹਨਾਂ ਦੇ ਦਰਸ਼ਨ ਕਰਨ ਵਾਸਤੇ ਸੱਦ ਰਿਹਾ, ਜਿਹੜੇ ਕੋਈ ਸਾਡੇ ਮਨ ਦੇ ਵਿੱਚ ਕੋਈ ਭੇਦਭਾਵ ਆ ਉਹ ਬੈਠ ਕੇ ਅਸੀਂ ਖਤਮ ਕਰ ਲਈਏ। ਇਹੀ ਫਿਰ ਜਾ ਕੇ ਬੇਨਤੀ ਕਰਦੇ ਆ ਦੋਨੇ ਵਜ਼ੀਰ, ਮਹਾਰਾਜ ਅਸੀਂ ਜਾਮ ਨਹੀਂ ਭਰਦੇ ਹਾਂ ਕਿ ਬਾਦਸ਼ਾਹ ਦੇ ਮਨ ਦੇ ਵਿੱਚ ਇਸ ਵੇਲੇ ਕੋਈ ਪਾਪ ਨਹੀਂ ਹੈ, ਉਹ ਆਪਣੇ ਕੀਤੇ ਪਾਪਾਂ ਤੇ ਪਛਤਾ ਰਿਹਾ। ਕਹਿੰਦਾ ਮੈਂ ਸਤਿਗੁਰਾਂ ਦੇ ਦਰਸ਼ਨ ਕਰਕੇ ਜੋ ਸਾਡੇ ਆਪਸ ਵਿੱਚ ਮਨ ਦੇ ਭੇਦਭਾਵ ਆ ਉਹ ਅਸੀਂ ਮਿਟਾਉਣੇ ਚਾਹੁੰਦੇ ਹਾਂ, ਸਤਿਗੁਰ ਸੰਗਤਾਂ ਨੂੰ ਭਰੋਸਾ। ਹੁਣ ਗੁਰੂ ਪਿਆਰੂ ਚੱਲਣ ਲੱਗੇ, ਗੁਰਦੇਵ ਪਾਤਸ਼ਾਹ ਨੇ ਆਖਤਾ, ਕਹਿੰਦੇ ਠੀਕ ਹੈ ਆਪਾਂ ਚੱਲਦੇ ਹਾਂ। ਇਹਦੇ ਨਾਲ ਜਦੋਂ ਤਿਆਰ ਹੋਏ ਤੇ ਕੁਦਰਤੀ ਗੱਲ ਹੈ ਕਿ ਸੰਗਤਾਂ ਦੇ ਮਨ ਦੇ ਵਿੱਚ ਤੌਖਲਾ ਆਉਣਾ ਸੀ ਕਿ ਜਿਸ ਜਹਾਂਗੀਰ ਬਾਦਸ਼ਾਹ ਦੇ ਹੁਕਮ ਦੇ ਨਾਲ ਪੰਜਵੇਂ ਪਾਤਸ਼ਾਹ ਨੂੰ ਸ਼ਹੀਦ ਕਰ ਦਿੱਤਾ ਉਹ ਜਹਾਂਗੀਰ ਹੁਣ ਗੁਰਦੇਵ ਪਾਤਸ਼ਾਹ ਤੇ ਕਿਹੜੀ ਘੱਟ ਗੁਜ਼ਾਰੇਗਾ। ਪਰ ਸਤਿਗੁਰਾਂ ਨੇ ਸਭ ਨੂੰ ਹੌਸਲਾ ਦਿੱਤਾ, ਕਹਿੰਦੇ ਨੇ ਸਮੇਂ ਬਦਲ ਗਏ, ਚਿੰਤਾ ਨਾ ਕਰੋ ਤੁਸੀਂ, ਗੁਰੂ ਨਾਨਕ ਰਾਖਾ ਹੋਵੇਗਾ, ਘਬਰਾਉਣ ਦੀ ਗੱਲ ਨਹੀਂ। ਗੁਰੂ ਮਹਾਰਾਜ ਦਿੱਲੀ ਪਹੁੰਚੇ, ਮਜਨੂੰ ਟਿੱਲੇ ਦੇ ਵਿੱਚ ਗਏ ਨੇ। ਮਜਨੂੰ ਟਿੱਲੇ ਦੇ ਵਿੱਚ ਇੱਕ ਦੋ ਦਿਨ ਰਹਿਣ ਤੋਂ ਬਾਅਦ
ਬਾਦਸ਼ਾਹ ਨੂੰ ਖਬਰ ਕੀਤੀ ਗਈ ਔਰ ਗੁਰੂ ਪਿਆਰਿਓ ਬਾਦਸ਼ਾਹ ਬਹੁਤ ਵਾਰ ਗੁਰਦੇਵ ਪਾਤਸ਼ਾਹ ਦੇ ਦਰਸ਼ਨ ਕੀਤੇ। ਵੱਖਰਾ ਦੀਵਾਨ ਸਾਹਿਬ ਦਾ ਸ਼ਹਿਨਸ਼ਾਹ ਨੂੰ ਉੱਚੇ ਤਖ਼ਤ ਦੇ ਉੱਤੇ ਬਾਲਿਆ ਜਾਂਦਾ। ਹੁਣ ਗੁਰੂ ਮਹਾਰਾਜ ਜੀ ਤੇ ਬਾਦਸ਼ਾਹ ਦੀ ਨੇੜਤਾ ਦੇਖ ਕੇ ਚੰਦੂ ਵਰਗਿਆਂ ਨੂੰ ਫਿਕਰ ਪੈ ਗਿਆ ਲੈ ਵੀ ਹੁਣ ਸਾਡੀ ਵਾਰੀ ਆ ਗਈ। ਗੁਰੂ ਮਹਾਰਾਜ ਦੀਆਂ ਚੁਗਲੀਆਂ, ਪੰਜਵੇਂ ਪਾਤਸ਼ਾਹ ਦੀਆਂ ਚੁਗਲੀਆਂ ਅਸੀਂ ਜਹਾਂਗੀਰ ਕੋਲ ਲਾਈਆਂ ਔਰ ਸਾਡੇ ਭਰੇ ਹੋਏ ਕੰਨਾਂ ਦਾ ਕਰਕੇ ਸ਼ਹਿਨਸ਼ਾਹ ਨੂੰ ਤੱਤੀਆਂ ਤਵੀਆਂ ਦੇ ਉੱਤੇ ਸਾੜ ਕੇ ਜਹਾਂਗੀਰ ਦੇ ਹੁਕਮ ਦੇ ਨਾਲ ਸ਼ਹੀਦ ਕੀਤਾ ਗਿਆ। ਹੁਣ ਗੁਰੂ ਮਹਾਰਾਜ ਜੀ ਤੇ ਬਾਦਸ਼ਾਹ ਦੀ ਆਪਸ ਵਿੱਚ ਨੇੜਤਾ ਹੋ ਗਈ ਹੈ, ਹੁਣ ਸਾਡੇ ਦਿਨ ਜਿਹੜੇ ਆ ਉਹ ਬੁਰੇ ਆ ਗਏ। ਗੁਰੂ ਪਿਆਰਿਓ ਪਾਪੀ ਅੰਦਰੋਂ ਡਰ ਗਿਆ, ਚੰਦੂ ਡਰ ਗਿਆ। ਕੁਦਰਤੀ ਗੁਰੂ ਪਿਆਰਿਓ ਉਹਨਾਂ ਦਿਨਾਂ ਦੇ ਵਿੱਚ ਬਾਦਸ਼ਾਹ ਥੋੜਾ ਜਿਹਾ ਬਿਮਾਰ ਜਿਹਾ ਹੋ ਜਾਂਦਾ ਤੇ ਇਹ ਇੱਕ ਹਿੰਦੂ ਰਾਣੀ ਦੇ ਪੇਟ ਚੋਂ ਪੈਦਾ ਹੋਇਆ ਸੀ ਔਰ ਇਸ ਕਰਕੇ ਇਹ ਨਜੂਮੀਆਂ ਦੇ ਉੱਤੇ ਭਾਵ ਜੋਤਸ਼ੀਆਂ ਦੇ ਉੱਤੇ ਬੜਾ ਯਕੀਨ ਕਰਦਾ ਸੀ। ਮਾੜੀ ਮੋਟੀ ਢਿੱਲ ਬਾ ਥੋੜੀ ਇਹਨੇ ਜੋਤਸ਼ੀ ਸੱਦ ਲੈਣੇ। ਹੁਣ ਜੋਤਸ਼ੀ ਸੱਦੇ ਗਏ, ਹੁਣ ਜੋਤਸ਼ੀ ਸੱਦਣ ਤੋਂ ਪਹਿਲਾਂ ਇਸ ਚੰਦੂ ਨੂੰ ਵੀ ਇਸ ਬਾਦਸ਼ਾਹ ਦੀ ਇਸ ਵੀਕ ਪੁਆਇੰਟ ਦਾ ਪਤਾ ਸੀ। ਬਾਦਸ਼ਾਹ ਹੁਣ ਕੀ ਕਰੇਗਾ? ਔਰ ਜੋਤਸ਼ੀਆਂ ਦੇ ਕੋਲ, ਬ੍ਰਾਹਮਣਾਂ ਦੇ ਕੋਲ ਫਿਰ ਚੰਦੂ ਜਾਂਦਾ, ਕਹਿੰਦਾ ਸੱਜਣੋ ਜਿੰਨੇ ਪੈਸੇ ਮੈਂ ਹੁਣ ਦੇ ਸਕਦਾ ਦਿੰਦਾ, ਮੇਰਾ ਇੱਕ ਕੰਮ ਕਰ ਦਿਓ। ਕਹਿੰਦੇ ਕੀ? ਕਹਿੰਦਾ ਮੇਰੇ ਕੰਮ ਕਰਨ ਤੋਂ ਬਾਅਦ ਤੁਹਾਨੂੰ ਮੂੰਹ ਮੰਗਿਆ ਧਨ ਫੇਰ ਦਿੱਤਾ ਜਾਵੇਗਾ। ਕਿਸੇ ਨਾ ਕਿਸੇ ਤਰ੍ਹਾਂ ਛੇਵੇਂ ਪਾਤਸ਼ਾਹ ਨੂੰ ਗਵਾਲੀਅਰ ਦੇ ਕਿਲੇ ਵਿੱਚ ਕੈਦ ਕਰਵਾ ਦਿਓ। ਬਾਦਸ਼ਾਹ ਤੁਹਾਡੇ ਆ ਕੇ ਲੱਗਦਾ ਜਿੱਦਾਂ ਝੂਠ ਸੱਚ ਬੋਲ ਦੋਗੇ ਉਦਾਂ ਹੀ ਬਾਦਸ਼ਾਹ ਨੇ ਮੰਨ ਜਾਣਾ। ਤੇ ਗੁਰੂ ਪਿਆਰਿਓ ਨਜ਼ੂਮੀਆਂ ਨੂੰ ਕੁਦਰਤੀ ਪੇ ਬਾਦਸ਼ਾਹ ਨੇ ਨਜ਼ੂਮੀਆਂ ਨੂੰ ਦੂਏ ਦਿਨ ਸੱਦਿਆ ਵੀ ਮੈਂ ਬਿਮਾਰ ਕਿਉਂ ਰਹਿਣਾ, ਕੀ ਤਕਲੀਫ ਹੈ ਮੈਨੂੰ, ਕਾਹਤੋਂ ਮੈਂ ਬਿਮਾਰ ਰਹਿਣਾ, ਇਹ ਜੋਤਸ਼ੀਆਂ ਤੋਂ ਪੁੱਛਣ ਲੱਗ ਪਿਆ। ਤੇ ਨਜ਼ੂਮੀਏ ਸਿਖਾਏ ਪੜ੍ਹਾਏ ਬਾਦਸ਼ਾਹ ਨੂੰ, ਫਿਰ ਜਿਵੇਂ ਕਹਿੰਦੇ ਆ ਕਿ ਬਾਦਸ਼ਾਹ ਤੇਰੇ ਉੱਤੇ ਸਾੜ ਸਤੀ ਆਉਣ ਵਾਲੀ ਹੈ ਔਰ ਤੂੰ ਕੋਈ ਦੁਨੀਆਂ ਦੇ ਭਲੇ ਪੁਰਸ਼ ਨੂੰ ਜਿਹੜੇ ਸਾਰੇ ਧਰਮਾਂ ਵਾਲੇ ਉਹਦਾ ਸਤਿਕਾਰ ਕਰਦੇ ਹੋਣ, ਤੂੰ ਉਹਨੂੰ ਗਵਾਲੀਅਰ ਦੇ ਕਿਲੇ ਦੇ ਵਿੱਚ 40 ਦਿਨ ਬੰਦਗੀ ਕਰਨ ਵਾਸਤੇ ਡੱਕੇਗਾ ਤੇ ਤੇਰੀ ਸਾੜ ਸਤੀ ਖਤਮ ਹੋ ਸਕਦੀ ਆ। ਸੋ ਗੁਰੂ ਪਿਆਰਿਓ ਇਹ ਨਜ਼ੂਮੀਏ ਬਾਦਸ਼ਾਹ ਜਹਾਂਗੀਰ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਗੁਰਦੇਵ ਪਾਤਸ਼ਾਹ ਨੂੰ ਗਵਾਲੀਅਰ ਦੇ ਕਿਲੇ ਦੇ ਅੰਦਰ ਡੱਕਣ ਦੀ ਵਿਉਂਤ ਜਹਾਂਗੀਰ ਨੂੰ ਇਉਂ ਦੱਸਦੀ।

ਹਿੰਦੂ ਦੀਵਾਨ ਦੇ ਸਿਖਾਇਆ ਪੜ੍ਹਾਇਆ ਇਹਨਾਂ ਨਜੂਮੀਆਂ ਨੇ, ਜੋਤਸ਼ੀਆਂ ਨੇ ਬਾਦਸ਼ਾਹ ਦੇ ਕੰਨ ਭਰ ਦਿੱਤੇ ਬੜੇ ਤਰੀਕੇ ਦੇ ਨਾਲ, ਬੜੀ ਸ਼ੈਤਾਨੀ ਦੇ ਨਾਲ ਆਖਤਾ ਬਾਦਸ਼ਾਹ ਟੇਵੇ ਦੱਸਦਿਆ ਵੀ ਤੇਰਾ ਤੇ ਆਉਣ ਵਾਲਾ ਸਮਾਂ ਬੜਾ ਭਿਆਨਕ ਹੈ, ਤੇਰਾ ਰਾਜ ਗਿਆ ਸਮਝ ਲਾ, ਸਾੜ ਸਤੀ ਆਉਣ ਵਾਲੀ ਆ ਤੇਰੇ ਉੱਤੇ ਔਰ ਤੇਰੇ ਆਪਣਿਆਂ ਹੀ ਤੇਰੇ ਤੋਂ ਰਾਜ ਖੋਹ ਲੈਣਾ। ਇੱਦਾਂ ਦੀਆਂ ਜਦੋਂ ਗੱਲਾਂ ਦੱਸੀਆਂ ਤੇ ਗੁਰੂ ਪਿਆਰੇ ਵੈਸੇ ਵੈਸੇ ਪਿੰਡਾਂ ਵਿੱਚ ਤੁਰੇ ਫਿਰਦੇ ਮਲੰਗਾਂ ਨੂੰ ਨਾ ਤੁਸੀਂ ਹੱਥ ਕਿਤੇ ਮਾੜੇ ਮੋਟੇ ਦਿਖਾ ਦਿਓ, ਜਿਹਨਾਂ ਨੂੰ ਕੱਖ ਵੀ ਨਹੀਂ ਆਉਂਦਾ ਉਹ ਬੰਦੇ ਨੂੰ ਡਰਾ ਕੇ ਰੱਖ ਦਿੰਦੇ ਆ। ਔਰ ਇਹ ਜਿਹੜੇ ਵਿਦਿਆ ਦੇ ਮਾਹਰ ਹੁੰਦੇ ਆ ਇਹਨਾਂ ਲੋਕਾਂ ਦੇ ਤਜਰਬੇ ਹੁੰਦੇ ਆ ਵੀ ਕਿਸੇ ਬੰਦੇ ਨੂੰ ਕਿੱਦਾਂ ਡਰਾਉਣਾ, ਉਹ ਕੋਲ ਪੈਸੇ ਕਿੱਦਾਂ ਲੈਣੇ ਆ। ਹੁਣ ਚੰਦੂ ਦੇ ਸਿਖਾਇਆ ਪੜ੍ਹਾਇਆ ਨੇ ਇਹਨਾਂ ਨੇ ਕੰਨ ਭਰੇ, ਆਖ ਦਿੱਤਾ ਵੀ ਬੱਲੇ ਬੱਲੇ ਤੇਰਾ ਰਾਜ ਗਿਆ ਈ, ਜੇ ਤੂੰ ਕੋਈ ਮੌਕੇ ਦੇ ਉੱਤੇ ਕੋਈ ਫੈਸਲਾ ਨਾ ਸਕਿਆ। ਕਹਿੰਦਾ ਕੀ ਕੋਈ ਹੈ ਮਾੜਾ ਮੋਟਾ ਕੋਈ ਬਚਾ ਹੋ ਸਕਦਾ? ਕਹਿੰਦਾ ਹੋ ਸਕਦਾ ਹੈ, ਬਸ ਇੱਕੋ ਹੀ ਆ ਵੀ ਦੁਨੀਆਂ ਜਿਹਨੂੰ ਸਾਂਝਾ ਪੀਰ ਸਮਝਦੀ ਹੋਵੇ ਉਹ ਗਵਾਲੀਅਰ ਦੇ ਕਿਲੇ ਦੇ ਵਿੱਚ 40 ਕੁ ਦਿਨ ਆਪਣਾ ਤਿਰਲੀ ਤਪ ਕਰੇ ਤੇ ਫਿਰ ਬਚ ਸਕਦੀ। ਗੁਰੂ ਪਿਆਰਿਓ ਇਤਿਹਾਸ ਪਤਾ ਕਿੱਧਰ ਨੂੰ ਜਾ ਰਿਹਾ ਹੈ? ਗੁਰੂ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਬੰਦੀ ਛੋੜ ਬਣਦੇ ਨੇ ਔਰ ਹਿੰਦੂ 22 ਧਾਰ ਦੇ ਰਾਜਿਆਂ ਨੂੰ ਬੇਕਦਰੀ, ਹਿੰਦੂ ਕੌਮ ਦੇ 22 ਧਾਰ ਦੇ ਰਾਜਿਆਂ ਨੂੰ ਗੁਰੂ ਮਹਾਰਾਜ ਜੀ ਨੇ ਕਿਵੇਂ ਛਡਾਇਆ ਸੀ, ਇਹ ਇੱਧਰ ਨੂੰ ਇਹ ਟੌਪਿਕ ਮੇਰਾ ਚੱਲ ਪਿਆ। ਗੁਰੂ ਪਿਆਰਿਓ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਾਰਾ ਇਤਿਹਾਸ ਤੁਹਾਡੇ ਨਾਲ ਸਾਂਝਾ ਕਰਾਂਗੇ। ਭਾਈ ਸਾਹਿਬ ਜੀ ਆ ਗਏ, ਅਰਦਾਸ ਬੇਨਤੀ ਹੋਵੇਗੀ ਗੁਰੂ ਮਹਾਰਾਜ ਕਿਰਪਾ ਕਰਨ, ਆਓ ਆਪਾਂ

सो। तुमरी गत मित तुम्हें जाने नानक दास। एक ओंकार वाहिगुरु जी की फतेह। श्री भगौती जी सहाय वार। श्री भगौती जी की पातशाही दसवीं। प्रथम भगौती सिमर कै गुरु नानक लई ध्याए। फिर अंगद गुर ते अमरदास रामदासे हुए सहाय। अर्जन हर गोबिंद नौ सिमरों श्री हर राय। श्री हर कृष्ण ध्याइए जिस डिठे सब दुख जाए। तेग बहादुर सिमरै करनौ नि दावे ताए। सब थाई हुए सहाय। दसवां पातशाह श्री गुरु गोबिंद सिंह साहब जी। सब थाई हुए सहाय। दसवां पातशाहियां दी जोत। श्री गुरु ग्रंथ साहब जी दे पाठ दीदार दा ध्यान तरके बोलो जी। पंजा प्यारियां चौहां साहिबजादियां चालियां मुक्तियां हठियां जपियां तपियां जिन्हां नाम जपिया वंड छकिया। ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡਿਠ ਕੀਤਾ ਤਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤੇ ਆਵੇ। ਚੇਤੇ ਆਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ। ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਏ। ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ। ਚੌਕੀਆਂ ਝੰਡੇ ਬੁੰਗੇ ਜੁਗੋ ਜੋਗਿਆ ਟਲ ਧਰਮ ਕਾ ਜੈਕਾਰ। ਖਾਲਸਾ ਜੀ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਾਧਾ ਰਾਖਾ ਆਪ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇਸ ਦਾ ਸਹਾਈ ਦਾ ਤਰਜੀਓ। ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ। ਖੁੱਲੇ ਦਰਸ਼ਨ ਦੀ ਧਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੈ ਨਿਮਾਣਿਆਂ ਦੇ ਮਾਣ। ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਆਪ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਪਾਸ। ਅਰਦਾਸ ਬੇਨਤੀ ਜੋਦੜੀ ਪ੍ਰਾਰਥਨਾ ਹੈ ਪਾਤਸ਼ਾਹ ਜੀ ਆਪ ਜੀ ਦੇ ਹਜ਼ੂਰ। ਸੰਧਿਆ ਸਮੇਂ ਨੂੰ ਮੁੱਖ ਰੱਖਦਿਆਂ ਦੀਵਾਨ ਸਜਾਏ ਗਏ। ਸਜੇ ਹੋਏ ਦੀਵਾਨਾਂ ਅੰਦਰ ਗੁਰਬਾਣੀ ਸ਼ਬਦ ਕੀਰਤਨ ਗੁਰਮਤ ਵਿਚਾਰਾਂ ਢਾਡੀ ਵਾਰਾਂ ਇਤਿਹਾਸ ਰਾਹੀਂ ਸੇਵਾ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ। ਅਗਾਂਹ ਤੋਂ ਸਮੱਤ ਬਖਸ਼ਿਸ਼ ਕਰਨੀ ਸਮੂਹ ਸੰਗਤ ਦੀ ਅਰਦਾਸ ਬੇਨਤੀ ਪ੍ਰਵਾਨ ਕਰਨੀ ਕਦਮ ਕਦਮ ਲੇਖੇ ਵਿੱਚ ਲਾਉਣਾ। ਆਪ ਜੀ ਦੀਆਂ ਬਖਸ਼ੀਆਂ ਦਾਤਾਂ ਦੇ ਵਿੱਚੋਂ ਤਿਲ ਫੁੱਲ ਭੇਟਾਵਾਂ ਦਰ ਤੇ ਪ੍ਰਵਾਨ ਕਰਨੀਆਂ। ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਦਾਨ ਦੀ ਦਾਤ ਦੇ ਕੇ ਨਿਵਾਜਣਾ। ਮਨੋਕਾਮਨਾਵਾਂ ਸ਼ੁਭ ਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ। ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾ ਕੇ ਚਰਨ ਕਮਲਾਂ ਦਾ ਪਿਆਰ ਬਾਣੀ ਬਾਣੇ ਨਾਲ ਗੁਰੂ ਘਰ ਦੇ ਨਾਲ ਪ੍ਰੇਮ ਪਿਆਰ ਬਖਸ਼ਿਸ਼ ਕਰਨਾ ਇਸ ਵਕਤ ਆਪ ਜੀ ਦੇ ਹਜ਼ੂਰ। ਦੀਵਾਨਾਂ ਦੀ ਸਮਾਪਤੀ ਦੀ ਅਰਦਾਸ ਹੈ ਕਿਰਪਾ ਕਰੋ ਪਾਵਨ ਹੁਕਮ ਦੀ ਦਾਤ ਬਖਸ਼ ਕੇ ਨਿਹਾਲ ਕਰੋ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਨੇ ਸਰਬੱਧੇ ਕਾਰਜ ਰਾਸ ਕਰਨੇ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤੇ ਆਵੇ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ ਤਬਹਿ ਚਲਾਏ ਸਭ ਸਿੱਖਨ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਬੋਚ ਹੈ। ਰਾਜ ਕਰੇਗਾ ਖਾਲਸਾ ਆਇਆ ਕੀ ਰਹਿਣ ਖੁਆਰ ਹੋਏ ਸਭ ਮਿਲਾਂਗੇ ਖੁਆਰ ਹੋਏ ਸਭ ਮਿਲਾਂਗੇ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਧੰਨ ਵਾਹਿਗੁਰੂ ਸਾਹਿਬ ਜੀ। ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮੰਗਤ ਮੇਰੀ। ਜਲਣ ਬੁਝੀ ਸ਼ੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜੀਓ। ਧੰਨ ਵਾਹਿਗੁਰੂ ਸਾਹਿਬ ਜੀ। ਸੋਰਠ ਮਹਲਾ ਤੀਜਾ, ਸੋ ਸਿੱਖ ਸਖਾ ਬੰਧ ਪਹਿ ਭਾਈ। ਜੇ ਗੁਰ ਕੇ ਭਾਣੇ ਵਿੱਚ ਆਵੇ, ਆਪਣੇ ਭਾਣੇ ਜੋ ਚੱਲੇ ਭਾਈ। ਵਿਛੜ ਚੋਟਾਂ ਖਾਵੇ, ਸੋ ਸਿੱਖ ਸਖਾ ਬੰਧ ਪਹਿ ਭਾਈ। ਜੇ ਗੁਰ ਕੇ ਭਾਣੇ ਵਿੱਚ ਆਵੇ, ਆਪਣੇ ਭਾਣੇ ਜੋ ਚੱਲੇ ਭਾਈ। ਵਿਛੜ ਚੋਟਾਂ ਖਾਵੇ, ਬਿਨ ਸਤਿਗੁਰ ਸੁਖ ਕਦੇ ਨਾ ਪਾਵੇ ਭਾਈ। ਫਿਰ ਫਿਰ ਪਛੋਤਾਵੇ, ਹਰ ਕੇ ਦਾਸ ਸੁਹੇਲੇ ਭਾਈ। ਜਨਮ ਜਨਮ ਕੇ ਕਿਲਬਿਖ ਦੁੱਖ ਕਾਟੇ, ਆਪੇ ਮੇਲ ਮਿਲਾਈ ਰਹਾਓ। ਇਹ ਕੁਟੰਬ ਸਭ ਜੀ ਕੇ ਬੰਧਨ ਭਾਈ। ਪਰਮ ਫੁੱਲਾ ਸੰਸਾਰਾ, ਬਿਨ ਗੁਰ ਬੰਧਨ ਟੂਟੈ ਨਾਹੀ। ਗੁਰਮੁਖ ਮੋਖ ਦੁਆਰਾ, ਕਰਮ ਕਰੈ ਗੁਰ ਸ਼ਬਦ ਨਾ ਪਛਾਣੈ।

ਵਿੱਚੋਂ ਆਪ ਗਵਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਪਾਵਨ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਪਿਆਰੇ, ਗੁਰੂ ਸਵਾਰੇ, ਅਤਿ ਸਤਿਕਾਰਯੋਗ ਸਤਸੰਗੀ ਜਨੋ, ਵਡਭਾਗੇ ਹਾਂ ਜਿੱਥੇ ਆਪ ਜੀਆਂ ਨੇ ਸਤਿਕਾਰਯੋਗ ਢਾਡੀ ਜਿੱਥੇ ਪਾਸੋਂ ਵਾਰਾਂ ਤੇ ਇਤਿਹਾਸ ਸਰਵਣ ਕੀਤਾ ਹੈ। ਸਰਬੱਤ ਦੇ ਭਲੇ ਦੀ ਅਰਦਾਸ ਉਪਰੰਤ ਸਤਿਗੁਰਾਂ ਨੇ ਜੋ ਪਾਵਨ ਮੁੱਖ ਵਾਕ ਦੀ ਦਾਤ ਬਖਸ਼ਿਸ਼ ਕੀਤੀ ਹੈ, ਪਵਿੱਤਰ ਉਪਦੇਸ਼ ਆਪ ਸੰਗਤਾਂ ਨੇ ਬੜੇ ਪ੍ਰੇਮ ਅਦਬ ਸਤਿਕਾਰ ਸਹਿਤ ਸਰਵਣ ਕੀਤੇ ਨੇ। ਹੁਣ ਸਤਿਗੁਰਾਂ ਦੇ ਪਾਵਨ ਸਰੂਪਾਂ ਦੀ ਸੇਵਾ ਸੰਭਾਲ ਅਤੇ ਸੋਹਿਲਾ ਸਾਹਿਬ ਪਾਵਨ ਬਾਣੀ ਦੇ ਪਾਠ ਹੋਣਗੇ। ਸਮਾਪਤੀ ਤੋਂ ਉਪਰੰਤ ਆਪ ਸੰਗਤਾਂ ਨੇ ਕੜਾਹ ਪ੍ਰਸ਼ਾਦ ਦੀ ਦੇਗ ਲੈ ਕੇ ਗੁਰੂ ਕੇ ਲੰਗਰ ਵਿੱਚੋਂ ਪ੍ਰਸ਼ਾਦਾ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋਹਿਲਾ ਰਾਗ ਗੋੜੀ ਦੀਪ ਕੀ ਮਹਲਾ ਪਹਿਲਾ, ਏਕੋ ਓਅੰਕਾਰ ਸਤਿਗੁਰ ਪ੍ਰਸਾਦ। ਜੈ ਕਰ ਕੀਰਤ ਆਖੀਏ, ਕਰਤੇ ਕਾ ਹੋਏ ਵਿਚਾਰੋ, ਤਿਤ ਕਰ ਗਾਵੋ ਸੋਹਿਲਾ, ਸਵਰਿਓ ਸਿਰਜਨ ਹਾਰੋ, ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ, ਹੋ ਵਾਰੀ ਜਿਤ ਸੋਹਿਲੇ ਸਦਾ ਸੁਖ ਹੋਏ ਰਹੋ। ਨਿਤ ਨਿਤ ਜੀ ਅੜੇ ਸੰਭਾਲੀਨ, ਦੇਖੇਗਾ ਦੇਵਨ ਹਾਰ, ਤਿਰਦਾਨੇ ਕੀਮਤ ਨਾ ਪਵੇ ਤਿਸਦਾ ਤੇ ਕੌਣ ਸ਼ੁਮਾਰ, ਸੰਮਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ, ਦੇ ਹੋ ਸੱਜਣੇ ਆਸੀ ਸੜੀਆਂ, ਜੋ ਹੋਵੇ ਸਾਹਿਬ ਸਿਉ ਮੇਲ, ਘਰ ਘਰ ਇਹੋ ਪਾਹੁਚਾ, ਸੱਦੜੇ ਨਿਤ ਪਵਨ, ਸੱਦਣ ਹਾਰਾ ਸਿਮਰੀਏ, ਨਾਨਕ ਸੇ ਦੇ ਅਵਨ, ਰਾਗ ਆਸਾ ਮਹਲਾ ਪਹਿਲਾ, ਛੇ ਘਰ ਛੇ ਗੁਰ ਛੇ ਉਪਦੇਸ਼, ਗੁਰ ਗੋਰੇ ਕੋ ਵੇਸੇ ਅਨੇਕ, ਬਾਬਾ ਜੈ ਕਰ ਕਰਤੇ ਕੀਰਤ ਹੋਏ, ਸੋ ਕਰ ਰੱਖ ਵਡਾਈ ਤੋਏ ਰਹਾਉ, ਵਿਸੋਏ ਚਸਿਆਂ ਕੜੀਆਂ ਪਹਿਰਾਂ, ਥਿੱਤੀ ਵਾਰੀ ਮਾਂ ਹੋਆ, ਸੂਰਜ ਕੋ ਰੋਤੇ ਅਨੇਕ, ਨਾਨਕ ਕਰਤੇ ਕੇਕੇ ਤੇਵੇ, ਸਰਾਗ ਧਨਾਸਰੀ ਮਹਲਾ ਪਹਿਲਾ, ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ, ਤਾਰਕਾ ਮੰਡਲ ਜਨਕ ਮੋਤੀ, ਤੂੰ ਮਲਿਆਣ ਲੋ ਪਵਨ ਚਵਰੋ ਕਰੇ, ਸਗਲ ਬਨ ਰਾਏ ਫੁਲੰਤ ਜੋਤੀ, ਕੈਸੀ ਆਰਤੀ ਹੋਏ ਪਵ ਖੰਡਨਾ ਤੇਰੀ ਆਰਤੀ, ਅਨਹਤਾ ਸ਼ਬਦ ਵਾ ਜੰਤ ਭੇਰੀ ਰਹਾਉ, ਸਹਿਸਤਵ ਨੈਣ ਨਨ ਨੈਣ ਹੈ ਤੋਹੇ ਕਹੋ, ਸਹਿਸ ਮੂਰਤ ਨਾਇਕ ਤੋਹੀ, ਸਹਿਸ ਪਦ ਵਿਮਾਲ ਨਨ ਇਕ ਪਦ, ਗੰਧ ਬਿਨ ਸਹਿਸਤਵ ਗੰਧ ਵਿਚਲਤ ਮੋਹੀ, ਸਮੈ ਜੋਤ ਜੋਤ ਹੈ ਸੋਏ, ਤਿਸਦੇ ਚਾਨਣ ਸਮੈ ਚਾਨਣ ਹੋਏ, ਗੁਰ ਸਾਖੀ ਜੋਤ ਪ੍ਰਗਟ ਹੋਏ, ਜੋ ਤਿਸ ਪਾਵੇ ਸੋ ਆਰਤੀ ਹੋਏ, ਹਰ ਚਰਨ ਕਮਲ ਮਕਰੰਦ, ਲੋਭਿਤ ਮਨੋ ਅੰਦਨੋ ਮੋਹਿਆ ਹੀ ਪਿਆਸਾ, ਕਿਰਪਾ ਜਲ ਦੇ ਨਾਨਕ ਸਾਰੰਗ ਕਹੋ, ਹੋ ਜਾਤੇ ਤੇਰੇ ਨਾਏ ਵਾਸਾਰਾ, ਗੋੜੀ ਪੂਰਬੀ ਮਹਲਾ ਚੌਥਾ, ਕਾਮ ਕ੍ਰੋਧ ਨਗਰ ਬਹੁ ਭਰਿਆ, ਮਿਲ ਸਾਧੂ ਖੰਡਲ ਖੰਡਾ ਹੇ, ਪੂਰਬ ਲਿਖਤ ਰੱਖੇ ਗੁਰ ਪਾਇਆ, ਮਨ ਹਾਰ ਲਿਓ ਮੰਡਲ ਮੰਡਾ ਹੈ, ਕਰ ਸਾਧੂ ਅੰਜਲੀ ਪੁਨ ਵੱਡਾ ਹੈ, ਕਰ ਡੰਡੋਤ ਪੁਨ ਵੱਡਾ ਹੈ ਰਹਾਉ, ਸਾਕਤ ਹਰ ਰਸ ਸਾਧ ਨਾ ਜਾਣਿਆ, ਤਨੇ ਅੰਤਰ ਹੋਮੇ ਕੰਡਾ ਹੈ, ਜਿਉ ਜਿਉ ਚੱਲੈ ਚੁਬੈ ਦੁੱਖ ਪਾਵੈ, ਜਮਕਾਲ ਸੈਂਸ ਡੰਡਾ ਹੈ, ਹਰ ਜਨ ਹਰ ਹਰ ਨਾਮ ਸਮਾਣ, ਦੁਖ ਜਨਮ ਮਰਨ ਪਵਖੰਡਾ ਹੈ, ਅਵਿਨਾਸ਼ੀ ਪੁਰਖ ਪਾਇਆ, ਪਰਮੇਸ਼ਰ ਬਹੁ ਸ਼ੁਭ ਖੰਡ ਬ੍ਰਹਿਮੰਡਾ ਹੈ, ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਵੱਡ ਵੱਡਾ ਹੈ, ਜਨ ਨਾਨਕ ਨਾਮ ਆਧਾਰ ਟੇਕ ਹੈ, ਹਰ ਨਾਮੇ ਹੀ ਸੁਖ ਮੰਡਾ ਹੈ, ਰਾਗ ਗੋੜੀ ਪੂਰਬੀ ਮਹਲਾ ਪੰਜਵਾਂ, ਕਰੋ ਬੇਨਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਬੇਲਾ, ਇਹਾਂ ਖਾਟ ਚਲੋ ਹਰ ਲਾਹਾ, ਆਗੇ ਬਸਨ ਸੁਹਿਲਾ, ਆਉਦ ਘਟੇ ਦਿਨਸ ਰਹਿਣਾ ਰੇ, ਮਨ ਗੁਰ ਮਿਲਕਾ ਸਵਾਰੇ, ਰਹਾਓ ਸੰਸਾਰ ਵਿਕਾਰ, ਸੰਸੇ ਮੈਂ ਤਰਿਓ ਬ੍ਰਹਮ ਗਿਆਨੀ, ਜਿਸ ਹੈ ਜਗਾਏ ਪੀਆ ਵੈ ਇਹ ਰਸ, ਕਥ ਕਥਾ ਤਿਨ ਜਾਨੀ, ਜਾ ਕੋ ਆਏ ਸੋਈ ਬਿਹਾਜੋ, ਹਰ ਗੁਰ ਤੇ ਮਨੇ ਬਸੇਰਾ, ਨਿਜ ਘਰ ਮਹਿਲ ਪਾਵੋ, ਸੁਖ ਸਹਿਜੇ ਬਹੁਰ ਨ ਹੋਏ ਗੋਫੇਰਾ, ਅੰਤਰ ਜਮੀ ਪੁਰਖ ਵਿਧਾਤੇ, ਸ਼ਰਧਾ ਮਨ ਕੀ ਪੂਰੇ, ਨਾਨਕ ਦਾਸ ਹੈ ਸੁਖ ਮੰਗੇ, ਮੋਕੋ ਕਰ ਸੰਤਨ ਕੀ।

सुख मांगे मोक कर संतन की तू रे। तुझे आगे अरदास हमारा।

ਵਾਹਿਗੁਰੂ ਸਾਹਿਬ ਜੀ। ਧੰਨ ਵਾਹਿਗੁਰੂ ਸਾਹਿਬ ਜੀ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰ ਬਾਣੀ ਕਹੈ ਸੇਵਕ ਜਨ ਮਨੈ, ਪ੍ਰਤੱਖ ਗੁਰੂ ਨਿਸਤਾਰੇ। ਪਾਵੋ ਸਜਣਾ ਹਉ ਦੇਖਾਂ ਦਰਸ਼ਨ ਤੇਰਾ ਰਾਮ, ਘਰ ਆਪਣੜੈ ਖੜੀ ਤੱਕਾਂ, ਮੈਂ ਮਨ ਚਾਉ ਘਨੇਰਾ ਰਾਮ। ਧੰਨ ਵਾਹਿਗੁਰੂ ਸਾਹਿਬ ਜੀ। ਜੈ ਸ੍ਰੀ ਮਹੱਲਾ ਪੰਜਵਾਂ ਘਰ ਤੀਜਾ, ਇੱਕ ਓਅੰਕਾਰ ਸਤ ਗੁਰ ਪ੍ਰਸਾਦ, ਕੋਈ ਜਾਣੈ ਕਵਨ ਇਹਾਂ ਜਗ ਮੀਤ, ਜਿਸ ਹੋਏ ਕਿਰਪਾਲ ਸੋਈ ਬਿਧ ਬੂਝੈ।

कवन इहां जग मीत जिस होए कृपाल सोई बिध बूझे।

मुकतमाल कनक लाल हीरा, मान रंजन की माया, हा हा करत बिहानी अवदा।

ਧੰਨ ਵਾਹਿਗੁਰੂ ਸਾਹਿਬ ਜੀ। ਮਾਲੀ ਗੌੜਾ ਮਹੱਲਾ ਪੰਜਵਾਂ ਦੁਆਪਦੇ। ਇੱਕ ਓਅੰਕਾਰ ਸਤ ਗੁਰ ਪ੍ਰਸਾਦ, ਹਾਰ ਸਮਰੱਥ ਕੀ ਸ਼ਰਣਾ, ਜੀਓ ਪਿੰਡ ਧਨ ਰਾਸ ਮੇਰੀ, ਪ੍ਰਭ ਏਕ ਕਾਰਨ ਕਰਨਾ ਰਹਾ। ਸਿਮਰ ਸਿਮਰ ਸਦਾ ਸੁਖ ਪਾਈਐ ਜੀਵਨ ਕਾ ਮੂਲ, ਰਾਵ ਰਹਿਆ ਸਰਬਤ ਠਾਈ ਸੁਖ ਮੋਹ ਅਸਥੂਲ, ਆਲ ਜਾਲ ਬਿਕਾਰ ਤਜ ਸਭ ਹਰ ਗੁਨਾ ਨਿਤ ਗਾਉ, ਕਰ ਜੋੜ ਨਾਨਕ ਦਾਨ ਮੰਗੈ ਦੇ ਅਪਨਾ ਨਾ। ਮਾਲੀ ਗੌੜਾ ਮਹੱਲਾ ਪੰਜਵਾਂ। ਪ੍ਰਭ ਸਮਰੱਥ ਦੇਵੇ ਅਪਾਰ, ਕੌਣ ਜਾਣੈ ਚਲਤ ਤੇਰੇ, ਕਿਛ ਅੰਤ ਨਾਹੀ ਪਾਰ ਰਹਾ। ਏਕ ਖਿਨੈ ਥਾਪ ਪਿਉ ਥਾਪਦਾ, ਘੜ ਭੰਨ ਕਰਨੈ ਹਾਰ, ਜੇਤ ਕੀਨ ਉਪਾਰਜਨਾ ਪ੍ਰਭਦਾਨ ਦੇ ਦਾਤਾਰ। ਹਰ ਸ਼ਰਨ ਆਇਓ ਦਾਸ ਤੇਰਾ, ਪ੍ਰਭੂ ਚਿਅ ਗਮ ਮੁਰਾਰ, ਕੱਢ ਲਿਓ ਭਉਜਲ ਬਿਖਮ ਤੇ ਜਨ ਨਾਨਕ ਸਦ ਬਲਿਹਾਰ। ਮਾਲੀ ਗੌੜਾ ਮਹੱਲਾ ਪੰਜਵਾਂ। ਮਨ ਤਨ ਬਸ ਰਹੇ ਗੋਪਾਲ, ਦੀਨ ਬਾਂਧਵ ਭਗਤ ਵਛਲ, ਸਦਾ ਸਦਾ ਕਿਰਪਾਲ ਰਹਾ। ਆਦਿ ਅੰਤੇ ਮੱਧ ਤੂੰ ਹੈ, ਪ੍ਰਭ ਬਿਨਾ ਨਾਹੀ ਕੋਏ, ਪੂਰ ਰਹਿਆ ਸਗਲ ਮੰਡਲ ਏਕ ਸੁਆਮੀ ਸੋਏ। ਕਰਨ ਹਰ ਜਸ ਨੇਤਰ ਦਰਸ਼ਨ, ਰਸਨ ਹਰ ਗੁਣ ਗਾਓ, ਬਲਿਹਾਰ ਜਾਏ ਸਦਾ ਨਾਨਕ ਦੇ ਆਪਣਾ ਨਾਮ। ਮਾਲੀ ਗੌੜਾ ਬਾਣੀ ਭਗਤ ਨਾਮਦੇਵ ਜੀ ਕੀ। ਇੱਕ ਓਅੰਕਾਰ ਸਤ ਗੁਰ ਪ੍ਰਸਾਦ, ਧਨ ਧਨ ਓ ਰਾਮ ਬੇਨ ਬਾਜੈ, ਮਧੁਰ ਮਧੁਰ ਧੁਨ ਅਨਹਤ ਗਾਜੈ ਰਹਾ। ਧਨ ਧਨ ਮੇਘਾ ਰੂਮਾਵਲੀ, ਧਨ ਧਨ ਕ੍ਰਿਸ਼ਨ ਓਢ ਹੈ ਕਾਂਬਲੀ, ਧਨ ਧਨ ਤੂੰ ਮਾਤਾ ਦੇਵਕੀ, ਜੇ ਗ੍ਰੇ ਰਮਈਆ ਕਮਲਾਪਤੀ। ਧਨ ਧਨ ਬਨ ਖੰਡ ਬਿੰਦਰਾਵਨਾ, ਜੈ ਖੇਲੇ ਸ਼੍ਰੀ ਨਾਰਾਇਣਾ, ਬਿਨ ਬਜਾਵੇ ਗੋਦਨ ਚਰੇ, ਨਾਮੇ ਕਾ ਸੁਆਮੀ ਆਨੰਦ ਕਰੇ। ਮੇਰੋ ਬਾਪ ਮਾਧੋ ਤੂੰ ਧਨ ਕੇਸੋ, ਸਾਂਵਲਿਓ ਬੀਠ ਲਾਏ ਰਹਾ। ਕਰ ਧਰੇ ਚੱਕਰ ਬੈਕੁੰਠ ਤੇ ਆਏ, ਗਜ ਹਸਤੀ ਕੇ ਪ੍ਰਾਣ ਉਧਾਰੀਅਲੇ, ਦੋ ਸ਼ਾਸਨ ਕੀ ਸਭਾ ਦਰੁਪਤੀ, ਅੰਬਰ ਲੇ ਤਿਉ ਬਾਰੀਅਲੇ। ਗੋਤਮ ਨਾਰ ਅਹਿਲਿਆ ਤਾਰੀ, ਪਾਵਨ ਕੇਤਕ ਤਾਰੀਅਲੇ, ਐਸਾ ਅਧਮ ਅਜ਼ਾਤ ਨਾਮ ਦੇਓ, ਤੋ ਸ਼ਰਨਾਗਤਿ ਆਈਅਲੇ। ਸਭੈ ਕਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰੇ ਰਹਾ। ਏਕਲ ਮਾਟੀ ਕੁੰਜਰ ਚੀਂਟੀ, ਭਾਜਨ ਹੈ ਬਹੁ ਨਾਨਾ ਰੇ, ਅਸਥਾਵਰ ਜੰਗਮ ਕੀਟ ਪਤੰਗਮ, ਘਟ ਘਟ ਰਾਮ ਸਮਾਨਾ ਰੇ। ਏਕਲ ਚਿੰਤਾ ਰਾਖ ਅਨੰਤਾ, ਔਰ ਤਜੋ ਸਵਿਆ ਸਾਰੇ, ਪ੍ਰਣਵੇ ਨਾਮਾ ਭੈ ਨਿਹਕਾਮਾ, ਕੋਠਾ ਕੁਰ ਕੋ ਦਾਸਾ ਰੇ।
ਰਾਗ ਮਾਰੂ ਮਹੱਲਾ ਪਹਿਲਾ, ਘਰ ਪਹਿਲਾ ਚੌਪਦੇ ਇੱਕ ਓਅੰਕਾਰ, ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ, ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ। ਸਲੋਕ ਸਾਜਨ ਤੇਰੇ ਚਰਨ ਕੇ, ਹੋਏ ਰਹਾ ਸਦ ਤੂਰ, ਨਾਨਕ ਸ਼ਰਨ ਤੁਹਾਰੀਆ, ਭੇਖੋ ਸਦਾ ਹਜ਼ੂਰ। ਸ਼ਬਦ ਪਿਛੋਂ ਰਾਤੀ ਸੱਦੜਾ, ਨਾਮ ਖਸਮ ਕਾਲੇ, ਖੇਮੇ ਛਤਰ ਸਰਾਏ ਚੇ, ਦਿਸਨ ਰਥ ਪੀੜੇ। ਜਿਨੀ ਤੇਰਾ ਨਾਮ ਧਿਆਇਆ, ਤਿਨ ਕੋ ਸਦ ਮਿਲੇ। ਬਾਬਾ ਮੈਂ ਕਰਮਹੀਣ ਕੂੜਿਆਰ, ਨਾਮ ਨਾ ਪਾਇਆ ਤੇਰਾ, ਅੰਧਾ ਭਰਮ ਭੂਲਾ ਮਨ ਮੇਰਾ ਰਹਾ। ਸਾਧ ਕੀਤੇ ਦੁੱਖ ਪਰਫੁੜੇ, ਪੂਰਬ ਲਿਖੇ ਮਾਏ, ਸੁਖ ਥੋੜੇ ਦੁੱਖ ਅਗਲੇ, ਦੁਖੇ ਦੁੱਖ ਵਿਹਾਏ। ਵਿਛੜਿਆ ਕਾ ਕਿਆ ਵਿਛੜੈ, ਮਿਲਿਆ ਕਾ ਕਿਆ ਮੇਲ, ਸਾਹਿਬ ਸੋ ਸਾ ਲਾਹੀਐ, ਜਿਨ ਕਰ ਦੇਖਿਆ ਖੇਲ। ਸੰਜੋਗੀ ਮੇਲਾ ਵੜਾ, ਇਨ ਤਨ ਕੀਤੇ ਭੋਗ, ਵਿਜੋਗੀ ਮਿਲ ਵਿਛੜੇ, ਨਾਨਕ ਭੀ ਸੰਜੋਗ। ਮਾਰੂ ਮਹੱਲਾ ਪਹਿਲਾ, ਮੇਲ ਮਾਤ ਪਿਤਾ ਪਿੰਡ ਕਮਾਇਆ, ਤਿਨ ਕਰਤੇ ਲੇਖ ਲਿਖਾਇਆ, ਲਿਖ ਦਾਤ ਜੋਤ ਵਡਿਆਈ, ਮਿਲ ਮਾਇਆ ਸੁਰਤ ਗਵਾ। ਮੂਰਖ ਮਨ ਕਾਹੇ ਕਰਸੈ ਮਾਣਾ, ਉੱਠ ਚੱਲਣਾ ਖਸਮੈ ਭਾਣਾ ਰਹਾਉ। ਤਜ ਸਾਧ ਸਹਿਜ ਸੁਖ ਹੋਈ, ਘਰ ਛੱਡਣੇ ਰਹਿ ਨਾ ਕੋਈ, ਕਿਛ ਖਾਜੈ ਕਿਛ ਧਰ ਜਾਈਏ, ਜੇ ਬਾਹੁੜ ਦੁਨੀਆਂ ਆਈਏ। ਸਜ ਕਾਇਆ ਪਾਟ ਹੰਢਾਏ, ਫੁਰਮਾਇਸ਼ ਬਹੁਤ ਚਲਾਏ, ਕਰ ਸੇਜ ਸੁਖਾਲੀ ਸੋਵੈ, ਹੱਥੀ ਪਾਉਂਦੀ ਕਾਹੇ ਰੋਵੈ।

ਪਿਆਮਨੂਰ ਕੰਚਨ ਫਿਰ ਹੋਵੇ ਜੇ ਗੁਰ ਮਿਲੇ ਤਨੇਹਾ ਏਕ ਨਾਮ ਅੰਮ੍ਰਿਤਿਓ ਦੇਵੈ ਤੋ ਨਾਨਕ ਤ੍ਰਿਸ਼ਟਸ ਦੇਹਾ ਮਾਰੂ ਮਹਲਾ ਪਹਿਲਾ ਬਿਮਲ ਮਝਾਰ ਬਸਸ ਨਿਰਮਲ ਚਾਲ ਪਦਮਨ ਜਾਵਲ ਰੇ ਪਦਮਨ ਜਾਵਲ ਚਾਲ ਰਸ ਸੰਗਤ ਸੰਗ ਦੋਖ ਨੇ ਰੇ ਦਾਦਰ ਤੂੰ ਕਵੈ ਨਾ ਜਾਣਸ ਰੇ ਪਖਸ ਸਿਬਾਲ ਬਸਸ ਨਿਰਮਲ ਜਾਲ ਅੰਮ੍ਰਿਤ ਨਾ ਲਖਸ ਰੇ ਰਹਾ ਬਸ ਜਲ ਨੇਤਨਾ ਵਸਤ ਅਲੀਅਲ ਮੇਰ ਚਚਾ ਗੁਣ ਰੇ ਚੰਦ ਕੁਮੁਦਨੀ ਦੂਰੋਂ ਨਿਵਸਸ ਅਨ ਪਉ ਕਾਰਨ ਰੇ ਅੰਮ੍ਰਿਤ ਖੰਡ ਦੂਧ ਮਾਧ ਸੰਚਸ ਤੂੰ ਬਨ ਚਾਤੁਰ ਰੇ ਆਪਣਾ ਆਪ ਤੂੰ ਕਬੋ ਨਾ ਛੋਟਸ ਪਿਸਨ ਪ੍ਰੀਤ ਚਿਉ ਰੇ ਪੰਡਿਤ ਸੰਗ ਵਸੈ ਜਨ ਮੂਰਖ ਆਗਮ ਸਾਸ ਸੁਨੇ ਆਪਣਾ ਆਪ ਤੋਂ ਕਬੋ ਨਾ ਛੋਟਸ ਸਵਾਨ ਪੂਛ ਜਿਉ ਰੇ ਇੱਕ ਪਾਖੰਡੀ ਨਾਮ ਨਾ ਰਾਚੈ ਇੱਕ ਹਰ ਹਰ ਚਰਣੀ ਰੇ ਪੂਰਬ ਲਿਖਿਆ ਪਾਵਸ ਨਾਨਕ ਰਸਨਾ ਨਾਮ ਜਪ ਰੇ ਮਾਰੂ ਮਹਲਾ ਪਹਿਲਾ ਸਲੋਕ ਪਤਿਤ ਪੁਨੀਤ ਅਸੰਖ ਹੋਏ ਹਰ ਚਰਣੀ ਮਨ ਲਾਗ ਅੱਠ ਸੱਠ ਤੀਰਥ ਨਾਮ ਪ੍ਰਭ ਨਾਨਕ ਜਿਸ ਮਸਤਕ ਪਾਗ ਸ਼ਬਦ ਸਖੀ ਸਹੇਲੀ ਗਰਭ ਗਹੇਲੀ ਸੁਣ ਸ਼ਹਿ ਕੀ ਇੱਕ ਬਾਤ ਸੁਹੇਲੀ ਜੋ ਮੈਂ ਬੇਦਨ ਸਾ ਕਿਸੇ ਆਖਾਂ ਮਾਈ ਹਰ ਪਿੰਡ ਜੀਉ ਨਾ ਰਹਿ ਕੈਸੇ ਰਾਖਾਂ ਮਾਈ ਰਹਾਉ ਹਾਂ ਦੁਹਾਗਣ ਖਰੀ ਰੰਜਾਣੀ ਗਿਆ ਸੋ ਜੋਬਨ ਧਨ ਪਸ਼ੁਤਾਣੀ ਤੂੰ ਦਾਨਾ ਸਾਹਿਬ ਸਿਰ ਮੇਰਾ ਕਿਸਮਤ ਕਰੀ ਜਨ ਬੰਦਾ ਤੇਰਾ ਪੰਡਤ ਨਾਨਕ ਅੰਦੇ ਸਾਹੀ ਬਿਨ ਦਰਸ਼ਨ ਕੈਸੇ ਰਵੋ ਸੁਨੇਹੀ ਮਾਰੂ ਮਹਲਾ ਪਹਿਲਾ ਮੁੱਲ ਖਰੀਦੀ ਲਾਲਾ ਗੋਲਾ ਮੇਰਾ ਨਾਉ ਸਪਾਗਾ ਗੁਰ ਕੀ ਬਚਨੀ ਹਟ ਬਿਕਾਨਾ ਜਿਤ ਲਾਇਆ ਤਿਤ ਲਾਗਾ ਤੇਰੇ ਲਾਲੇ ਕਿਆ ਚਤੁਰਾਈ ਸਾਹਿਬ ਕਾ ਹੁਕਮ ਨਾ ਕਰਨਾ ਜਾਈ ਰਹਾਉ ਮਾਂ ਲਾਲੀ ਪਿਓ ਲਾਲਾ ਮੇਰਾ ਹੋਂ ਲਾਲੇ ਕਾ ਜਾਇਆ ਲਾਲੀ ਨਾਚੇ ਲਾਲਾ ਗਾਵੇ ਭਗਤ ਕਰੋ ਤੇਰੀ ਰਾਇਆ ਪੀਏ ਤਾਂ ਪਾਣੀ ਆਣੀ ਮੀਰਾ ਖਾਏ ਤਾਂ ਪੀਸਣ ਜਾਉ ਪੱਖਾ ਫੇਰੀ ਪੈਰ ਮਲੋਵਾਂ ਜਪਤ ਰਹਾਂ ਤੇਰਾ ਨਾਉ ਲੂਣ ਹਰਾਮੀ ਨਾਨਕ ਲਾਲਾ ਬਖਸ਼ੇ ਤੁਧ ਵਡਿਆਈ ਆਦ ਜੁਗਾਦ ਦਇਆ ਪਤ ਦਾਤਾ ਤੁਧ ਵਿਣ ਮੁਕਤ ਨਾ ਪਾਈ ਮਾਰੂ ਮਹਲਾ ਪਹਿਲਾ ਕੋਈ ਆਖੇ ਭੂਤਨਾ ਕੋ ਕਹੇ ਬੇਤਾਲਾ ਕੋਈ ਆਖੇ ਆਦਮੀ ਨਾਨਕ ਵਿਚਾਰਾ ਭਇਆ ਦੀਵਾਨਾ ਸ਼ਾਹ ਕਾ ਨਾਨਕ ਬੋਰਾਨਾ ਹਉ ਹਰ ਬਿਨ ਅਵਰ ਨਾ ਜਾਣਾ ਰਹਾਉ ਤੋ ਦੇਵਾਨਾ ਜਾਣੀਐ ਜਾਂ ਭੈ ਦੇਵਾਨਾ ਹੋਏ ਏਕੀ ਸਾਹਿਬ ਬਾਹਰਾ ਦੂਜਾ ਅਵਰ ਨਾ ਜਾਣੇ ਕੋਏ ਤੋ ਦੇਵਾਨਾ ਜਾਣੀਐ ਜਾਂ ਏਕਾਕਾਰ ਕਮਾਏ ਹੁਕਮ ਪਛਾਣੇ ਖਸਮ ਕਾ ਦੂਜੀ

ਇਹ ਧਨ ਸਰਬ ਰਹਿਆ ਭਰਪੂਰ, ਮਨ ਮੁਖ ਫਿਰੈ ਸਜਾਣੈ ਦੂਰ। ਸੋ ਧਨ ਵਖਰ ਨਾਮ ਹਿਰਦੈ ਹਮਾਰੇ, ਜਿਸ ਤੋਂ ਦੇ ਤਸੈ ਨਿਸਤਾਰੇ ਰਹਾਉ। ਨਾ ਇਹ ਧਨ ਜਲੈ ਨਾ ਤਸਕਰ ਲੈ ਜਾਏ, ਨਾ ਇਹ ਧਨ ਡੂਬੈ ਨਾ ਇਸ ਧਨ ਕੋ ਮਿਲੈ ਸਜਾਏ। ਇਸ ਧਨ ਕੀ ਦੇਖੋ ਵਡਿਆਏ, ਸਹਿਜੇ ਮਾਤੇ ਅੰਧ ਨ ਜਾਏ। ਇੱਕ ਬਾਤ ਅਨੂਪ ਸੁਣੋ ਨਰ ਭਾਈ, ਇਸ ਧਨ ਬਿਨ ਕਹੋ ਕਿਨੈ ਪਰਮ ਗਤ ਪਾਈ। ਭਣਤ ਨਾਨਕ ਅਕਥ ਕੀ ਕਥਾ ਸੁਣਾਏ, ਸਤਿਗੁਰ ਮਿਲੇ ਤਾਂ ਇਹ ਧਨ ਪਾਏ। ਮਾਰੂ ਮਹਲਾ ਪਹਿਲਾ। ਸੂਰ ਸਰ ਸੋਸ ਲੈ, ਸੋਮ ਸਰ ਭੂਖ ਲੈ, ਜੁਗਤ ਕਰ ਮਰਤ ਸੋ ਸੰਬੰਧ ਕੀ ਜੈ। ਮੀਨ ਕੀ ਚੱਪਲ ਸਿਉ ਜੁਗਤ ਮਨ ਰਾਖੀਏ, ਉੱਡੇ ਨੈ ਹੰਸ ਨੈ ਕੰਧ ਸੀ ਜੈ। ਮੂੜੇ ਕਾਏ ਚੇ ਪਰਮ ਪੁੱਲਾ, ਨਹਿ ਚੀਨਿਆ ਪਰਮਾਨੰਦ ਬੈਰਾਗੀ ਰਹਾਉ। ਅਜਰ ਗਹ ਜਾਰ ਲੈ, ਅਮਰ ਗਹ ਮਾਰ ਲੈ, ਪ੍ਰਾਤ ਤਜ ਛੋਡ ਤਵ ਪਿਉ ਪੀਜੈ। ਮੀਨ ਕੀ ਚਪਲ ਸਿਉ ਜੁਗਤ ਮਨ ਰਾਖੀਏ, ਉੱਡੈ ਨੈ ਹੰਸ ਨੈ ਕੰਧ ਸੀਜੈ। ਭਣਤ ਨਾਨਕ ਜਨੋ ਰਵੈ, ਜੇ ਹਰ ਮਨੋ ਮਨ ਪਵਨ ਸਿਉ ਅੰਮ੍ਰਿਤ ਪੀਜੈ। ਮੀਨ ਕੀ ਚਪਲ ਸਿਉ ਜੁਗਤ ਮਨ ਰਾਖੀਏ, ਉੱਡੈ ਨੈ ਹੰਸ ਨੈ ਕੰਧ ਸੀਜੈ। ਮਾਰੂ ਮਹਲਾ ਪਹਿਲਾ। ਮਾਇਆ ਮੁਈ ਨਾ ਮਨ ਮੂਆ, ਸਰ ਲਹਿਰੀ ਮੈਂ ਮਤ, ਬੋਹਿਤ ਜਾਲ ਸਿਰ ਤਰ ਟਿਕੈ, ਸਾਚਾ ਵਖਰ ਜਿਤ। ਮਾਣਕ ਮਨ ਮੈਂ ਮਨ ਮਾਰਸੀ, ਸੱਚ ਨਾ ਲਾਗੇ ਕਤ, ਰਾਜਾ ਤਖਤ ਟਿਕੈ ਗੁਣੀ, ਭੈ ਪੰਚਾਇਣ ਰਤ। ਬਾਬਾ ਸਾਚਾ ਸਾਹਿਬ ਦੂਰ ਨਾ ਦੇਖ, ਸਰਬ ਜੋਤ ਜਗ ਜੀਵਨਾ, ਸਿਰ ਸਿਰ ਸਾਚਾ ਲਿਖ ਰਹਾਉ। ਬ੍ਰਹਮਾ ਬਿਸ਼ਨ ਰਿਖੀ ਮੁਨੀ ਸ਼ੰਕਰ, ਇੰਦ ਤਪੈ ਪੇਖਾਰੀ, ਮਾਨੈ ਹੁਕਮ ਸੋ ਹੈਦਰ ਸਾਚੈ, ਆਕੀ ਮਰੈ ਅਫਾਰੀ। ਜੰਗਮ ਜੋਧ ਜਤੀ ਸੰਨਿਆਸੀ, ਗੁਰਪੂਰੈ ਵਿਚਾਰੀ, ਬਿਨ ਸੇਵਾ ਫਲ ਕਭੋ ਨ ਪਾਵਸ, ਸੇਵਾ ਕਰਨੀ ਸਾਰੀ। ਨਿਧਨਿਆ ਤਨ ਨਿਗੁਰਿਆ ਗੁਰ, ਨਿਮਾਣਿਆ ਤੂੰ ਮਾਣ, ਅੰਧ ਲੈ ਮਾਣਕ ਗੁਰ ਪਕੜਿਆ, ਨਿਤਾਣਿਆ ਤੂੰ ਤਾਣ। ਹੋਮ ਜਪਾਨੀ ਜਾਣਿਆ, ਗੁਰਮਤੀ ਸੱਚ ਪਛਾਣ, ਨਾ ਬਿਨਾ ਨਾਹੀ ਦਰ ਢੋਈ, ਝੂ

0: आती जा, पिछले गुनाह बख्शाए जियो, अब तू मार्ग पाए, हर की चरणी लाग रो विचों आप गवाए। मेरे मन गुरमुख नाम हर त्याए, सदा हर चरणी लाग रहा एक मन एक पाए रहाओ। ना मैं जात ना पत है, ना मैं थे न थाओ, शब्द भेद ब्रह्म कटिया गुरु नाम दिया समझाए। ए मन लालच करदा फिरे, लालच लगा जाए, तंदे कूड़ व्यापिया जमपुर चोटा खाए। नानक सब किस आपे आप है, दूजा नाही कोय, भगत खजाना बख्शियोन गुरमुखा सुखोय, मारू माला तीजा सच रते से टोल लो से विरले संसार। तेन मिलिया मुख उजला जप नाम मुरार, बाबा साचा साहेब हृदय संभाल, सतगुरु अपना पुछ ले।
1: ਇੱਕ ਸੱਚਾ ਸਭ ਸੇਵ ਦੀ ਤੁਰ ਭਾਗ ਬੁਲਾਵਾ ਹੋਵੇ ਗੁਰਮੁਖ ਮਿਲੇ ਸੇ ਨਾ ਵਿਛੜਾ ਪਾਵਾ ਸਤਿ ਸੋਏ। ਇੱਕ ਭਗਤੀ ਸਾਰ ਨਾ ਜਾਣਨੀ ਮਨਮੁਖ ਪਰਮ ਫੁਲਾਏ, ਉਹਨਾਂ ਵਿੱਚ ਆਪ ਵਰਤਦਾ ਕਰਨਾ ਕਿਛੂ ਨਾ ਜਾਏ, ਜਿਸ ਨਾਲ ਜੋਰ ਨਾ ਚੱਲਈ ਖਲੇ ਕੀਚੈ ਅਰਦਾਸ, ਨਾਨਕ ਗੁਰਮੁਖ ਨਾਮ ਮਨ ਵਸੈ ਤਾਂ ਸੁਣ ਕਰੇ ਸਹਿਵਾਸ। ਮਾਰੂ ਮਹੱਲਾ ਤੀਜਾ, ਮਾਰੂ ਤੇ ਸੀਤਲ ਕਰੇ, ਮਨੂਰੋਂ ਕੰਚਨ ਹੋਏ, ਸੋ ਸਾਚਾ ਸਲਾਹੀਐ ਤਿਸ ਜੇਵੜ ਅਵਰ ਨਾ ਕੋਏ। ਮੇਰੇ ਮਨ ਅਣਦਿਨ ਧੈ ਹਰ ਨਾਉ, ਸਤਿਗੁਰ ਕੈ ਬਚਨ ਅਰਾਧ ਤੂੰ ਅਣਦਿਨ ਗੁਣ ਗਾਵ ਰਹਾਉ। ਗੁਰਮੁਖੇ ਕੋ ਜਾਣੀਐ ਜਾਂ ਸਤਿਗੁਰ ਦੇ ਬੁਝਾਏ, ਸੋ ਸੱਚ ਸਤਿਗੁਰ ਸਲਾਹੀਐ ਜਿੱਦੂ ਇਹ ਸੋਝੀ ਪਾਏ। ਸਤਿਗੁਰ ਛੋੜ ਦੂਜਾ ਲੱਗੇ ਕਿਆ ਕਰਨ ਅੱਗੇ ਜਾਏ, ਜੰਮਪੁਰ ਬੱਧੇ ਮਾਰੀਐ ਹੈ ਬਹੁਤੀ ਮਿਲੈ ਸਜਾਏ। ਮੇਰਾ ਪ੍ਰਭ ਵੇ ਪਰਵਾਹ ਹੈ ਨਾ ਤਿਸ ਤਿਲ ਨਾ ਤਮਾਏ, ਨਾਨਕ ਤੇ ਸਰਨਾਈ ਭਜ ਪਉ ਆਪੇ ਬਖਸ਼ ਮਿਲਾਏ। ਮਾਰੂ ਮਹੱਲਾ ਚੌਥਾ ਕਰ ਦੂਜਾ ਏਕ ਓਅੰਕਾਰ, ਸਤਿਗੁਰ ਪ੍ਰਸਾਦ ਜਪਿਓ ਨਾਮ ਸੁਖ ਜਨਕ, ਗੁਰ ਬਚਨੀ ਹਰਿ ਹਰਿ ਸਰਨ ਭਰੇ, ਦਾਲਤ ਪੰਜ ਸੁਦਾਮੈ ਮਿਲਿਓ ਭਗਤੀ ਭਾਏ ਤਰੇ, ਭਗਤ ਬਸ਼ਲ ਹਰਿ ਨਾਮ ਕਿਰਤਾਰਥ ਗੁਰਮੁਖ ਕਿਰਪਾ ਕਰੇ। ਮੇਰੇ ਮਨ ਨਾਮ ਜਪਤ ਉਧਰੇ, ਧਰੂ ਪ੍ਰਹਿਲਾਦ ਬਿਦਰ ਦਾਸੀ ਸੋਤਾ, ਗੁਰਮੁਖ ਨਾਮ ਤਰੇ ਰਹਾਉ। ਕਲਯੁਗ ਨਾਮ ਪ੍ਰਧਾਨ ਪਦਾਰਥ, ਭਗਤ ਜਨਾ ਉਧਰੇ, ਨਾਮਾ ਜੈ ਦਿਓ ਕਬੀਰ ਤ੍ਰਿਲੋਚਨ, ਸਭ ਦੋਖ ਗਏ ਚਾਮਰੇ, ਗੁਰਮੁਖ ਨਾਮ ਲੱਗੇ ਸੇ ਉਧਰੇ, ਸਭ ਖਿਲਬਿਖ ਪਾਪ ਟਰੇ। ਜੋ ਜੋ ਨਾਮ ਜਪਾ ਅਪਰਾਧੀ, ਸਭ ਤਿਨਕੇ ਦੋਖ ਪਰ ਹਰੇ, ਬੇਸਵਾ ਰਵਤ ਅਜਾਮਲ ਉਧਰਿਓ, ਮੁਖ ਬੋਲਾ ਨਾਰਾਇਣ ਨਰ ਹਰੇ। ਨਾਮ ਜਪਤ ਉਗਰ ਸੈਨ ਗਤ ਪਾਈ, ਤੋੜ ਬੰਧਨ ਮੁਕਤ ਕਰੇ, ਜਨ ਕੋ ਆਪ ਅਨੁਗ੍ਰਹ ਕੀਆ ਹਾਰ ਅੰਗੀਕਾਰ ਕਰੇ, ਸੇਵਕ ਪੈਜ ਰੱਖੇ ਮੇਰਾ ਗੋਬਿੰਦ ਸਰਨ ਪਰੇ ਉਧਰੇ, ਜਨ ਨਾਨਕ ਹਰਿ ਕਿਰਪਾ ਧਾਰੀ ਹੋਰ ਧਰਿਓ ਨਾਮ ਹਰੇ। ਮਾਰੂ ਮਹੱਲਾ ਚੌਥਾ, ਸਿਧ ਸਮਾਧ ਜਪਿਓ ਲਿਵਲਾਈ, ਸਾਧਕ ਮਨ ਜਪਿਆ ਜਤੀ ਸਤੀ ਸੰਤੋਖੀ ਚਾਇਆ, ਮੋਖਿੰਦਰਾ ਦੁਖ ਰਵਿਆ ਸ਼ਰਨ ਪਰੇ ਜਪਿਓ ਤੇ ਪਾਏ, ਗੁਰਮੁਖ ਪਾਰ ਪਿਆ ਮੇਰੇ ਮਨ ਨਾਮ ਜਪਤ ਤਰਿਆ, ਤੰਨਾ ਜੱਟ ਮੀਰ ਬਾਲਮੀਕ ਬਟਵਾਰਾ ਗੁਰਮੁਖ ਪਾਰ ਪਿਆ ਰਹਾਉ। ਸੁਰ ਨਰ ਗਣ ਗੰਧਰ ਬਿਹ ਜਪਿਓ, ਰਿਖ ਬਪਰੈ ਹਰ ਗਾਇਆ, ਸੰਕਰ ਬ੍ਰਹਮੈ ਦੇਵੀ ਜਪਿਓ, ਮੁਖ ਹਰਿ ਹਰਿ ਨਾਮ ਜਪਿਆ, ਹਰਿ ਹਰਿ ਨਾਮ ਜਿਨਾ ਮਨ ਭੀਨਾ ਤੇ ਗੁਰਮੁਖ ਪਾਰ ਪਿਆ। ਕੋਟ ਕੋਟ ਤੇ ਤਿਸ ਚਹਵੈ ਹਰ ਜਪਿਆ ਅਜਪਤਿਆ ਅੰਤ ਨ ਪਾਇਆ ਵੇਦ ਪੁਰਾਣ ਸਿਮਰਤ ਹਰ ਜਪਿਆ ਮੁਖ ਪੰਡਤ ਹਰ ਗਾਇਆ ਨਮਰ ਸਰਜ ਨ ਮਨ ਵਸਿਆ ਤੇ ਗੁਰਮੁਖ ਪਾਰ ਪਿਆ ਅਨਤ ਤਰੰਗੀ ਨਾਮ ਜਿਨ ਜਪਿਆ ਮੈਂ ਗਣਤ ਨ ਕਰ ਸਕਿਆ ਗੁਰਮੁਖ ਕਿਰਪਾ ਕਰੇ ਥਾਂ ਪਾਏ ਜੋ ਹਰ ਬ੍ਰਹਮਣ ਪਾਇਆ ਗੁਰ ਧਾਰ ਕਿਰਪਾ ਹਰ ਨਾਮ ਦ੍ਰਿੜਾਇਓ ਜਨ ਨਾਨਕ ਨਾਮ ਲਿਆ ਮਾਰੂ ਮਹੱਲਾ ਚੌਥਾ ਕਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਰ ਹਰ ਨਾਮ ਨਿਧਾਨ ਲਏ ਗੁਰਮਤਿ ਹਰ ਪਤ ਪਾਏ ਹਾਲਤ ਪਲਤ ਨਾਲ ਚੱਲਦਾ ਹਰ ਅੰਤੇ ਲਏ ਛਡਾਏ ਜਿੱਥੇ ਅਵਕਟ ਗਲੀਆਂ ਪੀੜੀਆਂ ਤਿੱਥੇ ਹਰ ਹਰ ਮੁਕਤ ਕਰਾਏ ਮੇਰੇ ਸਤਿਗੁਰਾ ਮੈਂ ਹਰ ਹਰ ਨਾਮ ਦ੍ਰਿੜਾਏ ਮੇਰਾ ਮਾਤ ਪਿਤਾ ਸੁਤ ਬੰਦ ਪੋ ਮੈਂ ਹਰ ਬਿਨ ਅਵਰ ਨਾਮ ਆਏ ਰਹਾਉ ਮੈਂ ਹਰ ਬਿਰਹੀ ਹਰ ਨਾਮ ਹੈ ਕੋਈ ਆਣ ਮਿਲਾਵੈ ਮਾਏ ਤਿਸ ਆਗੈ ਮੈਂ ਜੋਦੜੀ ਮੇਰ ਪ੍ਰੀਤਮ ਦੇ ਮਿਲਾਏ ਸਤਿਗੁਰ ਪੁਰਖ ਦਇਆਲ ਪ੍ਰਭ ਹਰ ਮੇਲੇ ਢਿੱਲ ਨਾ ਪਾਏ ਜਿਨ ਹਰ ਹਰ ਨਾਮ ਨਾ ਚੇਤਿਓ ਸੇ ਭਾਗਹੀਨ ਮਰ ਜਾਏ ਉਹ ਫਿਰ ਫਿਰ ਜੋਨ ਭਵਾਈਐ ਮਰ ਜਮ ਆਵੈ ਜਾਏ ਉਹ ਜਾਮਦਰ ਬਦਹੇ ਮਾਰੀਐ ਹਰ ਦਰਗਹਿ ਮਿਲੈ ਸਜਾਏ ਤੂੰ ਪ੍ਰਭ ਹਮ ਸਰਨਾਗਤੀ ਮੋਕੋ ਮੇਲ ਲਹੋ ਹਰ ਰਾਏ ਗੁਰ ਹਰ ਧਾਰ ਕਿਰਪਾ ਜਗ ਜੀਵਨਾ ਗੁਰ ਸਤਿਗੁਰ ਕੀ ਸਰਨਾਏ ਹਰ ਜੀਓ ਆਪ ਦਇਆਲ ਹੋਏ ਜਨ ਨਾਨਕ ਹਰ ਮੇਲਾਏ ਹਰੂ ਮਹੱਲਾ ਚੌਥਾ ਹਉ ਪੂੰਜੀ ਨਾਮ ਦਸਾਇਦਾ ਕੋ ਦੱਸੇ ਹਰਤਨ ਰਾਸ ਹਉ ਤਿਸ ਵਿੱਟੋਂ ਖੁਨ ਖੰਨੀਐ ਮੈਂ ਮੇਲੇ ਹਰ ਪਾਸ ਮੈਂ ਅੰਤਰ ਪ੍ਰੇਮ ਪ੍ਰੇਮ ਕਾ ਕਿਉ ਸੱਜਣ ਮਿਲੇ ਮਿਲਾਸ ਮਨ ਪਿਆਰਿਆ ਮਿੱਤਰਾ ਮੈਂ ਹਰ ਹਰ ਪ੍ਰਭ ਪਾਸ ਮਨ ਪਿਆਰਿਆ ਮਿੱਤਰਾ ਮੈਂ ਹਰ ਹਰ ਨਾਮ ਤਨ ਰਾਸ ਗੁਰਪੂਰਾ ਨਾਮ ਦ੍ਰਿੜਾਇਆ ਹਰ ਤੀਰਖ ਹਰ ਸਾਬਾਸ ਰਹਾਵ ਹਰ ਹਰ ਆਪ ਮਿਲਾਏ ਗੁਰ ਮੈਂ ਦੱਸੇ ਹਰ ਤਨ ਰਾਸ ਬਿਨ ਗੁਰ ਪ੍ਰੇਮ ਨ ਲਭਾਈ ਮਾ ਜਨ ਵੇਖੋ ਮਨ ਨਿਰਜਾਸ ਹਰ ਗੁਰ ਵਿੱਚ ਆਪ ਰੱਖਿਆ ਹਰ ਮੇਲੇ ਗੁਰ ਸਾਬਾਸ ਸਾਗਰ ਭਗਤ ਭੰਡਾਰ ਹਾਰ ਪੂਰੇ ਸਤਿਗੁਰ ਪਾਸ ਸਤਿਗੁਰ ਤੁੱਠਾ ਖੋਲ ਦੇ ਮੁਖ ਗੁਰਮੁਖ ਹਰ ਪ੍ਰਗਾਸ ਮਨਮੁਖ ਭਾਗ ਵਿਹੁਣਿਆ ਤਿਖ ਮੋਇਆ ਕੰਧੀ ਪਾਸ ਗੁਰ ਦਾਤਾ ਦਾਤਾ ਰਹੇ ਹਉ ਮਾਂਗੋ ਦਾਨ ਗੁਰ ਪਾਸ ਚਿਰੀ ਵਿਛੁੰਨਾ ਮੇਲ ਪ੍ਰਭ ਮੈਂ ਮਨ ਤਨ ਵੱਡੜੀ ਆਸ ਗੁਰ ਭਾਵੈ ਸੁਣ ਬੇਨਤੀ ਜਨ ਨਾਨਕ ਕੀ ਅਰਦਾਸ ਮਾਰੂ ਮਹੱਲਾ ਚੌਥਾ ਹਰ ਹਰ ਕਥਾ ਸੁਣਾਏ ਪ੍ਰਭ ਗੁਰਮਤਿ ਹਰ ਹਿਰਦੈ ਸਮਾਣੀ ਜਪ ਹਰ ਹਰ ਕਥਾ ਵਡਭਾਗੀਆ ਹਰ ਉੱਤਮ ਪਦ ਨਿਰਬਾਣੀ ਗੁਰਮੁਖਾ ਮਨ ਪ੍ਰਤੀਤ ਹੈ ਗੁਰਪੂਰਾ ਨਾਮ ਸਮਾਣੀ ਮੈਂ ਮੇਰੇ ਮੈਂ ਹਰ ਹਰ ਕਥਾ ਮਨ ਭਾਣੀ ਹਰ ਹਰ ਕਥਾ ਨਿਤ ਸਦਾ ਕਾਰ ਗੁਰਮੁਖ ਅਕਥ ਕਹਾਣੀ ਰਹਾਉ ਮੈਂ ਮਨ ਤਨ ਖੋਜ ਟੰਡੋਲਿਆ ਕਿਉ ਪਾਈਆ ਕਥ ਕਹਾਣੀ ਸੰਤ ਜਨਾਮ ਮਿਲ ਪਾਇਆ ਸੁਣਾ ਕਥ ਕਥਾ ਮਨ ਭਾਣੀ ਮੇਰਾ ਮਨ ਤਨ ਨਾਮ ਆਧਾਰ ਹਰ ਮੈਂ ਮੇਲੇ ਪੁਰਖ ਸੁਜਾਣੀ ਗੁਰਪੁਰਖੇ ਪੁਰਖ ਮਿਲਾਏ ਪਰ ਮਿਲ ਸੁਰਤੀ ਸੁਰਤ ਸਮਾਣੀ ਵਡਭਾਗੀ ਗੁਰ ਸੇਵਿਆ ਹਾਰ ਪਾਇਆ ਸੁਗੜ ਸੁਜਾਣੀ ਮਨਮੁਖ ਭਾਗ ਵਿਹੁਣਿਆ ਤਿੰਨ ਦੁਖੀ ਰਹਿਣ ਬਿਹਾਣੀ ਹਮ ਜਾਚਕ ਦੀਨ ਪ੍ਰਭ ਤੇਰੇ ਆਹ ਮੁਖ ਦੀਜਾ ਅੰਮ੍ਰਿਤ ਬਾਣੀ ਸਤਿਗੁਰ ਮੇਰਾ ਮਿੱਤਰ ਪ੍ਰਭ ਹਰ ਮੇਲੋ ਸੁਗੜ ਸੁਜਾਣੀ ਜਨ ਨਾਨਕ ਸਰਨਾਗਤੀ ਕਰ ਕਿਰਪਾ ਨਾਮ ਸਮਾਣੀ ਮਾਰੂ ਮਹੱਲਾ ਚੌਥਾ ਹਰ ਭਾਉ ਲੱਗਾ ਬੈਰਾਗੀਆਂ ਵੱਡ ਭਾਗੀ ਹਰਮਨ ਰਾਖ ਮਿਲ ਸੰਗਤ ਸਰਦਾ ਉਪਜੈ ਗੁਰ ਸ਼ਬਦੀ ਹਰ ਰਸ ਚਾਖ ਸਭ ਮਨ ਤਨ ਹਰਿਆ ਹੋਇਆ ਗੁਰਬਾਣੀ ਹਰ ਗੁਣ ਭਾਖ ਮਨ ਪਿਆਰਿਆ ਮਿੱਤਰਾ ਮਾ ਹਰ ਹਰ ਨਾਮ ਰਸ ਚਾਖ, ਗੁਰਪੂਰਾ ਹਰ ਪਾਇਆ, ਹਾਲਤ ਪਲਤ ਪਤਰ ਰਾਖ, ਹਰ ਹਉ ਹਰ ਹਰ ਨਾਮ ਧਿਆਈਐ, ਹਰ ਕੀਰਤ ਗੁਰਮੁਖ ਚਾਖ, ਤਨ ਧਰਤੀ ਹਰ ਬੀਜੀਐ, ਵਿਸੰਗਤ ਹਰ ਪ੍ਰਭ ਰਾਖ, ਅੰਮ੍ਰਿਤ ਹਰ ਹਰ ਨਾਮ ਹੈ, ਅੰਮ੍ਰਿਤ ਹਰ ਹਰ ਨਾਮ ਹੈ, ਗੁਰਪੂਰਾ ਹਰ ਰਸ ਚਾਖ, ਮਨਮੁਖ ਤ੍ਰਿਸ਼ਨਾ ਭਰ ਰਹੇ, ਮਨ ਆਸਾ ਤੋਂ ਦਿਸਪੋ ਲਾਖ, ਬਿਨ ਨਾਵੇ ਤ੍ਰਿਗ ਜੀਵਨ ਦੇ, ਵਿੱਚ ਵਿਸ਼ਟਾ ਮਨਮੁਖ ਰਾਖ, ਵੇ ਆਵਹਿ ਜਾਹੇ ਭਵਾਈਐ, ਬਹੁ ਜੋਨੀ ਦੁਰਗੰਧ ਭਾਖ, ਤ੍ਰਾਹਿ ਤ੍ਰਾਹਿ ਸਰਨਾਗਤੀ, ਕਰ ਦਇ ਹਰ ਦਇਆ ਧਾਰ ਪ੍ਰਭ ਰਾਖ, ਸੰਤ ਸੰਗਤ ਮੈਂ ਲਾ ਪਕਾਰ, ਹਰ ਨਾਮ ਮਿਲਾ ਪਦ ਸਾਖ, ਹਰ ਹਰ ਨਾਮ ਤਨ ਪਾਇਆ, ਜਨ ਨਾਨਕ ਗੁਰਮਤਿ ਭਾਖ, ਮਾਰੂ ਮਹੱਲਾ ਪੰਜਵਾ, ਮਾਰੂ ਮਹੱਲਾ ਚੌਥਾ ਕਰ ਪੰਜਵਾ, ਏਕ ਓਅੰਕਾਰ ਸਤਿਗੁਰ ਪ੍ਰਸਾਦ, ਹਰ ਹਰ ਭਗਤ ਭਰੇ ਭੰਡਾਰਾ, ਗੁਰਮੁਖ ਰਾਮ ਕਰੇ ਨਿਸਤਾਰਾ, ਜਿਸਨੋਂ ਕਿਰਪਾ ਕਰੇ ਮੇਰਾ ਸੁਆਮੀ, ਸੋ ਹਰ ਕੇ ਗੁਣ ਗਾਵੈ ਜੀਓ, ਹਰ ਹਰ ਕਿਰਪਾ ਕਰੇ ਬਨਵਾਲੀ, ਹਰ ਹਿਰਦਾ ਸਦਾ ਸਦ ਸੰਭਾਲੀ, ਹਰ ਹਰ ਨਾਮ ਜਪੋ ਮੇਰ ਜੀਅੜੇ, ਜਪ ਹਰ ਹਰ ਨਾਮ ਛੁਡਾਵੈ ਜੀਓ, ਰਾਹਾਉ ਸੁਖ ਸਾਗਰ ਅੰਮ੍ਰਿਤ ਹਰ ਨਾਉ, ਮੰਗਤ ਜਨ ਜਾਚੈ ਹਰ ਦੇਹ ਪਸਾਉ, ਹਰ ਸਤ ਸਤ ਸਦਾ ਹਰ ਸਤ, ਹਰ ਸਤ ਮੇਰੇ ਮਨ ਭਾਵੈ ਜੀਓ, ਨਵੇਂ ਛਿਦਰ ਸਰਬ ਹੈ ਅਪਵਿੱਤਰਾ, ਬੋਲ ਹਰ ਨਾਮ ਪਵਿੱਤਰ ਸਭ ਕਿੱਤਾ, ਜੇ ਹਰ ਸੋ ਪ੍ਰਸੰਨ ਹੋਵੇ ਮੇਰੇ ਸੁਆਮੀ, ਹਰ ਸਿਮਰਤ ਮਲ ਲੈ ਜਾਵੈ ਜੀਓ, ਮਾਇਆ ਮੋਹ ਬਿਖਮ ਹੈ ਭਾਰੀ, ਕਿਉ ਤਰੀਐ ਦੁੱਤਰ ਸੰਸਾਰੀ, ਸਤਿਗੁਰ ਬੋਹਿਥ ਦੇ ਪ੍ਰਭ ਸਾਚਾ, ਜਪ ਹਰ ਹਰ ਪਾਰ ਲੰਘਾਵੈ ਜੀਓ, ਤੂੰ ਸਰਬੱਤਰ ਤੇਰਾ ਸਭ ਕੋਈ, ਜੋ ਤੂੰ ਕਰਾਂ ਸੋਈ ਪ੍ਰਭ ਹੋਈ, ਜਿਨ ਨਾਨਕ ਗੁਣ ਗਾਵੈ ਬੇਚਾਰਾ, ਹਰ ਭਾਵੈ ਹਰ ਥਾਂ ਪਾਵੈ ਜੀਓ, ਮਾਰੂ ਮਹੱਲਾ ਚੌਥਾ, ਹਰ ਹਰ ਨਾਮ ਜਪੋ ਮਨ ਮੇਰੇ, ਸਭ ਕਿਲਵੇ ਕਾਟ ਹਰ ਤੇਰੇ, ਹਰ ਤਨ ਰਾਖੋ ਹਰ ਤਨ ਸੰਚੋ, ਹਰ ਚੱਲਦਿਆਂ ਨਾਲ ਸਿਖਾਈ ਜੀਓ, ਜਿਸਨੋਂ ਕਿਰਪਾ ਕਰੇ ਸੋ ਤਿਹਵੈ, ਨਿਤ ਹਰ ਜਾਪ ਜਾਪਾ, ਜਪ ਹਰ ਸੁਖ ਪਾਵੈ, ਗੁਰ ਪ੍ਰਸਾਦੀ ਹਰ ਰਸ ਆਵੈ, ਜਪ ਹਰ ਹਰ ਪਾਰ ਲੰਘਾਈ ਜੀਓ, ਰਾਹਾਉ ਨਿਰਭਉ ਨਿਰੰਕਾਰ ਸਤਨਾਮ, ਜਗ ਮੈਂ ਸ੍ਰੇਸ਼ਟ ਉੱਤਮ ਕਾਮ, ਦੁਸ਼ਮਣ ਦੂਤ ਜਮ ਕਲ ਠੇ ਮਾਰੋ, ਹਰ ਸੇਵਕ ਨੇੜ ਨਾ ਜਾਈ ਜੀਓ, ਜਿਸ ਉਪਰ ਹਰ ਕਾ ਮਨ ਮਾਨਿਆ, ਸੋ ਸੇਵਕ ਚੌ ਜੁਗ ਚੌ ਕੁੰਟ ਜਾਣਿਆ, ਜੇ ਉਸ ਕਾ ਬੁਰਾ ਕਹੇ ਕੋਈ ਪਾਪੀ, ਤਿਸ ਜਮ ਕੰਕਰ ਖਾਈ ਜੀਓ, ਸਭ ਮੈਂ ਏਕ ਨਿਰੰਜਨ ਕਰਤਾ, ਸਭ ਕਰ ਕਰ ਵੇਖੈ ਆਪਣੇ ਚਲਤਾ, ਜਿਸ ਹਰ ਰੱਖ ਤਿਸ ਕੌਣ ਮਾਰ, ਜਿਸ ਹਰ ਰਾਖੈ ਤਿਸ ਕੌਣ ਮਾਰ, ਜਿਸ ਕਰਤਾ ਆਪ ਛਡਾਈ ਜੀਓ, ਹਾਉ ਅਣਦਿਨ ਨਾਮ ਲਈ ਕਰਤਾਰੇ, ਜਿਨ ਸੇਵਕ ਭਗਤ ਸਭੇ ਨਿਸਤਾਰੇ, ਦਸ ਅੱਠ ਵਿਚਾਰ ਵੇਦ ਸਭ ਪੁੱਛੋ, ਜਿਨ ਨਾਨਕ ਨਾਮ ਛਡਾਈ ਜੀਓ, ਮਾਰੂ ਮਹੱਲਾ ਪੰਜਵਾ, ਘਰ ਦੂਜਾ ਇੱਕੋ ਅੰਕਾਰ, ਸਤਿਗੁਰ ਪ੍ਰਸਾਦ, ਡਰਪੈ ਧਰਤ ਆਕਾਸ ਨਖੇਤਰਾ, ਸਿਰ ਉੱਪਰ ਅਮਰ ਕਰਾਰਾ, ਪੌਣ ਪਾਣੀ ਬੈ ਸੰਤ ਡਰਪਾ, ਡਰਪਾ ਇੰਦਰ ਵਿਚਾਰਾ, ਏਕਾ ਨਿਰਭਉ ਬਾਤ ਸੁਣੀ, ਸੋ ਸੁਖੀਆ ਸੋ ਸਦਾ ਸੁਹੇਲਾ, ਸੋ ਜੋ ਗੁਰਮਿਲ ਗਾਏ ਗੁਣੀ, ਰਾਹਾਉ ਦੇਹ ਧਾਰ ਅਰ ਦੇਵਾ ਡਰਪੈ, ਸੇ ਸਾਧਕ ਡਰ ਮੋਇਆ, ਲੱਖ ਚੌਰਾਸੀ ਮਰ ਮਰ ਜਨਮੇ, ਫਿਰ ਫਿਰ ਜੋਨੀ ਜੋਇਆ, ਰਾਜ ਸਾਤਕ ਤਾਮਸ ਡਰਪੈ, ਕੇਤੇ ਰੂਪ ਪਾਇਆ, ਚਲ ਬਾਪਰੀ ਏ ਕੌਲਾ ਡਰਪੈ, ਆਤ ਡਰਪੈ ਧਰਮ ਰਾਇਆ, ਸਗਲ ਸਮੱਗਰੀ ਡਰਹ ਵਿਆਪੀ, ਬਿਨ ਡਰ ਕਰਨਾ ਹਾਰਾ, ਕਹੁ ਨਾਨਕ ਭਗਤਨ ਕਾ ਸੰਗੀ, ਭਗਤ ਸੁਹਿ ਦਰਬਾਰਾ, ਮਾਰੂ ਮਹੱਲਾ ਪੰਜਵਾਂ, ਪਾਂਚ ਬਰਖ ਕੋ ਨਾਥ ਤ੍ਰੂ ਬਾਰਕ, ਹਰ ਸਿਮਰਤ ਅਮਰ ਅਟਾਰੇ, ਪੁੱਤਰ ਹੇਤ ਨਾਰਾਇਣ ਕਹਿਓ, ਜਮ ਕੰਕਰ ਮਾਰ ਬਦਾਰੇ, ਮੇਰੇ ਠਾਕੁਰ ਕੇਤੇ ਅਗਣਤ ਉਧਾਰੇ, ਮੋਹੇ ਦੀਨ ਅਲਪ ਮਤ ਨਿਰਗੁਣ, ਪਰਿਓ ਸ਼ਰਨ ਦੁਆਰੇ, ਰਹਾਉ ਬਾਲਮੀਕ ਸੁਪਚਾਰ ਉਤਰਿਓ, ਬਧਕ ਤਰ ਵਿਚਾਰੇ, ਏਕ ਨਿਮਖ ਮਨ ਮਾਹੇ ਅਰਾਧਿਓ ਗਜਪਤ ਪਾਰ ਉਤਾਰੇ ਕਿੰਨੀ ਰੱਖਿਆ ਭਗਤ ਪ੍ਰਹਿਲਾਦ ਹਰਨਾਕਸ ਨਖ ਬਿਦਾਰੇ ਬਿਦਰ ਦਾਸੀ ਸੁਤ ਪੈ ਉਪਨੀਤਾ ਸਗਲੇ ਕੁਲ ਉਜਾਰੇ ਕਵਣ ਪ੍ਰਾਤ ਬਤਾਵੋ ਆਪਣੇ ਮਿਥਿਆ ਮੋਹ ਮਗਨ ਨਾਰੇ ਆਇਓ ਸਾਮ ਨਾਨਕ ਓਟ ਹਰ ਕੀ ਲੀਜੈ ਭੁਜਾ ਪਸਾਰੇ ਮਾਰੂ ਮਹੱਲਾ ਪੰਜਵਾ ਵਿਤ ਨਿਵਿਤ ਭ੍ਰਮਿਓ ਬਹੁ ਭੰਤੀ ਅਣਕ ਜਤਨ ਕਰਤਾ ਏ ਜੋ ਜੋ ਕਰਮ ਕੀਏ ਹਾਂ ਹਉਮੈ ਤੇ ਤੇ ਪੈ ਅਜਾਏ ਅਵਰ ਦਿਨ ਕਾਹੂ ਕਾਜ ਨਾ ਲਾਏ ਸੋਦਨ ਮੋਕੋ ਦੀਜੈ ਪ੍ਰਭ ਜੀਓ ਚਾ ਦਿਨ ਹਰ ਜਸ ਗਾਏ ਰਹਾ ਪੁੱਤਰ ਗਲਤਰ ਗੈ ਦੇਖ ਪਸਾਰਾ ਇਸੀ ਮੈਂ ਉਰਝਾਏ ਮਾ ਮਦ ਚਾਕ ਪਯੋ ਦਮਾਤੇ ਹੇ ਹਰ ਹਰ ਕਬ ਨ ਗਾਏ ਇਹ ਬਿਦ ਖੋਜੀ ਬਹੁ ਪ੍ਰਕਾਰਾ ਬਿਨ ਸੰਤਨ ਨਹੀਂ ਪਾਏ ਤੁਮ ਸਮਰੱਥ ਵੱਡੇ ਹੇ ਪ੍ਰਭ ਤੁਮ ਦਾ ਤਾਰ ਵੱਡੇ ਪ੍ਰਭ ਸਮਰੱਥ ਮਾਂਗਣ ਕੋ ਦਾਨ ਆਏ ਤਿਆਗ ਸਗਲਾ ਮਾਨ ਮਹੱਤਾ ਦਾਸ ਰੇਨ ਸਰਨਾਏ ਕਹੋ ਨਾਨਕ ਹਾਰ ਮਿਲ ਪਏ ਏਕਾ ਮਹਾ ਆਨੰਦ ਸੁਖ ਪਾਏ ਮਾਰੂ ਮਹੱਲਾ ਪੰਜੇਵਾ ਕਵਣ ਥਾਨ ਧੀਰਿਓ ਹੈ ਨਾਮਾ ਕਵਣ ਬਸਿਆ ਹੰਕਾਰਾ ਕਵਣ ਚਿਨ ਸੁਣ ਮੁਖ ਤੇ ਸੁਣ ਪਰ ਸੋਹਿ ਮੁਖ ਤੇ ਸੁਣ ਕਰ ਗਾਰਾ ਸੁਣੋ ਰੇ ਤੂੰ ਕੌਣ ਕਹਾਂ ਤੇ ਆਇਓ ਏਤੀ ਨ ਜਾਣੋ ਕੇਤਿਕ ਮੁੱਦਤ ਚਲਤੇ ਖਬਰ ਨਾ ਪਾਇਓ ਰਹਾਓ ਸੈਨ ਸੀਲ ਪਵਨ ਅਰ ਪਾਣੀ ਬਸਦਾ ਕਿਵਾ ਨਿਬਰਾਤੇ ਪੰਚ ਤਤ ਮਿਲ ਪਏ ਸੰਜੋਗਾ ਇਨਮੈ ਹੈ ਕਵਣ ਦੁਰਾਤੇ ਜਿਨ ਰਚ ਰਚਿਆ ਪੁਰਖ ਵਿਧਾਤਾ ਨਾਲੇ ਹਉਮੈ ਪਾਈ ਜਨਮ ਮਰਨ ਉਸੇ ਹੀ ਕੋ ਹੈ ਰੇ ਉਹਾ ਆਵੈ ਜਾਈ ਵਰਨ ਚਿੰਨ ਨਾਹੀ ਕੇਸ਼ ਰਚਨਾ ਮਿਥਿਆ ਸਗਲ ਪਸਾਰਾ ਪੰਡਤ ਨਾਨਕ ਜਬ ਖੇਲ ਉਜਾਰਾ ਤਬ ਏਕਾ ਏਕੰਕਾਰਾ ਮਾਰੂ ਮਹੱਲਾ ਪੰਜਵਾ ਮਾਨ ਮੋਹਰ ਲੋਭ ਬਿਕਾਰਾ ਬੀਓ ਚੀਤ ਨਾ ਖਾਲਿਓ ਨਾਮ ਰਤਨ ਗੁਣਾ ਹਾਰ ਬਣ ਜੇ ਲਾਦ ਵਖਰ ਲੈ ਚਾਲਿਓ ਸੇਵਕ ਕੀ ਓੜਕ ਨਿਭੀ ਪ੍ਰੀਤ ਜੀਵਤ ਸਾਹਿਬ ਸੇਵਿਓ ਆਪਣਾ ਚਲਤੇ ਰਾਖਿਓ ਚੀਤ ਰਹਾਓ ਜੈਸੀ ਆਗਿਆ ਕੀਨੀ ਠਾਕੁਰ ਤਿਸਤੇ ਮੁਖ ਨਹੀਂ ਮੋਰਿਓ ਸਹਿਜ ਆਨੰਦ ਰੱਖਿਓ ਗ੍ਰਹਿ ਪੀਤਰ ਉੱਠ ਵਾਹੂ ਕਉ ਦੌਰਿਓ ਆਗਿਆ ਮੈਂ ਭੂਖ ਸੋਈ ਕਰ ਸੁਖਾ ਸੋ ਗਰਖ ਨਹੀਂ ਜਾਣਿਓ ਜੋ ਜੋ ਹੁਕਮ ਭਇਓ ਸਾਹਿਬ ਕਾ ਸੋ ਮੱਥ ਲੈ ਮਾਨਿਓ ਭਇਓ ਕਿਰਪਾਲ ਠਾਕੁਰ ਸੇਵਕ ਕਉ ਸਵਰੇ ਹਲਤ ਪਲਾਤਾ ਤਨ ਸੇਵਕ ਸਫਲ ਉਹ ਆਇਆ ਜਨ ਨਾਨਕ ਖਸਮ ਪਛਾਤਾ ਮਾਰੂ ਮਹੱਲਾ ਪੰਜਵਾ ਖੁੱਲਿਆ ਕਰਮ ਕਿਰਪਾ ਪਈ ਠਾਕੁਰ ਕੀਰਤਨ ਹਰ ਹਰ ਗਾਈ ਸ੍ਰਮ ਥਾਕਾ ਪਾ ਬਿਸਰਾਮਾ ਮਿਟ ਗਈ ਸਗਲੀ ਤਹਾਈ ਅਮੋਹ ਜੀਵਨ ਪਦਵੀ ਪਾਈ ਚੀਤ ਆਇਓ ਮਨ ਪੁਰਖ ਵਿਧਾਤਾ ਸੰਤਨ ਕੀ ਸਰਨਾਈ ਰਹਾ ਕਾਮ ਕ੍ਰੋਧ ਲੋ ਮੋਹ ਨਿਵਾਰੇ ਨਿਵਰੇ ਸਗਲ ਬੈਰਾਈ ਸਾਧ ਹਜੂਰ ਹਾਜ਼ਰ ਹੈ ਨਾਜਰ ਕਥ ਨ ਪਇਓ ਦੁਰਾਈ ਸੁਖ ਸੁਖ ਸੀਤਲ ਸਰਦਾ ਸਭ ਪੂਰੀ ਹੋਏ ਸੰਸਹਾਈ ਪਾਵਨ ਪਤਤ ਕੀ ਅਖਿਨ ਭੀਤਰ ਮਹਿਮਾ ਕਥਨ ਨਾ ਜਾਈ ਨਿਰਭਉ ਭਏ ਸਗਲ ਭਏ ਖੋਏ ਗੋਬਿੰਦ ਚਰਨ ਉਟਾਈ ਨਾਨਕ ਜਸ ਗਾਵੈ ਠਾਕੁਰ ਕਾ ਰਹਿਣ ਦਿਨ ਸਲਿਵ ਲਾਈ ਮਾਰੂ ਮਹੱਲਾ ਪੰਜਵਾ ਜੋ ਸਮਰਾਜ ਸਰਬ ਗੁਣ ਨਾਇਕ ਤਿਸ ਕੋ ਕਬੂ ਨਾ ਗਾ ਵਸਰੇ ਛੋਟ ਜਾਏ ਖਿਨ ਭੀਤਰ ਤਾਂ ਕੋ ਉਹਾ ਕੋ ਫਿਰ ਫਿਰ ਧਾ ਵਸਰੇ ਆਪਣੇ ਪ੍ਰਭ ਕੋ ਕਿਉਂ ਨਾ ਸੰਭਾਰਸਰੇ ਬੈਰੀ ਸੰਗ ਰੰਗ ਰਸ ਰਚਿਆ ਤਿਸਿਓ ਜੀ ਰਾਜਾ ਰਸਰੇ ਰਹਾਉ ਜਾ ਕਾ ਨਾਮ ਸੁਣਿਆ ਜਮ ਛੋਡਾ ਤਾਂ ਕਿ ਸਰਨ ਨਾ ਪਾ ਵਸਰੇ

ਕਿਉਂ ਬਿਸਾਰਿਓ, ਲੂਣ ਖਾਏ ਕਰੇ ਹਰਾਮ ਖੋਰੀ, ਪੇਖਤ ਨੈਣ ਵਿਦਾਰਿਓ, ਰਾਹਾਉ ਅਸਾਧ ਰੁਗ ਉਪਜੋ, ਤਨ ਭੀਤਰ ਟਾਰਤ ਨਾ ਕਾਹੂ ਟਾਰਿਓ, ਪ੍ਰਭ ਬਿਸਰਤ ਮਹਾਂ ਦੁਖ ਪਾਇਓ, ਇਹ ਨਾਨਕ ਤਤ ਵਿਚਾਰਿਓ। ਮਾਰੂ ਮਹੱਲਾ ਪੰਜਵਾਂ, ਚਰਨ ਕਮਲ ਪ੍ਰਭ ਰਾਖੇ ਚੀਤਾ, ਹਰ ਗੁਣ ਗਾਵੈ ਨੀਤਾ ਨੀਤਾ, ਤਿਸ ਬਿਨ ਦੂਜਾ ਅਵਰ ਨਾ ਕੋਉ, ਆਦਿ ਮੱਧ ਅੰਤ ਹੈ ਸੋਉ, ਸੰਤਨ ਕੀ ਮਹਿਮਾ ਓਟ ਆਪੇ ਆਪ, ਰਾਹਾਉ ਜਾ ਕੇ ਬਸ ਸਗਲ ਸੰਸਾਰ, ਆਪੇ ਆਪ ਆਪ ਨਿਰੰਕਾਰ, ਨਾਨਕ ਗਹਿ ਸਚਾ ਸੋਇ, ਸੁਖ ਪਾਇਆ ਫਿਰ ਦੁਖ ਨਾ ਹੋਏ। ਮਾਰੂ ਮਹੱਲਾ ਪੰਜਵਾਂ, ਘਰ ਤੀਜਾ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਪ੍ਰਾਣ ਸੁਖਦਾਤਾ, ਜੀ ਸੁਖਦਾਤਾ, ਤੁਮ ਕਾਹੇ ਵਿਸਾਰਿਓ ਅਗਿਆਨਥ, ਹੋਛਾ ਚੱਕ ਹੋਛਾ ਮਦ ਚਾਕ ਹੋਏ ਤੁਮ ਬਾਵਰ, ਦੁਰਲਭ ਜਨਮੇ ਅਕਾਰਥ, ਰੇ ਨਰ ਐਸੀ ਕਰਹਿ ਅਨਥ, ਤੈ ਸਾਰੰਗ ਤਰ ਭਰਾਮ ਤੂੰ ਬੂਲਾ, ਮੋਹ ਲਪਟਿਓ ਤਸ ਦਾਸੀ ਸੰਗ ਸਾਨਥ, ਰਹਾਉ ਧਰਨੀ ਤਰ ਤਿਆਗ ਨੀਚ ਕੁਲ ਸੇਵਹ, ਹਾਂ ਹੋ ਕਰਤ ਵਿਹਾਵਥ, ਫੋਕਟ ਕਰਮ ਕਰੇ ਅਗਿਆਨੀ, ਮਨਮੁਖ ਅੰਧ ਕਹਾਵਥ, ਸਤ ਹੋਤਾ ਸਤਿਕਰ ਮਾਨਿਆ, ਜੋ ਬਿਨਸਤ ਹੋ ਨਿਸਚਲ ਜਾਣਥ, ਪਰ ਕੀ ਕੋ ਆਪਣੀ ਕਰ ਪੱਕਰੀ, ਐਸੇ ਭੁਲ ਭੁਲ ਅਨਥ, ਖੱਤਰੀ ਬ੍ਰਾਹਮਣ ਸੂਦ ਵੈਸ, ਸਭ ਏਕ ਨਾਮ ਤੁਰਾਨਥ, ਗੁਰੂ ਨਾਨਕ ਉਪਦੇਸ਼ ਕਹਿਤ ਹੈ, ਜੋ ਸੁਣੈ ਸੋ ਪਾਰ ਪ੍ਰਾਨਥ। ਮਾਰੂ ਮਹੱਲਾ ਪੰਜਵਾਂ, ਗੁਪਤ ਕਰਤਾ ਸੰਗ ਸੋ ਪ੍ਰਭ ਡਹਿਕਾਵੈ ਮਨੁਖਾਏ, ਵਿਸਾਰ ਹਰ ਜਿਉ ਬਿਖੈ ਭੋਗੈ, ਤਪਤ ਸਮ ਗਲ ਲਾਏ, ਰੇ ਨਰ ਕਾਏ ਪਰਗ੍ਰਹਿ ਜਾਏ, ਕੁਚਾਲ ਕਠੋਰ ਕਾਮ ਗਰਦਵ, ਤੁਮ ਨਹੀਂ ਸੁਣਿਓ ਧਰਮ ਰਾਏ, ਰਾਹਾਉ ਵਿਕਾਰ ਪਾਥਰ ਗਲੈ ਬਾਂਧੇ, ਨਿੰਦ ਪੋਟ ਸਿਰਾਏ, ਮਹਾਂ ਸਾਗਰ ਸਮੁੰਦ ਲੰਘਣਾ, ਪਾਰ ਨਾ ਪਰ ਨਾ ਜਾਏ, ਕਾਮ ਕ੍ਰੋਧ ਲੋ ਮੋਹ ਵਿਆਪਿਓ, ਨੇਤਰ ਰੱਖੇ ਫਿਰਾਏ, ਸੀਸ ਉਠਾਵਨ ਨਾ ਕਬਹੁ ਮੇਲੇ, ਮਹਾਂ ਦੁੱਤਰ ਮਾਏ, ਸੂਰ ਮੁਕਤਾ ਸੱਸੀ ਮੁਕਤਾ, ਬ੍ਰਹਮ ਗਿਆਨੀ ਅਲ ਪਾਏ, ਸੋ ਭਾਵਤ ਜੈਸੇ ਬੈ ਸੰਤਰ, ਅਲਿਪ ਸਦਾ ਨਿਰਮਲਾਏ, ਜਿਸ ਕਰਮ ਖੁੱਲਿਆ ਤਿਸ ਲਹਿਆ ਪੜਦਾ, ਜਿਨ ਗੁਰ ਪੈ ਮੰਨਿਆ ਸੁਭਾਏ, ਗੁਰ ਮੰਤਰ ਅਵਖਦ ਨਾਮ ਦੀਨਾ, ਜਿਨ ਨਾਨਕ ਸੰਕਟ ਜੋਣ ਨਾ ਪਾਏ, ਰੇ ਨਰ ਇਨ ਵਿਦ ਪਾਰ ਪਰਾਏ, ਧਿਆਏ ਹਰ ਜੀਉ ਹੋਏ ਮ੍ਰਿਤਕ, ਤਿਆਗ ਦੂਜਾ ਭਾਉ, ਰੇ ਨਰ ਇਨ ਵਿਦ ਪਾਰ ਪਰਾਏ, ਧਿਆਏ ਹਰ ਜੀਉ ਹੋਏ ਮ੍ਰਿਤਕ, ਤਿਆਗ ਦੂਜਾ ਭਾਉ, ਰਹਾਉ ਦੂਜਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਸਾਹਿਬ ਸੰਗਤ ਜੀਓ, ਆਪ ਨਿਤਨੇਮ ਦੇ ਰੂਪ ਵਿੱਚ ਚੱਲ ਰਹੇ ਲੜੀਵਾਰ ਸ੍ਰੀ ਸਹਿਜ ਪਾਠ ਦੀ ਬਾਣੀ ਸਰਵਣ ਕਰ ਰਹੇ ਸੀ। ਹੁਣ ਸਮਾਂ ਹੈ ਆਸਾ ਦੀ ਵਾਰ ਦਾ, ਸੇਵਾ ਨਿਭਾ ਰਹੇ ਹਨ ਸਤਿਕਾਰਯੋਗ ਭਾਈ ਸਾਹਿਬ ਭਾਈ ਹਰਮਨਦੀਪ ਸਿੰਘ ਜੀ, ਤਿੰਨਾਂ ਦਾ ਰਾਗੀ ਜਥਾ। ਆਓ ਤਿੰਨਾਂ ਦੇ ਪਾਸੋਂ ਆਸਾ ਦੀ ਵਾਰ ਦੇ ਕੀਰਤਨ ਨਾਲ ਜੁੜੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਹੇ ਸੋਡੀ ਸੁਲਤਾਨ।

ਪੀਨਾ ਸਾਜਿਓ ਪਿਨ ਚੁਨਾ ਦੁਈ ਕੁਦਰਤ ਸਾਜੀ ਕਰਿਆ ਸੁਨਿਠ ਚਾਉ ਦਾਤਾ ਕਰਤਾ ਆਪ ਉਸਦੇ ਕਿਰਪਸਾ ਤੂੰ ਜਾਣੋ ਸਭ ਸੈਦਲੈ ਸਿੰਧ ਕੁਆਓ ਕਰਿਆ ਸੁਨਿਠ ਚਾਉ ਕਰਿਆ ਸੁਨਿਠ ਚਾਉ।

0: ਜੋ ਮਰ ਜੰਮੈ ਸੋ ਕੱਚ ਨਿਕੱਚ ਮਹੱਲਾ ਪਹਿਲਾ।
1: ਵੱਡੀ ਵਡਿਆਈ ਜਾਂ ਵੱਡਾ ਨਾਉਂ, ਵੱਡੀ ਵਡਿਆਈ ਜਾਂ ਸੱਚ ਨਿਆਉਂ, ਵੱਡੀ ਵਡਿਆਈ ਜਾਂ ਨਿਸ਼ਚਲ ਥਾਉ, ਵੱਡੀ ਵਡਿਆਈ ਜਾਣੇ ਅਲਾਉ। ਵੱਡੀ ਵਡਿਆਈ

ਪਾਏ ਕੇ ਲਿਖਣਾ ਵੀ ਧਰਮ ਬਹਾਲੇ ਆ। ਉੱਥੇ ਸੱਚੇ ਹੀ ਸੱਚ ਨਿਬੜੈ, ਚੁਣ ਵੱਖ ਕਰੇ ਜਮਾਲਿਆ। ਥਾਉ ਨਾਮ ਪਾਇਨ ਕੂੜਿਆ, ਮੁਕਾਲੇ ਦੂਜ ਚਾਲਿਆ। ਤੇਰੇ ਨਰ ਤੇ ਸਿਜਨ ਗਏ, ਹਾਰ ਗਿਸ਼ਟ ਗਿਨਵਾਲਿਆ। ਲਿਖਣਾ ਵੀ ਧਰਮ ਬਹਾਲਿਆ, ਲਿਖਣਾ ਵੀ ਧਰਮ ਬਹਾਲਿਆ।

ਕੁਦਰਤ ਧਰਤੀ ਖਾਕ ਸਭ ਤੇਰੇ ਕੁਦਰਤ ਤੂੰ ਕਾਦਰ ਕਰਤਾ ਪਾਕੀ ਨਾਈ ਪਾਕ ਨਾਨਕ ਹੁਕਮੈ ਅੰਦਰ ਵੇਖੈ ਵਰਤੈ ਤਾ ਕੋਤਾ ਪੌੜੀ ਆਪਿਨ ਭੋਗ ਭੋਗ।

ਪੌੜੀ ਨਜ਼ਰ ਕਰੇ ਜੇ ਆਪਣੀ ਤਾਂ ਤੇ ਸਤਿਗੁਰ ਪਾਇਆ ਇਹੋ ਜੀਉ ਬਦ ਜਨਮ ਪਰਮਿਆ ਤਾਂ ਸਤਿਗੁਰ ਸਭ ਸੁਣਾਇਆ ਸਤਿਗੁਰ ਜੀਵਦਾਤਾ ਕੋ ਨੇ ਸਭ ਸੁਣਿਆ ਲੋਕ ਸੁਭਾਇਆ ਸਤਿਗੁਰੂ ਮਿਲਿਆ ਸਤਿ ਪਾਇਆ ਜਿਨ ਵਿੱਚੋਂ ਅੰਗਵਾਇਆ ਜਿਨ ਸੱਚੋ ਸੱਚ ਬੁਝਾਇਆ ਜਿਨ ਸੱਚੋ ਸੱਚ ਬੁਝਾਇਆ।

ਸਤਨਾਮ ਜਾਂ ਕਾ ਕੀਆ ਸਗਲ ਜਹਾਨ ਸੇਵਕ ਸੇਵੈ ਕਰਮ ਚੜਾਓ ਭਿੰਨੀ ਰਹਿਣ ਦਿਨਾ ਮਨ ਚਾ ਸਿੱਖੀ ਸਿੱਖੇ ਗੁਰ ਵਿਚਾਰ ਨਦਰੀ ਕਰਮ ਲੰਘਾਏ ਪਾਰ ਕੋਲੂ ਚਰਖਾ ਚੱਕੀ ਚੱਕ

ਤੇਰੇ ਮਨ ਭਾਵਦੇ ਦਾ ਸੋਹਨ ਗੀਤ ਗਾਉਂਦੇ ਨਾਨਕ ਕਰਮਾ ਬਾਹਰੀ ਤਾਂ ਢੋ ਨਾ ਲਹਿਣੀ ਤਾਵਦੇ ਇੱਕ ਮੂਲ ਬੁੱਝਣੇ ਆਪਣਾ ਹੁੰਦਾ ਆਪ ਗਣਾਏਦੇ ਹਾਂ ਡਾਡੀ ਕਾ ਨੀ ਜਾਤ ਹੋਰ ਤੁਸੀਂ ਦੱਸਦਾ ਨਿਤਨ ਮੰਗਾ ਜੀ ਤੁਸੀਂ ਕਹਿੰਦੇ ਮੰਗਾ ਜੀ ਤੁਸੀਂ

ਪਤਲੀ ਖਾਕ ਜਿਮਰੇ ਦਾ ਮਸਤਕ ਲਾਈਐ ਕੂੜਾ ਲਾਲ ਛੱਡੀਐ ਹੋਏ ਇੱਕ ਮਹਲਕ ਤਿਆਈਐ ਫਲ ਤਵੇ ਹੋ ਪਾਈਏ ਜਿਵੇਂ ਹੀ ਘਰ ਕਮਾਈਏ ਜੇ ਹੋਵੇ ਪੁਰੂ ਲਿਖਿਆ ਤਾਂ ਤੂੜ ਤਰਾਂ ਦੀ ਪਾਈਏ ਮਾਤ ਥੋੜੀ ਸੇਵ ਪਾਈਏ ਮਾਤ ਥੋੜੀ ਸੇਵ ਗਵਾਈਏ।

ਦਿਨ ਮਸਤਕ ਧੁਰ ਹਰ ਲਿਖਿਆ ਤਿੰਨਾ ਸਤਿਗੁਰ ਮਿਲਿਆ ਰਾਮ ਰਾਜੇ ਅਗਿਆਨ ਅੰਧੇਰਾ ਕੱਟਿਆ ਗੁਰ ਗਿਆਨ ਕੱਟ ਬੱਲੇ।

0: ਆਸਨ ਸੰਭਾਲਿਆ। ਜਿਨਕਰ ਉਪਦੇਸ਼ ਗਿਆਨ ਅੰਜਨ ਦੀਆ, ਇੰਨੀ ਨੇਤਰੀ ਜਗਤ ਨਿਹਾਲਿਆ, ਖਸਮ ਛੁੱਟ ਦੂਜੇ ਲੱਗੇ ਡੂਬੇ ਸਿਮਣ ਜਾ ਰਿਹਾ। ਸਤਿਗੁਰੂ ਹੈ ਬਖਤਾ ਲਿਖਣੇ ਵਿਚਾਰਿਆ, ਕਰ ਕਿਰਪਾ ਪਰ ਉਤਾਰਿਆ, ਕਰ ਕਿਰਪਾ ਪਰ ਉਤਾਰਿਆ।
1: ਜਿਨਿਆ ਸਹਰ ਨਾਮ ਨਚਿਤਿਓ,

ਬੈਠੇ ਕੁੜਿਆਰ ਮਤ ਪਿੱਟੈ ਵੇ ਮਤ ਪਿੱਟੈ ਹੋ ਅਨ ਸਾਡਾ ਫਿੱਟੈ ਤਨ ਫਿੱਟੈ ਫੇੜ ਕਰੇਨ ਮਨ ਜੂਠੇ ਚੁਲੀ ਭਰੇਨ ਕਹੁ ਨਾਨਕ ਸੱਚ ਧਿਆਈਐ ਸੁਚ ਹੋਵੇ ਤਾਂ ਸੱਚ ਪਈਏ ਪੌੜੀ ਚਿੱਟੇ ਸਭ।

0: ਮਾਨਕ ਸੁਤਕੇ ਬਣਾ ਉਤਰੇ ਗਿਆਨ ਉਤਾਰੇ ਤੋਈ ਮਹੱਲਾ ਪਹਿਲਾ।
1: ਮਨ ਕਾ ਸੁਤਕ ਲੋਭ ਹੈ ਦੇਹਵਾ ਸੁਤਕ ਕੂੜ ਕੀ ਸੁਤਕ ਵੇਖਣਾ ਪਰ ਤਰਿਆ ਪਰ ਧਨ ਰੂਪ ਕੰਨੀ ਸੁਤ ਕੰਨ ਪੈ ਲਾਇਤ ਬਾਰੇ ਖਾਏ ਨਾਨਕ ਹੰਸਾ ਆਦਮੀ ਬੱਧੇ ਜਮ ਪੁਰ ਜਾਏ ਮਹੱਲਾ ਪਹਿਲਾ।
2: ਸਭੋ ਸੁਤਕ ਪਰਮ ਹੈ ਦੂਜੇ ਲੱਗੇ ਜਾਏ ਜਮਨ ਮਰਨਾ ਹੁਕਮ ਹੈ ਬਾਣਿਆ ਵਜਾਏ ਖਾਣਾ ਪੀਣਾ ਪੁੱਤ ਰਹੇ ਤੋਂ ਜਿਸ ਮਾਹੇ ਨਾਨਕ ਜਿੰਨੀ ਗੁਰਮੁਖ ਬੁੱਝਿਆ ਤਿੰਨਾ ਸੂਤਕ ਨਾਹੇ ਪੌੜੀ ਸਤਿਗੁਰ ਵੱਡਾ ਕਰ ਸਲਾਹੀਆ ਜੇ ਸੁੱਜ ਵੱਡੀਆਂ ਵਡਿਆਈਆਂ ਸਹਿ ਮੇਰੇ ਤੰਦਰੀਆਂ ਜਾਤ ਸਪਾਣਾ ਦਾ ਮਨ ਵਸਾਈਆਂ ਕਰ ਹੁਕਮ ਮਸਤਕ ਹੱਥ ਤਾਰ ਵਿੱਚੋਂ ਮਾਰ ਕੱਢੀਆਂ ਵਰਿਆਈਆਂ ਸਤ ਉੱਠਿਆ ਨਾਲ ਦਪਾਈਆਂ ਸਤ ਉੱਠਿਆ ਨਾਲ ਦਪਾਈਆਂ।

0: ਤਿਤ ਮੁਖ ਤੁਕਾ ਪਾਏ ਮਹੱਲਾ ਪਹਿਲਾ।
1: ਭੰਡ ਜੰਮੀਏ ਭੰਡ ਨਿਮੀਏ ਭੰਡ ਮੰਗਣ ਵੀ ਆਹੋ, ਭੰਡੋ ਹੋਵੇ ਦੋਸਤੀ ਭੰਡੋ ਚੱਲੇ ਰਾਹੋ, ਭੰਡ ਮੂਹਾਂ ਭੰਡ ਭਾਲੀਏ ਭੰਡ ਹੋਵੇ ਬੰਦਾਨ। ਸੋ ਕਿਉਂ ਮੰਦਾ ਆਖੀਐ ਜੱਜਾ ਮੇਰਾ ਜਾਣ, ਭੰਡੋ ਹੀ ਭਾਂਡੇ ਉਪਜੈ ਭੰਡੇ ਬਾਜ ਨਾ ਕੋਈ। ਨਾਨਕ ਭੰਡੇ ਬਾਹਰਾ ਏਕੋ ਸੱਚਾ ਸੋਈ, ਜਿੱਤ ਮੁਖ ਸਦਾ ਸਲਾਹੀਐ ਭਾਗਾ ਰਤੀ ਚਾਰ। ਨਾਨਕ ਤੇ ਮੁਖ ਉਜਲੇ ਸੱਚੇ ਦਰਬਾਰ ਪੌੜੀ।
2: ਸਭ ਕੋ ਆਖਿਆ ਆਪਣਾ ਜਿਸ ਨਾ ਹੀ ਸੋਚਣ ਕੱਢੀ ਹੈ, ਕੀਤਾ ਆਪ ਆਪਣਾ ਪਹਿਲੇ ਖਾ ਸੰਡੀ ਹੈ, ਜਾ ਰਹਿਣਾ ਨਾਹੀ ਐ ਜਗ ਦਾ ਕਾਇਦ ਘਰ ਭੰਡੀ ਐ। ਮੰਦਾ ਕਿਸ ਨਾਖੀਏ ਬੜਾ ਖਿਰ ਉਪਜੀਏ, ਮੂਰਖੇ ਨਾਲ ਉਲਜੀਏ ਮੂਰਖੇ ਨਾਲ ਉਲਜੀਏ।
1: ਸਿੱਖਾਂ ਮਨ ਵਧਾਈਆਂ ਜਿਨ ਮੇਰਾ ਸਤਿਗੁਰ।

0: ਸਾਡੀ ਆਪੇ ਰੱਬੇ ਜੇ ਧਾਰੀਏ, ਦੇਖੇ ਕਿਤਾ ਆਪਣਾ ਤਰਕੀ ਬੱਕੀ ਸਾਰੀਏ, ਜੋ ਆਇਆ ਸੋ ਜਲ ਸੀ ਸਭ ਕੋਈ ਆਈ ਵਾਰੀ ਹੈ, ਜਿਸਕੇ ਜੀ ਪ੍ਰਾਣ ਹੈ ਗੁਸੈ ਮਨੋ ਸਾਰੀ, ਆਪਣਾ ਤੇ ਆਪਣਾ ਆਪੇ ਗਾ ਸਵਾਰੀ ਆਪੇ ਗਾ ਸਵਾਰੀ।
1: ਅਸਾ ਮਹੱਲਾ ਚੌਥਾ।

0: ਇਸ ਭਾਈ ਇਸ ਸਾਹਿਬ ਦਾ ਸੰਭਾਲੀਏ ਤੇ ਕੀਤਾ ਭਾਈ ਆਪਣਾ ਸੰਕਾਲ ਬਰੀ ਕਿਉਂ ਕਰ ਲਈਏ ਮੰਦਾ ਮੁੰਨਾ ਕੀਚੇ ਦਿਲ ਮੀ ਨਦਰ ਨਿਹਾਲੀਏ ਜੋ ਸਾਹਿਬ ਨਾਲ ਨਾ ਹਾਰੀਏ ਤੇ ਵੇਹਾ ਪਾਸਾ ਟਾਲੀਏ ਕੁਛ ਲਾਹੀ ਉੱਪਰ ਕਾਲੀਏ ਕੁਛ ਲਾਹੀ ਉੱਪਰ ਕਾਲੀਏ
1: ਜਿਨ ਗੁਰਮੁਖ

ਚੀਜ਼ਾਂ ਵੇਖ, ਮੰਗੇ ਅੰਮ੍ਰਿਤ ਵੇਖੋ ਉਹਨਿਓ, ਮਹੱਲਾ ਦੂਜਾ ਨਾਲਿਆਂ ਨੇ ਦੋਸਤੀ, ਕਦੇ ਨਾ ਆਵੇ ਰਾਸ, ਜਿਹਾ ਜਾਣੇ ਤਿਹੋ ਵਰਤੇ, ਵੇਖੋ ਕੋ ਨਿਰਜਾਸ, ਵਸਤੂ ਅੰਦਰ ਵਸ ਮਾਵੇ, ਦੂਜੇ ਹੀ ਹੋਵੇ ਪਾਸ, ਸਾਹਿਬ ਸੇਤੀ ਹੁਕਮ ਨਾ ਚੱਲੇ, ਕਹੀ ਬਣੇ ਅਰਦਾਸ, ਕੂੜ ਕਮਾਣੇ ਕੂੜੋ ਹੋਵੇ, ਨਾਨਕ ਸਿਫਤ ਵਿਗਾਸ, ਮਹੱਲਾ

ਮਹੱਤ ਇਸ ਰਾਤ ਗਾਇ ਗਾਇਆ ਖਿਲੇ ਸਕ।

तुमरी कृपा में कोई ना जाने तुमरा ऊचे ते ऊचा सगल समगरी तुमरे सूतर तुमते हो सो तुमरी गत मित तुम्हें नानक दास। एक ओंकार वाहगुरु जी की फतेह। श्री भगवती जी सहाय वार। श्री भगवती जी की पातशाही दसवीं। प्रथम भगवती सिमर कै गुरु नानक लई त्याए। फिर अंगद गुरते अमरदास रामदासे हुई सहाय। अर्जन हर गोबिंद नौ सिमरो श्री हर राय। श्री हर कृष्ण त्याये जिस डिठे सब दुख जाए। तेग बहादुर सिमरै करनौ निदावे ताए सब थाई हुए सहाय। दसवां पातशाह श्री गुरु गोबिंद सिंह साहब जी सब थाई हुए सहाय। दसां पातशाहियां दी जोत श्री गुरु ग्रंथ साहब जी दे पाठ दीदार दा ध्यान करके बोलो जी। पंजा प्यारियां चौहां साहबजादियां चालियां मुक्तियां हठियां जपियां तपियां जिन्ना नाम जपिया वंड छकिया। देख चलाई तेग वाही देख के अंडिठ कीता तना प्यारियां सचियारियां दी कमाई दा ध्यान करके बोलो जी। जिन्ना सिंघां सिंघणियां ने धर्म हेत सीस दिते बंद बंद कटाए खोपरियां लोहाइयां चरखड़ियां ते चढ़े आरियां नाल चराए गए। गुरद्वारियां दी सेवा लई कुर्बानियां कीतियां धर्म नहीं हारिया सिखी केसां सुआसां नाल निभाई तिन्हां दी कमाई दा ध्यान करके बोलो जी। पंजां तख्तां सरबत गुरद्वारियां दा ध्यान करके बोलो जी। प्रथमे सरबत खालसा जी की अरदास है जी। सरबत खालसा जी को वाहिगुरु वाहिगुरु वाहिगुरु चित आवे चित आवन का सदका सर्ब सुख होवे। जहां जहां खालसा जी साहिब तहां तहां रछिया रियायत देग तेग फतेह बिरध की पैज पंथ की जीत। श्री साहब जी सहाय खालसा जी के बोल बाले बोलो जी। सिखा नू सिखी दान केस दान रहत दान विवेक दान विसाह दान भरोसा दान दाना सिरदान नाम दान श्री अमृत सरजी दे इशनान चौंकियां झंडे बुंगे जुगो जुगे अटल धर्म का जयकार खालसा जी बोलो जी। सिखा दा मन नीवा मत उची मादा राखा आप वाहेगुरु हे अकाल पुरख अपने पंथ देस दा सहाई दा तार जीओ। श्री ननकाणा साहिब अते होर गुरद्वारियां गुरधामां दे जिन्हां तों पंथ नूं विछोड़िया गया है खुले दर्शन दीदार ते सेवा संभाल दा दान खालसा जी नूं बख्शो हे नमाणियां दे माण। ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਆਪ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਪਾਸ ਅਰਦਾਸ ਬੇਨਤੀ ਜੋਦੜੀ ਪ੍ਰਾਰਥਨਾ ਹੈ ਪਾਤਸ਼ਾਹ ਜੀ ਆਪ ਜੀ ਦੇ ਹਜ਼ੂਰ ਅੰਮ੍ਰਿਤ ਵੇਲੇ ਨੂੰ ਮੁੱਖ ਰੱਖਦਿਆਂ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਅੰਦਰ ਲੜੀਵਾਰ ਚੱਲ ਰਹੇ ਸ੍ਰੀ ਸਹਿਜ ਪਾਠ ਤੋਂ ਉਪਰੰਤ ਸ਼ਬਦ ਚੌਂਕੀ ਆਸਾ ਕੀ ਵਾਰ ਦੇ ਕੀਰਤਨ ਆਨੰਦ ਸਾਹਿਬ ਛੇ ਪੌੜੀਆਂ ਦੀ ਅਰਦਾਸ ਹੈ ਦਾਤਾਰ ਪਾਤਸ਼ਾਹ ਜੀਓ। ਇੰਨੇ ਅਰਸੇ ਵਿੱਚ ਆਪ ਜੀ ਦੇ ਬੱਚਿਆਂ ਪਾਸੋਂ ਬਾਣੀ ਪੜ੍ਹਦਿਆਂ ਸੁਣਦਿਆਂ ਸੇਵਾ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਅਗਾਂਹ ਤੋਂ ਸਮੱਤ ਬਖਸ਼ਿਸ਼ ਕਰਨੀ ਦਰ ਕਰਦੇ ਪ੍ਰੀਤਵਾਨ ਭਾਈ ਗੁਰਵਿੰਦਰ ਸਿੰਘ ਬੀਬੀ ਸਤਵੰਤ ਕੌਰ ਢਿੱਲੋਂ ਪਰਿਵਾਰ ਵੱਲੋਂ ਬੱਚੀ ਜੈਸਮੀਨ ਕੌਰ ਢਿੱਲੋਂ ਦੇ ਜਨਮ ਦਿਨ ਨੂੰ ਮੁੱਖ ਰੱਖਦਿਆਂ ਸ਼ੁਕਰਾਨਾ ਕਰਦਿਆਂ ਅੱਜ ਦੇ ਸਾਰੇ ਦਿਨ ਦੀ ਕੜਾਹ ਪ੍ਰਸ਼ਾਦ ਦੀ ਦੇਗ ਦੀ ਅਰਦਾਸ ਹੈ ਆਪ ਜੀ ਨੇ ਕਿਰਪਾ ਕਰਨੀ ਪਾਤਸ਼ਾਹ ਜੀਓ। ਸਮੂਹ ਢਿੱਲੋਂ ਪਰਿਵਾਰ ਦੇ ਸਿਰ ਤੇ ਬੱਚੀ ਜੈਸਮੀਨ ਕੌਰ ਢਿੱਲੋਂ ਦੇ ਸਿਰ ਤੇ ਮਿਹਰਾਂ ਭਰਿਆ ਹੱਥ ਰੱਖਣਾ। ਦਰ ਘਰ ਦੇ ਪ੍ਰੀਤਵਾਨ ਭਾਈ ਹਰਪ੍ਰੀਤ ਸਿੰਘ ਬੀਬੀ ਗੁਰਵਿੰਦਰ ਕੌਰ ਕਹਿਲੇ ਪਰਿਵਾਰ ਵੱਲੋਂ ਪਰਿਵਾਰ ਦੀ ਸੁੱਖ ਸ਼ਾਂਤੀ ਦੇਹ ਰੋਗਤਾ ਚੜ੍ਹਦੀ ਕਲਾ ਨੂੰ ਮੁੱਖ ਰੱਖਦਿਆਂ ਦਿੱਤੀਆਂ ਹੋਈਆਂ ਦਾਤਾਂ ਦਾ ਸ਼ੁਕਰਾਨਾ ਕਰਦਿਆਂ ਕਾਰੋਬਾਰਾਂ ਦੇ ਵਾਧੇ ਨੂੰ ਮੁੱਖ ਰੱਖਦਿਆਂ ਸੇਵਕ ਪਰਿਵਾਰ ਵੱਲੋਂ ਅੱਜ ਦੇ ਸਾਰੇ ਦਿਨ ਦੀ ਕੜਾਹ ਪ੍ਰਸ਼ਾਦ ਦੀ ਦੇਗ ਦੀ ਅਰਦਾਸ ਹੈ ਆਪ ਜੀ ਨੇ ਕਿਰਪਾ ਕਰਨੀ ਕੈਲੇ ਪਰਿਵਾਰ ਢਿੱਲੋਂ ਪਰਿਵਾਰ ਦੇ ਸਿਰ ਤੇ ਮਿਹਰਾਂ ਭਰਿਆ ਹੱਥ ਰੱਖਣਾ।
ਦੁੱਖਾਂ ਕਲੇਸ਼ਾਂ ਦਰਿਦਰਾਂ ਵਿਘਨਾਂ ਦੇ ਨਾਸ ਸੁੱਖਾਂ ਦੇ ਪ੍ਰਕਾਸ਼ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨੀਆਂ ਸਤਿਗੁਰੂ ਜੀਓ। ਸਮੂਹ ਸੰਗਤ ਦੀ ਕੀਤੀ ਹੋਈ ਅਰਦਾਸ ਬੇਨਤੀ ਦਰ ਤੇ ਪ੍ਰਵਾਨ ਕਰਨੀ ਕਦਮ ਕਦਮ ਲੇਖੇ ਵਿੱਚ ਲਾਉਣਾ। ਆਪ ਜੀ ਦੀਆਂ ਬਖਸ਼ੀਆਂ ਦਾਤਾਂ ਦੇ ਵਿੱਚੋਂ ਤਿਲ ਫੁੱਲ ਭੇਟਾਵਾਂ ਦਰ ਤੇ ਪ੍ਰਵਾਨ ਕਰਨੀਆਂ ਦਰੋਂ ਘਰੋਂ ਗੁਰਸਿੱਖੀ ਜੀਵਨ। ਨਾਮ ਦਾਨ ਦੀ ਦਾਤ ਅੰਮ੍ਰਿਤ ਵੇਲੇ ਦਾ ਜਾਗਣਾ ਨਿਤਨੇਮ ਦੀ ਦਾਤ ਬਖਸ਼ਿਸ਼ ਕਰਨੀ। ਮਨੋਕਾਮਨਾਵਾਂ ਸ਼ੁਭ ਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ। ਦੇਸਾਂ ਪ੍ਰਦੇਸਾਂ ਵਿੱਚ ਵਿਚਰਦਿਆਂ ਬੱਚਿਆਂ ਦੇ ਸਿਰ ਤੇ ਮਿਹਰਾਂ ਭਰਿਆ ਹੱਥ ਰੱਖਣਾ। ਬੱਚਿਆਂ ਨੂੰ ਮਾਤਾ ਪਿਤਾ ਦੇ ਆਗਿਆਕਾਰ ਉੱਚ ਵਿਦਿਆ ਦੀ ਦਾਤ ਨੇਕ ਮਾਰਗ ਉੱਤੇ ਚੱਲਣ ਦੀ ਪ੍ਰੇਰਨਾ ਬਖਸ਼ਿਸ਼ ਕਰਨੀ। ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾ ਕੇ ਸਤ ਸੰਤੋਖ ਦਇਆ ਧਰਮ ਧੀਰਜ ਦੀਆਂ ਦਾਤਾਂ। ਬਾਣੀ ਬਾਣੇ ਨਾਲ ਗੁਰੂ ਦਰ ਦੇ ਨਾਲ ਪ੍ਰੇਮ ਪਿਆਰ ਬਖਸ਼ਿਸ਼ ਕਰਨਾ ਪਾਤਸ਼ਾਹ ਜੀ। ਇਹਨਾਂ ਸਮਿਆਂ ਨੂੰ ਮੁੱਖ ਰੱਖਦਿਆਂ ਢਿੱਲੋਂ ਪਰਿਵਾਰ ਤੇ ਇਕੱਲੇ ਪਰਿਵਾਰ ਵੱਲੋਂ ਆਪ ਜੀ ਦੀ ਪਾਵਨ ਹਜ਼ੂਰੀ ਦੇ ਅੰਦਰ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰਨੀ। ਕਿਰਪਾ ਕਰੋ ਪਾਵਨ ਹੁਕਮ ਦੀ ਦਾਤ ਬਖਸ਼ ਕੇ ਸਮੂਹ ਸੰਗਤ ਨੂੰ ਨਿਹਾਲ ਕਰੋ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ, ਸਰਬਾਧੇ ਕਾਰਜ ਰਾਸ ਕਰਨੇ ਸਹੀ ਪਿਆਰੇ ਮੇਲ, ਜਿੰਨਾ ਮਿਲਿਆ ਤੇਰਾ ਨਾਮ ਚੇਤੇ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ ਤਬੈ ਚਲਾਇਓ, ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ, ਜੋ ਪ੍ਰਭ ਕੋ ਮਿਲ ਬੋਚ ਹੈ ਰਾਜ ਕਰੇਗਾ ਖਾਲਸਾ। ਖੁਆਰ ਹੋਏ ਸਭ ਮਿਲਾਂਗੇ, ਖੁਆਰ ਹੋਏ ਸਭ ਮਿਲਾਂਗੇ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਧੰਨ ਵਾਹਿਗੁਰੂ ਸਾਹਿਬ ਜੀ। ਤਿਚਰ ਮੂਲ ਨਾ ਥੁੜਿੰਦੋ, ਜਿਚਰ ਆਪ ਕਿਰਪਾਲ। ਸ਼ਬਦ ਅਖੁੱਟ ਬਾਬਾ ਨਾਨਕਾ, ਖਾਹੇ ਖਰਚ ਧਨ ਮਾਲ, ਖੰਭ ਵਿਕਾਂਦੜੇ ਜੇ ਲਹਾਂ, ਕਿੰਨਾ ਸਾਵੀ ਤੋਲ। ਤਨ ਜੜਾਈ ਆਪਣੇ ਲਹਾਂ, ਸੋ ਸੱਜਣ ਟੋਲ। ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦੇ ਸ਼ਾਹ। ਜਿਸ ਪਾਸ ਬੈਠਿਆ ਸੋਹੀਏ, ਸਭਨਾ ਦਾ ਵਿਸਾਹ। ਧੰਨ ਵਾਹਿਗੁਰੂ ਸਾਹਿਬ ਜੀ। ਜੈਤ ਸ੍ਰੀ ਮਹਲਾ ਪੰਜਵਾਂ, ਘਰ ਤੀਜਾ, ਇੱਕ ਓਅੰਕਾਰ, ਸਤ ਗੁਰਪ੍ਰਸਾਦ। ਕੋਈ ਜਾਣੈ ਕਵਨ ਇਹਾਂ ਜਗ ਮੀਤ, ਜਿਸ ਹੋਏ ਕਿਰਪਾਲ ਸੋਈ ਬਿਧ ਬੂਝੈ।

कोई जाने कवन इहां जग मीत, जिस होए कृपाल सोई बिद बूझे।

आगे मुख उज्जल सांग संतन के पाये, हर के संत प्रे प्रीतम प्राभ के,

0: ಮೋಖ ಉಜ್ಜಳ ಸಾಂಗ ಸಂತನ ಕೈ ಪಾಯ ವಾಹಿಗುರು ಜೀ ಕಾ ಖಾಲ್ಸಾ ವಾಹಿಗುರು ಜೀ ಕಿ ಫತಿಹ ಸತಿಗುರಾಂ ದೀ ಪಾವನ ಹਜ਼ੂਰੀ ਅੰਦਰ ਜੁੜ ਬੈਠੇ ਗੁਰੂ ਪਿਆਰੇ ਗੁਰੂ ਸਵਾਰੇ ਅਤਿ ਸਤਿਕਾਰਯੋਗ ਸਤਸੰਗੀ ਜਨੋ ਵਡਭਾਗੇ ਹਾਂ ਜਿੱਥੇ ਆਪ ਜੀਆਂ ਨੇ ਅੰਮ੍ਰਿਤ ਵੇਲੇ ਨੂੰ ਮੁੱਖ ਰੱਖਦੇ ਹਾਂ ਲੜੀਵਾਰ ਚੱਲ ਰਹੇ ਸ੍ਰੀ ਸਹਿਜ ਪਾਠ ਤੋਂ ਉਪਰੰਤ ਸ਼ਬਦ ਚੌਂਕੀ ਆਸਾ ਕੀ ਵਾਰ ਦੇ ਕੀਰਤਨ ਸਰਵਣ ਕੀਤੇ ਨੇ ਸਰਬੱਤ ਦੇ ਭਲੇ ਦੀ ਅਰਦਾਸ ਤੋਂ ਉਪਰੰਤ ਸਤਿਗੁਰਾਂ ਨੇ ਜੋ ਪਾਵਨ ਮੁੱਖ ਵਾਕ ਦੀ ਦਾਤ ਬਖਸ਼ਿਸ਼ ਕੀਤੀ ਹੈ ਪਵਿੱਤਰ ਉਪਦੇਸ਼ ਆਪ ਸੰਗਤਾਂ ਨੇ ਸਰਵਣ ਕੀਤੇ ਨੇ ਅੱਜ ਦੇ ਸਾਰੇ ਦਿਨ ਦੀ ਕੜਾਹ ਪ੍ਰਸ਼ਾਦ ਦੀ ਦੇਗ ਦੀ ਸੇਵਾ ਢਿੱਲੋਂ ਪਰਿਵਾਰ ਅਤੇ ਕੈਲੇ ਪਰਿਵਾਰ ਵੱਲੋਂ ਕਰਵਾਈ ਜਾ ਰਹੀ ਹੈ ਸਤਿਗੁਰੂ ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮਦਾਨ ਦੀ ਦਾਤ ਦੇ ਕੇ ਨਿਵਾਜਨ ਸਮਾਂ ਹੈ ਪਾਵਨ ਮੁੱਖ ਵਾਕ ਦੀ ਕਥਾ ਵਿਚਾਰ ਦਾ ਸੇਵਾ ਨਿਭਾਉਣਗੇ ਸਤਿਕਾਰਯੋਗ ਭਾਈ ਗੁਰਸ਼ਰਨ ਸਿੰਘ ਜੀ ਚੀਮਾ ਔਤਨਾ ਪਾਸੋਂ ਪਾਵਨ ਮੁੱਖ ਵਾਕ ਦੀ ਕਥਾ ਵਿਚਾਰ ਸਰਵਣ ਕਰੀਏ ਜੀ ਭੁੱਲਾਂ ਚੁੱਕਾਂ ਦੀ ਖਿਮਾ ਆਪ ਸੰਗਤਾਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਸਤਨਾਮ

ਹੁਣ ਵੇਖੋ, ਅੱਜ ਚਲੋ ਸਾਡੀਆਂ ਬੜੀਆਂ ਵੱਖਰੀਆਂ ਵੱਖਰੀਆਂ ਮਰਿਆਦਾਵਾਂ ਜਿਹੜੀਆਂ ਨੇ ਉਹ ਬਣੀਆਂ ਨੇ, ਚਾਹੀਦੀਆਂ ਵੀ ਨੇ। ਗੁਰੂ ਗ੍ਰੰਥ ਸਾਹਿਬ ਦੀ ਸੇਵਾ ਸੰਭਾਲ ਦੇ ਲਈ ਸ਼੍ਰੀ ਅਕਾਲ ਤਖਤ ਸਾਹਿਬ ਦੀ ਪੰਥਕ ਸਿੱਖ ਰਹਿਤ ਮਰਿਆਦਾ ਹੈਗੀ ਹੈ, ਸਿੱਖ ਹੈਗੇ ਨੇ। ਪਰ ਜਦੋਂ ਪਹਿਲਾਂ ਧਾਰਮਿਕ ਗ੍ਰੰਥ ਲਿਖੇ ਜਾਂਦੇ ਸੀ ਨਾ, ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਇੱਕ ਵਾਕ ਆਉਂਦਾ, ਉੱਥੇ ਭਗਤ ਜੀ ਨੂੰ ਉਹ ਕਹਿੰਦੇ ਨੇ ਤੂੰ ਨੀਵੀਂ ਜਾਤ ਦਾ ਹੈ। ਸ਼ਬਦ ਨੂੰ ਸੁਣਿਓ ਧਿਆਨ ਨਾਲ, ਉਹ ਕਹਿੰਦੇ ਨੇ ਤੂੰ ਨੀਵੀਂ ਜਾਤ ਦਾ ਹੈ, ਤੇਰੀ ਜਾਤ ਜਿਵੇਂ ਆਪ ਵੀ ਉਹ ਕਹਿੰਦੇ ਨੇ ਮੇਰੀ ਜਾਤ ਕਮੀਨੀ, ਪਾਤ ਕਮੀਨੀ, ਓਛਾ ਜਨਮ ਹਮਾਰਾ। ਤੇ ਉਹਨਾਂ ਨੇ ਇੱਕ ਉਦਾਹਰਨ ਦਿੱਤੀ, ਉਹਨਾਂ ਨੇ ਆਖਿਆ ਵੀ ਵੇਖੋ, ਖਿਆਲ ਕਰਿਓ ਵੀ ਗੰਗਾ ਦਾ ਪਾਣੀ ਵੀ ਜੇ ਹੋਵੇ ਨਾ, ਕੋਈ ਬੰਦਾ ਆਪਣੇ ਆਪ ਨੂੰ ਗੰਗਾ ਦੇ ਪਾਣੀ ਵਰਗਾ ਪਵਿੱਤਰ ਵੀ ਮੰਨਦਾ ਹੋਵੇ, ਤੇ ਜੇ ਉਸ ਗੰਗਾ ਦੇ ਪਾਣੀ ਦੀ ਉਹ ਸ਼ਰਾਬ ਕੱਢ ਲਵੇ, ਤੇ ਉਹ ਸ਼ਰਾਬ ਪਵਿੱਤਰ ਸਮਝ ਕੇ ਪੀਣ ਯੋਗ ਨਹੀਂ ਹੁੰਦੀ। ਵੀ ਜੇ ਕੋਈ ਬੰਦਾ ਆਪਣੇ ਆਪ ਨੂੰ ਸੁਪੀਰੀਅਰ ਮੰਨਦਾ, ਉੱਚਾ ਮੰਨਦਾ ਗੰਗਾ ਦੇ ਪਾਣੀ ਵਾਂਗੂ, ਤੇ ਜੇ ਕੋਈ ਉਸੇ ਗੰਗਾ ਦੀ ਸ਼ਰਾਬ ਕੱਢ ਲਵੇ, ਇਹ ਕਵੇ ਵੀ ਇਹ ਬੜੇ ਪਵਿੱਤਰ ਹੈ, ਤੇ ਉਹਨੂੰ ਫਿਰ ਪ੍ਰਵਾਨ ਨਹੀਂ ਕੀਤਾ ਜਾ ਸਕਦਾ। ਹੁਣ ਪਹਿਲੀ ਉਦਾਹਰਨ ਉਹਨਾਂ ਨੇ ਇਹ ਦਿੱਤੀ, ਜਿਹੜਾ ਪੰਡਿਤ, ਜਿਹੜਾ ਬ੍ਰਾਹਮਣ ਦੂਜੇ ਨੂੰ ਨੀਵਾਂ ਸਮਝ ਕੇ ਆਪਣੇ ਆਪ ਨੂੰ ਕੀ ਕਹਿ ਰਿਹਾ ਸੀ, ਉੱਚਾ। ਤੇ ਦੂਜੀ ਉਦਾਹਰਨ ਪਤਾ ਉਹਨਾਂ ਨੇ ਕੀ ਦਿੱਤੀ, ਉਹਨਾਂ ਆਖਿਆ ਤਾੜੀ ਦਾ ਜਿਹੜਾ ਰੁੱਖ ਹੈ ਉੱਥੋਂ ਸ਼ਰਾਬ ਬਣਦੀ ਹੈ, ਤਾੜੀ ਦਾ ਇੱਕ ਰੁੱਖ ਹੈ, ਉੱਥੋਂ ਕਾਗਜ਼ ਵੀ ਬਣਦਾ। ਜਿਹੜੇ ਰੁੱਖ ਤੋਂ, ਉਹ ਤਾੜੀ ਦਾ ਰੁੱਖ ਕੀ ਹੁੰਦਾ ਜੀ, ਇੱਕ ਰੁੱਖ ਹੀ ਹੈ, ਉਹਦੇ ਵਿੱਚ ਨਾ ਟੱਕ ਲਾ ਕੇ ਨਾ, ਜਿਵੇਂ ਆ ਜਿਹੜੀ ਫੀਮ ਜਦੋਂ ਬਣਦੀ, ਤੇ ਜਿਹੜਾ ਬੂਟਾ ਹੁੰਦਾ ਉਹਦੇ ਵਿੱਚ ਇੱਦਾਂ ਅਗਲੇ ਟੱਕ ਜਿਹਾ ਲਾ ਦਿੰਦੇ ਨੇ, ਫਿਰ ਉੱਥੋਂ ਦੁੱਧ ਨਿਕਲਦਾ ਤੇ ਉਹਦੀ ਹੌਲੀ ਹੌਲੀ ਉਹ ਫੀਮ ਬਣਦੀ ਹੈ। ਜਿਹੜਾ ਤਾੜੀ ਦਾ ਰੁੱਖ ਹੁੰਦਾ ਨਾ ਜੀ, ਉਹਨੂੰ ਕੀ ਕਰਦੇ ਨੇ ਵੀ ਉਹ ਜਿਹੜੇ ਸ਼ਰਾਬੀ ਜਿਹੜੇ ਪਿਆਕੜ ਹੁੰਦੇ ਨੇ, ਉਹ ਨਾ ਟੱਕ ਲਾ ਦਿੰਦੇ ਨੇ ਇੱਦਾਂ ਕਰਕੇ, ਥੱਲੇ ਉਹਦੇ ਮਟਕਾ ਬੰਨ ਦਿੰਦੇ ਨੇ। ਉਹ ਫਿਰ ਕੀ ਹੁੰਦਾ ਵੀ ਬੂੰਦ ਬੂੰਦ ਚੋ ਚੋ ਕੇ ਤੇ ਉਹ ਜਿਹੜਾ ਮਟਕਾ ਉਹਨਾਂ ਦਾ ਭਰ ਜਾਂਦਾ, ਤੇ ਉਹਨੂੰ ਫਿਰ ਪੀਂਦੇ ਨੇ, ਉਹਨੂੰ ਤਾੜੀ ਕਹਿੰਦੇ ਨੇ, ਤਾੜੀ ਦੀ ਸ਼ਰਾਬ ਕਹਿੰਦੇ ਨੇ ਉਹਨੂੰ, ਉਹਦੇ ਨਾਲ ਨਸ਼ਾ ਹੁੰਦਾ। ਹੁਣ ਭਗਤ ਜੀ ਨੇ ਉਦਾਹਰਨ ਦਿੱਤੀ, ਆਖਿਆ ਉਸੇ ਤਾੜੀ ਦੇ ਰੁੱਖ ਦਾ ਕਾਗਜ਼ ਬਣਦਾ, ਜਿਹੜੇ ਤਾੜੀ ਦੇ ਰੁੱਖ ਦੀ ਸ਼ਰਾਬ ਬਣਦੀ ਆ, ਉਸੇ ਤਾੜੀ ਦੇ ਰੁੱਖ ਦਾ ਕੀ ਬਣਦਾ, ਕਾਗਜ਼ ਬਣਦਾ। ਪਰ ਜਦੋਂ ਉਸ ਕਾਗਜ਼ ਦੇ ਉੱਤੇ ਧਾਰਮਿਕ ਲੋਕਾਂ ਨੇ ਕੋਈ ਚੰਗੇ ਬਚਨ ਲਿਖ ਦਿੱਤੇ, ਤੇ ਫਿਰ ਉਸੇ ਹੀ ਤਾੜੀ ਦੇ ਰੁੱਖ, ਉਸੇ ਹੀ ਸ਼ਰਾਬ ਵਾਲੇ ਕਾਗਜ਼ ਨੂੰ ਲੋਕ ਮੱਥਾ ਟੇਕਣ ਲੱਗ ਪੈਂਦੇ ਨੇ, ਉਸੇ ਕਾਗਜ਼ ਨੂੰ ਲੋਕ ਨਮਸਕਾਰ ਕਰਨ ਪੈਂਦੇ ਨੇ। ਹੁਣ ਭਗਤ ਜੀ ਦੇ ਕਹਿਣ ਦਾ ਤਤਪਰ ਇਹ ਸੀ ਵੀ ਅਸੀਂ ਉਸ ਤਾੜੀ ਦੇ ਰੁੱਖ ਵਰਗੇ ਤੂੰ ਸਾਨੂੰ ਸਮਝਦਾ, ਮਾੜੇ ਸਮਝਦਾ, ਉਹਨੂੰ ਪੰਡਿਤ ਚੰਗਾ ਨਹੀਂ ਸਮਝਦਾ ਉਹਨੂੰ, ਆਖਿਆ ਪਰ ਅਸੀਂ ਆਪਣੇ ਹਿਰਦੇ ਵਿੱਚ ਰੱਬ ਦਾ ਨਾਂ ਲਿਖਿਆ, ਇਸ ਕਰਕੇ ਅਸੀਂ ਉੱਤਮ ਹੋ ਗਏ, ਪੂਜਣ ਯੋਗ ਹੋ ਗਏ। ਉਸੇ ਕਬੀਰ ਨੂੰ ਲੋਕ ਪੈਰੀ ਨਮਸਕਾਰ ਕਰਦੇ ਨੇ, ਮੱਥਾ ਟੇਕਦੇ ਨੇ, ਜਿਹਨੂੰ ਕੀ ਸਮਝਿਆ, ਮਾੜਾ ਸਮਝਿਆ, ਬੁਰਾ ਸਮਝਿਆ। ਇਹਦਾ ਅਰਥ ਇਹ ਹੈ ਵੀ ਬੰਦਾ ਜਿਹੜਾ ਹੈ ਨਾ, ਆਪਣੇ ਆਪ ਦੇ ਵਿੱਚ ਚੰਗਾ ਜਾਂ ਮਾੜਾ ਨਹੀਂ ਹੁੰਦਾ, ਉੱਚਾ ਜਾਂ ਨੀਵਾਂ ਨਹੀਂ ਹੁੰਦਾ, ਬਲਕਿ ਉਹਦੇ ਜੀਵਨ ਦੀ ਚਾਲ ਜਿਹੜੀ ਹੈ, ਉਹਦਾ ਵਿਹਾਰ ਜਿਹੜਾ ਹੈ, ਉਹਨੂੰ ਜਾਂ ਉੱਚਾ ਬਣਾਵੇਗਾ ਜਾਂ ਉਹਨੂੰ ਨੀਵਾਂ ਬਣਾਵੇਗਾ। ਨਾ ਇੱਥੇ ਕੋਈ ਮਾਂ ਦੇ ਗਰਭ ਵਿੱਚੋਂ ਉੱਚਾ ਜੰਮਿਆ, ਤੇ ਨਾ ਇੱਥੇ ਕੋਈ ਦੁਨੀਆਂ ਵਿੱਚ ਕੋਈ ਨੀਵਾਂ ਮਰਦਾ ਹੈ। ਤੁਹਾਡੇ ਜੀਵਨ ਦੀ ਜੁਗਤ, ਤੁਹਾਡੇ ਜੀਵਨ ਦੀ ਪਰੰਪਰਾ, ਰੀਤ ਇਹ ਗੱਲ ਡਿਕਲੇਅਰ ਕਰਦੀ ਹੈ ਵੀ ਤੁਸੀਂ ਉੱਚੇ ਹੋ ਕੇ ਨੀਵੇਂ ਹੋ। ਤੋ ਸਤਿਗੁਰੂ ਮਹਾਰਾਜ ਨੇ ਆਖਿਆ, ਇੱਕ ਹੈ ਵੀ ਜਿਹੜਾ ਆਪਾਂ ਗੱਲ ਸ਼ੁਰੂ ਕੀਤੀ ਸੀ ਕਾਗਰ ਤੋਂ, ਕਾਗਰ ਦਾ ਮਤਲਬ ਕਾਗਜ਼ ਹੋ ਗਿਆ। ਹੁਣ ਜਿਵੇਂ ਕਾਗਜ਼ਾਂ ਉੱਤੇ ਕੋਈ ਲਿਖ ਲਿਖ ਕੇ ਇੱਦਾਂ ਜਮ੍ਹਾਂ ਕਰੀ ਜਾਵੇ, ਪਹਿਲਾਂ ਦੇ ਕਾਗਜ਼ ਵੀ ਜ਼ਿਆਦਾ ਲੱਗਦਾ ਹੁੰਦਾ ਸੀ, ਕਿਉਂਕਿ ਜਦੋਂ ਹੱਥ ਦੇ ਨਾਲ ਲਿਖਿਆ ਜਾਂਦਾ ਸੀ ਉਦੋਂ ਕਾਗਜ਼ ਬਹੁਤ ਸਾਰੇ ਭਰ ਜਾਂਦੇ ਸੀ, ਹੁਣ ਤਾਂ ਚਲੋ ਮਸ਼ੀਨੀ ਪ੍ਰਿੰਟਿੰਗ ਹੈ। ਹੁਣ ਸਤਿਗੁਰੂ ਮਹਾਰਾਜ ਨੇ ਇੱਥੇ ਆਖਿਆ ਵੀ ਤੂੰ ਵੀ ਭਾਈ ਆਪਣੀਆਂ ਫਾਈਲਾਂ ਬਹੁਤ ਤਕੜੀਆਂ ਬਣਾ ਲਈਆਂ, ਮਤਲਬ ਲਿਖ ਲਿਖ ਕੇ ਨਾ ਬਦੇ ਵਿਕਾਰ ਲਿਖੇ ਬਹੁ ਕਾਗਰ, ਵੀ ਇਸ ਤਰ੍ਹਾਂ ਜਿਹੜਾ ਸਾਕਤ ਹੈ ਉਹਦੇ ਵਿਕਾਰ ਇੰਨੇ ਵੱਧ ਚੁੱਕੇ ਨੇ, ਉਹਦੇ ਜੀਵਨ ਦੀਆਂ ਬੁਰਾਈਆਂ ਇੰਨੀਆਂ ਹਾਵੀ ਹੋ ਚੁੱਕੀਆਂ ਨੇ ਵੀ ਉਹਨੇ ਆਪਣੇ ਅੰਦਰ ਫਾਈਲਾਂ ਸਟੋਰ ਕਰ ਲਈਆਂ ਨੇ, ਫਾਈਲਾਂ ਕਾਗਜ਼ਾਂ ਦੇ ਕਾਗਜ਼। ਪਰ ਜਦੋਂ ਉਹਨੂੰ ਵੀ ਗੁਰੂ ਮਿਲਦਾ, ਤੇ ਫਿਰ ਮਹਾਰਾਜ ਬਾਣੀ ਵਿੱਚ ਇਹ ਵੀ ਕਹਿੰਦੇ ਨੇ ਵੀ ਧਰਮ ਰਾਏ ਦਰ ਕਾਗਜ਼ ਫਾਰੇ ਜਨ ਨਾਨਕ ਲੇਖਾ ਸਮਝਾ, ਜਿਹੜੀਆਂ ਉਹ ਫਾਈਲਾਂ, ਜਿਹੜੇ ਉਹ ਕਾਗਜ਼ ਬੰਦੇ ਨੇ ਵਿਕਾਰਾਂ ਦੇ ਬਣਾ ਬਣਾ ਕੇ ਰੱਖੇ ਸੀ ਨਾ, ਐਬਾਂ ਤੇ ਪਾਪਾਂ ਦੇ ਬਣਾ ਬਣਾ ਕੇ ਰੱਖੇ ਸੀ, ਜਦੋਂ ਉਹਨੂੰ ਧਰਮ ਰਾਏ ਮਿਲਦਾ ਏ, ਤੇ ਮਹਾਰਾਜ ਨੇ ਆਖਿਆ ਧਰਮ ਨਿਆਂ ਸੱਚ ਉਸ ਕਾਗਜ਼ਾਂ ਨੂੰ ਪਾੜ ਦਿੰਦਾ, ਧਰਮ ਰਾਏ ਦਰ ਕਾਗਜ਼ ਫਾਰੇ ਜਨ ਨਾਨਕ ਲੇਖਾ ਸਮਝ ਆ, ਜਦੋਂ ਜੀਵਨ ਦੇ ਅਸਲੀ ਲੇਖੇ ਦੀ

ਲੱਗਦੀ ਹੈ ਨਾ, ਜਦੋਂ ਜ਼ਿੰਦਗੀ ਦਾ ਸੱਚ ਪਤਾ ਲੱਗਦਾ ਹੈ, ਉਦੋਂ ਫਿਰ ਇਹ ਪਾਪਾਂ ਦੇ ਕਾਗਜ਼ ਬੰਦਾ ਇਕੱਠੇ ਨਹੀਂ ਕਰਦਾ, ਪਾਪ ਕਰ ਕਰਕੇ ਕਾਗਜ਼ ਭਰਦਾ ਨਹੀਂ। ਤੋ ਮਹਾਰਾਜ ਨੇ ਬਖਸ਼ਿਸ਼ ਕੀਤੀ ਵੀ ਕੋਈ ਜਾਣ ਲਵੇ ਵੀ ਜਗਤ ਵਿੱਚ ਸਾਡਾ ਅਸਲੀ ਮਿੱਤਰ ਹੈ ਕੌਣ, ਅਸਲੀ ਮਿੱਤਰ ਹੈ ਗੁਰੂ, ਕੋਈ ਜਾਣੈ। ਕਵਨ ਇਹਾਂ ਜਗ ਮੀਤ, ਜਿਸ ਹੋਏ ਕਿਰਪਾਲ ਸੂਈ ਬਿਧ ਬੂਝੈ, ਤਾਂ ਕਿ ਨਿਰਮਲ ਰੀਤ ਰਹਾਉ। ਅਗਲਾ ਬੋਲ ਜੀ, ਮਾਤ ਮਾਂ ਹੋ ਗਈ, ਪਿਤਾ ਪਿਓ ਹੋ ਗਿਆ, ਬਨਤਾ ਬਨਤਾ ਦਾ ਅਰਥ ਤੀਵੀਂ ਹੋ ਗਈ, ਔਰਤ ਹੋ ਗਈ, ਸੁੱਤ ਸੁੱਤ ਮਤਲਬ ਪੁੱਤਰ ਹੋ ਗਏ, ਬੰਧਪ ਰਿਸ਼ਤੇਦਾਰ ਹੋ ਗਏ, ਇਸ਼ਟ ਜਿਹੜੇ ਬੜੇ ਪਿਆਰੇ ਨੇ, ਮੀਤ ਅਰ ਭਾਈ ਤੁਹਾਡੇ ਮਿੱਤਰ ਹੋ ਗਏ ਤੇ ਤੁਹਾਡੇ ਭਰਾ ਹੋ ਗਏ। ਇਹੋ ਰਿਸ਼ਤੇ ਹੁੰਦੇ ਨੇ ਬੰਦੇ ਦੇ ਆਲੇ ਦੁਆਲੇ, ਇਹਨਾਂ ਨੂੰ ਹੀ ਬੰਦਾ ਜਿਹੜਾ ਹੈ ਆਪਣੇ ਜੀਵਨ ਵਿੱਚ ਥਾਂ ਦਿੰਦਾ ਹੈ ਨਾ, ਜਾਂ ਤੁਹਾਡੇ ਮਾਤਾ ਪਿਤਾ ਹੋ ਗਏ, ਕੋਈ ਭਰਾ ਹੋ ਗਿਆ, ਕੋਈ ਪਿਓ ਹੋ ਗਿਆ, ਇਸੇ ਤਰੀਕੇ ਨਾਲ ਕੋਈ ਭਾਈ ਹੋ ਗਿਆ, ਕੋਈ ਮਿੱਤਰ ਹੋ ਗਿਆ, ਇਹੋ ਹੀ ਰਿਸ਼ਤੇ ਨੇ, ਹੋਰ ਤਾਂ ਕੋਈ ਰਿਸ਼ਤਾ ਨਹੀਂ ਹੈ। ਹੁਣ ਬੰਦਾ ਕਈ ਵਾਰ ਇਹਨਾਂ ਰਿਸ਼ਤਿਆਂ ਨੂੰ ਇੰਨੀ ਇੰਪੋਰਟੈਂਸ ਦੇ ਦਿੰਦਾ ਹੈ ਵੀ ਇਹਨਾਂ ਦੇ ਵੱਸ ਪਿਆ ਬੰਦਾ ਗੁਨਾਹ ਵੀ ਕਮਾ ਲੈਂਦਾ, ਬੁਰਾ ਵੀ ਕਰ ਲੈਂਦਾ। ਤੋ ਮਹਾਰਾਜ ਕਹਿੰਦੇ ਨੇ, ਚੇਤਾ ਰੱਖੋ, ਜਿੱਥੇ ਗੁਰੂ ਮਿੱਤਰ ਨੇ ਤੁਹਾਡੀ ਸਹਾਇਤਾ ਕਰਨੀ ਹੈ, ਉੱਥੇ ਇਹਨਾਂ ਵੀ ਕੰਮ ਨਹੀਂ ਆਉਣਾ। ਮਾਂ ਦਾ ਰਿਸ਼ਤਾ ਬੜਾ ਉੱਤਮ ਹੈ, ਦੁਨੀਆ ਕਹਿੰਦੀ ਹੈ ਇਹ ਗੱਲ, ਪਿਤਾ ਦਾ ਰਿਸ਼ਤਾ ਆਪਣੀ ਥਾਂ ਉੱਤੇ ਬੜਾ ਚੰਗਾ ਹੈ, ਪਰ ਜ਼ਰੂਰੀ ਨਹੀਂ ਹੈ ਵੀ ਪਿਤਾ ਨੂੰ ਵੀ ਗੁਰੂ ਜਿੰਨਾ ਬੋਧ ਹੋਵੇ, ਗੁਰੂ ਗ੍ਰੰਥ ਸਾਹਿਬ ਜਿੰਨਾ ਬੋਧ ਤਾਂ ਨਹੀਂ ਨਾ ਹੋ ਸਕਦਾ ਪਿਤਾ ਨੂੰ। ਹੁਣ ਇੱਕ ਪਾਸੇ ਪਿਤਾ ਹੈ, ਦੂਜੇ ਪਾਸੇ ਗੁਰੂ ਹੈ, ਤੇ ਮਹਾਰਾਜ ਨੇ ਆਖਿਆ ਜਿੱਥੇ ਗੁਰੂ ਨੇ ਤੇਰਾ ਸਹਾਈ ਬਣਨਾ ਨਾ, ਉੱਥੇ ਪਿਓ ਨੇ ਵੀ ਤੇਰਾ ਸਹਾਈ ਨਹੀਂ ਬਣਨਾ। ਜਿੱਥੇ ਗੁਰੂ ਨੇ ਤੇਰਾ ਸਹਾਈ ਬਣਨਾ ਹੈ, ਉੱਥੇ ਮਾਂ ਨੇ ਤੇਰਾ ਸਹਾਈ ਨਹੀਂ ਬਣਨਾ, ਇਸ ਮਨ ਨੂੰ ਥੰਮਣ ਦੇ ਲਈ। ਕਿਉਂਕਿ ਕਈ ਵਾਰ, ਬਹੁਤੀ ਵਾਰ ਸਮਾਜ ਵਿੱਚ ਐਸਾ ਵਾਪਰਦਾ ਹੈ, ਬੰਦਾ ਆਪਣੇ ਧੀਆਂ ਪੁੱਤਰਾਂ ਪਰਿਵਾਰ ਰਿਸ਼ਤੇਦਾਰਾਂ ਸਾਕ ਸੰਬੰਧੀਆਂ ਦੇ ਮੋਹ ਵਿੱਚ ਵੀ ਅਪਰਾਧ ਕਰਦਾ, ਗੁਨਾਹ ਕਰਦਾ। ਹੁਣ ਕਿੰਨੀ ਵਾਰ ਤੁਸੀਂ ਸੰਸਾਰ ਵਿੱਚ ਕਦੀ ਝਾਤੀ ਮਾਰ ਕੇ ਵੇਖੋ, ਚਲੋ ਜਿਹੜੀਆਂ ਮਾਵਾਂ ਐਸੀਆਂ ਨੇ, ਮੇਰਾ ਉਹਨਾਂ ਨੂੰ ਸਲੂਟ ਹੈ, ਨਮਸਕਾਰ ਹੈ, ਵੀ ਜਿਸ ਦਿਨ ਪੁੱਤਰ ਗਲਤ ਕਮਾਈ ਕਰਕੇ ਘਰੇ ਲਿਆਇਆ ਹੋਵੇ ਤੇ ਮਾਂ ਨੇ ਆਖਿਆ ਵੇ ਪੁੱਤ ਅੱਜ ਤੋਂ ਬਾਅਦ ਇਹ ਕਮਾਈ ਆਪਣੇ ਘਰੇ ਨਹੀਂ ਆਉਣੀ ਚਾਹੀਦੀ, ਮੈਨੂੰ ਲੱਗਦਾ ਜੇ ਤੁਸੀਂ ਇਹਨੂੰ ਫਿਗਰ ਆਊਟ ਕਰੋ ਕਿੰਨੇ ਕੁ ਪ੍ਰਸੈਂਟ ਇੱਦਾਂ ਦੇ ਨੇ। ਜਿਸ ਦਿਨ ਬੱਚਾ ਗਲਤ ਕਮਾਈ ਕਰਕੇ ਲਿਆਇਆ ਸੀ, ਪਿਓ ਨੇ ਆਖਿਆ ਵੇ ਪੁੱਤ ਆਪਾਂ ਥੋੜੀ ਖਾ ਲਵਾਂਗੇ, ਆਹ ਕਮਾਈ ਆਪਣੇ ਘਰੇ ਆਉਣੀ ਨਹੀਂ ਚਾਹੀਦੀ। ਅਸੀਂ ਘਰੇ ਜਾ ਕੇ ਦੱਸਿਆ ਵੀ ਅੱਜ ਮੈਂ ਇੰਨੇ ਪੈਸੇ ਬਣਾਏ, ਉਹਨੇ ਉਹ ਖੁਸ਼ ਹੋਏ, ਉਹ ਕਹਿੰਦੇ ਚਲੋ ਫਿਰ ਲਿਆਈਏ ਕੁਝ। ਹੁਣ ਦੁਨੀਆਂ ਦੇ ਰਿਸ਼ਤੇ ਬੇਸ਼ੱਕ ਕੋਈ ਸ਼ੱਕ ਨਹੀਂ ਵੀ ਮੋਹ ਦੇ ਰਿਸ਼ਤੇ ਨੇ, ਇਹਨਾਂ ਦੀ ਆਪਣੀ ਇੰਪੋਰਟੈਂਸ ਹੈਗੀ ਹੈ, ਪਰ ਇਹ ਵੀ ਰਿਸ਼ਤੇ ਗੁਰੂ ਤੋਂ ਵੱਡੇ ਨਹੀਂ ਹੈਗੇ। ਇਹਨਾਂ ਨੇ ਵੀ ਕਿਤੇ ਨਾ ਕਿਤੇ ਤੁਹਾਨੂੰ ਕਿਰਾਏ ਪਾ ਦੇਣਾ। ਹੁਣ ਬੰਦਾ ਬੱਚੇ ਆਪਣੇ ਪੁੱਤਰ ਦੇ ਮੋਹ ਦੇ ਵੱਸ ਪਿਆ ਹੋਇਆ ਵੀ ਕਿਰਾਏ ਪੈ ਜਾਂਦਾ, ਤੇ ਬੱਚਾ ਕਹਿੰਦਾ ਸੀ ਜੀ ਮੈਂ ਕੀ ਕਰਦਾ, ਪਤਨੀ ਕਹਿੰਦੀ ਸੀ ਮੈਂ ਕੀ ਕਰਦਾ। ਹੁਣ ਪਤਨੀ ਨੇ ਇਹ ਤੇ ਵੇਖਿਆ ਨਾ ਵੀ ਪਤੀ ਕਿੰਨੀ ਕੁ ਸਮਰੱਥਾ ਰੱਖਦਾ ਹੈ, ਉਹਨੇ ਆਪਣੀ ਸਿਫਾਰਿਸ਼ ਆਪਣੀ ਡਿਮਾਂਡ ਅੱਗੇ ਰੱਖ ਦਿੱਤੀ ਵੀ ਮੈਨੂੰ ਇੰਨਾ ਕੁ ਚਾਹੀਦਾ ਹੈ, ਤੇ ਉਹਨੂੰ ਫਿਰ ਗਲਤ ਕੰਮ ਵੀ ਕਰਨਾ ਪਿਆ, ਕੋਈ ਗਲਤ ਕਾਰਜ ਵੀ ਉਹਨੇ ਕਰ ਲਿਆ, ਫਿਰ ਉਹਦੀ ਸਜ਼ਾ ਸਾਰੇ ਟੱਬਰ ਨੂੰ ਵੀ ਭੁਗਤਣੀ ਪਈ, ਤੇ ਸਭ ਤੋਂ ਵੱਧ ਉਹਨੂੰ ਭੁਗਤਣੀ ਪਈ ਜਿਹਨੇ ਇਹ ਕੰਮ ਕੀਤਾ, ਧਨ ਦੌਲਤ ਦੇ ਲਾਲਚ ਵਿੱਚ ਆ ਕੇ ਜਿਹਨੇ ਇਹ ਕੰਮ ਕਰ ਲਿਆ। ਤੋ ਜੇ ਅਸੀਂ ਆਪਣੀ ਜ਼ਿੰਦਗੀ ਵਿੱਚ ਜਿਵੇਂ ਬਾਕੀ ਰਿਸ਼ਤਿਆਂ ਨੂੰ ਅਹਿਮੀਅਤ ਦਿੰਦੇ ਹਾਂ, ਜੇ ਅਸੀਂ ਆਪਣੇ ਗੁਰੂ ਨੂੰ ਵੀ ਇੰਨੀ ਅਹਿਮੀਅਤ ਦੇਵੇ, ਤੇ ਗੁਰੂ ਸਾਨੂੰ ਕਦੀ ਵੀ ਕਿਰਾਏ ਨਹੀਂ ਪੈਣ ਦੇਵੇਗਾ, ਤੇ ਇਹ ਤੁਹਾਡਾ ਅੰਤਕਾਲ ਤੱਕ ਸਹਾਈ ਬਣੇਗਾ ਅੰਤਕਾਲ ਤੇ। ਤੋ ਮਹਾਰਾਜ ਨੇ ਬਖਸ਼ਿਸ਼ ਕੀਤੀ, ਆਖਿਆ ਮਾਤ ਪਿਤਾ ਬਨਤਾ ਸੁਤ ਬੰਧਪ ਇਸ਼ਟ ਮੀਤ ਅਰ ਭਾਈ, ਪੂਰਵ ਜਨਮ ਕੇ ਮਿਲੇ ਸੰਜੋਗੀ, ਜਿਨ੍ਹਾਂ ਦੇ ਬਾਰੇ ਕਿਹਾ ਜਾਂਦਾ ਜੀ ਇਹ ਪੂਰਵਲੇ ਜਨਮਾਂ ਦੇ ਸੰਜੋਗੀ ਮਿਲੇ ਨੇ। ਹੁਣ ਵੇਖੋ ਇੱਥੇ ਸਮਝੋ ਗੱਲ ਨੂੰ, ਆਪਾਂ ਆਪਣੀ ਜਿਹੜੀ ਸਾਂਝ ਹੁੰਦੀ ਹੈ ਉਹਦੇ ਉੱਤੇ ਫਕਰ ਕਦੋਂ ਕਰਦੇ ਹਾਂ? ਆਪਾਂ ਕਹਿੰਦੇ ਜੀ ਇਹਨਾਂ ਇਹਨੂੰ ਮੈਂ 5 ਸਾਲਾਂ ਤੋਂ ਜਾਣਦਾ, ਇਹਨੂੰ ਮੈਂ 10 ਸਾਲਾਂ ਤੋਂ ਜਾਣਦਾ, ਜਾਣੀ ਜਿੰਨੀ ਜਿੰਨੀ ਸਾਂਝ ਪੁਰਾਣੀ ਹੁੰਦੀ ਜਾਵੇਗੀ ਬੰਦਾ ਆਖੇਗਾ ਉਨੀ ਇਹ ਮੇਰੀ ਸਾਂਝ ਕੀ ਹੈ, ਮਜ਼ਬੂਤ ਹੈ। ਹੁਣ ਗੁਰਦੇਵ ਮਹਾਰਾਜ ਕਹਿੰਦੇ ਨੇ ਵੀ ਜਿਨ੍ਹਾਂ ਦੇ ਬਾਰੇ ਤੂੰ ਇਹ ਕਹਿੰਦਾ ਨਾ ਵੀ ਇਹ ਤੇ ਪੂਰਵਲੇ ਜਨਮਾਂ ਦੀ ਮੇਰੀ ਸਾਂਝ ਹੈ, ਇਹਨਾਂ ਵੀ ਤੇਰੇ ਸਹਾਈ ਨਹੀਂ ਬਣਨਾ। ਬਾਬਾ ਕਬੀਰ ਸਾਹਿਬ ਦਾ ਵਾਕ ਪੜ੍ਹ ਲਓ, ਕਹਿੰਦੇ ਹਰ ਬਿਨ ਕੌਣ ਸਹਾਈ ਮਨ ਕਾ, ਸਾਡੇ ਮਨ ਦਾ ਸਹਾਈ ਕੇਵਲ ਗੁਰੂ ਬਣੇਗਾ।

0: ਸਭ ਫਨਕਾ। ਇਹਨਾਂ ਦਾ ਵੀ ਜਿਹੜਾ ਹਿੱਤ ਹੈ ਨਾ, ਇਹਨਾਂ ਦਾ ਮੂੰਹ ਹੈ ਸਵਾਰਥ ਕਰਕੇ ਹੁੰਦਾ, ਸਵਾਰਥ ਕਰਕੇ। ਜੇ ਸਵਾਰਥ ਕਰਕੇ ਨਾ ਹੋਵੇ ਤੇ ਲੋਕਾਂ ਦੇ ਘਰਾਂ ਚ ਕਲੇਸ਼ ਨਾ ਹੋਣ ਕਦੀ ਵੀ। ਕਿਤੇ ਨਾ ਕਿਤੇ ਲਾਲਚ ਕੰਮ ਕਰਦਾ ਉਹਨੂੰ, ਭਾਵੇਂ ਆਪਾਂ ਮੰਨੀਏ ਤੇ ਭਾਵੇਂ ਆਪਾਂ ਨਾ ਮੰਨੀਏ, ਗੱਲ ਵੱਖਰੀ ਹੈ। ਹਿੱਤ ਲਾਗੋ ਸਭ ਫਨਕਾ, ਮਹਾਰਾਜ ਕਹਿੰਦੇ ਨੇ ਇਸ ਕਰਕੇ ਆਗੈ ਕੋ ਕਿਛ ਤੁਲਹਾ ਬਾਂਧੋ। ਤੁਲਾ ਕਿਹਨੂੰ ਕਹਿੰਦੇ ਨੇ? ਜਿਵੇਂ ਇੱਕ ਹੁੰਦੀ ਬੇੜੀ ਦਰਿਆ ਤੋਂ ਪਾਰ ਲੰਘਣ ਲਈ, ਇੱਕ ਲੱਕੜਾਂ ਇਕੱਠੀਆਂ ਕਰਕੇ ਉਹਦਾ ਤੁਲਾ ਬੰਨਦੇ ਨੇ। ਤੋ ਬਾਬੇ ਨੇ ਆਖਿਆ ਰੱਬੀ ਨਾਮ ਦਾ ਤੁਲਹਾ ਬੰਨ, ਜਿਹੜਾ ਤੇਰੇ ਮਨ ਦਾ ਸਾਈ ਬਣੇਗਾ, ਜਿਹੜਾ ਤੈਨੂੰ ਸਕੂਨ ਦੇਵੇਗਾ, ਸੁਖ ਦੇਵੇਗਾ। ਤੋ ਸ਼ਬਦ ਬਾਬਾ ਜੀ ਨੇ ਵਰਤਿਆ, ਮਾਤ ਪਿਤਾ ਬਨਤਾ ਸੁਤ ਬੰਦਪ ਇਸ਼ਟ ਮੀਤ ਅਰ ਭਾਈ ਪੂਰਬ ਜਨਮ ਕੇ ਮਿਲੇ ਸੰਜੋਗੀ। ਅੱਛਾ, ਇੱਥੇ ਮਹਾਰਾਜ ਇਹ ਨਹੀਂ ਕਹਿ ਰਹੇ ਵੀ ਪੂਰਬਲੇ ਜਨਮਾਂ ਦੇ ਸੰਯੋਗੀ ਉਹ ਮਿਲੇ ਨੇ, ਇੱਥੇ ਸਿਰਫ ਇੱਕ ਇਗਜ਼ਾਮਪਲ ਵਰਤੀ ਹੈ ਜਿਹੜੀ ਦੁਨੀਆਂ ਵਿੱਚ ਪ੍ਰਚਲਿਤ ਸੀ। ਅਸੀਂ ਨਾ ਕਈ ਵਾਰ ਜਦੋਂ ਬਾਣੀ ਨੂੰ ਇੰਟਰਪ੍ਰੇਟ ਵੀ ਕਰਦੇ ਹਾਂ, ਉਹਦੀ ਵਿਆਖਿਆ ਕਰਦੇ ਹਾਂ, ਜਿਵੇਂ ਕੁਝ ਗੱਲਾਂ ਸਮਾਜ ਵਿੱਚ ਪ੍ਰਚਲਿਤ ਹੁੰਦੀਆਂ ਨੇ ਉਹ ਬਾਬੇ ਨੇ ਬਾਣੀ 'ਚ ਵਰਤੀਆਂ ਨੇ। ਇਹਦਾ ਅਰਥ ਇਹ ਨਹੀਂ ਹੁੰਦਾ ਵੀ ਤੁਸੀਂ ਉਹਨਾਂ ਗੱਲਾਂ ਦੇ ਨਾਲ ਸਹਿਮਤ ਵੀ ਹੋ ਸਮਝਾਉਣ ਲਈ। ਹੁਣ ਇੱਥੇ ਵੀ ਬਾਬੇ ਨੇ, ਜਿਵੇਂ ਆਮ ਕਹਿੰਦੇ ਜੀ ਧੁਰ ਤੋਂ ਜੋੜੀਆਂ ਬਣੀਆਂ ਆਉਂਦੀਆਂ ਨੇ, ਹੁੰਦਾ ਨਾ ਇੱਦਾਂ ਵੀ ਪਤੀ ਪਤਨੀ ਜਿਹੜੇ ਨੇ ਉਹ ਤਾਂ ਧੁਰ ਤੋਂ, ਰੱਬ ਵੱਲੋਂ ਹੀ, ਜੇ ਧੁਰ ਤੋਂ ਹੀ ਜੋੜੀਆਂ ਬਣਾਈਆਂ ਨੇ ਫਿਰ ਤਲਾਕ ਕਿਉਂ ਹੁੰਦੇ ਨੇ? ਫਿਰ ਤੇ ਨੌਬਤ ਆਉਣੀ ਨਹੀਂ ਚਾਹੀਦੀ ਜਿਹੜੀਆਂ ਜੋੜੀਆਂ ਰੱਬ ਨੇ ਆਪ ਬਣਾਈਆਂ ਨੇ, ਧੁਰ ਤੋਂ ਨਹੀਂ। ਉਹ ਪਹਿਲਾਂ ਹੁੰਦਾ ਸੀ, ਹੁਣ ਤੇ ਚਲੋ ਅੱਜ ਕੱਲ੍ਹ ਜਿਹੜਾ ਹੈ ਉਹ ਤੇ ਪਹਿਲਾਂ ਵਿਚੋਲਿਆਂ ਦੀ ਲੋੜ ਹੁੰਦੀ ਸੀ, ਹੈ ਨਾ, ਸਾਰਾ ਕੁਝ ਹੈ, ਅੱਜ ਕੱਲ੍ਹ ਤੇ ਲੋੜ ਨਹੀਂ ਰਹੀ। ਹੁਣ ਤੇ ਸਮਾਂ ਜਿਹੜਾ ਇਹ ਬੜਾ ਬਦਲ ਗਿਆ, ਹੁਣ ਤੇ ਮੁੰਡਾ ਕੁੜੀ ਇਕੱਠੇ ਕਾਲਜ ਵਿੱਚ ਪੜ੍ਹਦੇ ਨੇ, ਠੀਕ ਹੈ, ਉਹ ਆਪਸ ਵਿੱਚ ਅੰਡਰਸਟੈਂਡਿੰਗ ਉਹਨਾਂ ਦੀ ਬਣ ਗਈ, ਵਿਆਹ ਵੀ ਕਰਾ ਲੈਂਦੇ ਨੇ। ਪਰ ਪਹਿਲਾਂ ਇਹ ਹੁੰਦਾ ਸੀ ਜੀ ਧੁਰ ਤੋਂ ਜੋੜੀਆਂ ਬਣੀਆਂ ਆਈਆਂ, ਧੁਰ ਤੋਂ ਹੀ। ਤੋ ਇਹ ਸਮਾਜ ਦੀ ਇੱਕ ਧਾਰਨਾ ਸੀ ਵੀ ਜੇ ਮੁੰਡਾ ਮੰਨ ਲਓ ਗਲਤ ਹੈ, ਕੋਈ ਗਲਤ ਬੰਨੇ ਤੁਰਿਆ ਹੋਇਆ, ਤੇ ਜਿਹੜੀ ਘਰ ਵਾਲੀ ਸੀ ਉਹਨੂੰ ਹੌਸਲਾ ਇਹ ਕਹਿ ਕੇ ਦੇਣਾ, ਇਹ ਜੀ ਧੁਰ ਤੋਂ ਹੀ, ਹੁਣ ਤੇਰੇ ਨਸੀਬ ਹੀ ਇੱਦਾਂ ਦੇ ਲਿਖੇ ਗਏ। ਅੱਜ ਕੱਲ੍ਹ ਦੀਆਂ ਅਗਲੀਆਂ ਕਹਿੰਦੀਆਂ ਮੈਂ ਪ੍ਰਵਾਹ ਨਹੀਂ ਕਰਦੀ, ਹੈ ਨਾ। ਇਹਦਾ ਵੇਖੋ, ਇਹਦਾ ਫਾਇਦਾ ਵੀ ਹੋਇਆ, ਇਹਦਾ ਨੁਕਸਾਨ ਵੀ ਹੋਇਆ, ਦੋਵੇਂ ਚੀਜ਼ਾਂ ਨੇ। ਚਲੋ ਇਹ ਆਪਾਂ ਫਿਰ ਟੌਪਿਕ ਵਿਚਾਰਾਂਗੇ। ਤੋ ਬਾਬਾ ਜੀ ਨੇ ਕਿਹਾ ਪੂਰਬ ਜਨਮ ਕੇ ਮਿਲੇ ਸੰਜੋਗੀ ਅੰਤੈ ਕੋ ਨਾ ਸਹਾਈ ਮੁਕਤ ਮਾਲ। ਮੁਕਤ ਦਾ ਅਰਥ ਹੈ ਮੋਤੀ, ਮਾਲ ਕਣਕ ਲਾਲ ਹੀਰਾ, ਕਣਕ ਸੋਨੇ ਨੂੰ ਕਹਿੰਦੇ ਨੇ, ਲਾਲ ਹੀਰੇ ਜਵਾਹਰਾਤ, ਮਨ ਰੰਜਨ ਕੀ ਮਾਇਆ, ਮਨ ਨੂੰ ਰੁਝਾ ਦੇਣ ਵਾਲੀ ਮਾਇਆ। ਇੰਨਾ ਕੁਝ ਇਕੱਠਾ ਵੀ ਕਰਦਾ ਹੈ ਤੇ ਬਾਬੇ ਨੇ ਕਿਹਾ ਫਿਰ ਵੀ ਜ਼ਿੰਦਗੀ ਕਿਵੇਂ ਲੰਘਦੀ ਹੈ, ਹਾ ਹਾ ਕਰਤ ਬਿਹਾਨੀ ਅਵਧੈ। ਤੇ ਫਿਰ ਵੀ ਆਏ ਆਏ ਕਰੀ ਜਾਂਦਾ, ਫਿਰ ਵੀ ਮਰੂ ਮਰੂ ਹੀ ਕਰੀ ਜਾਂਦਾ, ਫਿਰ ਵੀ ਜੀਵਨ ਵਿੱਚ ਸੰਤੋਖ ਨਹੀਂ ਹੈਗਾ ਕੋਈ। ਬੰਦੇ ਨੇ ਬਹੁਤ ਕੁਝ ਪ੍ਰਾਪਤ ਕਰ ਲਿਆ, ਪਰ ਜ਼ਿੰਦਗੀ ਦੇ ਵਿੱਚੋਂ ਹਾ ਹਾ ਕਰਨ ਦੀ ਆਦਤ ਨਹੀਂ ਜਾਂਦੀ। ਬਹੁਤ ਕੁਝ ਹੋਵੇ, ਤੁਹਾਡਾ ਸਿਹਤ ਸਰੀਰ ਤੰਦਰੁਸਤ ਹੈ, ਗੋਡੇ ਮੋਢੇ ਚੰਗੀ ਤਰ੍ਹਾਂ ਚੱਲਦੇ ਨੇ, ਤੁਹਾਨੂੰ ਕੋਈ ਰੋਗ ਨਹੀਂ ਹੈ, ਮੈਂ ਕਹਿੰਦਾ ਇਦੋਂ ਵੱਡੀ ਦੌਲਤ ਹੋਰ ਕਿਹੜੀ ਹੋ ਸਕਦੀ ਹੈ। ਇੱਕ ਪਾਸੇ ਤੁਹਾਡੇ ਸਾਹਮਣੇ ਦੌਲਤ ਦੇ ਢੇਰ ਲੱਗੇ ਹੋਣ ਤੇ ਤੁਹਾਡਾ ਸਰੀਰ ਹੀ ਨਕਾਰਾ ਹੋਵੇ ਤੇ ਕੀ ਕਰੋਗੇ ਐਸੀ ਦੌਲਤ ਨੂੰ? ਹੁਣ ਬੰਦੇ ਨੂੰ ਇੱਦਾਂ ਮਹਾਰਾਜ ਕਹਿੰਦੇ ਨੇ, ਇੰਨਾ ਕੁਝ ਇਕੱਠਾ ਕਰਨ ਦੇ ਬਾਵਜੂਦ ਵੀ ਨਾ ਬੰਦਾ ਕਹਿੰਦਾ ਹਾਏ ਮਰੀ ਪਏ ਆ ਜੀ, ਹਾਏ ਕੁਝ ਵੀ ਨਹੀਂ, ਹਾਏ ਲੁੱਟੇ ਗਏ, ਹਾਏ। ਤੇ ਇੱਕ ਪਾਸੇ ਸਾਡੇ ਉਹ ਬਜ਼ੁਰਗ ਸੀ ਜਿਨ੍ਹਾਂ ਨੇ ਥੋੜੀ ਵਿੱਚ ਵੀ ਆਖਿਆ ਵੀ ਬਹੁਤਾ ਕਹੀਏ ਬਹੁਤਾ ਹੋਏ, ਭਾਵੇਂ ਕਿ ਬਾਣੀ ਦੇ ਉਹਨਾਂ ਨੂੰ ਅਰਥ ਨਹੀਂ ਸੀ ਇੰਨੇ ਆਉਂਦੇ, ਪਰ ਉਹਨਾਂ ਨੇ ਉਸ ਜੀਵਨ ਨੂੰ ਵੀ ਜੀਵਿਆ ਵੀ ਜਿੱਥੇ ਕੱਖ ਵੀ ਨਹੀਂ ਸੀ ਖਾਣ ਨੂੰ, ਸ਼ਾਮਾਂ ਦਾ ਪਤਾ ਨਹੀਂ ਸੀ ਹੁੰਦਾ ਵੀ ਕੀ ਮਿਲਣਾ ਕੀ ਨਹੀਂ ਮਿਲਣਾ। ਤੇ ਆਪਾਂ ਜਿੰਨੇ ਕੁ ਬੈਠੇ ਹਾਂ, ਆਪਾਂ ਨੂੰ ਇੰਨਾ ਮੈਨੂੰ ਨਹੀਂ ਲੱਗਦਾ ਵੀ ਸਾਡੇ ਵਿੱਚੋਂ ਕਿਸੇ ਨੂੰ ਇਹ ਹੋਵੇ ਵੀ ਸ਼ਾਮਾਂ ਨੂੰ ਪਤਾ ਨਹੀਂ ਰੋਟੀ ਖਾਣੀ ਹੈ ਕਿ ਨਹੀਂ ਖਾਣੀ, ਸਾਨੂੰ ਤੇ ਜਿੰਨੀ ਵਾਰ ਮਰਜ਼ੀ ਖਾ ਲਓ। ਅਸੀਂ ਤੇ ਤੁਰੇ ਤੁਰੇ ਜਾਂਦੇ ਜਿਹੜੇ ਆ ਉਹ ਕਦੇ ਆਰਡਰ ਕਰਕੇ ਚੁੱਕ ਲੈਂਦੇ ਹਾਂ, ਅਸੀਂ ਤੇ ਉਸ ਮਤਲਬ ਕਪੈਸਿਟੀ ਦੇ ਮਾਲਕ ਹਾਂ, ਪਰ ਫਿਰ ਵੀ ਬੰਦਾ ਕੀ ਕਰਿਆ, ਹਾਏ ਮਰ ਗਏ, ਹਾਏ ਹਾਏ ਹਾਏ। ਤੋ ਬਾਬੇ ਨੇ ਆਖਿਆ ਜ਼ਿੰਦਗੀ ਬੜੀ ਕੀਮਤੀ ਸੀ ਪਰ ਹਾਏ ਹਾਏ ਕਰਦੇ ਲੰਘ ਗਈ, ਹਾਏ ਹਾਏ ਕਰਦੇ। ਹਾ ਹਾ ਕਰਤ ਬਿਹਾਨੀ ਅਵਦਾ ਤਾਂ ਮੈਂ ਸੰਤੋਖ ਨਾ ਪਾਇਆ, ਕਿਉਂਕਿ ਸੰਤੋਖ ਹੀ ਨਹੀਂ ਹੈਗਾ। ਵੇਖੋ ਬਾਲਟੀ ਭਰੇਗੀ ਤਾਂ ਜੇ ਉਹਦੇ ਥੱਲੇ ਥੱਲਾ ਹੋਊਗਾ, ਤੇ ਜਿਹਦਾ ਥੱਲਾ ਹੀ ਪਾਟਾ ਹੋਵੇ ਉਹਨੇ ਭਰਨਾ ਕੀ? ਉਹ ਨਹੀਂ ਭਰ ਸਕਦੀ। ਖੂਹ ਦੇ ਵਿੱਚ ਬੰਦਾ ਬਾਲਟੀ ਸੁੱਟੇ ਕੱਢੇ ਪਾਣੀ ਦੀ, ਕਿਵੇਂ ਭਰੇਗੀ? ਖਾਲੀ ਨਿਕਲ ਰਹੀ ਹਰ ਵਾਰ, ਖਾਲੀ ਖਾਲੀ ਖਾਲੀ ਖਾਲੀ, ਖੂਹ ਪਾਣੀ ਦਾ ਭਰਿਆ ਪਿਆ। ਤਾਂ ਕਿਸੇ ਸਿਆਣੇ ਨੇ ਆਖਿਆ ਵੀ ਬਾਲਟੀ ਦਾ ਤਾਂ ਥੱਲਾ ਹੀ ਨਹੀਂ ਹੈਗਾ। ਹੁਣ ਜੇ ਸਾਡੇ ਅੰਦਰ ਸੰਤੋਖ ਦਾ ਥੱਲਾ ਨਹੀਂ ਨਾ ਹੈਗਾ, ਕੰਟੈਂਟ ਦਾ ਥੱਲਾ ਨਹੀਂ ਹੈਗਾ, ਤੇ ਚੇਤਾ ਰੱਖੋ ਸਾਡੀ ਵੀ ਸਾਰੀ ਜ਼ਿੰਦਗੀ ਹਾਏ ਹਾਏ ਕਰਦੇ ਹੀ ਲੰਘੇਗੀ। ਤੇ ਜੇ ਤੋਂ ਬਚਣਾ ਹੈ ਤੇ ਆਪਣੇ ਤੋਂ ਪਿੱਛੇ ਵਾਲੇ ਵੱਲ ਵੇਖ ਲਓ, ਜ਼ਰੂਰੀ ਥੋੜਾ ਅੱਗੇ ਵਾਲੇ ਵੱਲ ਵੇਖਣਾ। ਤੁਹਾਡੇ ਤੋਂ ਪਿੱਛੇ ਕਿੰਨੇ ਖਲੋਤੇ ਨੇ ਉਹਨਾਂ ਵੱਲ ਵੇਖ ਲਓ। ਨਵੇਂ ਨਵੇਂ ਸ਼ਬਦ ਆ ਗਏ ਜੀ, ਡਿਪਰੈਸ਼ਨ ਹੈ ਜੀ, ਕਾਹਦਾ ਡਿਪਰੈਸ਼ਨ ਹੈ? ਤੈਨੂੰ ਕਨੇਡਾ ਬੈਠੇ ਨੂੰ ਵੀ ਡਿਪਰੈਸ਼ਨ ਹੈ, ਤੇ ਜਿਹੜਾ ਉੱਥੇ ਇੰਡੀਆ ਬੈਠਾ ਪਿੱਛੇ ਅਜੇ ਤੇਰੇ ਤੋਂ ਤੇ ਪਿੱਛੇ ਹੀ ਆ ਉਹ। ਤੂੰ ਤੇ ਇਹੋ ਸੋਚ ਕੇ ਆਇਆ ਸੀ ਨਾ ਵੀ ਉਦੋਂ ਏਅਰਪੋਰਟ ਤੇ ਪੱਟਾਂ ਤੇ ਥਾਪੀ ਮਾਰਦਾ ਸੀ ਵੀ ਮੈਂ ਤੇ ਅੱਗੇ ਆ ਗਿਆ ਹੁਣ ਤੁਹਾਡੇ ਨਾਲ, ਹੁਣ ਡਿਪਰੈਸ਼ਨ ਕਾਹਦਾ? ਫਿਰ ਹੁਣ ਤਾਂ ਨਹੀਂ ਚਾਹੀਦਾ। ਉਦੋਂ ਤਾਂ ਤੂੰ ਕਹਿੰਦਾ ਸੀ ਵੀ ਸ਼ਰੀਕ ਮਚਾ ਦਿੱਤੇ, ਹੁਣ ਅੱਗ ਲਾ ਦਿੱਤੀ ਵੈਰੀਆਂ ਦੇ ਸੀਨੇ ਉੱਤੇ, ਤੇ ਹੁਣ ਡਿਪਰੈਸ਼ਨ ਕਾਹਦਾ ਫਿਰ? ਉਹ ਤਾਂ ਤੇਰੇ ਨਾਲੋਂ ਪਿੱਛੇ ਹੀ ਨੇ। ਅਸੀਂ ਪਰ ਸਾਡੀ ਆਦਤ ਹੈ ਵੀ ਅਸੀਂ ਅੱਗੇ ਵੱਲ ਵੇਖ ਕੇ ਜਿਉਂਦੇ ਹਾਂ, ਤੇ ਜੋ ਸਾਡੇ ਕੋਲ ਹੁੰਦਾ ਹੈ ਉਹਦਾ ਵੀ ਅਸੀਂ ਸਵਾਦ ਲੁਤਫ ਨਹੀਂ ਮਾਣ ਪਾਉਂਦੇ। ਤੋ ਸੰਤੋਖ ਤੋਂ ਬਿਨਾਂ ਗੱਲ ਨਹੀਂ ਬਣਨੀ, ਬਿਨਾਂ ਸੰਤੋਖ ਨਹੀਂ ਕਹੋ ਰੱਜ। ਤੋ ਮਹਾਰਾਜ ਨੇ ਬਖਸ਼ਿਸ਼ ਕੀਤੀ, ਹਾ ਹਾ ਕਰਤ ਬਿਹਾਨੀ ਅਵਦਾ ਤਾਂ ਮੈਂ ਸੰਤੋਖ ਨਾ ਪਾਇਆ। ਹਸਤ, ਹਸਤ ਕਹਿੰਦੇ ਨੇ ਜੀ ਹਾਥੀਆਂ ਨੂੰ, ਹਸਤ ਰੱਥ ਅਸਵ ਪਵਨ ਤੇਜ, ਪਹਿਲਾਂ ਹੁੰਦੀਆਂ ਪਹਿਲਾਂ ਹੁੰਦੇ ਸੀ ਹਾਥੀ ਘੋੜੇ ਤੇਜ, ਜਿਵੇਂ ਚੱਲਣ ਵਾਲੇ ਘੋੜੇ ਪਵਨ ਤੇਜ। ਬਾਬੇ ਨੇ ਆਖਿਆ ਸਾਰਾ ਕੁਝ ਪ੍ਰਾਪਤ ਕਰ ਲਿਆ, ਅੱਜ ਚੀਜ਼ਾਂ ਬਦਲ ਗਈਆਂ। ਹੁਣ ਇੱਕ ਇੱਕ ਘਰ ਦੇ ਵਿੱਚ ਪੰਜ ਪੰਜ ਗੱਡੀਆਂ ਖਲੋਤੀਆਂ ਨੇ, ਕੰਮ ਤੇ ਉਹੀ ਹੈ ਨਾ ਵੀ ਹਾਥੀ ਕੀ ਮੁੱਲ ਰਹਿ ਗਿਆ ਉਹਨਾਂ ਦੇ ਸਾਹਮਣੇ, ਹਾਥੀ ਕੱਖ ਵੀ ਨਹੀਂ ਹੈ। ਜਿੱਥੇ ਗੱਡੀ ਨੇ ਪਹੁੰਚ ਜਾਣਾ ਉੱਥੇ ਹਾਥੀ ਨਹੀਂ ਪਹੁੰਚ ਸਕਦਾ, ਜਿੱਥੇ ਗੱਡੀਆਂ ਨੇ ਪਹੁੰਚ ਜਾਣਾ ਉੱਥੇ ਘੋੜੇ ਥੋੜਾ ਪਹੁੰਚ ਸਕਦੇ ਨੇ। ਉਤੋਂ ਵੀ ਪਵਨ ਤੇਜ ਜਹਾਜ਼ ਚੱਲ ਪਏ, 14 ਘੰਟਿਆਂ 'ਚ ਬੰਦਾ ਇੰਡੀਆ ਜਾ ਲੱਗਦਾ ਦੁਨੀਆ ਦੇ, ਹੁਣ ਘੋੜਾ ਕਿੱਥੋਂ ਪਾਜੂ, ਇੰਨਾ ਤੇਜ਼ ਚੱਲ ਪਿਆ। ਉਹਨਾਂ ਸਮਿਆਂ 'ਚ ਘੋੜੇ ਹੁੰਦੇ ਸੀ, ਉਦੋਂ ਵੀ ਇਹ ਦੌੜ ਸੀ, ਉਦੋਂ ਵੀ ਤਾਂ ਹੀ ਤੇ ਵੇਖੋ ਬਾਣੀ ਸਾਧ ਸੰਗਤ ਅੱਜ ਤੋਂ 550 ਸਾਲ ਪਹਿਲਾਂ ਆਪਾਂ ਗੱਲ ਕਰਦੇ ਹਾਂ, ਗੁਰੂ ਸਾਹਿਬ ਨੇ ਲਿਖੀ ਪ੍ਰਚਾਰੀ ਹੈ ਨਾ ਉਸ ਸਮੇਂ ਉਸ ਪੀਰੀਅਡ ਦੇ ਦਰਮਿਆਨ, ਸਮੱਸਿਆਵਾਂ ਉਦੋਂ ਵੀ ਉਹ ਸਨ ਜਿਹੜੇ ਘੋੜਿਆਂ ਵਾਲੇ ਸਨ, ਜਿਹੜੇ ਹਾਥੀਆਂ ਵਾਲੇ ਸਨ। ਅੱਜ ਉਹ ਸਮਾਂ ਬਦਲ ਗਿਆ, ਅੱਜ ਕੋਈ ਮਹਿੰਗੀਆਂ ਗੱਡੀਆਂ ਆ ਗਈਆਂ, ਕੋਈ ਕਿਸੇ ਤਰੀਕੇ ਦਾ ਆ ਗਿਆ। ਰੋਣੇ ਧੋਣੇ ਅੱਜ ਤੋਂ 400 ਸਾਲ ਪਹਿਲਾਂ ਵੀ ਸਨ, ਅੱਜ ਵੀ ਹੈ ਤੇ ਗਾਂਹ ਵੀ ਰਹਿਣਗੇ, ਉਹਨਾਂ 'ਚ ਰਹਿਣਗੇ ਜਿੰਨਾ ਚਿਰ ਬੰਦੇ ਦੇ ਅੰਦਰ ਸੰਤੋਖ ਨਹੀਂ ਆਵੇਗਾ। ਉਹ ਇੱਕ ਨਾ ਇੱਥੋਂ ਕੋਈ ਮੋਗੇ ਲੱਗਦਾ ਇੱਕ ਲੀਡਰ ਹੈ, ਪੋਲੀਟੀਕਲ ਲੀਡਰ, ਉਹਦਾ ਪੋਤੇ ਦੀ ਇੰਟਰਵਿਊ ਕਰ ਰਿਹਾ ਸੀ ਕੋਈ ਪੋਤੇ ਦੀ। ਉਹ ਵੀ ਮੈਨੂੰ ਲੱਗਦਾ ਵੀ ਉਹ ਵੀ ਵਿਚਾਰਾ ਜਾਣਾ ਚਾਹੁੰਦਾ ਹੋਣਾ ਪੋਲੀਟਿਕਸ ਦੇ ਵਿੱਚ, ਤੇ ਹੁਣ ਜ਼ਰੂਰੀ ਥੋੜ੍ਹਾ ਵੀ ਲੀਡਰਾਂ ਦੇ ਘਰੇ ਗਾਂ ਲੀਡਰ ਹੀ ਹੋਣ, ਇੱਦਾਂ ਨਹੀਂ ਹੁੰਦਾ। ਇਹ ਵੀ ਕਿਸੇ 'ਚ ਖੂਬੀ ਹੁੰਦੀ ਵੀ ਕਿੰਨੇ ਲੀਡਰ ਲੀਡ ਕਰਨਾ ਕਿੰਨੇ ਨਹੀਂ ਕਰਨਾ। ਉਹ ਮੈਂ ਸੁਣ ਰਿਹਾ ਸੀ, ਮੈਂ ਕਿਹਾ ਵੇਖੋ ਹੁਣ ਤੁਸੀਂ ਅੰਦਾਜ਼ਾ ਲਾਇਓ, ਅਤੇ ਉਹਨੂੰ ਨਾ ਪੱਤਰਕਾਰ ਸਵਾਲ ਪੁੱਛਦੀ ਹੈ ਵੀ ਤੁਸੀਂ ਅਮੀਰ ਹੋ ਕਿ ਗਰੀਬ ਹੋ। ਉਹ ਕਹਿੰਦਾ ਜੀ ਅਸੀਂ ਆਮ ਬੰਦੇ ਹੀ ਹਾਂ, ਗਰੀਬ ਹੀ ਹਾਂ ਅਸੀਂ। ਉਹਨੂੰ ਪੁੱਛਦੀ ਕਿਵੇਂ, ਅਤੇ ਆਂਦੀ ਵੀ ਆਹ ਜੁੱਤੇ ਇੰਨੇ ਮਹਿੰਗੇ ਪਾਏ ਤੂੰ, ਬੂਟ ਇੰਨੇ ਮਹਿੰਗੇ ਪਾਏ ਆ, ਵੀ ਤੂੰ ਗਰੀਬ ਕਿਵੇਂ ਹੋ ਗਿਆ? ਆਂਦਾ ਜੀ ਕਦੇ ਕਿੰਨੇ ਕਦੇ ਆ, 5,000 ਰੁਪਈਏ ਦੇ ਹੈਗੇ ਨੇ ਸਾਰੇ। ਹੁਣ ਤੁਸੀਂ ਅੰਦਾਜ਼ਾ ਲਾਓ, ਇੱਕ ਬੰਦਾ ਜਿਹੜਾ ਮੰਥਲੀ 5,000 ਕਮਾ ਕੇ ਆਪਣੇ ਪਰਿਵਾਰ ਨੂੰ ਪਾਲ ਰਿਹਾ, ਇੱਕ ਬੰਦਾ 5,000 ਦੇ ਬੂਟ ਪਾ ਕੇ ਵੀ ਕੀ ਕਹਿੰਦਾ ਵੀ ਮੈਂ ਤੇ ਗਰੀਬ ਹਾਂ? ਕਿਉਂਕਿ ਉਹਨੂੰ ਪੁੱਛ ਕੇ ਵੇਖੋ ਤੇਰੀ ਨਿਗਾਹ 'ਚ ਕਿਹੜਾ ਅਮੀਰ ਹੋਵੇਗਾ? ਉਹ ਆਖੇਗਾ ਜਿਹੜਾ 50,000 ਦੇ ਪਾਉਂਦਾ ਨਾ ਉਹ ਅਮੀਰ ਹੈ। ਤੁਸੀਂ 50,000 ਵਾਲੇ ਨੂੰ ਪੁੱਛ ਲਓ, ਉਹ ਆਖੇਗਾ ਜਿਹੜਾ 4,00,000 ਦੇ ਪਾਉਂਦਾ ਉਹ ਅਮੀਰ ਹੈ। ਤੇ ਵੈਸੇ ਤੇ ਇੱਥੇ ਇੱਕ ਜੋਗ ਜਿਹਾ ਵੀ ਬਣਿਆ ਸੀ, ਕਹਿੰਦੇ ਵੀ ਵੱਡੇ ਸਾਰੇ ਸਕੂਲ ਦੇ ਵਿੱਚ ਨਾ ਬੱਚੇ ਇਕੱਠੇ ਹੋਏ ਇੱਦਾਂ ਕਰਕੇ, ਛੋਟੇ ਛੋਟੇ ਬੱਚੇ ਆਪਸ 'ਚ ਗੱਲਾਂ ਕਰਨ ਵੀ ਤੂੰ ਅਮੀਰ ਹੈ ਕਿ ਅਸੀਂ ਅਮੀਰ ਹਾਂ ਇੱਦਾਂ। ਤੇ ਇੱਕ ਬੱਚਾ ਕਹਿੰਦਾ ਜੀ ਅਸੀਂ ਤੇ ਬਹੁਤ ਗਰੀਬ ਹਾਂ, ਸਾਡੇ ਕੋਲ ਤੇ 4 ਹੀ ਗੱਡੀਆਂ ਨੇ, ਅਸੀਂ ਬੜੇ ਗਰੀਬ ਹਾਂ, ਸਾਡੇ ਘਰ ਦੇ ਵਿੱਚ 2 ਹੀ AC ਲੱਗੇ ਨੇ, ਸਾਡੇ ਤੇ 5-6 ਨੌਕਰ ਨੇ, ਸਾਡੇ ਨਾਲ ਦਾ ਥੋੜ੍ਹਾ ਕੋਈ ਗਰੀਬ ਹੈ। ਦੂਜਾ ਕਹਿੰਦਾ ਨਹੀਂ ਵਾਕਈ ਫਿਰ ਤੁਸੀਂ ਗਰੀਬ ਹੋ, ਸਾਡੇ ਘਰ ਤੇ 15 ਨੌਕਰ ਨੇ, ਸਾਡੀਆਂ ਤੇ 8 ਗੱਡੀਆਂ ਨੇ, ਸਾਡੇ ਤੇ 2 ਮਹਿਲ। ਹੁਣ ਜਦੋਂ ਇੱਦਾਂ ਟੌਕ ਉਹ ਲੋਕ ਕਰਨਗੇ ਫਿਰ ਉੱਥੇ ਵੀ ਕੋਈ ਨਾ ਕੋਈ ਗਰੀਬ ਜ਼ਰੂਰ ਨਿਕਲ ਆਵੇਗਾ। ਸੋ ਇਹ ਸਮਾਜ ਦਾ ਤਾਣਾ ਬਣਾ। ਤੋ ਅਸਲ ਵਿੱਚ ਮਹਾਰਾਜ ਨੇ ਆਖਿਆ ਗਰੀਬ ਕੌਣ ਹੈ? ਜਿਹਦੇ ਅੰਦਰ ਰੱਬੀ ਗੁਣ ਨਹੀਂ ਹੈਗੇ ਉਹ ਬੰਦਾ ਗਰੀਬ ਹੈ, ਤੇ ਜਿਹਦੇ ਕੋਲ ਰੱਬੀ ਗੁਣ ਹੈਗੇ ਨੇ ਉਹਦੇ ਨਾਲ ਦਾ ਦੁਨੀਆਂ ਵਿੱਚ ਅਮੀਰ ਕੋਈ ਨਹੀਂ। ਉਹਦਾ ਇੱਕ ਬੈੱਡਰੂਮ ਦਾ ਘਰ ਵੀ ਹੋਵੇ ਨਾ ਤੇ ਉਹ ਅਮੀਰ ਹੀ ਹੈ, ਤੇ ਜਿਹਦੇ ਕੋਲ ਗੁਣ ਨਹੀਂ ਨਾ ਹੈਗੇ ਸਾਧ ਸੰਗਤ ਉਹਨਾਂ ਦੇ ਘਰਾਂ ਦੇ ਵਿੱਚ 15 ਬੈੱਡਰੂਮ ਵੀ ਹੋਣ ਤੇ ਤਾਂ ਵੀ ਵਿਚਾਰੇ ਗਰੀਬ ਹੀ ਨੇ। ਤੇ ਮੈਂ ਪਿਛਲੇ ਦਿਨ ਇਹ ਕਰਜ਼ ਕੀਤੀ ਸੀ ਵੀ ਕਈ ਲੋਕ ਦੁਨੀਆਂ ਵਿੱਚ ਇੰਨੇ ਗਰੀਬ ਹੁੰਦੇ ਨੇ ਇੰਨੇ ਗਰੀਬ ਹੁੰਦੇ ਨੇ ਉਹਨਾਂ ਕੋਲ ਪੈਸੇ ਤੋਂ ਬਿਨਾਂ ਹੋਰ ਕੱਖ ਨਹੀਂ ਹੁੰਦਾ, ਇੰਨੇ ਜ਼ਿਆਦਾ ਗਰੀਬ ਹੁੰਦੇ ਨੇ। ਤਾਂ ਗੁਰੂ ਕਿਰਪਾ ਕਰੇ, ਮਹਾਰਾਜ ਨੇ ਆਖਿਆ ਮੁਗਤ ਮਾਲ ਕਣਕ ਲਾਲ ਹੀਰਾ ਮਨ ਰੰਜਨ ਕੀ ਮਾਇਆ ਹਾ ਹਾ ਕਰਤ ਬਿਹਾਨੀ ਅਵਦੈ ਤਾਂ ਮੈਂ ਸੰਤੋਖ ਨ ਪਾਇਆ ਹਸਤ ਹਾਥੀ ਰੱਥ ਅਸਵ ਪਵਨ ਤੇਜ। ਅਸਵ ਘੋੜੇ ਨੂੰ ਕਹਿੰਦੇ ਨੇ, ਪਵਨ ਹਵਾ ਦੀ ਨਿਆਈ ਜਿਹੜੇ ਭੱਜਦੇ ਨੇ। ਧਣੀ ਭੂਮਨ ਚਤੁਰਾਂਗਾ, ਚਤੁਰਾਂਗਾ ਕਹਿੰਦੇ ਨੇ ਚਾਰ ਤਰ੍ਹਾਂ ਦੀਆਂ ਫੌਜਾਂ ਵਾਲੇ, ਧਣੀ ਬੜੇ ਅਮੀਰ ਭੂਮੀ ਦੇ ਮਾਲਕ। ਸੰਗ ਨਾ ਝਾਲਿਓ ਇਨ ਮੈਂ ਕਛੂਐ ਊਠ ਸਿਧਾਇਓ ਨਾਂਗਾ। ਮਹਾਰਾਜ ਕਹਿੰਦੇ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਨੰਗਾ ਹੀ ਹੈ, ਨੰਗਾ ਹੀ ਹੈ। ਅਖੀਰਲੇ ਬਚਨ ਨੇ ਹਰ ਕੇ ਸੰਤ ਪ੍ਰੇ ਪ੍ਰੀਤਮ ਪ੍ਰਭ ਕੇ ਤਾਂ ਕਹਿ ਹਰ ਹਰ ਗਾਈਐ। ਗੁਰਦੇਵ ਗੁਰੂ ਗਰੀਬ ਨਿਵਾਜ ਧੰਨ। ਗੁਰੂ ਅਰਜਨ ਸਾਹਿਬ ਮਹਾਰਾਜ ਅਖੀਰਲੀਆਂ ਪੰਕਤੀਆਂ ਵਿੱਚ ਫਰਮਾਉਂਦੇ ਨੇ, ਅਖੀਰਲੇ ਬੰਧ ਵਿੱਚ ਕਹਿੰਦੇ ਨੇ, ਭਾਈ ਜਿਹੜੇ ਰੱਬ ਦੇ ਪਿਆਰੇ ਸਤਸੰਗੀ ਜਣ ਨੇ ਨਾ, ਹਰ ਕੇ ਸੰਤ ਉਹਨਾਂ ਨੂੰ ਆਖਿਆ ਪ੍ਰੇ ਪ੍ਰੀਤਮ ਪ੍ਰਭ ਕੇ, ਜਿਹੜੇ ਪ੍ਰਭੂ ਦੇ ਪਿਆਰੇ ਨੇ, ਤਾਂ ਕਹਿ ਹਰ ਹਰ ਗਾਈਐ, ਉਹਨਾਂ ਦੀ ਸੰਗਤ ਕਰਕੇ ਰੱਬ ਰੱਬ ਗਾਇਆ ਕਰੋ ਤਾਂ ਜੀਵਨ ਵਿੱਚ ਅਸਲੀ ਸੁੱਖ ਮਿਲੇਗਾ। ਤਾਂ ਕਹਿ ਹਰ ਹਰ ਗਾਈਐ ਨਾਨਕ, ਹੇ ਨਾਨਕ ਇਹਾਂ ਸੁੱਖ, ਇੱਥੇ ਵੀ ਸੁੱਖ, ਆਗੈ ਮੁੱਖ ਉਜਲ, ਲੋਕ ਪ੍ਰਲੋਕ ਵਿੱਚ ਸੁੱਖ ਹੀ ਸੁੱਖ ਹੈ। ਨਾਨਕ ਇਹਾਂ ਸੁੱਖ ਆਗੈ ਮੁੱਖ ਉਜਲ। ਮਹਾਰਾਜ ਕਿਵੇਂ ਮਿਲਦਾ ਹੈ? ਆਖਿਆ ਸੰਗ ਸੰਤਨ ਕਹਿ ਪਾਈਐ, ਮਿਲਣਾ ਹੈ ਸਤ ਸੰਗੀ ਜਨਾਂ ਦੀ ਸੰਗਤ ਕਰਕੇ ਜਿਹੜਾ ਅਸਲੀ ਸੁੱਖ ਹੈ। ਤਾਂ ਗੁਰੂ ਕਿਰਪਾ ਕਰੇ ਮਹਾਰਾਜ ਸਤਿਗੁਰ ਸੱਚੇ ਪਾਤਸ਼ਾਹ ਦੇ ਇਹ ਪਾਵਨ ਬਚਨ ਸਾਡੇ ਸਾਰਿਆਂ ਦੇ ਜੀਵਨ ਦਾ ਆਧਾਰ ਤੇ ਆਸਰਾ ਬਣਨ ਜੀ। ਸੋ ਜੈਤ ਸ੍ਰੀ ਰਾਗ ਵਿੱਚ ਗੁਰੂ ਅਰਜਨ ਸਾਹਿਬ ਨੇ ਅੱਜ ਦਾ ਇਹ ਪਾਵਨ ਬਚਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਅੰਕ 700 ਦੇ ਉੱਤੇ ਦਰਜ ਕੀਤਾ। ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਆ ਹੋ ਗਿਆ ਨਹੀਂ ਜੀ, ਆ ਗਏ ਨੇ। ਅਗਲਾ ਪ੍ਰੋਗਰਾਮ ਇਹਨਾਂ ਪਾਸੋਂ ਸਰਵਣ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਧੰਨਵਾਦ ਸਤਿਕਾਰਯੋਗ ਭਾਈ ਗੁਰਸ਼ਰਨ ਸਿੰਘ ਜੀ ਚੀਮਾ ਹੋਣਾ ਦਾ, ਜੋ ਆਪ ਸੰਗਤਾਂ ਦੇ ਨਾਲ ਜੋ ਸਤਿਗੁਰਾਂ ਨੇ ਅੰਮ੍ਰਿਤ ਵੇਲੇ ਸਿੰਘਾਸਨਾਂ 'ਤੇ ਬਿਰਾਜਮਾਨ ਹੋ ਕਰਕੇ ਪਾਵਨ ਪਵਿੱਤਰ ਮੁੱਖ ਵਾਕ ਦੀ ਦਾਤ ਬਖਸ਼ਿਸ਼ ਕੀਤੀ ਹੈ। ਪਵਿੱਤਰ ਉਪਦੇਸ਼ ਆਪ ਸੰਗਤਾਂ ਨੇ ਬੜੇ ਪ੍ਰੇਮ ਅਦਬ ਸਤਿਕਾਰ ਸਹਿਤ ਸਰਵਣ ਕੀਤੇ ਹਨ। ਜੀਵਨ ਦੇ ਵਿੱਚ ਵਿਚਰਦਿਆਂ ਕਈ ਵਾਰ ਮਨੁੱਖ ਭੁਲੇਖਾ ਗ੍ਰਸਤ ਹੋ ਕੇ ਇਸ ਗੱਲ ਦਾ ਸ਼ਿਕਾਰ ਹੋ ਜਾਂਦਾ ਹੈ ਵੀ ਹਰ ਬੰਦਾ ਹੀ ਮੇਰਾ ਆਪਣਾ ਮਿੱਤਰ ਹੈ, ਦੁੱਖ ਵਿੱਚ ਮੇਰੀ ਬਾਂਹ ਫੜੇਗਾ, ਮੁਸੀਬਤਾਂ ਵਿੱਚ ਮੇਰੇ ਨਾਲ ਖੜੇਗਾ। ਪਰ ਬਾਬਾ ਸ਼ੇਖ ਫਰੀਦ ਸਾਹਿਬ ਜੀ ਦੇ ਬੋਲ ਸਾਡੀ ਬੜੀ ਸੋਹਣੀ ਅਗਵਾਈ ਕਰਦੇ ਨੇ। ਫਰੀਦਾ ਗੱਲੀ ਸੋ ਸੱਜਣ ਵੀ, ਇੱਕ ਟੁੱਟੇਂਦੀ ਨਾਲ ਹਾਂ ਤੁਖਾਂ ਜਿਉ ਮੜੀ, ਕਾਰਣ ਤਿੰਨਾ ਮਾਂ ਪਿਰੀ। ਮਲੀ ਕੁਤਰਿਆ ਹੋਇਆ ਉਹ ਗਿੱਲਾ ਗੋਹਾ ਹੈ ਜਿਸ ਨੂੰ ਸਵਾਣੀਆਂ ਕਾੜਨੀ ਥੱਲੇ ਪਾਉਂਦੀਆਂ ਸਨ, ਉਹਦਾ ਗੁਣ ਕਹਿ ਲਓ ਜਾਂ ਉਹਦਾ ਦੋਸ਼ ਕਹਿ ਲਓ, ਵੀ ਨਾ ਤਾਂ ਇੱਕ ਵਾਰ ਅੱਗ ਲਾ ਕੇ ਉਹ ਬਲਦਾ ਹੈ ਅਤੇ ਨਾ ਹੀ ਉਹ ਬੁੱਝਦਾ ਹੈ। ਉਹਨੇ ਹੌਲੀ ਹੌਲੀ ਹੌਲੀ ਹੌਲੀ ਧੁਖਦੇ ਰਹਿਣਾ। ਬਾਬਾ ਸ਼ੇਖ ਫਰੀਦ ਸਾਹਿਬ ਕਹਿੰਦੇ ਨੇ, ਮੂੰਹ ਜੋਰੀ ਕਰਨ ਵਾਲੇ ਮੇਰੇ ਉਹ ਮਿੱਤਰ ਜਿਹੜੇ ਕਹਿੰਦੇ ਨੇ ਵੀ ਅਸੀਂ ਤੇਰੇ ਖਾਸ ਹਾਂ, ਅਸੀਂ ਤੇਰੇ ਆਪਣੇ ਹਾਂ, ਨਾ ਤਾਂ ਮੇਰਾ ਖੜਾ ਹੀ ਛੱਡਦੇ ਆ ਅਤੇ ਨਾ ਹੀ ਲੱਤ ਕੱਢ ਕੇ ਮੇਰੇ ਨਾਲ ਖਲੋਂਦੇ ਆ, ਰਹਿੰਦੇ ਵੀ ਮੇਰੇ ਨਾਲ ਆ ਅਤੇ ਤੰਗ ਵੀ ਪੂਰਾ ਕਰਦੇ ਆ। ਸਰਦਾਰ ਜਥੇਦਾਰ ਦਰਬਾਰਾ ਸਿੰਘ, ਜਦੋਂ ਤੁਸੀਂ 18ਵੀਂ ਸਦੀ ਦੇ ਇਸ ਇਤਿਹਾਸ ਦੀ ਘਟਨਾ ਨੂੰ ਪੜ੍ਹੋਗੇ, ਜਥੇਦਾਰ ਦਰਬਾਰਾ ਸਿੰਘ ਨੂੰ ਉਹਨਾਂ ਦੇ ਮਿਸਲ ਵਿੱਚੋਂ ਕਿਸੇ ਨੇ ਆਣ ਕੇ ਦੱਸਿਆ, ਕਹਿੰਦੇ ਜੀ ਫਲਾਣਾ ਫਲਾਣਾ ਸਿੰਘ ਨਾ ਤੁਹਾਡੇ ਬਾਰੇ ਆਹ ਗੱਲ ਕਹਿੰਦਾ। ਜਥੇਦਾਰ ਸਾਹਿਬ ਨੇ ਉਹਦੀ ਬਾਂਹ ਫੜੀ ਅਤੇ ਉਸ ਬੰਦੇ ਕੋਲ ਲੈ ਕੇ ਕਹਿਣ ਲੱਗੇ ਵੀ ਫਲਾਣਿਆ ਤੂੰ ਆਹ ਗੱਲ ਕਹੀ ਆ ਅਤੇ ਇਹਨੂੰ ਕਹੀ ਆ, ਮੇਰਾ ਤੁਹਾਡੇ ਦੋਵਾਂ ਦੀ ਗੱਲ ਨਾਲ ਕੋਈ ਸੰਬੰਧ ਨਹੀਂ ਹੈਗਾ। ਮਿਸਲ ਦਾ ਉਹ ਸਿੰਘ ਜਥੇਦਾਰ ਦਰਬਾਰਾ ਸਿੰਘ ਨੂੰ ਕਹਿਣ ਲੱਗਾ ਜੀ ਤੁਸੀਂ ਚੰਗੇ ਸੱਜਣ ਹੋ, ਮੈਂ ਤਾਂ ਆਪਣੀ ਸੱਜਣਤਾਈ ਦਾ ਫਰਜ਼ ਨਿਭਾਇਆ, ਤੁਹਾਨੂੰ ਆਣ ਕੇ ਦੱਸਿਆ ਵੀ ਲੋਕ ਤੁਹਾਡੇ ਬਾਰੇ ਕੀ ਗੱਲ ਕਰਦੇ ਆ ਅਤੇ ਤੁਸੀਂ ਉਲਟਾ ਮੈਨੂੰ ਹੀ ਇਹਦੇ ਮੂੰਹ 'ਤੇ ਲੈਣ ਕੇ ਅਤੇ ਮੂੰਹ 'ਤੇ ਕਰਾਉਣ ਦੀ ਕੋਸ਼ਿਸ਼ ਕਰ ਰਹੇ ਹੋ। ਜਥੇਦਾਰ ਜੀ ਕਹਿਣ ਲੱਗੇ ਵੀ ਜੇ ਤੇਰੇ ਵਰਗੇ ਮਿੱਤਰ ਹੋਣ ਨਾ ਫਿਰ ਦੁਸ਼ਮਣਾਂ ਦੀ ਲੋੜ ਕੋਈ ਨਹੀਂ। ਕਹਿੰਦਾ ਜੀ ਉਹ ਕਿਵੇਂ? ਕਹਿੰਦਾ ਉਹਨੇ ਤੀਰ ਛੱਡਿਆ ਸੀ, ਉਹਦਾ ਤੀਰ ਜ਼ਮੀਨ ਤੇ ਡਿੱਗਾ, ਸ਼ਬਦਾਂ ਦਾ ਤੀਰ ਤੇ ਖੁੰਡਾ ਹੋ ਗਿਆ। ਤੂੰ ਉਹਦੇ ਡਿੱਗੇ ਹੋਏ ਤੀਰ ਨੂੰ ਚੁੱਕ ਕੇ ਲਿਆਣ ਕੇ ਤੇ ਮੇਰੇ ਸੀਨੇ ਚ ਮਾਰ ਕੇ ਕਹਿ ਰਿਹਾ ਵੀ ਜੇ ਤੂੰ ਨਹੀਂ ਮਰਿਆ ਤੇ ਮੈਂ ਤੈਨੂੰ ਮਾਰਦਾ। ਉਹਨੇ ਜੇ ਗੱਲ ਕਹੀ ਸੀ ਨਾ, ਤੇਰਾ ਫਰਜ਼ ਬਣਦਾ ਸੀ ਮਿੱਤਰਤਾ ਦੇ ਨਾਤੇ ਵੀ ਉਸ ਗੱਲ ਨੂੰ ਉੱਥੇ ਛੱਡ ਦਿੰਦਾ। ਜਿਹੜੀ ਗੱਲ ਮੇਰੇ ਕੰਨ ਚ ਪਈ ਹੀ ਨਹੀਂ ਉਹਨੇ ਮੇਰੀ ਪਿੱਠ ਪਿੱਛੇ ਕੀਤੀ ਆ, ਤੂੰ ਧੱਕੇ ਨਾਲ ਕਿਉਂ ਮੇਰੇ ਕੰਨਾਂ ਵਿੱਚ ਲਿਆਣ ਕੇ ਉਹਦੇ ਸ਼ਬਦ ਪਾ ਰਿਹਾ? ਕੇਵਲ ਇਸ ਵਾਸਤੇ ਵੀ ਮੈਂ ਡਿਸਟਰਬ ਹੋਵਾਂ? ਤੂੰ ਦੁਨੀਆਂ ਵਿੱਚ ਸਾਡੇ ਬਹੁਤੇ ਮਿੱਤਰ ਜਿਹੜੇ ਆ, ਬਹੁਤੇ ਸੱਜਣ ਜਿਹੜੇ ਆ, ਉਹ ਇੱਦਾਂ ਦੇ ਆ ਵੀ ਨਾ ਤੇ ਲੱਤ ਕੱਢ ਕੇ ਸਾਡੇ ਪਾਲੇ 'ਚ ਖਲੋਂਦੇ ਹੀ ਆ ਅਤੇ ਨਾ ਹੀ ਸਾਡਾ ਖਹਿੜਾ ਛੱਡਦੇ ਆ, ਰਹਿੰਦੇ ਵੀ ਸਾਡੇ ਨਾਲ ਆ ਅਤੇ ਤੰਗ ਪੂਰਾ ਕਰਦੇ ਆ। ਤਾਂ ਉਹਨੂੰ ਬਾਬਾ ਜੀ ਨੇ ਆਖਿਆ, ਤੁਖਾਂ ਜਿਉਂ ਮਿਲੀ ਕਾਰਨ ਤਿੰਨਾ ਮਹਾਂਪਰੀ। ਇਹ ਮਿਲੀ ਵਰਗੇ ਹੁੰਦੇ ਆ, ਗਿੱਲੇ ਗੋਹੇ ਵਰਗੇ, ਇਹ ਨਹੀਂ ਕਿਸੇ ਖਾਤੇ 'ਚ ਪੈ ਸਕਦੇ। ਪਰ ਇਹਦੇ ਨਾਲ ਹੀ ਮਹਾਰਾਜ ਨੇ ਜਦੋਂ ਮਿੱਤਰਤਾਈ ਦੇ ਪੱਖ ਦੀ ਗੱਲ ਕੀਤੀ ਤਾਂ ਇਹ ਵੀ ਆ ਗਿਆ, ਜਿਨ੍ਹਾਂ ਦਸੰਦੜਿਆਂ ਦੁਰਮਤ ਵੰਝੇ ਮਿੱਤਰ ਅਸਾਡੇ ਸਹੀ, ਹੋਂ ਟੁਟੇਂਦੀ ਜਗ ਸਭਾਇਆ ਚਰ ਨਾਨਕ ਵਿਰਲੇ ਕਈ। ਇਹ ਵੀ ਆਖਿਆ, ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ, ਜਿਸ ਪਾਸ ਬੈਠਿਆਂ ਸੋਹੀ ਸਭਨਾਂ ਦਾ ਵਿਸਾ। ਤੋ ਜੀਵਨ ਦੇ ਵਿੱਚ ਵਿਚਰਦਿਆਂ ਮੁਕਤ ਮਾਲ, ਹੀਰਾ, ਹੀਰੇ ਮੋਤੀ, ਮਨੋਰੰਜਨ ਦੇ ਸਾਧਨ ਬਹੁਤ ਕੁਝ ਆ, ਪਰ ਜੇ ਸੱਚਾ ਸੁੱਖ ਸਾਨੂੰ ਕੋਈ ਦੇ ਸਕਦਾ, ਸਦੀਮ ਕਾਲ ਸੁੱਖ ਸਾਨੂੰ ਕੋਈ ਦੇ ਸਕਦਾ, ਤੇ ਉਹ ਗੁਰੂ ਦਾ ਸ਼ਬਦ, ਗੁਰੂ ਤੇ ਗੁਰੂ ਦੇ ਗੁਣ ਨੇ, ਜਿਨ੍ਹਾਂ ਦੇ ਨਾਲ ਜੁੜਿਆਂ ਸਾਡੇ ਜੀਵਨ ਦੇ ਵਿੱਚ ਮਿਠਾਸ ਆ ਸਕਦੀ ਹੈ। ਤੋ ਜਿਤਨੇ ਵੀ ਆਪ ਜੀ ਜੁੜ ਬੈਠੇ ਹੋ, ਬਾਣੀ ਪੜ੍ਹਿਆ ਕਰੋ, ਨਿਤਨੇਮ ਦੇ ਧਾਰਨੀ। ਜਿਸ ਸਿੱਖ ਦਾ ਨਿਤਨੇਮ ਨਹੀਂ ਨਾ ਹੈਗਾ, ਉਸ ਨੂੰ ਸਿੱਖ ਹੋਣ ਦਾ ਕੋਈ ਹੱਕ ਨਹੀਂ। ਤੁਹਾਡੇ ਜੀਵਨ ਘੜੇ ਜਾਂਦੇ ਨੇ ਨਿਤਨੇਮ ਦੇ ਨਾਲ, ਤੁਹਾਡੇ ਜੀਵਨ ਘੜੇ ਜਾਂਦੇ ਨੇ ਬਾਣੀ ਦੇ ਨਾਲ, ਸਿਮਰਨ ਦੇ ਨਾਲ। ਤੋ ਰੱਜ ਕੇ ਬਾਣੀ ਪੜ੍ਹਿਆ ਕਰੋ, ਪੰਜ ਬਾਣੀਆਂ ਦਾ ਨਿਤਨੇਮ ਸਿਮਰਨ ਕਰਿਆ ਕਰੋ, ਉਸ ਅਕਾਲ ਪੁਰਖ ਵਾਹਿਗੁਰੂ ਦੀ ਬਾਣੀ ਪੜ੍ਹਿਆ ਕਰੋ, ਔਰ ਯਤਨ ਕਰੋ ਜਿਹਦੇ ਨਾਲ ਨਾਲ ਅਸੀਂ ਆਪਣਾ ਸਹਿਜ ਪਾਠ ਵੀ ਆਪਣੇ ਘਰ ਵਿੱਚ ਆਰੰਭ ਕਰ ਸਕੀਏ। ਅੰਮ੍ਰਿਤ ਵੇਲਾ ਸੰਭਾਲੀਏ, ਸਤਿਗੁਰਾਂ ਦੇ ਚਰਨਾਂ ਦੇ ਨਾਲ ਜੁੜੀਏ। ਜਦੋਂ ਅਸੀਂ ਅੰਮ੍ਰਿਤ ਵੇਲੇ ਨੂੰ ਸੰਭਾਲਦੇ ਹਾਂ, ਠੀਕ ਆ, ਕਟਾਕਸ਼ ਕਰਨ ਵਾਲੇ ਉੱਤੇ ਕਰਦੇ ਆ, ਪਰ ਜਦੋਂ ਅਸੀਂ ਅੰਮ੍ਰਿਤ ਵੇਲੇ ਨੂੰ ਸੰਭਾਲ ਕੇ ਪੰਜ ਬਾਣੀਆਂ ਦਾ ਨਿਤਨੇਮ ਕਰਨਾ ਸ਼ੁਰੂ ਕਰਦੇ ਹਾਂ, ਤੁਸੀਂ ਮਹਿਸੂਸ ਕਰੋਗੇ ਬੰਦਾ ਆਪਣੇ ਆਪ ਨੂੰ ਅੰਦਰੋਂ ਭਰਿਆ ਭਰਿਆ ਮਹਿਸੂਸ ਕਰਦਾ। ਨਹੀਂ ਤਾਂ ਸਾਰਾ ਕੁਝ ਹੋਣ ਦੇ ਬਾਵਜੂਦ ਵੀ ਅਸੀਂ ਦੌਲਤ ਦੇ ਢੇਰ 'ਤੇ ਬੈਠੇ ਜ਼ਰੂਰ ਹੁੰਦੇ ਹਾਂ, ਪਰ ਅੰਦਰੋਂ ਅਸੀਂ ਖਾਲੀ ਅਤੇ ਸੁੱਕੇ ਅਤੇ ਖੁਸ਼ਕ ਹੁੰਦੇ ਹਾਂ। ਤੋ ਜ਼ਰੂਰ ਪਾਵਨ ਬਾਣੀ ਦੇ ਨਾਲ ਜੁੜਨ ਦਾ ਯਤਨ ਕਰੀਏ। ਸਰਵਣ ਕਰਦੇ ਹਾਂ ਗੁਰੂ ਘਰ ਦੇ ਸਤਿਕਾਰਤ ਕੀਰਤਨੀ ਜਥੇ ਪਾਸੋਂ ਗੁਰਬਾਣੀ ਸ਼ਬਦ ਕੀਰਤਨ, ਭੁੱਲਾਂ ਚੁੱਕਾਂ ਦੀ ਖਿਮਾ, ਆਪ ਸੰਗਤਾਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ,

0: ਵਾਹਿਗੁਰੂ ਜੀ ਕਾ ਖਾਲਸਾ
1: ਖਾਲਸਾ
0: ਵਾਹਿਗੁਰੂ ਜੀ ਕੀ ਫਤਿਹ।
2: ਧੰਨਵਾਦ ਇਸਤਕਾਰਯੋਗ ਗੁਰੂ ਘਰ ਦੇ ਇਸਤਕਾਰ ਕੀਰਤਨੀ ਜਥੇ ਦਾ ਭਾਈ ਹਰਦੀਪ ਸਿੰਘ ਜੀ, ਜੋ ਆਪ ਸੰਗਤਾਂ ਨੂੰ ਗੁਰਬਾਣੀ ਸ਼ਬਦ ਕੀਰਤਨ ਸਰਵਣ ਕਰਵਾ ਰਹੇ ਸਨ। ਆਪ ਸਮੂਹ ਸੰਗਤਾਂ ਦਾ ਧੰਨਵਾਦ ਹੈ ਜਿਨ੍ਹਾਂ ਨੇ ਬੜੇ ਪ੍ਰੇਮ ਅਦਬ ਸਤ ਪਹਿਰ ਕੇ ਸਰਵਣ ਕੀਤਾ ਹੈ। ਸਮਾਂ ਹੈ ਲੜੀਵਾਰ ਚੱਲ ਰਹੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੀ ਕਥਾ ਵਿਚਾਰ ਦਾ। ਸੇਵਾ ਨਿਭਾਉਣਗੇ ਸਤਿਕਾਰਯੋਗ ਭਾਈ ਗੁਰਸ਼ਰਨ ਸਿੰਘ ਜੀ ਚੀਮਾ। ਔਤਨਾ ਪਾਸੋਂ ਲੜੀਵਾਰ ਚੱਲ ਰਹੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੀ ਕਥਾ ਵਿਚਾਰ ਸਰਵਣ ਕਰੀਏ। ਆਪ ਸਮੂਹ ਸੰਗਤਾਂ ਦਾ ਧੰਨਵਾਦ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਸਾਹਿਬ ਜੀਓ ਗੌੜੀ ਪਾਪ ਪੁੰਨ ਦੁਏ ਬੈਲ ਬਿਸਾਹੇ ਪਵਨ ਪੂੰਜੀ ਪ੍ਰਗਾਸਿਓ ਤ੍ਰਿਸ਼ਨਾ ਗੂਣ ਭਰੀ ਕਟ ਭੀਤਰ

कहत कबीर सुनो रे संतो, अब ऐसी बन आई घाटी चढ़त बैल एक थाका, चलो गोन छिटकाई। कहत कबीर सुनो रे संतो, अब ऐसी बन आई घाटी चढ़त बैल एक थाका, चलो गोन छिटकाई। जुगो जुग टल चवर शतर तख्त दे मालक, हाजरा हजूर जारा जहूर शब्द गुरु, बाणी के बोहित अमृत के दाते, दसां पातशाहियां दी जोत, सहब सचे पातशाह सतगुरु गुरु ग्रंथ साहब महाराज, तिन्हां दी पावन पवित्र ते मुकद्दस हजूरी विच अमृत वेले तों सजे दवाना दियां हाजरियां भर रहे सन्मान योग सत्कार योग सतसंगी जनों, सतगुरां ने बड़ी अपार बख्शिश रहमत कीती है आप सब। गुरदेव दी पावन हजूरी विच जुड़ बैठ के सतगुरु की अमृतमयी बाणी दे कीर्तन मेरे तो पहला गुरु करके रागी सिंघा पासों सरवण कर रहे सी, तो आओ साध संगत समा है लड़ीवार चल रही गुरु ग्रंथ साहब दी पावन बाणी दी कथा विचार दा। जिन्ने शरीर आप सतगुरां दे हजूर बैठे हो जां घरां विच मीडिया दे माध्यम राही सरवण कर रहे हो, आओ फतेह दी सांझ पाईए जी। वाहिगुरु जी का खालसा, वाहिगुरु जी की फतेह। राग गौड़ी विच गौड़ी भगतां की बाणी दे सरलेख हेठ दर्ज कबीर साहब जी दे पावन शब्दां नूं आपां पिछले समय तों विचार रहे हां। जे शब्द दा पाठ मैं आप जी दे नाल सांझा कीता है गुरु ग्रंथ साहब जी दे अंक 333 दे उत्ते, ये पावन बचन सुभायमान है। इस पावन शब्द विच कबीर साहब ने बंदे दे जीवन दे संबंध विच ये विचार रखी है कि बंदा इस जिंदगी दे विच आण के व्यापार कर रहा है, ते ये जिहड़ी व्यापार दी खेड है ये अकाल पुरख वाहिगुरु ने आप चलाई है। व्यापार विच की हुंदा है कि आपां कोई चीज प्राप्त करदे हां, कुछ वेचदे हां, कुछ खरीददे हां, तो ये सारा संसार जिहड़ा है ये व्यापारी ही है। ते व्यापारी दी एक होर खेड ऐसी हुंदी है कि वह व्यापार करदा है फिर उत्थों चलिया भी जांदा, बंदा भी दुनिया विच व्यापार कर रहा है ते एक दिन इत्थों रुखसत कर जाएगा, चलिया जाएगा। तो महाराज ने आख्या भी जीव नूं जिहड़ी स्वासां दी रास मिली है ना, जिहड़ी स्वासां दी पूंजी मिली है, इहदे नाल करना ते इहने अकाल पुरख दी सिफतो सलाह दा व्यापार सी, पर इह उस रब दी सिफतो सलाह दी बजाए इहना स्वासां नूं, इहना साहवां नूं काम क्रोध लोभ मोह अहंकार दे वस पाई फिरदा है, तृष्णा दे वस पिया भटक रहा है। तो कबीर साहब ने रहाओ वाली पंक्ति विच आख्या ऐसा नायक राम हमारा, नायक दा अर्थ हुंदा है जी आगू। महाराज कहिंदे ने भी मेरा वह नायक रब राम रमिया होया परमेशर, इहो जाए सगल संसार की ओ बनजारा, ते सारा ही संसार जिहड़ा है वह वणज कर रहा है,
ਸਾਰਾ ਹੀ ਸੰਸਾਰ ਉਹਨੇ ਵਣਜਾਰਾ ਬਣਾਇਆ ਹੋਇਆ ਹੈ। ਹੁਣ ਦੋ ਤਰ੍ਹਾਂ ਦੀ ਵਣਜ ਹੈ ਇਸੇ ਜਗਤ ਵਿੱਚ, ਕੋਈ ਸੱਚ ਦਾ ਵਪਾਰੀ ਹੈ, ਕੋਈ ਝੂਠ ਦਾ ਵਪਾਰੀ ਹੈ। ਮਹਾਰਾਜ ਬਾਣੀ ਵਿੱਚ ਕਹਿੰਦੇ ਨੇ, ਸੱਚ ਵਪਾਰ ਕਰੋ ਵਪਾਰੀ, ਦਰਗਾਹ ਨਿਭ ਹੈ ਖੇਪ ਤੁਮਾਰੀ। ਜਾਂ ਗੁਰੂ ਨਾਨਕ ਸਾਹਿਬ ਦਾ ਆਪਾਂ ਵਾਕ ਪੜ੍ਹਦੇ ਹਾਂ, ਉਹ ਕਹਿੰਦੇ ਨੇ, ਵਣਜ ਕਰੋ ਵਣਜਾਰਿਓ, ਵੱਖਰ ਲਿਓ ਸੰਭਾਲ, ਤੈਸੀ ਵਸਤ ਵਿਸਾਈ ਹੈ ਜੈਸੀ ਨਿਭ ਹੈ ਨਾਲ। ਵੀ ਵਸਤੂ ਉਹ ਇਕੱਠੀ ਕਰੀ ਜਿਹੜੀ ਨਾਲ ਨਿਭਣ ਵਾਲੀ ਹੋਵੇ। ਅੱਗੇ ਸ਼ਾਹ ਸੁਜਾਨ ਹੈ ਲੈਸੀ ਵਸਤ ਸੰਭਾਲ, ਭਾਈ ਰੇ ਰਾਮ ਕਹੋ ਚਿਤ ਲਾਏ, ਹਰ ਜਸ ਵੱਖਰ ਲੈ ਚੱਲੋ। ਵੱਖਰ ਦਾ ਅਰਥ ਹੁੰਦਾ ਸੌਦਾ, ਜੋ ਤੁਸੀਂ ਖਰੀਦਿਆ ਹੈ। ਹੁਣ ਜਿਵੇਂ ਬਾਹਰ ਦੇ ਵਪਾਰੀ ਪੁਰਾਣੇ ਸਮਿਆਂ ਦੇ ਵਿੱਚ ਜਦੋਂ ਵਪਾਰ ਕਰਦੇ ਹੁੰਦੇ ਸੀ ਤੇ ਗੱਡਿਆਂ ਉੱਤੇ ਉਹ ਲੱਦ ਕੇ ਸਮਾਨ ਲੈ ਕੇ ਜਾਂਦੇ ਹੁੰਦੇ ਸੀ, ਉਹਦੇ ਲਈ ਸ਼ਬਦ ਵਰਤਿਆ ਟਾਂਡਾ। ਜਿਵੇਂ ਦੁਆਬੇ ਦੇ ਵਿੱਚ ਨਗਰ ਪੈਂਦਾ ਹੈ ਟਾਂਡਾ, ਟਾਂਡਾ ਉੜਮੜ। ਸੋ ਟਾਂਡਾ ਉਸ ਨਗਰ ਦਾ ਨਾਂ ਤਾਂ ਪਿਆ ਹੈ ਕਿਉਂਕਿ ਵੱਡੀ ਤਾਦਾਦ ਵਿੱਚ ਉੱਥੇ ਆਣ ਕੇ ਪਹਿਲੇ ਸਮਿਆਂ ਦੇ ਵਿੱਚ ਗੱਡੇ ਵਪਾਰੀ ਉੱਥੇ ਰੁਕਦੇ ਹੁੰਦੇ ਸੀ, ਤਾਂ ਕਰਕੇ ਉਹਨੂੰ ਟਾਂਡਾ ਕਹਿੰਦੇ ਨੇ। ਟਾਂਡੇ ਦਾ ਅਰਥ ਕੀ ਹੁੰਦਾ ਹੈ? ਜਿਵੇਂ ਆਪਾਂ ਅਜੋਕੇ ਸਮੇਂ ਦੇ ਵਿੱਚ ਇੱਕ ਸ਼ਬਦ ਵਰਤਦੇ ਹਾਂ ਟਰਾਂਸਪੋਰਟ, ਵੀ ਜੇ ਕਿਸੇ ਦੇ ਕੋਈ ਦੋ ਚਾਰ ਪੰਜ ਟਰੱਕ ਨੇ ਤੇ ਉਹ ਇਕੱਠੇ ਵਪਾਰ ਕਰ ਲਈ ਨਿਕਲਦੇ ਨੇ ਤੇ ਉਹਨੂੰ ਆਪਾਂ ਇੱਕ ਕਾਮਨ ਸ਼ਬਦ ਉਹਦੇ ਲਈ ਵਰਤਦੇ ਹਾਂ ਟਰਾਂਸਪੋਰਟ। ਹੁਣ ਪਹਿਲੇ ਸਮਿਆਂ ਦੇ ਵਿੱਚ ਗੱਡਿਆਂ ਤੇ ਵਪਾਰ ਹੁੰਦਾ ਸੀ ਤੇ ਦੋ ਚਾਰ ਦਸ ਪੰਜਾਹ ਸੌ ਹਜ਼ਾਰ ਗੱਡੇ ਵੀ ਕਿਸੇ ਦੇ ਹੁੰਦੇ ਸਨ, ਕਿਸੇ ਦਾ 300 ਗੱਡਾ ਹੁੰਦਾ ਸੀ। ਇਹ ਵੀ ਇੱਕ ਕੰਮ ਸੀ ਨਾ, ਜਿਵੇਂ ਭਾਈ ਮੱਖਣ ਸ਼ਾਹ ਲੁਬਾਣੇ ਦਾ ਜਿਹੜਾ ਪਰਿਵਾਰ ਸੀ ਉਹ, ਜਾਂ ਹੋਰ ਜਿਹੜੇ ਸਿੱਖ ਗੁਰੂ ਘਰ ਨਾਲ ਜੁੜੇ ਹੋਏ ਸਨ ਜਿਨ੍ਹਾਂ ਨੂੰ ਵਣਜਾਰੇ ਸਿੱਖਾਂ ਦੇ ਹੁੰਦੇ ਸੀ, ਬੜੇ ਅਮੀਰ ਸਿੱਖ ਸਨ, ਉਹਨਾਂ ਦਾ ਇਹ ਕੰਮ ਸੀ। ਆਪਾਂ ਜਦੋਂ ਨਾ ਰਾਜਿਆਂ ਦੀਆਂ ਜੰਗਾਂ ਯੁੱਧਾਂ ਜਾਂ ਜਦੋਂ ਸਮਾਂ ਪਹਿਲਾਂ ਆਪਾਂ ਪੁਰਾਣਾ ਪੜ੍ਹਦੇ ਹਾਂ ਤੇ ਕੁਝ ਗੱਲਾਂ ਨੂੰ ਆਪਾਂ ਮਿਸ ਕਰ ਜਾਂਦੇ ਹਾਂ। ਉਹ ਇਹ ਸੋਚ ਕੇ ਕਿ ਠੀਕ ਹੈ ਜੀ, ਇੱਕ ਜੰਗ ਹੋਈ, ਰਾਜਾ ਇਕੱਠਾ ਹੋਇਆ, ਉੱਥੇ ਫੌਜਾਂ ਆਈਆਂ, ਆਪਸ ਵਿੱਚ ਲੜੀਆਂ, ਇੱਕ ਜਿੱਤ ਗਿਆ ਇੱਕ ਹਾਰ ਗਿਆ। ਨਹੀਂ, ਜਿਹੜਾ ਉਸ ਜੰਗ ਦੇ ਲਈ ਪ੍ਰਬੰਧ ਕੀਤਾ ਜਾਂਦਾ ਸੀ, ਮੰਨ ਲਓ ਹੁਣ ਜਿੰਨੀਆਂ ਫੌਜਾਂ ਆਈਆਂ ਨੇ ਗੱਡਿਆਂ ਉੱਤੇ, ਰਾਸ਼ਨ ਵੀ ਤੇ ਉੱਥੇ ਪਹੁੰਚੇਗਾ ਨਾ, ਰਾਸ਼ਨ ਘੋੜਿਆਂ ਉੱਤੇ ਲੱਦ ਕੇ ਤੇ ਨਹੀਂ ਨਾ ਲਿਜਾਣਾ ਉਹਨਾਂ ਨੇ ਆਪੋ ਆਪਣਾ। ਹੁਣ ਜਿੰਨਾ ਅਸਲਾ ਬਰੂਦ ਹੈ ਸਾਰਾ ਕੁਝ ਗੱਡਿਆਂ ਦੇ ਉੱਤੇ ਲੱਦਿਆ ਜਾਣਾ, ਤੋ ਇਹਨਾਂ ਦੀ ਉਹਨਾਂ ਨੂੰ ਜ਼ਰੂਰਤ ਪੈਂਦੀ ਸੀ, ਇਹਨਾਂ ਦੀ ਲੋੜ ਪੈਂਦੀ ਸੀ ਵੀ ਜਿਹਦਾ ਕੋਈ 300 ਗੱਡਾ ਹੈ, ਜਿਹਦਾ ਕੋਈ 500 ਗੱਡਾ ਹੈ। ਜਿਵੇਂ ਸਮੁੰਦਰੀ ਸ਼ਿਪਾਂ ਦੀ ਲੋੜ ਪੈਂਦੀ ਸੀ, ਜਹਾਜ਼ਾਂ ਦੀ ਲੋੜ ਪੈਂਦੀ ਸੀ, ਉਦਾਂ ਉਹਨਾਂ ਸਮਿਆਂ ਦੇ ਅਕੋਰਡਿੰਗ ਜਿਹੜਾ ਪ੍ਰਬੰਧ ਸੀ ਉਹ ਇਹੋ ਹੀ ਸੀ। ਤੋ ਭਾਈ ਮੱਖਣ ਸ਼ਾਹ ਲਵਾਣਾ ਜੀ ਜਿਹੜੇ ਸਨ ਨਾ, ਉਹਨਾਂ ਦੇ ਵਡੇਰੇ ਇਹੋ ਹੀ ਕੰਮ ਕਰਦੇ ਸਨ ਤੇ ਬੜੇ ਅਮੀਰ ਸਨ। ਉਹਨਾਂ ਨੇ ਆਪਣੇ ਗੱਡਿਆਂ ਦੇ ਉੱਤੇ ਲੱਦ ਕੇ ਇਹ ਜਿਹੜੀ ਸਪਲਾਈ ਹੈ ਇਹ ਥਾਂ ਪੁਰ ਥਾਂ ਪਹੁੰਚਾਉਣੀ, ਭਾਈ ਲੱਖੀ ਰਾਏ ਵਣਜਾਰਾ। ਤੋ ਇਹਨਾਂ ਦੇ ਕੰਮ ਇਹ ਸਨ, ਤਾਂ ਹੀ ਇਹ ਵਣਜਾਰਾ ਸ਼ਬਦ ਵੀ ਜਿਹੜਾ ਉੱਥੇ ਤਾਂ ਜੁੜਿਆ ਹੈ। ਤੋ ਟਾਂਡੇ ਦਾ ਅਰਥ ਬੇਸਿਕਲੀ ਹੈ ਵੀ ਇੱਕ ਗੱਡਿਆਂ ਦਾ ਸਮੂਹ, ਉਹਨੂੰ ਆਪਾਂ ਟਾਂਡਾ ਕਹਿੰਦੇ ਹਾਂ। ਤੋ ਜਿੱਥੇ ਇਹ ਆਣ ਕੇ ਰੁਕਦੇ ਸਨ ਉੱਥੇ ਨਗਰ ਪੈ ਗਿਆ, ਟਾਂਡਾ ਉੜਮੜ ਹੋ ਗਿਆ ਜਾਂ ਟਾਂਡਾ, ਇੱਦਾਂ ਕਰਕੇ ਉਹ ਥਾਂ ਦਾ ਨਾਂ, ਜਗ੍ਹਾ ਦਾ ਨਾਂ। ਤੋ ਗੁਰੂ ਗਰੀਬ ਨਿਵਾਜ ਮਹਾਰਾਜ ਨੇ ਇੱਥੇ ਵੀ ਇੱਕ ਗੱਲ ਆਖੀ, ਆਖਿਆ ਵੀ ਸਾਰਾ ਸੰਸਾਰ ਵਣਜ ਕਰ ਰਿਹਾ, ਵਪਾਰ ਕਰ ਰਿਹਾ ਹੈ, ਪਰ ਉੱਥੇ ਟਾਂਡਾ ਕਿਹੜਾ ਹੈ? ਬੰਦੇ ਦਾ ਸਰੀਰ, ਬੰਦੇ ਦੀ ਬਾਡੀ, ਕਿਉਂਕਿ ਇਹਦੇ ਰਾਹੀਂ ਇਹ ਵਪਾਰ ਹੋਣਾ ਹੈ। ਤੇ ਕੋਈ ਆਪਣੇ ਟਾਂਡੇ ਉੱਤੇ ਜ਼ਹਿਰ ਲੱਦਦਾ ਹੈ, ਕੋਈ ਅੰਮ੍ਰਿਤ ਲੱਦਦਾ ਹੈ, ਕੋਈ ਟਾਂਡੇ ਉੱਤੇ ਹਥਿਆਰ ਲੱਦਦਾ ਹੈ, ਕੋਈ ਟਾਂਡੇ ਉੱਤੇ ਕੋਈ ਲੂਣ ਮਿਰਚ ਮਸਾਲੇ ਲੱਦਦਾ ਹੈ। ਤੋ ਸਾਰੇ ਇੱਦਾਂ ਵਪਾਰ ਕਰ ਰਹੇ ਨੇ ਨਾ, ਲਗਾਤਾਰ ਵਪਾਰ ਕਰ ਰਹੇ ਨੇ। ਤੋ ਭਗਤ ਜੀ ਬਾਣੀ ਵਿੱਚ ਇੱਕ ਥਾਂ ਉੱਤੇ ਕਹਿੰਦੇ ਨੇ ਵੀ ਕਿਨਹੀ ਬਨਜਿਆ ਕਾਂਸੀ ਤਾਂਬਾ, ਕਿਨਹੀ ਲੌਂਗ ਸੁਪਾਰੀ। ਇਹ ਬੜਾ ਮਹਿੰਗਾ ਕਾਰੋਬਾਰ ਸੀ ਲੌਂਗਾਂ ਦਾ, ਸੁਪਾਰੀਆਂ ਦਾ। ਕੋਈ ਕਾਂਸੀ ਤੇ ਤਾਂਬੇ ਦਾ ਵਣਜ ਕਰਦਾ ਸੀ। ਕਿਨਹੀ ਬਨਜਿਆ ਕਾਂਸੀ ਤਾਂਬਾ, ਕਿਨਹੀ ਲੌਂਗ ਸੁਪਾਰੀ, ਸੰਤੋ ਬਨਜਿਆ ਨਾਮ ਗੋਬਿੰਦ ਕਾ, ਐਸੀ ਖੇਪ ਹਮਾਰੀ। ਸਾਡੀ ਜਿਹੜੀ ਖੇਪ ਹੈ, ਜਿਹੜਾ ਸਾਡਾ ਮਾਲ ਆਇਆ ਹੈ, ਉਹ ਕਿਹੜਾ ਹੈ? ਉਹ ਹੈ ਰੱਬ ਦੇ ਨਾਮ ਦਾ। ਤੋ ਭਗਤ ਕਬੀਰ ਸਾਹਿਬ ਕਹਿੰਦੇ ਨੇ, ਐਸਾ ਨਾਇਕ ਰਾਮ ਹਮਾਰਾ, ਸਗਲ ਸੰਸਾਰ ਕੀਓ ਬਣਜਾਰਾ। ਉਹਨੇ ਸਾਰੇ ਹੀ ਸੰਸਾਰ ਨੂੰ ਭਾਈ ਵਣਜ ਕਰ ਲਾਇਆ, ਕੋਈ ਚੰਗੀ ਕਰ ਰਿਹਾ ਤੇ ਕੋਈ ਮਾੜੀ ਕਰ ਰਿਹਾ ਹੈ, ਸਾਰੀ ਉਹਦੀ ਖੇਡ ਹੀ ਹੈ, ਉਹ ਤੋਂ ਬਾਹਰ ਕੁਝ ਵੀ ਨਹੀਂ। ਤੋ ਮਹਾਰਾਜ ਨੇ ਪਹਿਲੇ ਬਚਨ ਵਿੱਚ ਆਖਿਆ, ਪਾਪ ਪੁੰਨ ਦੋਏ ਬੈਲ ਵਿਸਾਹੇ,
ਹੁਣ ਜਿਹੜੇ ਸੰਸਾਰੀ ਜੀਵ ਰੂਪ ਬਣ ਜਾ ਰਹੇ ਨੇ, ਪਾਪ ਤੇ ਪੁੰਨ ਦੇ ਦੋ ਬਲਦ ਮੁੱਲ ਲੈ ਲਏ, ਇੱਕ ਪਾਪ ਦਾ ਤੇ ਦੂਜਾ ਪੁੰਨ ਦਾ, ਦੋ ਬਲਦ ਮੁੱਲ ਲੈ ਲਏ, ਖਰੀਦ ਲਏ। ਜਿਵੇਂ ਵਪਾਰੀ ਨੇ ਆਪਣਾ ਵਪਾਰ ਸ਼ੁਰੂ ਕੀਤਾ, ਉਹਨੇ ਕੋਈ ਗੱਡੀ ਖਰੀਦੀ, ਸਵਾਰੀਆਂ ਢੋਣ ਲਈ ਉਹਨੇ ਕਿਸੇ ਕੰਪਨੀ ਦੇ ਨਾਲ ਸੰਪਰਕ ਕੀਤਾ ਤੇ ਉੱਥੋਂ ਗੱਡੀ ਲੈ ਕੇ ਆਇਆ। ਬਾਬੇ ਨੇ ਆਖਿਆ ਇਦਾਂ ਹੀ ਵਪਾਰ ਕਰਨ ਦੇ ਲਈ ਕੁਝ ਜੀਵ ਐਸੇ ਬਣ ਜਾ ਰਹੇ ਨੇ ਜਿਨ੍ਹਾਂ ਨੇ ਦੋ ਬਲਦ ਖਰੀਦੇ ਨੇ, ਇੱਕ ਪਾਪ ਦਾ ਤੇ ਦੂਜਾ ਪੁੰਨ ਦਾ ਬਲਦ ਖਰੀਦ ਲਿਆ। ਹੁਣ ਜਿਹੜਾ ਪੁੰਨ ਦਾ ਬਲਦ ਹੈ, ਚਲੋ ਉਹ ਤੇ ਕਿਤੇ ਨਾ ਕਿਤੇ ਠੀਕ ਹੈ, ਪਰ ਜਿਹੜਾ ਪਾਪ ਦਾ ਬਲਦ ਹੈ ਉਹ ਖਤਰਨਾਕ ਹੈ। ਤੋ ਇੱਥੇ ਗੱਲ ਸਮਝ ਲੱਗੇਗੀ ਸਾਰੀ। ਬਾਬਾ ਕਬੀਰ ਸਾਹਿਬ ਕਹਿੰਦੇ ਨੇ, ਕਹਿੰਦੇ ਵੀ ਸਵਾਸਾਂ ਦੀ ਪੂੰਜੀ ਲੈ ਕੇ ਜੰਮੇ ਸੀ। ਹੁਣ ਇਕੱਲੇ ਪਾਪ ਤੇ ਪੁੰਨ ਨਾਲ, ਦੋ ਬਲਦਾਂ ਨਾਲ ਗੱਲ ਨਹੀਂ ਨਾ ਬਣਨੀ, ਪੂੰਜੀ ਵੀ ਚਾਹੀਦੀ ਹੈ। ਜਦੋਂ ਤੁਸੀਂ ਵਪਾਰ ਕਰਨਾ ਹੋਵੇ, ਕਿਸੇ ਬੰਦੇ ਨੇ ਗੱਡੀ ਖਰੀਦ ਲਈ, ਪਰ ਉਹਦੇ ਵਿੱਚ ਪਾਉਣ ਲਈ ਤੇਲ ਵੀ ਤੇ ਚਾਹੀਦਾ ਹੀ ਹੈ ਨਾ। ਤੇ ਭਗਤ ਸਾਹਿਬ ਕਹਿਣ ਲੱਗੇ ਵੀ ਸਵਾਸਾਂ ਦੀ ਪੂੰਜੀ ਲੈ ਕੇ ਬੰਦਾ ਜੰਮਿਆ ਸੀ, ਸਵਾਸਾਂ ਦੀ ਰਾਸ ਲੈ ਕੇ ਜੰਮਿਆ ਸੀ, ਤੇ ਦੋ ਬਲਦ ਪਾਪ ਤੇ ਪੁੰਨ ਦੇ ਨੇ ਖਰੀਦ ਲਏ। ਪਾਪ ਪੁੰਨ ਦੋਏ ਬੈਲ ਵਿਸਾਹੇ, ਪਵਨ ਪੂੰਜੀ ਪ੍ਰਗਾਸਿਓ। ਪਵਨ ਦਾ ਮਤਲਬ ਹੈ ਹਵਾ, ਸਾਹ, ਸਾਹਾਂ ਦੀ ਪੂੰਜੀ। ਤ੍ਰਿਸ਼ਨਾ ਗੂਣ ਭਰੀ ਘਟ ਪੀਤਰ। ਹੁਣ ਹਿਰਦੇ ਵਿੱਚ ਨਾ ਤ੍ਰਿਸ਼ਨਾ ਦੀ ਛੱਟ ਲੱਦ ਲਈ ਇਹਨੇ ਅੰਦਰ, ਜਿਵੇਂ ਗੱਡੇ ਦੇ ਉੱਤੇ ਕੋਈ ਚੀਜ਼ ਲੱਦਿਆ, ਮਾਲ ਲੱਦਿਆ, ਬੰਦਾ ਕੀ ਕਰ ਰਿਹਾ ਹੈ, ਤ੍ਰਿਸ਼ਨਾ ਦੀ ਛੱਟ ਲੱਦੀ ਫਿਰਦਾ। ਤ੍ਰਿਸ਼ਨਾ ਕਿਹਨੂੰ ਕਹਿੰਦੇ ਨੇ? ਤ੍ਰਿਸ਼ਨਾ ਦਾ ਅਰਥ ਹੈ ਹੋਰ ਹੋਰ ਪਾਉਣ ਦੀ ਸਿੱਕ, ਜਿਹਨੂੰ ਉਹਨੂੰ ਤ੍ਰਿਸ਼ਨਾ ਕਹਿੰਦੇ ਨੇ। ਹੁਣ ਇੱਕ ਪਾਪ ਹੈ ਤੇ ਇੱਕ ਇਹਦੇ ਕੋਲ ਕੀ ਹੈ, ਪੁੰਨ ਹੈ, ਸਵਾਸਾਂ ਦੀ ਪੂੰਜੀ ਹੈ ਤੇ ਅੰਦਰ ਤ੍ਰਿਸ਼ਨਾ ਨਾਲ ਭਰਿਆ ਪਿਆ ਹੈ ਤੇ ਬਸ ਇਹ ਭਟਕ ਰਿਹਾ ਹੈ। ਇਹ ਹੈ ਬੰਦੇ ਦਾ ਵਪਾਰ। ਫਿਰ ਉਹ ਤ੍ਰਿਸ਼ਨਾ ਦਾ ਬੱਧਾ ਹੋਇਆ ਇਹ ਵਪਾਰ ਕਰਦਾ। ਮਹਾਰਾਜ ਬਾਣੀ ਵਿੱਚ ਜਿਹਨੂੰ ਕਹਿੰਦੇ ਨੇ ਤ੍ਰਿਸ਼ਨਾ ਬਿਰਲੇ ਹੀ ਕੀ ਬੋਝੀ, ਇਹ ਕੋਟ ਜ਼ੋਰੇ ਲੱਖ ਕਰੋੜੇ ਮਨ ਨਾ ਹੋ ਰਿਹਾ, ਪਰੇ ਪਰੇ ਹੀ ਕੋ ਲੁੱਝੀ ਹੈ। ਤੋ ਸਤਿਗੁਰ ਨੇ ਕਿਹਾ ਤ੍ਰਿਸ਼ਨਾ ਦੀ ਛਾਟੇ ਨੇ ਲੱਦੀ ਹੋਈ ਆ, ਤੇ ਇਸ ਤਰ੍ਹਾਂ ਇਹ ਜਿਹੜਾ ਮਾਲ ਲੱਦਿਆ ਹੋਇਆ, ਦੋ ਚੀਜ਼ਾਂ ਨੇ, ਇੱਕ ਤੇ ਮਨ ਉੱਤੇ ਤ੍ਰਿਸ਼ਨਾ ਲੱਦੀ ਹੋਈ ਆ, ਇੱਕ ਰੱਬ ਦਾ ਨਾਮ ਲੱਦਿਆ ਹੋਇਆ। ਜਿਵੇਂ ਭਗਤ ਜੀ ਇੱਕ ਬਚਨ ਵਿੱਚ ਕਹਿੰਦੇ ਨੇ, ਮੈਂ ਰਾਮ ਨਾਮ ਧਨ ਲੱਦਿਆ, ਬਿਖ ਲਾਦੀ ਸੰਸਾਰ। ਦੋ ਚੀਜ਼ਾਂ ਹੋ ਗਈਆਂ ਨਾ, ਇੱਕ ਦੇ ਗੱਡੇ ਉੱਤੇ ਰੱਬ ਦੇ ਨਾਮ ਦਾ ਧਨ ਲੱਦਿਆ ਹੋਇਆ, ਗੁਣ ਲੱਦੇ ਹੋਏ ਨੇ, ਤੇ ਦੂਜਾ ਉਹ ਹੈ ਜਿਹੜਾ ਆਪਣੇ ਉੱਤੇ ਤ੍ਰਿਸ਼ਨਾ ਦੀ ਛੱਟ ਲੱਦ ਕੇ ਭੜਕਦਾ ਫਿਰਦਾ। ਉਹ ਵੀ ਭਗਤ ਜੀ ਨੇ ਉੱਥੇ ਆਖਿਆ ਸੀ, ਕੋ ਬਣਜਾਰੋ ਰਾਮ ਕੋ ਮੇਰਾ ਟਾਂਡਾ ਲਾਦਿਆ ਜਾਏ ਰੇ। ਉਹਨਾਂ ਆਖਿਆ ਹੈ ਕਹੀ ਹੈ ਭਾਈ ਕੋਈ ਐਸਾ ਬੰਦਾ ਵੀ ਮੇਰਾ ਵੀ ਟਾਂਡਾ ਜਿਹੜਾ ਹੈ ਨਾ ਉਹ ਲੱਦਿਆ ਹੋਇਆ ਹੈ, ਤੇ ਕੋਈ ਨਾਲ ਮੇਰੇ ਆ ਜਾਓ ਜਿਹਨੇ ਨਾਲ ਚੱਲਣਾ। ਹੁਣ ਸਾਂਝ ਜਿਹੜੀ ਹੈ ਨਾ ਉਹ ਇੱਦਾਂ ਦੀ ਹੁੰਦੀ ਹੈ ਵੀ ਪੁਰਾਣੇ ਸਮਿਆਂ ਵਿੱਚ ਨਾ ਲੁੱਟੇ ਜਾਣ ਦਾ ਡਰ ਹੁੰਦਾ ਸੀ, ਲੁੱਟੇ ਜਾਣ ਦਾ। ਇਕੱਲਾ ਗੱਡਾ ਜਾਊਗਾ ਤੇ ਰਸਤੇ 'ਚ ਕੋਈ ਚੋਰ ਡਕੈਤ ਪੈ ਜਾਣਗੇ, ਫਿਰ ਉਹਨਾਂ ਨੇ ਕਹਿਣਾ ਵੀ ਨਾਲ ਕੋਈ ਹੋਰ ਤੁਰੋ, ਵੀ ਜੇ ਆਪਾਂ 20-50 ਬੰਦੇ 100 ਬੰਦਾ ਹੋਵਾਂਗੇ ਸਾਰੇ ਇਕੱਠੇ ਆਪਣੇ ਗੱਡੇ ਉੱਧਰ ਨੂੰ ਲਈ ਜਾਵਾਂਗੇ, ਤੇ ਜੇ ਰਸਤੇ ਵਿੱਚ ਕੋਈ ਦਿੱਕਤ ਆਉਂਦੀ ਹੈ ਤੇ ਫਿਰ ਕੀ ਹੋਵੇਗਾ, ਵੀ ਆਪਾਂ ਉਹਦਾ ਮੁਕਾਬਲਾ ਕਰ ਲਵਾਂਗੇ। ਹੁਣ ਇਹ ਜਿਹੜੀ ਭੀੜ ਹੈ ਕਿਹੜੀ ਹੈ? ਇਹ ਹੈ ਸਤਸੰਗਤ ਦੀ ਭੀੜ। ਵੀ ਮੈਂ ਜੇ ਇਕੱਲਾ ਹਾਂ, ਸਤਸੰਗਤ ਕਰਨੀ ਕਿਉਂ ਜ਼ਰੂਰੀ ਹੈ? ਉਹਦਾ ਰੀਜ਼ਨ ਹੀ ਇਹ, ਉਹਦਾ ਕਾਰਨ ਹੀ ਇਹ ਹੈ ਵੀ ਮੈਂ ਇਕੱਲਾ ਚੱਲ ਨਹੀਂ ਸਕਦਾ, ਕਿਤੇ ਨਾ ਕਿਤੇ ਮਨ ਡੋਲੇਗਾ, ਕਿਉਂਕਿ ਕਿਸੇ ਵੇਲੇ ਵੀ ਜਿਹੜੇ ਕਾਮ ਕ੍ਰੋਧ ਲੋਭ ਹੰਕਾਰ ਨੇ ਇਹਨਾਂ ਦਾ ਮੇਰੇ ਉੱਤੇ ਹਮਲਾ ਹੋ ਸਕਦਾ। ਪਰ ਜੇ ਮੇਰੇ ਨਾਲ ਸੰਗੀ ਹੋਣਗੇ ਚੰਗੇ, ਤੇ ਫਿਰ ਇਹਨਾਂ ਦੇ ਹਮਲੇ ਤੋਂ ਮੈਂ ਬਚ ਸਕਦਾ। ਬਿਲਕੁਲ ਉਦਾਂ ਜਿਵੇਂ ਕੋਈ ਰਸਤੇ ਰਾਹ ਦੇ ਵਿੱਚ ਇਕੱਲਾ ਟਰੱਕ ਲਈ ਜਾਵੇ ਤੇ ਉਹਦੇ ਲੁੱਟੇ ਜਾਣ ਦਾ ਖਦਸ਼ਾ ਬਣਿਆ ਰਹਿੰਦਾ, ਪਰ ਜੇ ਇੱਕੋ ਲਾਈਨ ਦੇ ਵਿੱਚ 50-100 ਟਰੱਕ ਚੱਲੇ ਤੇ ਉਹਦੇ ਵਿੱਚ 200 ਬੰਦਾ ਬੈਠਾ ਹੋਵੇ ਤੇ ਉਹ ਮੁਕਾਬਲਾ ਕਰਨ ਜੋਗਾ ਹੋ ਜਾਂਦਾ। ਹੁਣ ਮਹਾਰਾਜ ਨੇ ਆਖਿਆ ਮੈਂ ਇਕੱਲਾ ਤੇ ਲੁੱਟਿਆ ਜਾਵਾਂਗਾ, ਤੇ ਮੈਨੂੰ ਚਾਹੀਦੀ ਹੈ ਸੰਗਤ ਨਾਲ। ਘੱਟ ਅਵ ਘੱਟ ਡੂੰਗਰ ਘਣਾ, ਇੱਕ ਨਿਰਗੁਣ ਬੈਲ ਹਮਾਰ। ਬਾਬੇ ਨੇ ਆਖਿਆ ਰਮਈਏ ਸਿਉਂ ਇੱਕ ਬੇਨਤੀ, ਮੇਰੀ ਪੂੰਜੀ ਰਾਖ ਮੁਰਾਰ। ਕੋ ਬਨਜਾਰੋ ਰਾਮ ਕੋ, ਕੋਈ ਹੈ ਭਾਈ ਜਿਹਨੇ ਰੱਬ ਦੇ ਨਾਮ ਦੀ ਵਣਜ ਕਰਨੀ ਹੋਵੇ? ਪਾਪੀਆਂ ਦਾ ਵੀ ਆਪਣਾ ਹੋਕਾ ਹੈ, ਰੱਬ ਦੇ ਪਿਆਰਿਆਂ ਦਾ ਵੀ ਆਪਣਾ ਹੋਕਾ ਹੈ। ਕੋ ਬਨਜਾਰੋ ਰਾਮ ਕੋ, ਮੇਰਾ ਟਾਂਡਾ ਲਾਦਿਆ ਜਾਏ ਰੇ। ਆਖਿਆ ਹੋ ਬਨਜਾਰੋ ਰਾਮ ਕੋ, ਵੀ ਇਹ ਚੇਤਾ ਰੱਖਿਓ ਜਿਹੜਾ ਸਾਡਾ ਟਰੱਕ ਹੈ ਨਾ, ਜਿਹੜਾ ਸਾਡਾ ਗੱਡਾ ਹੈ, ਸਾਡਾ ਟਾਂਡਾ ਹੈ, ਉਹਦੇ ਵਿੱਚ ਰੱਬ ਦੇ ਨਾਮ ਦੀ ਵਣਜ, ਉਹਦੇ ਵਿੱਚ ਕੋਈ ਦੋ ਨੰਬਰੀ ਕੰਮ ਨਹੀਂ ਹੈਗਾ।
ਉਹਦੇ ਵਿੱਚ ਕੋਈ ਡਰੱਗ ਨਹੀਂ ਹੈਗਾ। ਹੁਣ ਵਪਾਰ ਕਈ ਤਰ੍ਹਾਂ ਦੇ ਨੇ, ਕੋਈ ਧਰਮ ਦਾ ਕਰਦਾ ਹੈ, ਧਰਮ ਛੇਤੀ ਵਪਾਰ ਨਾ ਕੀਤੋ, ਮਹਾਰਾਜ ਨੇ ਆਖਿਆ ਤੂੰ ਧਰਮ ਦੇ ਨਾਲ ਵਪਾਰ ਨਹੀਂ ਕੀਤਾ, ਕੋਈ ਨਸ਼ੇ ਦਾ ਵਪਾਰ ਵੀ ਹੋ ਸਕਦਾ। ਤੋ ਬਾਬੇ ਨੇ ਆਖਿਆ ਭਾਈ ਜਿਹਨੇ ਮੇਰੇ ਨਾਲ ਤੁਰਨਾ ਉਹ ਕਿਹੜਾ ਹੋਵੇ ਭਲਾ, ਉਹ ਹੋਵੇ ਜਿਹਨੇ ਮੇਰੇ ਨਾਲ ਦਾ ਧਨ ਲੱਦਿਆ। ਕਈ ਵਾਰ ਤੁਸੀਂ ਨਾਲ ਉਹੋ ਜਿਹੇ ਬੰਦੇ ਨੂੰ ਤੋਰ ਲਓ ਜਿਹਦਾ ਤੁਹਾਡੇ ਨਾਲ ਖਿਆਲ ਹੀ ਨਾ ਮਿਲਦਾ ਹੋਵੇ, ਤੇ ਤੁਹਾਨੂੰ ਇਹ ਖਦਸ਼ਾ ਰਹਿਣਾ ਵੀ ਇਹਦੀ ਸਜ਼ਾ ਨਾਲ ਮੈਨੂੰ ਵੀ ਭੁਗਤਣੀ ਪੈਣੀ। ਮੰਨ ਲਓ ਤੁਹਾਡਾ ਟਰੱਕ ਚੱਲੇ ਨੇ, ਕੋਈ 50-100 ਟਰੱਕ ਚੱਲਿਆ, ਤੁਸੀਂ ਤੇ ਉਹਦੇ ਵਿੱਚ ਫਰੂਟ ਲੱਦਿਆ, ਤੇ ਉਹਨਾਂ 50-100 ਦੇ ਵਿੱਚ ਇੱਕ ਟਰੱਕ ਦੇ ਵਿੱਚ ਲੱਦਿਆ ਗਿਆ ਜ਼ਹਿਰ ਨਸ਼ਾ, ਤੇ ਜਦੋਂ ਤਲਾਸ਼ੀ ਹੋਈ ਤੇ ਫਿਰ ਬਾਕੀ ਵੀ ਸਾਰੇ ਸ਼ੱਕੀ ਹੋ ਗਏ। ਕਈ ਰਾਂ ਤੁਸੀਂ ਭੈੜੇ ਬੰਦਿਆਂ ਦੀ ਸੰਗਤ ਵਿੱਚ ਜੇ ਬਹਿ ਹੀ ਜਾਓ ਨਾ, ਭਾਵੇਂ ਤੁਸੀਂ ਕੁਝ ਨਾ ਕੀਤਾ ਹੋਵੇ, ਪਰ ਲੋਕ ਤੁਹਾਨੂੰ ਵੀ ਕਿਹੜੀ ਨਿਗਾਹ ਨਾਲ ਵੇਖਣ ਲੱਗ ਪੈਂਦੇ ਨੇ, ਸ਼ੱਕੀ ਨਿਗਾਹ ਨਾਲ ਵੇਖਣ ਲੱਗ ਪੈਂਦੇ। ਇਸ ਕਰਕੇ ਅਵੇਸਲੇ ਨਹੀਂ ਹੋਣਾ ਚਾਹੀਦਾ। ਤੋ ਬਾਬਾ ਜੀ ਨੇ ਆਖਿਆ ਕੋ ਬਨਜਾਰੋ ਰਾਮ ਕੋ, ਆਖਿਆ ਕੋਈ ਹੈ ਜਿਹੜਾ ਰੱਬ ਦੇ ਨਾਮ ਦੀ ਵਣਜ ਕਰਨ ਵਾਲਾ ਹੋਵੇ? ਕੋ ਬਨਜਾਰੋ ਰਾਮ ਕੋ ਮੇਰਾ ਟਾਂਡਾ ਲਾਦਿਆ ਜਾਏ ਰੇ, ਹੋਂ ਬਨਜਾਰੋ ਰਾਮ ਕੋ ਸਹਿਜ ਕਰੋ ਵਪਾਰ, ਮੈਂ ਰਾਮ ਨਾਮ ਧਨ ਲਾਦਿਆ ਵੇਖ ਲਾਦੀ ਸੰਸਾਰ। ਇਹ ਸੰਸਾਰ ਨੇ ਵੇਖ ਕਿਹੜੀ ਲੱਦੀ ਹੈ? ਸੰਸਾਰ ਨੇ ਲੱਦੀ ਹੈ ਵੇਖ ਤ੍ਰਿਸ਼ਨਾ ਦੀ, ਤੇ ਤ੍ਰਿਸ਼ਨਾ ਦੇ ਵਸ ਪਿਆ ਹੋਇਆ ਇਹ ਜਿਹੜਾ ਹੈ ਭਟਕ ਰਿਹਾ ਹੈ, ਤ੍ਰਿਸ਼ਨਾ ਦੇ ਵਸ ਪਿਆ ਹੋਇਆ ਇਹ ਅਪਰਾਧ ਕਮਾ ਰਿਹਾ ਹੈ, ਸੰਸਾਰ ਤੇ ਇਹ ਜ਼ਹਿਰ ਲੱਦੀ ਫਿਰਦਾ। ਇਹੋ ਜ਼ਹਿਰ ਆਲੇ ਦੁਆਲੇ ਵਿੱਚ ਸਭ ਕੁਝ ਅੰਦਰ, ਮੈਂ ਰਾਮ ਨਾਮ ਧਨ ਲਾਦਿਆ ਆਖਿਆ ਵੇਖ ਲਾਦੀ ਸੰਸਾਰ। ਜਿਹਨੇ ਰਾਬੀ ਨਾਮ ਦਾ ਧਨ ਲੱਦਿਆ ਹੋਵੇ ਉਹਨੂੰ ਪਰਵਾਹ ਕੋਈ ਨਹੀਂ ਹੁੰਦੀ। ਬੜਾ ਕੀਮਤੀ ਬੋਲ ਇਸੇ ਸ਼ਬਦ ਵਿੱਚ ਰੱਖਦੇ ਨੇ, ਉਰਵਾਰ ਪਾਰ ਕੇ ਦਾਨੀਆਂ ਲਿਖ ਲਿਓ ਆਲ ਪਤਾਲ। ਆਖਿਆ ਜੋ ਲਿਖਣਾ ਮੇਰੇ ਬਾਰੇ ਲਿਖ ਲਾ। ਜੇ ਬੰਦਾ ਇਮਾਨਦਾਰ ਹੋਵੇ ਸਾਧ ਸੰਗਤ, ਉਹਨੂੰ ਕਿਸੇ ਦੀ ਕੋਈ ਪਰਵਾਹ ਹੁੰਦੀ? ਉਹਨੂੰ ਕੋਈ ਪਰਵਾਹ ਨਹੀਂ ਹੈਗੀ। ਬੇਈਮਾਨ ਸਦਾ ਸਹਿਮ ਵਿੱਚ ਜੀਂਦਾ ਹੈ, ਇਮਾਨਦਾਰ ਬੰਦਾ ਕਦੀ ਵੀ ਸਹਿਮ ਵਿੱਚ ਨਹੀਂ ਜੀਂਦਾ। ਕਿਸੇ ਨੇ ਜੋ ਬੋਲਣਾ ਬੋਲ ਜਾਵੋ, ਅਖੀਰ ਤੇ ਨਿਬੇੜਾ ਕਾਹਦਾ ਹੋਣਾ ਹੈ? ਸੱਚ ਦਾ ਹੋਣਾ। ਸੱਚੋਂ ਉਰੇ ਸਭ ਕੋ ਉੱਪਰ ਸੱਚ ਆਚਾਰ, ਕੂੜ ਨਿਖੁੱਟੇ ਨਾਨਕਾ ਓੜਕ ਸੱਚ ਰਹੀ। ਇਹ ਚੇਤਾ ਰੱਖੋ, ਜਿਹੜਾ ਕੂੜ ਹੁੰਦਾ ਨਾ, ਕੂੜ ਇੱਕ ਵਾਰ ਜ਼ੋਰ ਪਾਉਂਦਾ ਪਰ ਅਖੀਰ ਤੇ ਨਿਬੜਨਾ ਕੀ ਹੈ? ਸੱਚ। ਤੋ ਮਹਾਰਾਜ ਨੇ ਆਖਿਆ ਉਰਵਾਰ ਭਰ ਕੇ ਦਾਨੀਆਂ ਲਿਖ ਲਿਓ ਆਲ ਪਤਾਲ, ਮੋਹ ਜਮ ਡਾਂਡ ਨਾ ਲੱਗਈ ਤਜੀ ਲੇ ਸਰਬ ਜੰਜਾਲ। ਆਖਿਆ ਮੈਨੂੰ ਜਮਾਂ ਦੀ ਮਾਰ ਨਹੀਂ ਵੱਜੇਗੀ, ਕਿਉਂਕਿ ਮੈਂ ਤੁਹਾਡੇ ਵਾਲੇ ਜਿਹੜੇ ਇਹ ਤ੍ਰਿਸ਼ਨਾ ਦੇ ਜ਼ਹਿਰ ਲੱਦੀ ਵਾਲੇ ਜਿਹੜਾ ਜੀਵਨ ਹੈ ਉਹਨੂੰ ਮੈਂ ਤਿਆਗ ਦਿੱਤਾ, ਹੁਣ ਮੈਨੂੰ ਜਮਾਂ ਦੀ ਮਾਰ ਨਹੀਂ ਪੈਣੀ। ਤੋ ਖੈਰ ਬਾਬੇ ਨੇ ਬਖਸ਼ਿਸ਼ ਅੱਜ ਕੀਤੀ। ਆਖਿਆ ਪਾਪ ਪੁੰਨ ਦੋਏ ਬੈਲ ਬਿਸਾਹੇ, ਦੋ ਬੈਲ ਖਰੀਦੇ, ਇੱਕ ਪਾਪ ਦੇ ਤੇ ਦੂਜਾ ਪੁੰਨ ਦਾ। ਪਵਨ ਪੂੰਜੀ ਪ੍ਰਗਾਸਿਓ, ਪਵਨ ਹਵਾ ਨੂੰ ਕਹਿੰਦੇ ਨੇ, ਸਵਾਸਾਂ ਦੀ ਪੂੰਜੀ ਦੇ ਨਾਲ। ਤ੍ਰਿਸ਼ਨਾ ਗੂਣ ਭਰੀ ਘੱਟ ਪੀਤਰ, ਤੇ ਤ੍ਰਿਸ਼ਨਾ ਦੀਆਂ ਪੰਡਾਂ ਬੰਨ ਕੇ ਮਨ ਦੇ ਉੱਤੇ ਰੱਖੀਆਂ ਹੋਈਆਂ। ਇਨ ਬਿਦ ਟਾਂਡ ਬਿਸਾਹਿਓ, ਤੇ ਇਸ ਤਰੀਕੇ ਨਾਲ ਮੈਂ ਲੱਦਿਆ ਹੋਇਆ ਵਪਾਰ ਦਾ ਮਾਲ ਲੈ ਕੇ ਤੁਰਿਆ ਫਿਰਦਾ। ਅਗਲਾ ਬੋਲ ਹੈ, ਕਾਮ ਕ੍ਰੋਧ ਦੋਏ ਭਏ ਜਗਾਤੀ। ਜਗਾਤੀ ਕਹਿੰਦੇ ਨੇ ਜੀ ਟੈਕਸ ਲੈਣ ਵਾਲੇ ਨੂੰ। ਹੁਣ ਕਾਮ ਤੇ ਕ੍ਰੋਧ ਇਹ ਮਸੂਲੀਏ ਬਣ ਕੇ ਬੈਠੇ ਨੇ, ਟੈਕਸ ਲੈਂਦੇ ਨੇ, ਬੰਦੇ ਨੂੰ ਲੁੱਟਦੇ ਨੇ ਕਾਮ ਤੇ ਕ੍ਰੋਧ। ਪੁਰਾਣੇ ਸਮਿਆਂ ਦੇ ਵਿੱਚ, ਹੁਣ ਆਪਾਂ ਟੈਕਸ ਕਹਿੰਦੇ ਹਾਂ, ਪਹਿਲਾਂ ਮਸੂਲੀਏ ਕਹਿੰਦੇ ਹੁੰਦੇ ਸੀ। ਜਿਵੇਂ ਤੁਸੀਂ ਆਸਾ ਕੀ ਵਾਰ ਵਿੱਚ ਪੜ੍ਹਦੇ ਹੋ ਜਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਅਜੇ ਬੇਅੰਤ ਸ਼ਬਦ ਆਉਂਦੇ ਨੇ ਜਿੱਥੇ ਜਮ੍ਹਾਂ ਦੀ ਗੱਲ ਆਖੀ ਹੈ ਵੀ ਇਹ ਬੰਦੇ ਦੇ ਕੋਲੋਂ ਕਰ ਲੈਂਦੇ ਨੇ, ਟੈਕਸ ਲੈਂਦੇ ਨੇ। ਟੈਕਸ ਜਿਹੜਾ ਹੈ, ਜਿਵੇਂ ਇੱਕ ਬਚਨ ਬੜਾ ਪਿਆਰਾ ਬਾਬੇ ਦਾ, ਆਖਿਆ ਹਰ ਕੇ ਲੋਗਾ ਮੋਕੋ ਨੀਤ ਦੱਸੈ ਪਟਵਾਰੀ, ਉੱਪਰ ਪੁਜਾ ਕਰ ਮੈਂ ਗੁਰ ਪੈ ਪਕਾਰਿਆ, ਤਿੰਨ ਹੋ ਲਿਆ ਉਭਾਰੀ। ਆਖਿਆ ਰੱਬ ਦੇ ਪਿਆਰਿਓ, ਇਹ ਪਟਵਾਰੀ ਮੈਨੂੰ ਨਿੱਟ ਦੱਸਦਾ। ਪਟਵਾਰੀ ਸ਼ਬਦ ਵਰਤਿਆ, ਪਟਵਾਰੀ ਕਿਵੇਂ ਦੱਸਦਾ? ਆਮ ਤੌਰ ਉੱਤੇ ਨਾ ਸਾਡੇ ਪਿੰਡਾਂ ਥਾਵਾਂ ਦੇ ਵਿੱਚ ਪਟਵਾਰੀ ਦੀ ਟੌਹਰ ਬੜੀ ਹੁੰਦੀ, ਮਤਲਬ ਸੋ ਕਾਲਡ ਟੌਹਰ ਹੀ ਕਹਾਂਗਾ, ਫੋਕੀ ਕੋਈ। ਹਾਂ, ਜਿਹੜਾ ਕੋਈ ਇਮਾਨਦਾਰ ਹੈ, ਆਪਾਂ ਉਹਦੀ ਗੱਲ ਨਹੀਂ ਕਰ ਰਹੇ, ਪਰ ਬਹੁਤੀ ਵਾਰ ਕੁਝ ਸਰਕਾਰੀ ਜਿਹੜੇ ਅਦਾਰੇ ਨੇ
ਉਹ ਇੰਨੇ ਕੁ ਬਦਨਾਮ ਹੋ ਚੁੱਕੇ ਨੇ ਵੀ ਉਹਨਾਂ ਦੇ ਕੋਲੋਂ ਲੋਕ ਡਰਦੇ ਨੇ ਵੀ ਇਹਨਾਂ ਦੇ ਵਸ ਨਾ ਬੰਦਾ ਪੈ ਜਾਵੇ। ਹੁਣ ਪਟਵਾਰੀ ਨੇ ਕੀ ਕੀਤਾ, ਉਹਨੇ ਜ਼ਮੀਨ ਜਿਹੜੀ ਹੈ ਉਹ ਮਾੜਾ ਜਿਹਾ ਕੋਈ ਇੱਧਰ ਉਹਨੇ ਅੱਖਰ ਦਾ ਹੇਰਾ ਫੇਰੀ ਕਰ ਦਿੱਤੀ ਤੇ ਸਾਰੀ ਜ਼ਿੰਦਗੀ ਬੰਦੇ ਦੀ ਕਚਹਿਰੀਆਂ 'ਚ ਲੰਘ ਜਾਂਦੀ। ਤਾਂ ਕਰਕੇ ਲੋਕੀ ਇਹੋ ਜਿਹੀ ਥਾਂ ਉੱਤੇ ਫਿਰ ਪੰਗਾ ਨਹੀਂ ਲੈਂਦੇ। ਜੇ ਉਹ ਪੈਸੇ ਵੀ ਮੰਗੇ ਨਾ ਬੰਦਾ ਦਾ ਕੋਈ 50,000 ਲੱਖ ਮੰਗਦਾ ਤੇ ਦਿਓ ਇਹਨੂੰ, ਮੁੜ ਕੇ ਕੰਮ ਕੱਲ ਨੂੰ ਕੰਮ ਖਰਾਬ ਹੋ ਜਾਵੇ ਤੇ ਫਿਰ ਔਖਾ ਹੋ ਜਾਣਾ ਕੰਮ। ਸੋ ਉੱਥੇ ਬੰਦੇ ਵੱਡਿਆਂ ਵੱਡਿਆਂ ਦੀ ਇਮਾਨਦਾਰੀ ਜਿਹੜੀ ਹੈ ਉਹ ਡੋਲ ਵੀ ਜਾਂਦੀ ਹੈ। ਤੋ ਬਾਬੇ ਨੇ ਵੀ ਇਹ ਬਖਸ਼ਿਸ਼ ਕੀਤੀ ਕਿਉਂਕਿ ਪਹਿਲੇ ਸਮਿਆਂ ਵਿੱਚ ਵੀ ਪਟਵਾਰੀ ਇੱਦਾਂ ਸੀ। ਹੁਣ ਪਟਵਾਰੀਆਂ ਦਾ ਕੰਮ ਕੀ ਹੁੰਦਾ ਸੀ, ਪਟਵਾਰੀਆਂ ਦਾ ਕੰਮ ਸੀ ਵੀ ਸਰਕਾਰਾਂ ਲਈ ਉਹਨੇ ਟੈਕਸ ਇਕੱਠਾ ਕਰਨਾ। ਉਹਨੇ ਕੀ ਕਰਨਾ, ਉਹਨੇ ਨਿਸ਼ਾਨਦੇਹੀ ਕਰਨੀ। ਜਿਵੇਂ ਪਹਿਲਾਂ ਇਹ ਚੱਲਦਾ ਹੁੰਦਾ ਸੀ ਵੀ ਜਿਵੇਂ ਕਿਸਾਨ ਨੇ ਫਸਲ ਬੀਜੀ, ਮੰਨ ਲਓ 1 ਕਿੱਲਾ ਫਸਲ ਬੀਜੀ ਉਹਨੇ, ਉਹਦੇ ਵਿੱਚੋਂ ਸਰਕਾਰ ਨੇ ਤੈਅ ਕਰ ਦੇਣਾ ਵੀ ਖੜੀ ਖੜਾਈ ਜਿਹੜੀ ਫਸਲ ਹੈ ਨਾ, ਜਿਹੜੀ ਖੜੀ ਖਲੋਤੀ ਫਸਲ ਹੈ, ਉਹਨੂੰ ਆਣ ਕੇ ਪਟਵਾਰੀ ਨੇ ਨਿਸ਼ਾਨਦੇਹੀ ਲਾ ਦੇਣੀ ਵੀ ਇੰਨਾ ਹਿੱਸਾ ਜਿਹੜਾ ਹੈ ਇਹ ਸਰਕਾਰ ਦਾ, ਉਹ 25% ਹੋ ਸਕਦਾ, ਉਹ 30 ਹੋ ਸਕਦਾ, ਉਹ 50 ਹੋ ਸਕਦਾ, ਇਹ ਸਰਕਾਰ ਦਾ ਹੈ। ਇਸ ਤਰੀਕੇ ਨਾਲ ਲੋਕਾਂ ਦੀ ਲੁੱਟ ਵੀ ਕੀਤੀ ਜਾਂਦੀ ਸੀ। ਜਿਹੜੀ ਚੰਗੀ ਫਸਲ ਹੋਣੀ ਉੱਥੇ ਉਹਨੇ ਆਣ ਕੇ ਉਹਨੂੰ ਲੈ ਜਾਣਾ ਵੱਢ ਕੇ, ਜਾਂ ਇਹ ਕਹਿ ਦੇਣਾ ਵੀ ਇਹ ਸਰਕਾਰ ਦੀ ਹੈ। ਤੇ ਲੋਕ ਆਵਾਜ਼ਾਰ ਬੜੇ ਸਨ, ਲੋਕ ਪਰੇਸ਼ਾਨ ਵੀ ਬੜੇ ਸਨ। ਤੋ ਬਾਬੇ ਨੇ ਉਦਾਹਰਨ ਵਰਤੀ ਹੈ, ਸਮਾਜ ਦਾ ਇਹ ਵਰਤਾਰਾ ਹੁੰਦਾ ਜੀ। ਜਿਵੇਂ ਬਾਬੇ ਨੇ ਆਖਿਆ, ਹਰ ਕੇ ਲੋਗਾ ਹਰੀ ਅਕਾਲ ਪੁਰਖ ਵਾਹਿਗੁਰੂ ਦੇ ਲੋਕੋ, ਮੈਨੂੰ ਪਟਵਾਰੀ ਨਿਤ ਦੱਸਦਾ। ਇਹ ਪਟਵਾਰੀ ਕੀ ਹੈ, ਬੰਦੇ ਦਾ ਮਨ। ਇੱਥੇ ਪਟਵਾਰੀ ਕੌਣ ਹੈ, ਬੰਦੇ ਦਾ ਮਨ, ਨਿਤ ਦੱਸਦਾ ਬੰਦੇ ਨੂੰ ਨਿਤ ਹੀ। ਤੇ ਹੁਣ ਇਹ ਤੋਂ ਬਚਣਾ ਕਿਵੇਂ ਹੈ, ਇਹ ਤੋਂ ਬਚਣ ਲਈ ਤਰੀਕਾ ਇਹ ਹੈ ਵੀ ਉੱਪਰਲੀ ਅਦਾਲਤ ਜਾਣਾ ਪੈਣਾ, ਕਿਸੇ ਨੂੰ ਕਹਿਣਾ ਪੈਣਾ ਵੀ ਇਹ ਕਰਪਟ ਹੈ। ਹੁਣ ਮੈਂ ਉੱਪਰਲੀ ਅਦਾਲਤ 'ਚ ਕਿੱਥੇ ਗਿਆ, ਆਖਿਆ ਉੱਪਰ ਪੁਜਾ ਕਰ ਮੈਂ ਗੁਰ ਪੈ ਪੁਕਾਰਿਆ, ਬਾਹਾਂ ਤਾਂ ਉਹਨੂੰ ਕਰਕੇ ਮੈਂ ਆਪਣੇ ਗੁਰੂ ਨੂੰ ਆਖਿਆ, ਪੁਕਾਰ ਕੀਤੀ, ਤਿੰਨ ਹੋਂ ਲਿਆ ਉਭਾਰੀ, ਉਹਨੇ ਮੈਨੂੰ ਬਚਾ ਲਿਆ। ਤੋ ਇੱਕ ਬਚਨ ਹੋਰ ਹੈ ਇਸੇ ਸ਼ਬਦ ਦਾ, ਆਖਿਆ ਜਿਮੀ ਨਾਹੀਂ ਮੈਂ ਕਿਸੇ ਕੀ ਬੋਈ, ਐਸਾ ਦੇਣ ਦੁਖਾਲਾ। ਇੱਕ ਤਾਂ ਹੁੰਦਾ ਵੀ ਤੁਸੀਂ ਜ਼ਮੀਨ ਕਿਸੇ ਦੀ ਵਾਹੀ ਹੋਵੇ ਤੇ ਤੁਹਾਨੂੰ ਉਹਦਾ ਟੈਕਸ ਜਾਂ ਜੋ ਉਹਦਾ ਬਣਦਾ ਹੈ ਮੁਆਵਜ਼ਾ ਜਾਂ ਜੋ ਵੀ ਉਹ ਤੁਹਾਨੂੰ ਦੇਣਾ ਪੈਣਾ। ਉਹ ਕਹਿੰਦਾ ਮੈਂ ਜ਼ਮੀਨ ਵੀ ਨਹੀਂ ਵਾਹੀ ਇਹਦੀ, ਜ਼ਮੀਨ ਵੀ ਇਹਦੀ ਨਹੀਂ ਵਾਹੀ, ਪਰ ਫਿਰ ਵੀ ਮੈਨੂੰ ਇਹ ਆਣ ਕੇ ਤੰਗ ਕਰਦਾ, ਮੈਨੂੰ ਇਹੋ ਜਿਹਾ ਦੇਣ ਦੁਖਾਲਾ ਲੱਗਦਾ ਵੀ ਤੁਸੀਂ ਆਣ ਕੇ ਮੇਰਾ ਹੱਲ ਕਰੋ। ਤੋ ਗੁਰਦੇਵ ਨੇ ਸ਼ਬਦ ਵੱਖ ਵੱਖ ਵਰਤੇ ਨੇ। ਇੱਥੇ ਬਾਬਾ ਜੀ ਨੇ ਆਖਿਆ, ਆਖਿਆ ਦੋ ਟੈਕਸ ਲੈਂਦੇ ਨੇ, ਦੋ ਕੌਣ, ਇੱਕ ਕਾਮ ਤੇ ਦੂਜਾ ਕ੍ਰੋਧ। ਕਾਮ ਕ੍ਰੋਧ ਦੋਏ ਭਏ ਜਗਾਤੀ, ਇਹ ਸਵਾਸਾਂ ਦੀ ਪੂੰਜੀ ਦਾ ਕੁਝ ਹਿੱਸਾ ਕਾਮ ਲੈ ਜਾਂਦਾ ਤੇ ਕੁਝ ਹਿੱਸਾ ਕ੍ਰੋਧ ਲੈ ਜਾਂਦਾ। ਹਾਲਾਂਕਿ ਇਹ ਸਵਾਸਾਂ ਦੀ ਪੂੰਜੀ ਨਾਲ ਮੈਂ ਕਰਨਾ ਸੀ ਰੱਬ ਨੂੰ ਚੇਤੇ, ਗੁਰੂ ਨੂੰ ਚੇਤੇ, ਪਰ ਇਸ ਸਵਾਸਾਂ ਦੀ ਪੂੰਜੀ ਦਾ ਕੁਝ ਹਿੱਸਾ ਕਾਮ ਲੈ ਗਿਆ ਤੇ ਕੁਝ ਹਿੱਸਾ ਕ੍ਰੋਧ ਲੈ ਗਿਆ। ਕਾਮ ਕ੍ਰੋਧ ਦੋਏ ਭਏ ਜਗਾਤੀ, ਮਨ ਤਰੰਗ ਬਟਵਾਰਾ। ਤੇ ਜਿਹੜੀਆਂ ਮਨ ਦੇ ਵਿੱਚੋਂ ਤਰੰਗਾਂ ਉੱਠਦੀਆਂ ਨਾ, ਇਹ ਲੁਟੇਰਾ ਬਣ ਗਈਆਂ, ਇਹ ਵੀ ਮੈਨੂੰ ਲੁੱਟਦੀਆਂ ਨੇ। ਹੁਣ ਇੱਕ ਪਾਸੇ ਬੰਦੇ ਨੂੰ ਸਰਕਾਰੀ ਮਾਰ ਵੱਜ ਜਾਵੇ, ਦੂਜੇ ਪਾਸੇ ਆਲੇ ਦੁਆਲੇ ਦੀ ਵੱਜ ਜਾਵੇ, ਬੰਦਾ ਜਾਊ ਕਿੱਧਰ। ਜੇ ਕਿਸਾਨ ਨੇ ਫਸਲ ਬੀਜੀ ਹੈ, ਕੁਝ ਤੇ ਸਰਕਾਰ ਵੱਢ ਕੇ ਲੈ ਗਈ, ਤੇ ਜਿਹੜੀ ਖਲੋਤੀ ਹੈ ਉਹਦੇ ਉੱਤੇ ਨਿਗਾਹ ਵੀ ਆਲੇ ਦੁਆਲੇ ਵਾਲਿਆਂ ਦੀ ਹੈ ਵੀ ਕਿਹੜੇ ਵੇਲੇ ਚੋਰਾਂ ਦੀ ਨਿਗਾਹ ਹੈ ਵੀ ਕਿਹੜੇ ਵੇਲੇ ਇਹ ਵੱਢੇ ਤੇ ਇਹਨੂੰ ਅਸੀਂ ਲੁੱਟੀਏ। ਬਾਬੇ ਨੇ ਆਖਿਆ ਮੇਰੀ ਜ਼ਿੰਦਗੀ ਦੇ ਹਾਲਾਤ ਵੀ ਵਾਹਿਗੁਰੂ ਜੀ ਇੱਦਾਂ ਦੇ ਬਣੇ ਨੇ, ਸਵਾਸਾਂ ਦੀ ਪੂੰਜੀ ਸੀ ਤੈਨੂੰ ਚੇਤੇ ਕਰਨ ਲਈ, ਪਰ ਇਹ ਸਵਾਸ ਦੀ ਪੂੰਜੀ ਕਾਮ ਲੈ ਗਿਆ, ਕ੍ਰੋਧ ਲੈ ਗਿਆ, ਲੋਭ ਲੈ ਗਿਆ, ਮੋਹ ਲੈ ਗਿਆ, ਹੰਕਾਰ ਲੈ ਗਿਆ, ਮਨ ਦੇ ਜਿਹੜੇ ਖਿਆਲ ਉੱਠਦੇ ਨੇ, ਭੈੜੀਆਂ ਤਰੰਗਾਂ ਉੱਠਦੀਆਂ ਨੇ, ਇਹਨਾਂ ਨੇ ਮੇਰੀ ਸਾਰੀ ਰਾਸ ਇੱਦਾਂ ਹੀ ਮੁਕਾਈ ਜਾ ਰਹੇ। ਇੱਦਾਂ ਹੀ ਜਿਵੇਂ ਕਿਸੇ ਦੇ ਕੋਲ ਬਹੁਤ ਪੂੰਜੀ ਹੋਵੇ ਤੇ ਉਹਦਾ ਪੁੱਤ ਨਸ਼ਈ ਨਿਕਲ ਆਵੇ ਤੇ ਸਾਰੀ ਪੂੰਜੀ ਉੱਦਾਂ ਹੀ ਉਡਾ ਦੇਵੇ, ਬੰਦਾ ਆਖੇਗਾ ਇੰਨੀ ਧਨ ਦੌਲਤ ਕਮਾਈ ਸੀ ਇਹ, ਇਸ ਵਿਗੜੈਲ ਨੇ ਸਾਰੀ ਪੂੰਜੀ ਗਵਾਤੀ। ਤੇ ਬਾਬਾ ਕਬੀਰ ਸਾਹਿਬ ਇੱਥੇ ਕਹਿੰਦੇ ਨੇ ਮਨ ਦੀ ਸਾਰੀ ਪੂੰਜੀ ਵਿਕਾਰਾਂ ਦੇ ਵਿੱਚ ਗਵਾਚੀ ਜਾ ਰਹੀ ਹੈ। ਕਾਮ ਕ੍ਰੋਧ ਦੋਏ ਭਏ ਜਗਾਤੀ, ਮਨ ਤਰੰਗ ਬਟਵਾਰਾ, ਪੰਚ ਤੱਤ ਮਿਲ ਦਾਨ ਨਵੇਰੇ। ਆਖਿਆ ਜੇ ਇਹ ਜਿਹੜੀ ਮੈਨੂੰ ਸਵਾਸਾਂ ਦੀ ਪੂੰਜੀ ਬਖਸ਼ੀ ਹੋਈ ਹੈ ਨਾ, ਇਹ ਹੁਣ ਮੁਕਾਈ ਜਾ ਰਹੀ ਹੈ, ਸਾਰੀ ਉਮਰ ਰੂਪੀ ਮੁੱਕਦੀ ਜਾ ਰਹੀ ਹੈ।
ਟਾਂਡਾ ਉਤਰੇ ਹੋ ਪਾਰਾ, ਤੇ ਹੁਣ ਟਾਂਡਾ ਜਿਹੜਾ ਹੈ ਉਹ ਖਤਮ ਹੁੰਦਾ ਜਾ ਰਿਹਾ, ਸਰੀਰ ਖਤਮ ਹੁੰਦਾ ਜਾ ਰਿਹਾ ਇਹਨਾਂ ਬੁਰਾਈਆਂ ਵਿੱਚ। ਅਗਲੇ ਅਗਲੇ ਬਚਨ ਵਿੱਚ ਉਹਨਾਂ ਨੇ ਆਖਿਆ, ਕਹਿਤ ਕਬੀਰ ਸਨੋਰੇ ਸੰਤੋ। ਹੁਣ ਮੈਂ ਆ ਗਿਆ ਸਤ ਸੰਗੀ ਜਣਾ ਕੋਲ, ਹੁਣ ਆ ਗਿਆ ਸਤ ਸੰਗਤ ਦੀ ਪੰਚਾਇਤ ਵਿੱਚ। ਕਹਿਤ ਕਬੀਰ ਸਨੋਰੇ ਸੰਤੋ, ਅਬ ਐਸੀ ਬਨ ਆਈ ਘਾਟੀ ਚੜਤ ਬੈਲ ਇੱਕ ਥਾਕਾ। ਹੁਣ ਗੁਰੂ ਨੇ ਇੱਕ ਬਖਸ਼ਿਸ਼ ਕਰ ਦਿੱਤੀ ਵੀ ਜਿਵੇਂ ਦੋ ਬੈਲ ਸੀ ਤੇ ਦੋਵੇਂ ਹੀ ਮੈਨੂੰ ਬੁਰਾਈ ਵਾਲੇ ਬੰਨੇ ਲਈ ਜਾ ਰਹੇ ਸੀ, ਹੁਣ ਇੱਕ ਬੈਲ ਥੱਕ ਗਿਆ। ਜਦੋਂ ਇੱਕ ਥੱਕ ਜਾਂਦਾ ਦੂਜਾ ਨਾਲ ਹੀ ਬਹਿ ਜਾਂਦਾ। ਜੇ ਰਥ ਦੇ ਵਿੱਚ ਦੋ ਘੋੜੇ ਹੋਣ ਤੇ ਇੱਕ ਥੱਕ ਕੇ ਬਹਿ ਜਾਵੇ ਤੇ ਦੂਜਾ ਨਹੀਂ ਤੁਰ ਸਕਦਾ। ਤੋ ਮਹਾਰਾਜ ਨੇ ਆਖਿਆ ਬੜੀ ਐਸੀ ਕਿਰਪਾ ਹੋਈ ਸਤ ਸੰਗਤ ਦੀ, ਸਤ ਸੰਗੀ ਜਨਾ ਦੀ, ਵੀ ਹੁਣ ਜਿਹੜਾ ਉਹ ਬੈਲ ਸੀ ਨਾ ਉਹ ਚੋਂ ਇੱਕ ਥੱਕ ਗਿਆ, ਹੁਣ ਅੱਗੇ ਨਹੀਂ ਤੁਰਦਾ, ਹੁਣ ਮੈਂ ਛੁੱਟ ਗਿਆ। ਜਿਵੇਂ ਨਾ ਉਹ ਵੈਸੇ ਚਲੋ ਗੱਲ ਤੇ ਅੱਗੇ ਵੀ ਉਹਦੇ ਵਿੱਚ ਹੋਰ ਚੱਲਦੀ, ਆਪਾਂ ਇੱਕ ਸਾਖੀ ਆਮ ਸੁਣਾਉਂਦੇ ਹੁੰਦੇ ਸੀ ਜਾਂ ਸੁਣਦੇ ਹੁੰਦੇ ਸੀ ਵੀ ਜਿਹੜਾ ਇੱਕ ਗਧਾ ਉਹਦੇ ਉੱਤੇ ਲੂਣ ਲੱਦਿਆ ਹੋਇਆ ਸੀ ਤੇ ਲੂਣ ਲੱਦ ਕੇ ਤੇ ਵਪਾਰੀ ਨੇ ਉਹਨੂੰ ਪਾਰ ਖੜਨਾ, ਦਰਿਆ ਤੋਂ ਪਾਰ ਖੜਨਾ। ਇੱਕ ਦਿਨ ਕਿਤੇ ਪਾਣੀ ਜ਼ਿਆਦਾ ਸੀ ਤੇ ਲੂਣ ਥੋੜਾ ਥੋੜਾ ਖੁਰ ਗਿਆ ਤੇ ਉਹ ਜਦੋਂ ਪਾਰ ਲੰਘਿਆ ਤੇ ਉਹਨੂੰ ਇੱਦਾਂ ਲੱਗਾ ਵੀ ਹੁਣ ਮੇਰਾ ਵਜਨ ਹਲਕਾ ਹੋ ਗਿਆ। ਅਗਲੇ ਦਿਨ ਉਸ ਗਧੇ ਨੇ ਵੀ ਦਿਮਾਗ ਵਰਤਿਆ, ਉਹਨੇ ਫਿਰ ਅਗਲੀ ਗੱਲ ਇਹ ਕੀਤੀ ਵੀ ਫਿਰ ਜਦੋਂ ਲੂਣ ਲੱਦਿਆ ਤੇ ਉਹਨੇ ਪਾਣੀ ਦੇ ਵਿੱਚੋਂ ਵੀ ਮਾਰ ਦੇਣੀ, ਹਲਕਾ ਹੋ ਜਾਣਾ। ਇਹ ਠੀਕ ਹੈ ਵੀ ਅਗਲਾ ਵੀ ਬੜਾ ਚਲਾਕ ਸੀ, ਉਹਨੇ ਰੂੰ ਲੱਦ ਦਿੱਤਾ, ਉਹ ਫਿਰ ਵਜਨ ਹੀ ਹੋ ਗਿਆ। ਪਰ ਜੇ ਗੱਲ ਉੱਥੋਂ ਤੱਕ ਸਮਝੀਏ ਵੀ ਗਧੇ ਨੇ ਵੀ ਇੱਕ ਸਿਆਣਪ ਵਰਤ ਲਈ ਵੀ ਜਿਹੜਾ ਆਹ ਮੇਰੀ ਪਿੱਠ ਉੱਤੇ ਭਾਰ ਹੈ ਨਾ, ਇਹਦਾ ਸਲਿਊਸ਼ਨ ਇੱਥੇ ਪਿਆ, ਇਹਦਾ ਹੱਲ ਇੱਥੇ ਪਿਆ, ਨਹੀਂ ਤੇ ਇਸ ਲੱਦਣ ਵਾਲੇ ਸਵਾਰਥੀ ਨੇ ਲੱਦਣੋਂ ਹਟਣਾ ਨਹੀਂ। ਬਿਲਕੁਲ ਇਸੇ ਤਰੀਕੇ ਨਾਲ ਆਖਿਆ, ਮੈਂ ਜਦੋਂ ਸਤ ਸੰਗਤ ਕੀਤੀ ਨਾ, ਹੁਣ ਮੈਨੂੰ ਜੀਵਨ ਦੀ ਜੁਗਤ ਪਤਾ ਲੱਗ ਗਈ, ਜੀਵਨ ਜਿਉਣ ਦਾ ਤਰੀਕਾ ਪਤਾ ਲੱਗ ਗਿਆ। ਹੁਣ ਜਿਹੜਾ ਭਾਰ ਮੈਂ ਅੰਦਰ ਚੁੱਕਿਆ ਹੋਇਆ ਸੀ ਨਾ, ਵਿਕਾਰਾਂ ਦਾ, ਬੁਰਾਈਆਂ ਦਾ, ਤ੍ਰਿਸ਼ਨਾ ਦਾ, ਇਹ ਭਾਰ ਜਿਹੜਾ ਮੇਰੇ ਮਨ ਉੱਤੇ ਪਿਆ ਹੋਇਆ ਸੀ, ਗੁਰੂ ਦੀ ਸੰਗਤ ਮਿਲਣ ਦਾ ਕਰਕੇ ਮੇਰਾ ਇਹ ਭਾਰ ਹਲਕਾ ਹੋ ਗਿਆ। ਬਾਬੇ ਦਾ ਇੱਕ ਬਚਨ ਹੈ, ਉਹ ਕਹਿੰਦੇ, ਸੰਤੋ ਮਨ ਪਵਣ ਹੈ ਸੁਖ ਬਣਿਆ, ਕਿਸ ਜੋਗ ਪ੍ਰਾਪਤ ਗਣਿਆ, ਗੁਰ ਦਿਖਲਾਈ ਮੋਰੀ। ਮੋਰੀ ਦਾ ਅਰਥ ਹੁੰਦਾ ਕਮਜ਼ੋਰੀ। ਗੁਰ ਦਿਖਲਾਈ ਮੋਰੀ, ਜਿਤ ਮਿਰਗ ਪੜਤ ਹੈ ਚੋਰੀ। ਹੁਣ ਸ਼ਬਦ ਸੀ, ਸੰਤੋ ਹੇ ਸਤ ਸੰਗੀ ਜਨੋ, ਜਿਹੜਾ ਮੇਰਾ ਮਨ ਪਹਿਲਾਂ ਪਵਨ ਵਾਂਗੂ ਮੈਨੂੰ ਭੜਕਾਈ ਫਿਰਦਾ ਸੀ ਨਾ, ਹੁਣ ਉਹ ਟਿਕਾ ਵਿੱਚ ਆ ਗਿਆ। ਸੰਤੋ ਮਨ ਪਵਨ ਹੈ, ਜਿਹੜਾ ਮਨ ਪਵਨ ਵਰਗਾ ਸੀ ਮੈਨੂੰ ਭੜਕਾਈ ਫਿਰਦਾ ਸੀ, ਸੁੱਖ ਬਣਿਆ। ਹੁਣ ਕੀ ਹੋ ਗਿਆ? ਸੁਖੀ ਹੋ ਗਿਆ, ਸੁੱਖ ਬਣ ਗਿਆ। ਹੁਣ ਆਖਿਆ ਕਿਸ ਜੋਗ ਪ੍ਰਾਪਤ ਗਣਿਆ, ਜੋਗ ਦਾ ਮਤਲਬ ਹੁੰਦਾ ਮਿਲਾਪ। ਆਖਿਆ ਹੁਣ ਇਹ ਗਿਣਿਆ ਜਾਵੇਗਾ, ਤੇਰੇ ਮਿਲਾਪ ਦੇ ਯੋਗ ਹੋ ਗਿਆ। ਕਿਸ ਜੋਗ ਪ੍ਰਾਪਤ ਗਣਿਆ, ਮਹਾਰਾਜ ਕਿਵੇਂ ਹੋਇਆ? ਆਖਿਆ ਗੁਰ ਦਿਖਲਾਈ ਮੋਰੀ, ਗੁਰੂ ਨੇ ਮੈਨੂੰ ਉਹ ਮੋਰੀ ਵਿਖਾ ਦਿੱਤੀ, ਉਹ ਲੀਕੇਜ ਵਿਖਾ ਦਿੱਤੀ। ਆਪਣੇ ਘਰਾਂ ਦੇ ਵਿੱਚ ਪਾਣੀ ਚੱਲਦਾ, ਲੀਕੇਜ ਹੋ ਜਾਵੇ ਘਰ ਦੇ ਵਿੱਚ, ਤੁਹਾਨੂੰ ਪਤਾ ਨਾ ਲੱਗੇ, ਤੁਸੀਂ ਪਲੰਬਰ ਨੂੰ ਸੱਦਿਆ ਤੇ ਉਹਨੂੰ ਪੁੱਛਿਆ ਵੀ ਸਾਡਾ ਬਿੱਲ ਵੜਾ ਆ ਰਿਹਾ ਕਿ ਪਾਣੀ ਦਾ, ਉਹਨੇ ਥੋੜੇ ਜਿਹੇ ਪੈਸੇ ਤੁਹਾਡੇ ਕੋਲ ਜ਼ਰੂਰ ਲਏ, ਪਰ ਉਹਨੇ ਦੱਸ ਦਿੱਤਾ ਵੀ ਇੱਥੇ ਤੁਹਾਡਾ ਪਾਣੀ ਲੀਕ ਹੋ ਰਿਹਾ ਤੇ ਜੇ ਤੁਸੀਂ ਇਹਨੂੰ ਬੰਦ ਕਰ ਲਓ ਤੇ ਬਿੱਲ ਆਉਣਾ ਘੱਟ ਜੂਗਾ, ਨੋਰਮਲ ਹੋ ਜੂਗਾ। ਹੁਣ ਇੱਦਾਂ ਤਾਂ ਨਹੀਂ ਨਾ ਹੁੰਦਾ ਬੰਦਾ ਆਖੇ ਜੀ ਮੈਂ ਹੁਣ 50 ਪਾਠ ਕਰਾਵਾਂਗਾ ਤੇ ਫਿਰ ਉਹਦੇ ਨਾਲ ਲੀਕੇਜ ਜਾਂ ਪਾਣੀ ਦਾ ਬਿੱਲ ਘੱਟ ਜਾਊਗਾ, ਇੱਦਾਂ ਨਹੀਂ ਹੋਣਾ। ਹੇਰਾ ਫੇਰੀ ਕੀਤਿਆਂ ਵੀ ਗੱਲ ਨਹੀਂ ਬਣਨੀ। ਜੇ ਬੰਦਾ ਆਖੇ ਵੀ ਹੁਣ ਮੈਂ ਮੀਟਰ ਨੂੰ ਘੁਮਾ ਕੇ ਪਿੱਛੇ ਕਰ ਲਵਾਂ, ਉਹ ਹੋਰ ਚਾਰਜਸ ਪੈਣਗੇ। ਲੋੜ ਇਸ ਗੱਲ ਦੀ ਸੀ ਵੀ ਕਿਸੇ ਸਿਆਣੇ ਬੰਦੇ ਨੂੰ ਸੱਦਿਆ ਜਾਂਦਾ, ਪਲੰਬਰ ਨੂੰ ਸੱਦਦੇ, ਉਹ ਆਣ ਕੇ ਉਹ ਪੁਆਇੰਟ ਦੱਸਦਾ ਜਿੱਥੋਂ ਲੀਕੇਜ ਹੋ ਰਹੀ ਸੀ, ਉਹਨੇ ਦੱਸੀ ਤੁਸੀਂ ਲਿਆਣ ਕੇ ਉਹਦਾ ਹੱਲ ਕਰਕੇ ਉਹ ਲੀਕੇਜ ਬੰਦ ਕਰ ਦਿੱਤੀ, ਹੁਣ ਸਭ ਕੁਝ ਠੀਕ ਹੋ ਗਿਆ। ਤੋ ਗੁਰੂ ਕੀ ਕਰਦਾ ਹੈ? ਗੁਰੂ ਸਾਹਿਬ ਕੀ ਕਰਦੇ ਨੇ? ਇਹਨੂੰ ਮਹਾਰਾਜ ਨੇ ਆਖਿਆ ਫਿਰ ਗੁਰ ਦਿਖਲਾਈ ਮੋਰੀ, ਗੁਰੂ ਵੀ ਪਲੰਬਰ ਹੈ, ਗੁਰੂ ਨੇ ਉਹ ਮੋਰੀ ਦੱਸ ਦਿੱਤੀ ਜਿੱਥੋਂ ਸਾਰਾ ਕੰਮ ਖਰਾਬ ਹੋ ਰਿਹਾ ਸੀ। ਗੁਰ ਦਿਖਲਾਈ ਮੋਰੀ, ਇੱਥੇ ਮੋਰੀ ਦਾ ਅਰਥ ਹੈ ਕਮਜ਼ੋਰੀ, ਗੁਰੂ ਨੇ ਕਮਜ਼ੋਰੀ ਤੋਂ ਜਾਣੂ ਕਰਾ ਦਿੱਤਾ, ਭਾਈ ਆਹ ਵਜ੍ਹਾ ਹੈ ਜਿਹਦਾ ਕਰਕੇ ਤੂੰ ਦੁਖੀ ਰਹਿੰਦਾ। ਜਿਵੇਂ ਪਲੰਬਰ ਨੇ ਦੱਸ ਦਿੱਤਾ ਵੀ ਆਹ ਵਜ੍ਹਾ ਹੈ ਜਿਹਦਾ ਕਰਕੇ ਤੁਹਾਨੂੰ ਪਾਣੀ ਦਾ ਬਿੱਲ ਜ਼ਿਆਦਾ ਆ ਰਿਹਾ,
ਆਹ ਕਾਰਨ ਹੈ ਉਹਦਾ। ਤੁਸੀਂ ਆਖੋ ਨਹੀਂ ਜੀ ਅਸੀਂ ਪਲੰਬਰ ਤੇ ਸੱਦਣਾ ਨਹੀਂ, ਸਾਨੂੰ ਕੋਈ ਦੱਸੇ ਨਾ ਇਹ ਗੱਲ, ਹੋਰ ਕੋਈ ਹੇਰਾਫੇਰੀ ਦੇ ਨਾਲ ਬਿੱਲ ਘੱਟ ਜਾਵੇ, ਉਹ ਨਹੀਂ ਘਟਣਾ। ਹੇਰਾਫੇਰੀ ਕਰਨ ਦੀ ਲੋੜ ਹੀ ਨਹੀਂ। ਗੁਰ ਦਿਖਲਾਈ ਮੋਰੀ, ਗੁਰੂ ਨੇ ਉਹ ਮੋਰੀ ਵਿਖਾ ਦਿੱਤੀ, ਉਹ ਕਮਜ਼ੋਰੀ ਵਿਖਾ ਦਿੱਤੀ। ਜਿੱਤ ਮਿਰਗ ਪੜਤ ਹੈ ਚੋਰੀ, ਆਖਿਆ ਜਿੱਥੋਂ ਵਿਕਾਰਾਂ ਰੂਪੀ ਹਿਰਨ ਪੈਂਦੇ ਹੁੰਦੇ ਸੀ, ਜਿੱਥੋਂ ਹਮਲਾ ਕਰਦੇ ਸੀ। ਜਿੱਤ ਮਿਰਗ ਪੜਤ ਹੈ ਚੋਰੀ, ਤੋ ਬਾਬੇ ਨੇ ਇੱਥੇ ਵੀ ਇਹੋ ਬਖਸ਼ਿਸ਼ ਕੀਤੀ। ਆਖਿਆ ਕਹਿਤ ਕਬੀਰ ਸੁਨੋਰੇ ਸੰਤੋ, ਕਬੀਰ ਸਾਹਿਬ ਕਹਿੰਦੇ ਨੇ ਵੀ ਹੁਣ ਜੀਵਨ ਦੀ ਹਾਲਤ ਅਜਿਹੀ ਬਣ ਗਈ ਆ ਵੀ ਹੁਣ ਜਿਹੜਾ ਪਾਪ ਪੁੰਨ ਦਾ ਜਿਹੜਾ ਬਲਦ ਸੀ ਨਾ ਉਹ ਥੱਕ ਗਿਆ। ਕਹਿਤ ਕਬੀਰ ਸੁਨੋਰੇ ਸੰਤੋ, ਅਬ ਐਸੀ ਬਣਾਈ ਘਾਟੀ ਚੜ੍ਹਤ ਬੈਲ ਇੱਕ ਥਾਕਾ। ਉਹ ਜਿਹੜੀ ਘਾਟੀ ਚੜ੍ਹਦਾ ਹੋਇਆ ਬੈਲ ਥੱਕ ਗਿਆ, ਹੁਣ ਚਲੋ ਗੋਣ ਛੁਟਕਾਈ। ਹੁਣ ਜਿਹੜਾ ਉਹ ਪਿੱਠ ਉੱਤੇ ਤ੍ਰਿਸ਼ਨਾ ਦੀ ਗੋਣ ਲੱਦੀ ਹੋਈ ਸੀ ਨਾ ਉਹ ਛੁੱਟ ਗਈ, ਹੁਣ ਮਨ ਵਿੱਚ ਤ੍ਰਿਸ਼ਨਾ ਨਹੀਂ, ਹੁਣ ਕਾਮ ਤੇ ਕ੍ਰੋਧ ਜਿਹੜੇ ਨੇ ਉਹ ਟੈਕਸ ਵਸੂਲ ਨਹੀਂ ਕਰ ਸਕਦੇ, ਇਹ ਮੈਨੂੰ ਲੁੱਟ ਨਹੀਂ ਸਕਦੇ। ਤੋ ਸਾਡਾ ਸਾਰਿਆਂ ਦਾ ਫਰਜ਼ ਇਹ ਬਣਦਾ ਏ, ਬਾਬੇ ਨੇ ਆਖਿਆ ਵੇਖੋ ਮਾਲ ਲੱਦਣਾ ਹੈ, ਧਨ ਲੱਦਣਾ ਹੈ, ਤੇ ਸਵਾਸਾਂ ਦੀ ਪੂੰਜੀ ਉੱਤੇ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦਾ ਧਨ ਲੱਦੀਏ ਜਿਹਦੇ ਨਾਲ ਸਾਡਾ ਜੀਵਨ ਸੁਖੀ ਹੋ ਸਕਦਾ ਹੈ। ਸੋ ਸਾਡੇ ਕੋਲ ਦੋ ਆਪਸ਼ਨਸ ਸੰਸਾਰ ਵਿੱਚ ਹਮੇਸ਼ਾ ਅਵੇਲੇਬਲ ਨੇ, ਇੱਕ ਚੰਗਿਆਈ ਦੀ ਹੈ, ਦੂਜੀ ਬੁਰਾਈ ਦੀ ਹੈ। ਬੁਰਾਈ ਨੂੰ ਕਮਾਉਣਾ ਨਹੀਂ ਪੈਂਦਾ, ਆਪਣੇ ਆਪ ਆ ਜਾਂਦੀ ਹੈ, ਪਰ ਚੰਗਿਆਈ ਵਾਲੇ ਬੰਨੇ ਤੁਹਾਨੂੰ ਭੱਜ ਕੇ ਆਪ ਜਾਣਾ ਪੈਂਦਾ। ਮੈਂ ਅਕਸਰ ਇਹ ਉਦਾਹਰਨ ਦਿੰਦਾ ਹੁੰਦਾ, ਕਹਿ ਕੇ ਸਮਾਪਤੀ ਕਰਾਂ, ਤੁਹਾਨੂੰ ਕਦੀ ਅਨਪੜ੍ਹ ਰਹਿਣ ਦੇ ਲਈ ਕੋਈ ਯਤਨ ਕਰਨ ਦੀ ਲੋੜ ਨਹੀਂ ਹੁੰਦੀ। ਤੁਸੀਂ ਜੇ ਅਨਪੜ੍ਹ ਰਹਿਣਾ ਚਾਹੁੰਦੇ ਹੋ, ਕਿਸੇ ਯਤਨ ਦੀ ਲੋੜ ਹੈਗੀ ਉਹਦੇ ਲਈ ਵੀ ਮੈਂ ਜੀ ਹੁਣ ਅਨਪੜ੍ਹ ਰਹਿਣਾ ਚਾਹੁੰਦਾ ਤੇ ਮੈਂ ਇੱਦਾਂ ਕਰਿਆ ਕਰਨਾ, ਤੁਸੀਂ ਉਹਦੇ ਲਈ ਕੋਈ ਯਤਨ ਨਹੀਂ ਥੋੜ੍ਹਾ ਬੰਦਾ ਕਰਦਾ। ਭੁੱਖਾ ਰਹਿਣ ਲਈ ਕੋਈ ਯਤਨ ਕਰਨਾ ਪੈਂਦਾ ਬੰਦੇ ਨੂੰ ਵੀ ਮੈਂ ਭੁੱਖਾ ਰਹਿਣਾ ਚਾਹੁੰਦਾ, ਮੈਂ ਆਹ ਯਤਨ ਕਰਨਾ ਹੁਣ ਨਾ। ਯਤਨ ਹਮੇਸ਼ਾ ਕਾਹਦੇ ਲਈ ਕਰਨਾ ਪੈਂਦਾ? ਪੜ੍ਹਨ ਲਈ ਯਤਨ ਕਰਨਾ ਪੈਂਦਾ, ਯਤਨ ਕਰਨਾ ਪੈਂਦਾ ਰੱਜਣ ਦੇ ਲਈ, ਭੁੱਖੇ ਰਹਿਣ ਲਈ ਕੋਈ ਯਤਨ ਨਹੀਂ ਕਰਨਾ ਪੈਂਦਾ। ਇਸੇ ਤਰੀਕੇ ਨਾਲ ਸਮਾਜ ਦੇ ਗੱਡੇ ਜਿਹੜੇ ਨੇ ਉਹ ਬੜੀਆਂ ਬੁਰਾਈਆਂ ਨਾਲ ਲੱਦੇ ਹੋਏ ਨੇ, ਤੇ ਅਸੀਂ ਗੁਰੂ ਦੇ ਕੋਲ ਆ ਕੇ ਗੁਰੂ ਦੀ ਵਿਚਾਰ ਨਾਲ ਆਪਣਾ ਗੱਡਾ ਲੱਦਣਾ ਹੈ, ਸੰਗਤ ਵਿੱਚ ਬਹਿ ਕੇ ਇਹਦੇ ਲਈ ਸਾਨੂੰ ਯਤਨ ਕਰਨਾ ਪੈਣਾ, ਇਹਦੇ ਲਈ ਉੱਦਮ ਕਰਨਾ ਪੈਣਾ। ਤੋ ਗੁਰੂ ਕਿਰਪਾ ਕਰੇ, ਪਾਵਨ ਬਾਣੀ ਦੀ ਵਿਚਾਰ ਸਾਡੇ ਸਾਰਿਆਂ ਦੇ ਜੀਵਨ ਦਾ ਆਸਰਾ ਬਣੇ ਜੀ। ਧੰਨਵਾਦ। ਆਓ ਅਗਲੇ ਸਮੇਂ ਲਈ ਭਾਈ ਦਿਲਬਾਗ ਸਿੰਘ ਹੁਣੀ ਲੁਧਿਆਣੇ ਵਾਲਿਆਂ ਦੇ ਜੱਥੇ ਪਾਸੋਂ ਕੀਰਤਨ ਸਰਵਣ ਕਰੋ। ਜਥਾ ਤਕਰੀਬਨ ਪਿਛਲੇ 6 ਮਹੀਨਿਆਂ ਤੋਂ ਸੇਵਾ ਕਰ ਰਿਹਾ, 20 ਤਰੀਕ ਦੀ ਇਹਨਾਂ ਜੱਥੇ ਦੀ ਵਾਪਸੀ ਹੈ। ਸਤਿਗੁਰੂ ਜਥੇ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: शहनशाह दो आलम रूहानियत दे सागर प्रीतां दे पहरेदार शब्द गुरु धन गुरु ग्रंथ साहिब जी महाराज जी दे पावन पवित्र दरबार अंदर जुड़ बैठे गुरु प्यारे साध संगत जी अपनियां रसनावां नूं करो पवित्र, मन नूं लियाओ चढ़दियां कला विच, गज वज के फतेह बुलाइए, आखिए जी वाहेगुरु जी का खालसा वाहेगुरु जी की फतेह। तुहाडा सारिआं दा बहुत बहुत धन्नवाद। सतगुरां दी अपार बख्शिश होई, दीवान सजे सजे हुए दीवाना दे विच रब वर्गियां रूहां दे दर्शन दारे कर रहे हां, ते कुछ समय तो ढाडी जथा आप सेव संगतां दी सेवा दे विच हाजर है। बाबाणियां कहानियां पुत सपुत करें, साढ़े पिता पुरखियां दियां योधियां दियां दास्तानां सानू नवा जीवन बख्शिश करदियां, और उन्हां नू गौर दे नाल प्रेम दे नाल सुनिया जावे ते उन्हां दे उत्ते अमल किया जावे। तुसीं मर जीवड़ियां दी कौम हो, शहीदां दी कौम हो, शहीदां दे सिरां दे उत्ते उसरी हुई कौम। गुरु प्यारिओ धनता दे जोगो जिहड़े अपने शहीदां नू नित याद करदे हो, नत उन्हां दे गुण गाउंदे आ, और इदां दा ही प्रसंग तुहाडे नाल असीं इतिहास दे उन्हां वरकियां दा लैके आए हां कि एक इदां दा समा आ गया जदों गुरु के खालसे नूं घरों बेघर होना पिया। एक वार नहीं, इदां दे सैकड़े वार समय आए गुरु के खालसे दे उत्ते, सैकड़े वार इदां दे समय आए कि उन्हां नूं घरों बेघर होना पिया, जंगलां दे विच, जूहां दे विच, झल्लां दे विच, दरियावां दे कंढियां दे उत्ते, रेतले मारूथलां दे विच गुरु प्यारिओ अपने जीवन दा निर्वाह करन वास्ते, बसर करन वास्ते। लेकिन इदां दा वी एक वी दिन नहीं किते इतिहास दे पन्नियां दे अंदर आउंदा है कि गुरु के खालसे ने कदी गुरु दे उत्ते गिला कीता हो, कदी कदी भी गुरु महाराज जी नूं मेहणा मारिया होवे, दाता चंगे असी तेरे सिख बने आ, चंगी तेरे खंडे दी पौल जगी आ, सानू ते हकूमत ने दिन रात जीना हराम कीता पिया। गुरु प्यारिओ ये उन्हां सिखां दा जीवन है चढ़दी कला दा, ते जदों आपां अपने नाल तुलना करदे ना छोटियां छोटियां घरां दियां मुसीबतां, न्याणे लड़ पै, माड़ा मोटा पति पत्नी दे विच झगड़ा हो गया, नौ सस दी लड़ाई हो गई, गुरु दे उत्ते गिले कर लग पैंदे आ, दाता जी मैं ते तुहाडे बड़ी सेवा करदा हुंदा सी जां करदी हुंदी सी, मैं भांडे भी मांजदे रहे हां, असी नित जाके कीर्तन सुनदे रहे हां, पता नहीं साडे परिवार दे विच इदां दा कलेश क्यों आ। गुरु प्यारिओ ये गुरु नूं इक मेहणे आ, उतराइयां चढ़ाइयां परिवारां विच बड़ा कुछ हुंदा रहिंदा है, पर जदों उन्हां योधियां दा आपां इतिहास पढ़दे हां गुरु प्यारिओ एक दिन भी मेहणा नहीं देण आए, वी दाता सानू सानू ते चरखड़ियां दे उत्ते चाढ़ दिता गया, असी की खटिया तेरा अमृत छाके खंडे दी पौल लैके, असी की खटिया, साडा ते बंद बंद कट दिता गया, साडे ते 52-52 शी जी एक परिवार दे शहीद कर दिते गए। गुरु प्यारिओ एक दिन भी तुसी इतिहास पढ़ के देख लो, एक दिन भी इदां दा मेहणा नहीं होगा गुरदेव पातशाह, रुखियां सुखियां खा के गुजारे कीते, दरख्तां दे पत्ते खा के, छिल्लड़ खा के, फल फ्रूट खा के, कंद मूल गाजरां मूलियां खा खा के भी वो गुजारे करते रहे, पर आखदे की रहे तेरा भाणा मीठा लागे, हर नाम पदार्थ नानक मांगे, इदां दीआं रहमतां सच्चे सतगुरां दे पासों मंगदे रहे, ते तदे ते गुरु प्यारिओ वो अपना एक नवा खालसा राज पैदा कर गए सी। और अपना मजबूर यही है कि साडा सिख राज किवें बनिया सी, और केड़िया केड़िया योधिया ने कुर्बानियां कीतियां, अपने प्राणा नूं त्याग दिता, प्राणा दियां अहुतियां, परिवारा दी परवाह नहीं कीती, परिवारा नूं छड्ड के जिथे सत्संग जी लोड़ पई परिवारा नूं भी छड्ड के ते आप हकूमत दे नाल दस्त पंजा लैंदे रहे। आपां मस्से रंगड़ दा जिक्र कीता सी आउण वाले दिनां दे विच, जिहड़ा बीते दिनां दे विच कि उस पापी रूह ने ਕਿਵੇਂ ਸਾਡੇ ਦਰਬਾਰ ਸਾਹਿਬ ਦੀ ਬੇਅਦਬੀ ਕੀਤੀ ਹੈ, ਹਰਿਮੰਦਰ ਸਾਹਿਬ ਦੇ ਵਿੱਚ ਪਲੰਘ ਡਾ ਕੇ ਬੈਠ ਜਾਂਦਾ, ਉੱਥੇ ਵੇਸਵਾਵਾਂ ਦਾ ਨਾਚ ਕਰਦਾ, ਹੁੱਕਾ ਪੀਂਦਾ, ਸ਼ਰਾਬ ਦੇ ਦੌਰ ਚੱਲਦੇ ਨੇ, ਸ਼ਰਾਬ ਦੇ ਪਿਆਲੇ ਪੀਂਦਾ ਹੈ, ਔਰ ਯੱਡ ਸੁਰੱਖਿਆ ਦੇ ਵਿੱਚ ਉਹ ਤਾਇਨਾਤ ਸੀ, ਉਹਦੇ ਆਲੇ ਦੁਆਲੇ ਕੋਈ ਚਿੜੀ ਨਹੀਂ ਸੀ ਫਰਕ ਸਕਦੀ, ਤੇ ਦੋ ਸਿੰਘ ਆਉਂਦੇ ਆ ਬੀਕਾਨੇਰ ਦੀ ਧਰਤੀ ਤੋਂ ਦਿਨ ਦਿਹਾੜੇ ਤਿੱਖੜ ਦੁਪਹਿਰੇ ਇਹਦਾ ਗਾਟਾ ਵੱਢ ਕੇ ਲੈ ਜਾਂਦੇ ਆ। ਹਕੂਮਤ ਦੇ ਵਿੱਚ ਤਰਥੱਲੀ ਮੱਚ ਜਾਂਦੀ ਹੈ, ਉਹ ਅਸੀਂ ਪਿੰਡਾਂ ਦੇ ਪਿੰਡ ਵਿਹਲੇ ਕਰ ਦਿੱਤੇ, ਔਰ ਜਿਸ ਘਰਾਣੇ ਦੇ ਵਿੱਚ ਕੋਈ ਇੱਕ ਸਿੰਘ ਪੈਦਾ ਹੋਇਆ ਅਸੀਂ ਉਹ ਘਰਾਣੇ ਖਤਮ ਕਰ ਦਿੱਤੇ, ਪਿੰਡ ਅੱਗਾਂ ਲਾ ਕੇ ਫੂਕ ਦਿੱਤੇ। ਉਹ ਸਿੰਘ ਕਿਹੜੀ ਮਿੱਟੀ ਦੇ ਬਣੇ ਨੇ, ਇਹ ਆਉਂਦੇ ਕਿੱਥੋਂ ਆ? ਬਣਿਆ ਮਣਿਆ ਵੀ ਕਿਤੇ ਰਾਤੇ ਬਰਾਤੇ ਕੋਈ ਮਾੜੀ ਮੋਟੀ ਤਿੰਨ ਪੰਜ ਹੋ ਜਾਣੀ, ਇਹ ਤੇ ਤਿੱਖੜ ਦੁਪਹਿਰੇ ਆ ਕੇ ਚੌਧਰੀਆਂ ਦੇ ਸਿਰ ਵੱਢਣ ਲੱਗ ਪਏ। ਤੇ ਚੌਧਰੀ ਦੀ ਬੇਗਮ ਆਪਣੇ ਘਰ ਵਾਲੇ ਦੀ ਲਾਸ਼ ਚੱਕ ਕੇ, ਸਿਰ ਹੈ ਨੀਗਾ ਲਾਸ਼ ਦੇ ਉੱਤੇ, ਕੱਲੀ ਧੜ ਨੂੰ ਲੈ ਚੱਕ ਕੇ ਤੇ ਜ਼ਕਰੀਆ ਖਾਨ ਦੇ ਜਾ ਕੇ ਸਾਹਮਣੇ ਰੋਈ ਪਿੱਟੀ ਆ। ਕਹਿੰਦੇ ਖਾਨ ਸਾਹਿਬ ਅੱਗ ਲੱਗੇ ਤੇਰੀ ਚੌਧਰ ਨੂੰ, ਮੈਂ ਆਪਣੇ ਘਰ ਵਾਲਾ ਗਵਾ ਲਿਆ, ਕੀ ਕੱਟਿਆ ਤੇਰੀਆਂ ਚੌਧਰਾਂ ਤੋਂ, ਅਸੀਂ ਮਿਹਣਾ ਮਾਰਿਆ, ਅਸੀਂ ਅੱਜ ਤੱਕ ਕੀ ਖੱਟਿਆ ਸਿੱਖਾਂ ਦੇ ਨਾਲ ਤੇਰੀ ਦੁਸ਼ਮਣੀ, ਔਰ ਅਸੀਂ ਮੁਕਤ ਦੀ ਦੁਸ਼ਮਣੀ ਭਾਲ ਕੇ ਬਹਿ ਗਏ ਆ। ਆ ਦੇਖ ਮੇਰੇ ਪਤੀ ਦਾ ਕੱਲਾ ਧੜ ਪਿਆ, ਉਹਦਾ ਸੈਰੀ ਵੱਢ ਕੇ ਲੈ ਗਿਆ, ਦੱਸ ਅਸੀਂ ਜੀਣ ਜੋਗੇ ਨਹੀਂ ਛੱਡਿਆ, ਤੂੰ ਸਾਨੂੰ ਕਹਿੰਦੀ ਆ, ਮਿਹਣੇ ਮਾਰਿਆ, ਅਸੀਂ ਕਿੱਥੇ ਜਾਈਏ ਹੁਣ, ਜਿੰਨਾ ਚਿਰ ਤੂੰ ਮੈਨੂੰ ਸਿੱਖਾਂ ਦੇ ਕੋਲੋਂ ਮੇਰੇ ਪਤੀ ਦੀ ਮੌਤ ਦਾ ਬਦਲਾ ਨਹੀਂ ਲੈ ਕੇ ਦਿੰਦਾ, ਤਦ ਤੱਕ ਇੱਥੇ ਦਹਾਤੜੇ ਮਾਰ ਕੇ ਤੇਰੇ ਦਰ ਦੇ ਉੱਤੇ ਬੈਠੀ ਪਿੱਟਦੀ ਰਵਾਂਗੀ, ਮੈਂ ਤੇਰੇ ਕੀਰ ਨੇ ਪਾਉਂਦੀ ਰਵਾਂਗੀ, ਸਿੱਖਾਂ ਦੇ ਕੀਰ ਨੇ ਬਾਅਦ ਚ, ਪਹਿਲਾਂ ਮੈਂ ਤੇਰੇ ਕੀਰ ਨੇ ਪਾਵਾਂਗੀ। ਤੇਰੀ ਇਸ ਚੌਧਰ ਨੇ ਅਸੀਂ ਸਾਡਾ ਘਰ ਪੱਟ ਕੇ ਰੱਖ ਦਿੱਤਾ। ਗੁਰੂ ਪਿਆਰਿਓ ਐਦਾਂ ਦੇ ਤਾਨੇ ਮਿਹਣੇ ਸੁਣੇ ਆ ਜ਼ਕਰੀਆ ਖਾਨ ਨੇ, ਆਪੇ ਤੋਂ ਬਾਹਰ ਹੋਇਆ, ਪਹਿਲਾਂ ਤੇ ਡਰ ਗਿਆ, ਆਪ ਡਰਦਾ ਹੈ, ਯਾ ਖੁਦਾ ਮੇਰਾ ਕਿਹੋ ਜੀ ਆਫਤ ਦੇ ਨਾਲ ਮੱਥਾ ਲਾ ਦਿੱਤਾ ਹੈ। ਔਰ ਗੁਰੂ ਪਿਆਰਿਓ ਕੰਬ ਗਿਆ ਵੀ ਦਿਨ ਦਿਹਾੜੇ ਮੱਸੇ ਚੌਧਰੀ ਦਾ, ਔਰ ਯੱਡ ਸੁਰੱਖਿਆ ਦੇ ਵਿੱਚ ਹਮੇਸ਼ਾ ਰਿਹਾ ਕਰਦਾ ਸੀ, ਜੇ ਉਹਦਾ ਸਿਰ ਵੱਢ ਸਕਦੇ ਆ ਤੇ ਇੱਥੇ ਮੇਰੀ ਖਲਕਤ ਜਿਹੜੀ ਹੈ ਮਹਿਫੂਜ਼ ਨਹੀਂ ਹੈ, ਕੋਈ ਵੀ ਇੱਥੇ ਸੁਰੱਖਿਅਤ ਨਹੀਂ ਹੈ, ਤੇ ਆਏ ਦਿਨ ਕਿਤੇ ਮੇਰੇ ਉੱਤੇ ਵੀ ਹਮਲਾ ਨਾ ਹੋ ਜਾਵੇ, ਕਿਤੇ ਆਹ ਦਿਨ ਮੇਰੇ ਉੱਤੇ ਵੀ ਨਾ ਆ ਜਾਣ। ਗੁਰੂ ਪਿਆਰਿਓ ਇਹ ਸੱਚ ਹੈ ਕਿ ਇੱਕ ਵਾਰ ਗੁਰੂ ਕਾ ਖਾਲਸਾ 2000 ਦੇ ਕਰੀਬ ਸਿੰਘ ਇਕੱਠੇ ਹੋ ਕੇ ਭੇਸ ਬਦਲ ਕੇ ਤੇ ਲਾਹੌਰ ਦੇ ਮੋਚੀ ਦਰਵਾਜੇ ਦੇ ਅੰਦਰ ਦੀ ਦਾਖਲ ਹੋ ਗਿਆ ਸੀ, ਬਈ ਜ਼ਕਰੀਆ ਖਾਨ ਨੂੰ ਅਜੇ ਛੱਡਣਾ ਨਹੀਂ ਹੈ। ਔਰ ਉਹ ਜੁੰਮੇ ਦੇ ਦਿਨ ਸ਼ਾਹੀ ਨਮਾਜ਼ ਦੇ ਸ਼ਾਹੀ ਮਸੀਦ ਦੇ ਵਿੱਚ ਨਮਾਜ਼ ਪੜ੍ਹਨ ਵਾਸਤੇ ਜਾਇਆ ਕਰਦਾ ਸੀ, ਪਰ ਇਸ ਪਾਪੀ ਦੀ ਕਿਸਮਤ ਚੰਗੀ, ਉਦੋਂ ਨਮਾਜ਼ ਪੜ੍ਹਨ ਹੀ ਨਹੀਂ ਗਿਆ, ਉਦਣ ਬਚ ਗਿਆ। ਗੁਰੂ ਪਿਆਰਿਓ ਇਹ ਗੱਲ ਵੀ ਉਹਨੂੰ ਡਰਾ ਰਹੀ ਸੀ ਕਿ ਸਿੰਘ ਭੇਸ ਬਦਲ ਕੇ 2000 ਦੇ ਕਾਫਲੇ ਬਣਾ ਕੇ ਜੇ ਸ਼ਹਿਰਾਂ ਵਿੱਚ ਘੁੰਮ ਸਕਦੇ ਆ ਤੇ ਇੱਥੇ ਵੀ ਸੁਰੱਖਿਅਤ ਮੈਂ ਵੀ ਨਿਗਾ। ਹੁਣ ਇਹ ਡਰਿਆ ਹੋਇਆ ਚੌਧਰੀ ਆਪਣੇ ਡਰਿਆ ਹੋਇਆ ਹਾਕਮ ਇਹ ਸੂਬੇਦਾਰ ਆਪਣੇ ਚੌਧਰੀਆਂ ਨੂੰ ਬੁਲਾਉਂਦਾ, ਕਰਮਾ ਛੀਨਾ ਰਾਮਾ ਰਮ ਰਧਾਵਾ ਔਰ ਧਰਮਦਾਸ ਔਰ ਇਹਦੇ ਵਿੱਚ ਸਾਹਿਬ ਰਾਏ ਨਸ਼ਹਿਰੇ ਪੰਨੂਆਂ ਵਾਲਾ, ਹਰ ਭਗਤ ਨਿਰੰਜਣੀਆਂ ਤੇ ਮੱਸੇ ਰੰਗੜ ਦਾ ਭੋਗ ਪੈ ਚੁੱਕਾ ਸੀ। ਦਰਅਸਲ ਇਹ ਮੱਸਾ ਰੰਗੜ ਵੀ ਚੌਧਰੀ ਸੀ, ਇਹ ਮੰਡਿਆਲੇ ਦੇ ਰਹਿਣ ਵਾਲਾ, ਅੰਮ੍ਰਿਤਸਰ ਤੋਂ 10 ਕੁ ਮੀਲਾਂ ਦੀ ਦੂਰੀ ਤੇ ਪਿੰਡ ਮੰਡਿਆਲਾ ਸੀ, ਉੱਥੇ ਦਾ ਇਹ ਹਾਕਮ। ਇਹ ਗੁਰੂ ਪਿਆਰਿਓ ਬੜਾ ਸ਼ਰਾਈ ਨਸ਼ਾਈ ਬੰਦਾ, ਇਹ ਜੀਵਨ ਤੋਂ ਗਿਰਿਆ ਹੋਇਆ ਪਾਪੀ, ਹਰਿਮੰਦਰ ਸਾਹਿਬ ਦੇ ਵਿੱਚ ਬੇਅਦਬੀ ਕੀਤੀ ਤੇ ਗੁਰੂ ਕੇ ਸਿੱਖ ਇਹਦਾ ਕੀਰਤਨ ਸੋਹਲਾ ਪੜ੍ਹ ਦਿੰਦੇ, ਤੇ ਹੁਣ ਆਪਣੇ ਚੌਧਰੀਆਂ ਨੂੰ ਸੱਦ ਕੇ ਇਲਾਕੇ ਦਿਆਂ ਨੂੰ, ਬਈ ਤੁਸੀਂ ਇੰਨੇ ਇੰਨੇ ਇਨਾਮ ਲੈ, ਬਈ ਅਸੀਂ ਸਿੰਘ ਜਿਹੜੇ ਆ ਉਹ ਇੱਥੇ ਪੰਜਾਬ ਦੇ ਵਿੱਚ ਰਹਿਣ ਨਹੀਂ ਦਿੱਤੇ, ਇਹ ਦੱਸੋ ਸਿੰਘ ਕਿੱਥੋਂ ਆਏ ਆ। ਹੁਣ ਗੁਰੂ ਪਿਆਰਿਓ ਜੇ ਮਾੜੀਆਂ ਮੋਟੀਆਂ ਗਾਲਾਂ ਗੁਲਾਂ ਦੇ ਨਾਲ ਗੱਲ ਚੱਲਦੀ ਹੁੰਦੀ, ਦਬਕਿਆਂ ਦੇ ਨਾਲ ਗੱਲ ਚੱਲਦੀ ਹੁੰਦੀ, ਤੇ ਚੌਧਰੀ ਕਈ ਵਾਰ ਇਹ ਦਬਕੇ ਖਾ ਚੁੱਕੇ ਸੀ, ਗਾਲਾਂ ਖਾ ਚੁੱਕੇ ਸੀ, ਪਰ ਐਤਕੀ ਗੱਲ ਜਿਹੜੀ ਆ ਅੱਗੋਂ ਵੱਧ ਗਈ, ਇਹਨੇ ਆਪਣੇ ਸਿਪਾਹੀਆਂ ਦੇ ਕੋਲੋਂ ਲੰਮੇ ਪਟਵਾ ਕੇ ਤੇ ਚੌਧਰੀ ਕਟਵਾਏ ਆ। ਕਹਿੰਦਾ ਇੰਨੇ ਇੰਨੇ ਲੱਖਾਂ ਰੁਪਈਏ ਤੁਸੀਂ ਇਨਾਮ ਪ੍ਰਾਪਤ ਕਰ ਲੈ, ਤੇ ਦੱਸੋ ਉਹ ਸਿੰਘ ਕਿੱਥੋਂ ਆਏ, ਉਹ ਕੌਣ ਹੈ, ਇਹਨਾਂ ਦੀ ਮੱਤ ਕਰਦਾ ਪਿੰਡਾਂ ਦੇ ਵਿੱਚ, ਦੱਸੋ ਸਹੀ ਉਹ ਹੈ ਕੌਣ ਜਿੱਥੇ ਇਹ ਪਨਾਹ ਲੈਂਦੇ ਨੇ, ਤੇ ਕਿਹੜੇ ਇਹਨਾਂ ਦੇ ਘਰ ਘਾੜ ਨੇ। ਕੁਝ ਦਿਨਾਂ ਦਾ ਵਕਬਾ ਮੰਗਿਆ ਚੌਧਰੀਆਂ ਨੇ, ਕਹਿੰਦੇ ਖਾਨ ਸਾਹਿਬ ਅਸੀਂ ਤੁਹਾਨੂੰ ਬਿਲਕੁਲ ਪੁਸ਼ਤ ਪਨਾਈ ਕਰਕੇ ਦੱਸਣ ਦਾ ਯਤਨ ਕਰਾਂਗੇ, ਇਹ ਕੌਣ ਹੈ, ਕਿੱਥੋਂ ਆਉਂਦੇ ਆ। ਤੇ ਉਹਨਾਂ ਦੇ ਵਿੱਚ ਇੱਕ ਹਰ ਭਗਤ ਨਿਰੰਜਣੀਆਂ ਸੀ। ਕੁਛ ਕੁ ਦਿਨਾਂ ਦੇ ਬਾਅਦ ਫਿਰ ਇੱਕ ਮੀਟਿੰਗ ਹੁੰਦੀ ਆ, ਕਹਿੰਦੇ ਆਓ ਪਤਾ ਲੱਗ ਗਿਆ ਇਹ ਮੱਸੇ ਰੰਗੜ ਦਾ ਸਿਰ ਵੱਢ ਕੇ ਲਿਜਾਣ ਵਾਲੇ ਕੌਣ ਹੈ। ਹੁਣ ਇਹ ਸਾਰੇ ਅਮੀਰ ਵਜ਼ੀਰ ਜਰਨੈਲ ਇਕੱਠੇ ਹੋਏ ਆ,
1: ਤੇ ਹਰ ਭਗਤ ਨਿਰੰਜਣੀਆਂ ਜੰਡਿਆਲੇ ਦੇ ਰਹਿਣ ਵਾਲਾ ਉੱਠ ਕੇ ਫਰਿਆਦ ਕਰਦਾ ਹੈ, ਕਹਿੰਦਾ ਖਾਨ ਸਾਹਿਬ ਸੂਬੇਦਾਰ ਸਾਹਿਬ ਪਤਾ ਲੱਗ ਗਿਆ ਜੀ ਆਹ ਮੀਰਾਂ ਕੋਟ ਦਾ ਮਹਿਤਾਬ ਸਿੰਘ ਭੰਗੂ ਇਸ ਇਲਾਕੇ ਦਾ ਬੜਾ ਹੱਟਾ ਕੱਟਾ ਨੌਜਵਾਨ ਹੈ ਤੇ ਉਹ ਆਏ ਦਿਨ ਧਾੜਾਂ ਮਾਰਦਾ ਇਲਾਕੇ ਦੇ ਵਿੱਚ ਲੁੱਟਾਂ ਖੋਹਾਂ ਕਰਦਾ ਤੇ ਨਾਲ ਉਹਦੇ ਇੱਕ ਤਖਾਣਾ ਦਾ ਮੁੰਡਾ ਹੀ ਸੁੱਖਾ ਸਿੰਘ ਉਹਦਾ ਨਾਂ ਕੰਬੋਗੀ ਮਾੜੀ ਵਾਲਾ ਇਹ ਦੋਵੇਂ ਜਾਣੇ ਕਾਰਾ ਕਰਕੇ ਗਏ ਕਹਿੰਦਾ ਮੈਂ ਐਨ ਘੋਕ ਕੱਢ ਲਈ ਆ ਮੈਂ ਬਰੀਕੀ ਤੱਕ ਇਸ ਗੱਲ ਨੂੰ ਪਹੁੰਚਿਆ ਪਰ ਖਾਨ ਸਾਹਿਬ ਇਸ ਵੇਲੇ ਉਹ ਆਪ ਬੀਕਾਨੇਰ ਨੂੰ ਪਹੁੰਚ ਗਿਆ ਉਸ ਵੇਲੇ ਗੁਰੂ ਪਿਆਰਿਓ ਇਸ ਜ਼ਕਰੀਆ ਖਾਨ ਨੇ ਗੁੱਸੇ ਵਿੱਚ ਅੱਗ ਅਗੱਛੜਦੇ ਹੋਏ ਪੱਟੀ ਦੇ ਫੌਜਦਾਰ ਨੂਰਦੀਨ ਨੂੰ ਹੁਕਮ ਕੀਤਾ ਕਹਿੰਦਾ ਯਾ ਉਹਦਾ ਘਰ ਘਾੜ ਸਾੜ ਦੇ ਉਹਦਾ ਬਾਲ ਬੱਚਾ ਜੇ ਕੋਈ ਹੈ ਤੇ ਸਭ ਨੂੰ ਅੱਗ ਲਾ ਕੇ ਫੂਕ ਦੇ ਉਹਦੇ ਟੋਟੇ ਟੋਟੇ ਕਰਕੇ ਰੁੱਖਾਂ ਦੇ ਉੱਤੇ ਟੰਗ ਦੇ ਤੇ ਗਾਂਹ ਵਿੱਚ ਪਤਾ ਲੱਗ ਜਾਵੇ ਕਿਸੇ ਨੂੰ ਕਿਸੇ ਹਕੂਮਤ ਦੇ ਨਾਲ ਕਿਵੇਂ ਪੰਗਾ ਲੈਂਦਾ 100 ਕੁ ਸਿਪਾਹੀਆਂ ਦਾ ਜਥਾ ਲੈ ਕੇ ਇਹ ਪੱਟੀ ਦਾ ਹਾਕਮ ਨੂਰਦੀਨ ਪਿੰਡ ਮੀਰਾਂ ਕੋਟ ਦੇ ਉੱਤੇ ਜਾ ਇਹਨੇ ਧਾਵਾ ਬੋਲਿਆ ਔਰ ਇਸ ਨਗਰ ਦਾ ਇੱਕ ਚੌਧਰੀ ਸੀ ਨੱਥਾ ਖਹਿਰਾ ਜੱਟ ਸੀ ਗੁਰੂ ਪਿਆਰਿਓ ਭਾਵੇਂ ਉਹ ਵੀ ਇਸ ਨਗਰ ਦਾ ਚੌਧਰੀ ਸੀ ਗੁਰੂ ਪਿਆਰਿਓ ਇੱਕ ਪਿੰਡਾਂ ਦੇ ਚੌਧਰੀ ਸੀ ਤੇ ਇੱਕ ਉਹਨਾਂ ਦੇ ਉੱਤੇ ਇਲਾਕਿਆਂ ਦੇ ਚੌਧਰੀ ਸੀ ਇਸ ਤਰ੍ਹਾਂ ਗੱਡੀ ਚੱਲਦੀ ਸੀ ਉਦੋਂ ਇੱਕ ਪਿੰਡਾਂ ਦੇ ਛੋਟੇ ਚੌਧਰੀ ਉਹਨਾਂ ਦੇ ਉੱਤੇ ਫਿਰ ਵੱਡੇ ਇਲਾਕਿਆਂ ਦੇ ਚੌਧਰੀ ਹੁੰਦੇ ਸੀ ਉਹਨਾਂ ਦੇ ਕੋਲੋਂ ਖਬਰ ਸੁਣ ਕੇ ਤੇ ਜਿਹੜੇ ਇਲਾਕੇ ਦੇ ਚੌਧਰੀ ਸੀ ਉਹ ਗਾਂ ਹਕੂਮਤ ਤਾਂ ਦੱਸਿਆ ਕਰਦੇ ਸਨ ਪਰ ਪਿੰਡਾਂ ਦੇ ਚੌਧਰੀਆਂ ਦੀ ਇੰਨੀ ਪਹੁੰਚ ਨਹੀਂ ਸੀ ਹੁੰਦੀ ਕਿ ਆਪ ਉਹ ਸਿੱਧੇ ਹਕੂਮਤ ਦੇ ਨਾਲ ਜਾ ਕੇ ਕੋਈ ਗੱਲਬਾਤ ਕਰ ਸਕਣ ਖੈਰ ਇਹ ਸਾਰੀ ਗੱਲਬਾਤ ਦੱਸੀ ਹੈ ਔਰ ਪੱਟੀ ਦਾ ਹਾਕਮ ਫੌਜਦਾਰ ਨੂਰਦੀਨ 100 ਕੁ ਸਿਪਾਹੀਆਂ ਦਾ ਜਥਾ ਲੈ ਕੇ ਤੇ ਇਸ ਪਿੰਡ ਦੇ ਉੱਤੇ ਧਾਵਾ ਬੋਲਦਾ ਤੇ ਪਿੰਡ ਦੇ ਚੌਧਰੀ ਨੱਥੇ ਖਹਿਰੇ ਨੂੰ ਜੱਟ ਸੀ ਗੁਰੂ ਪਿਆਰਿਓ ਇੱਕ ਆਮ ਇੱਕ ਕਹਾਵਤ ਬੋਲੀ ਜਾਂਦੀ ਹੈ ਕਿ ਐਰਾ ਗੈਰਾ ਨੱਥੂ ਖਹਿਰਾ ਐਰਾ ਗੈਰਾ ਨੱਥੂ ਖਹਿਰਾ ਪਰ ਗੁਰੂ ਪਿਆਰਿਓ ਇਹ ਨੱਥੂ ਖਹਿਰਾ ਐਰਾ ਗੈਰਾ ਨਹੀਂ ਸੀ ਹੁਣ ਇਹਦਾ ਇਤਿਹਾਸ ਆਪਾਂ ਤੁਹਾਡੇ ਨਾਲ ਉਹ ਕਿੱਡਾ ਮਰਦ ਸੀ ਉਹ ਕੀਤੇ ਬੋਲਾਂ ਨੂੰ ਆਖਰੀ ਸਵਾਸਾਂ ਤੱਕ ਨਿਭਾ ਗਿਆ ਉਹ ਜੱਟ ਖਹਿਰਾ ਆਪਣੇ ਆਖਰੀ ਕੀਤੇ ਹੋਏ ਬੋਲਾਂ ਦੇ ਨਾਲ ਯਾਰੀ ਨਿਭਾ ਗਿਆ ਇਸ ਮਹਿਤਾਬ ਸਿੰਘ ਮੀਰਾ ਕੋਟੀਏ ਦੇ ਨਾਲ ਹੁਣ ਸਤਸੰਗ ਜੀ ਇਹਨੂੰ ਆਪਣੇ ਘਰ ਦੇ ਵਿੱਚੋਂ ਬੁਲਾਇਆ ਗਿਆ ਇਸ ਨੱਥੇ ਖਹਿਰੇ ਨੂੰ ਬੁਲਾ ਕੇ ਤੇ ਇਹ ਹੁਕਮਰਾਨ ਇਹ ਨੂਰਦੀਨ ਪੱਟੀ ਦਾ ਹਾਕਮ ਇਹਨੂੰ ਪਿੰਡ ਦੀ ਸੱਥ ਦੇ ਵਿੱਚ ਪਰਿਆ ਦੇ ਵਿੱਚ ਬੁਲਾ ਕੇ ਤੇ ਸਰਦਾਰ ਮਹਿਤਾਬ ਸਿੰਘ ਦੇ ਬਾਰੇ ਕੁਝ ਗੱਲਾਂ ਬਾਤਾਂ ਇਉਂ ਕਰਦਾ ਹੈ।

अपने पिंड का चौधरी सी पर वह बाकी चौधरिया वर्गा नहीं सी। गुरु प्यारे वो दे दिल विच दर्द सी, वह कदी किसी ना बेअनसाफी नहीं सी करता, वह कदी भी रुपया की खातर कितने सिंगा नू फड़वाउंदा नहीं सी, गिरफ्तार नहीं सी करवाउंदा, किसी लालची नहीं सी, इथों तक के गाए बगाए वह सिंगा की मदद जरूर कर दिंदा सी गुप्त तौर के उत्ते, हकूमत नू पता ना लग जाए। पर इत्थे दा चौधरी इलाके का जिहड़ा चौधरी सी ना, हर भगत निरंजनिया वह इहदी रग रग तो वाकफ सी। हुण इस नथे खहरे नूं पिंड की सत्थ दे विच सद्दिया गया, ते गुरु प्यारिओ पट्टी का जिहड़ा फौजदार सी ना, गुरु प्यारिओ पट्टी नूं नौ लखी पट्टी आख्या जांदा, नौ लखी पट्टी। उहदा कारण पता की है, नौ लखी पट्टी एडा इह तनाड एरिया सी इह पट्टी दा ना, बड़ा तनाड एरिया सी, और पट्टी का सालाना 9 लाख रुपया टैक्स लाहौर नूं जांदा सी। 9 लाख टैक्स, होर किसे इलाके का एडा ज्यादा टैक्स नहीं सी। सब तो वध पंजाब दे विच टैक्स भरन वाला यह पट्टी का इलाका सी। ते गुरु प्यारिओ इत्थे दे हाकम जिहड़े सी ना लगदे, वह भी रिश्वतां दे दे के हुण पिंडां ते तुसीं अपने किते पंजाब विच किसे थाने दा थानेदार भी लगना होवे ना, ते वड्डे अफसरां ते इलाके दे लीडरां नूं रिश्वतां दे दे के थानेदार ते बहुत वड्डी गल, मुंशी लगना होवे ना, पता मुंशी ने भी लिख लिखाई इहदे विच चंगी कमाई हुंदी है। सो प्यारिओ इसे ही तरह जिहड़ा पट्टी का हाकम लगता सी ना, बहुत रिश्वत दे के, क्योंकि 9 लाख ते जिहदा टैक्स ही जांदा उहदी कमाई किन्नी होवेगी। सो यह पट्टी का नूरदीन अपनी फौज लैके इत्थे पहुंचिया, ते इहने नथे खहरे नूं बुलाया, कहिंदे चौधरी साहब आया, सलाम कीती है, कहिंदे चौधरी साहब तुहाडे इलाके विच की तुहाडे पिंड विच किड्डे किड्डे अत्तवादी वसदे आ। कहिंदा सरकार तुसीं किते महताब सिंह दी गल ते नहीं करदे? कहिंदे हां बिल्कुल उसे दी गल करदा, लिया उहदा बाल बच्चा कित्थे आ अज? कहिंदा मसे रंगड़ की मौत का बदला लैण वास्ते आया मैं, और ओदी बेगम उत्थे दुहाइयां पा रही है पिट दी है कि मेरे पति दा मौत दा बदला लैके दिता जाए। इथों तक कि मसे दे साले ते भरा भी ओवे फौज दे विच आए, जल्दी तो जल्दी लिया, इन्हां दे मन दा जिहड़ा गुस्सा उह अग तां ठंडी होणी है जे उहदे परिवार नूं खत्म करिए। ते चौधरी नत्था अग्गों हथ बन के आखण लगा, कहिंदा सरकार मैं सरकार दा नमक खाना, हमेशा सरकार दा वफादार रहा हां। मैं इत्थे एक होर गल दसा कि जदों सरदार महताब सिंह बीकानेर वाल अपने परिवार ते होर अपने आंढ गुआंढ होर लोकां नूं लैके सारे जिहड़े इलाके दे सिंह सी ना इत्थों शिरकत कर गए, बीकानेर दी धरती ते चले गए, लेकिन इहदा 7 कु साल दा बच्चा राय सिंह पिंड विच सी। उस अपने बच्चे 7 साल दे बच्चे राय सिंह दी बाह सरदार महताब सिंह मीरा कोटिया पिंड दे चौधरी नत्थे खहरे नूं फड़ा के गया सी। गुरु प्यारिओ भरावां वांग वरतदे सी, नत्था सिंघां दा दुश्मन नहीं सी, भरावां वांग पग्गां वटा के उहनां दे नाल वरत रिहा सी, और आख्या सी कहिंदा महताब सिंह चिंता ना कर, जिद्दां दा तेरा पुत आ उदां दा राय सिंह मेरा पुत आ, मैं तत्ती वाह नहीं लगण देवांगा। हुण हकूमत नूं पता लग गया कि महताब सिंह भावें इत्थे नहीं है पर उहदा पुत उहदे बाल बच्चे इत्थे पिंड दे विच आ। ते चौधरी नूं पुछया गया, कहिंदा लिया उहदा बाल बच्चा ते परिवार पेश कर। ते इहने फिर अग्गों आखणा शुरू कीता, सरकार असी सरकार दे गुलाम आ, असी तुहाडे गुलाम आ, और जो जो तुसीं कहिंदे हो तुहाडे हर वचन दे उत्ते फुल चढ़ाईदा, मैं अज तक सरकार दा वफादार रहा, और सरकार इत्थों तक कि जदों महताब सिंह पिंड दे विच आवेगा मैं दसदा तुहानू, यकीन दवाउणा कि महताब सिंह पिंड दे विच नहीं है, वह कितें बीकानेर वल गया होया, अपना घर घर छड्ड के चला गया ही, मगर वह है नहीं कोई भी। तो सरकार मैं तुहाडे नाल वादा करदा कि जदों महताब सिंह पिंड आएगा वह तुसीं ते की लड़ना, मैं तुहाडे तो मोहरे होके लड़ांगा। इदां दीआं गल्लां कर रहा यह नत्था चौधरी, प्यार है पर उहदे नाल है यारी निभा रहा। हुण गुरु प्यारिओ इत्थे हर भगत निरंजनिया
ਜਿਹੜਾ ਸਰਕਾਰ ਦਾ ਟਾਊਟ ਸੀ ਉਹ ਅੱਗੇ ਹੋ ਕੇ ਬੋਲਿਆ। ਕਹਿੰਦਾ ਖਾਨ ਸਾਹਿਬ ਉਹ ਨਵਾਬ ਨੂੰ ਸੰਬੋਧਨ ਹੋ ਕੇ, ਪੱਟੀ ਦੇ ਫੌਜਦਾਰ ਨੂੰ ਸੰਬੋਧਨ ਹੋ ਕੇ ਕਹਿੰਦਾ, ਕਹਿੰਦਾ ਖਾਨ ਸਾਹਿਬ ਇਹ ਗੱਲ ਮੈਂ ਤੁਹਾਨੂੰ ਪਹਿਲਾਂ ਹੀ ਸਾਰੀ ਦੱਸ ਚੁੱਕਾ ਕਿ ਮਹਿਤਾਬ ਸਿੰਘ ਪਿੰਡ ਦੇ ਵਿੱਚ ਨਹੀਂ ਹੈ, ਉਹ ਭੱਜ ਗਿਆ ਮੱਸੇ ਦਾ ਸਿਰ ਵੱਢ ਕੇ, ਉਹ ਚਲਾ ਗਿਆ ਪਿੰਡ ਆਇਆ ਹੀ ਨਹੀਂ, ਇਹ ਗੱਲ ਤੋਂ ਅਸੀਂ ਕਦੋਂ ਮੁੱਕਰਦੇ ਹਾਂ। ਪਰ ਉਹਦਾ ਆਰ ਪਰਿਵਾਰ ਸਾਰਾ ਇੱਥੇ ਹੈ, ਉਹਦੇ ਬੱਚੇ ਇੱਥੇ ਆ, ਮੈਂ ਸਾਰੀ ਕਹਿੰਦਾ ਸੂਹ ਕੱਢ ਲਈ ਹੈ ਕਿ ਉਹਦੇ ਬੱਚੇ ਇੱਥੇ ਆ। ਇਹ ਐਵੇਂ ਪੋਲੀਆਂ ਪੋਲੀਆਂ ਗੱਲਾਂ ਮਾਰਦਾ, ਕਹਿੰਦਾ ਮੈਨੂੰ ਸਾਰਾ ਪਤਾ ਵੀ ਉਹਦੇ ਬੱਚੇ ਇੱਥੇ ਆ, ਇਹਨੂੰ ਕਹੋ ਲਿਆ ਕੇ ਪੇਸ਼ ਕਰੇ। ਤੇ ਫਿਰ ਪੱਟੀ ਵਾਲਾ ਫੌਜਦਾਰ ਨੂਰਦੀਨ ਥੋੜਾ ਜਿਹਾ ਸਖਤ ਹੋਇਆ, ਕਹਿੰਦਾ ਚੌਧਰੀ ਸਾਹਿਬ ਜਾਂ ਤੇ ਸਿੰਘਾਂ ਦੇ ਨਾਲ ਯਾਰੀ ਪਗਾ ਲਾ ਤੇ ਫਿਰ ਜਾਂ ਸਰਕਾਰ ਦੇ ਨਾਲ ਪਗਾ ਲਾ, ਇਹ ਦੋਵੇਂ ਗੱਲਾਂ ਨਹੀਂ ਬਣਨੀਆਂ। ਕਹਿੰਦਾ ਇਨਾਮ ਲਵੇ ਤੂੰ ਸਰਕਾਰ ਦੇ ਪਾਸੋਂ, ਔਰ ਜਿਹੜੀ ਵਾਹੀ ਵਾਹੁਣਾ ਜੋ ਟੈਕਸ ਲੈਣਾ ਔਰ ਤੇਰਾ ਘਰ ਪਰਿਵਾਰ ਭਰ ਰਿਹਾ ਔਰ ਤੇਰੀ ਜਿਹੜੀ ਇਹ ਲੰਬੜਦਾਰੀ ਤੇ ਚੌਧਰਤਾ ਆ ਇਹ ਸਰਕਾਰ ਨੇ ਤੈਨੂੰ ਦਿੱਤੀ ਆ, ਸਿੰਘਾਂ ਨੇ ਨਹੀਂ ਦਿੱਤੀ। ਇੱਕ ਪਾਸਾ ਕਰ ਲਾ, ਕਿਹੜਾ ਪਾਸਾ ਕਰਨਾ ਚਾਹੁੰਦਾ, ਸਿੰਘਾਂ ਨਾਲ ਰਲਣਾ ਜਾਂ ਸਰਕਾਰ ਦੇ ਨਾਲ ਰਲਣਾ। ਤੇ ਫਿਰ ਹੱਥ ਜੋੜ ਕੇ ਕਹਿੰਦਾ ਮੈਂ ਵਫਾਦਾਰ ਆ ਸਰਕਾਰ ਦਾ, ਤੁਹਾਨੂੰ ਐਵੇਂ ਐਵੇਂ ਮਾੜੀ ਮੋਟੀ ਤੁਹਾਨੂੰ ਸ਼ੱਕ ਪਈ ਆ, ਇੱਦਾਂ ਦੀ ਕੋਈ ਗੱਲ ਨਹੀਂ ਹੈ। ਕਹਿੰਦਾ ਮਹਿਤਾਬ ਸਿੰਘ ਦਾ ਪੁੱਤਰ ਤੇਰੇ ਘਰ ਦੇ ਵਿੱਚ ਜਾਂ ਉਹਨੂੰ ਲੈ ਕੇ ਆ। ਗੁਰੂ ਪਿਆਰਿਓ ਇਹ ਫਿਰ ਬੜੇ ਪਿਆਰ ਦੇ ਨਾਲ ਸੰਬੋਧਨ ਹੋ ਕੇ ਆਖਦਾ ਹੈ, ਕਹਿੰਦਾ ਫੌਜਦਾਰ ਸਾਹਿਬ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਹੈ ਕਿ ਜਦੋਂ ਮਹਿਤਾਬ ਸਿੰਘ ਆਵੇਗਾ ਮੈਂ ਤੁਹਾਡੇ ਆਪ ਗ੍ਰਿਫਤਾਰ ਕਰਾਵਾਂਗਾ, ਆਪ ਮੋਹਰੇ ਹੋ ਕੇ ਲੜਾਂਗਾ। ਬੱਚਾ ਹੈਗਾ ਮੈਂ ਮੁੱਕਰਦਾ ਨਹੀਂ, ਘਰ ਦੇ ਵਿੱਚ ਹੈ ਮਹਿਤਾਬ ਸਿੰਘ, ਘਰ ਦੇ ਵਿੱਚ ਹੈ, ਪਰ ਉਸ ਬੱਚੇ ਦਾ ਕਸੂਰ ਕੀ ਹੈ? ਮੇਰੇ ਨਾਲ ਵਾਅਦਾ ਕਰੋ, ਮੈਂ ਬੱਚਾ ਤੁਹਾਨੂੰ ਲਿਆ ਦਿੰਦਾ, ਤੁਹਾਡੇ ਸਾਹਮਣੇ ਪੇਸ਼ ਕਰ ਦਿੰਦਾ, ਪਰ ਤੁਸੀਂ ਉਹਨੂੰ ਕੁਝ ਨਹੀਂ ਆਖੋਗੇ ਕਿਉਂਕਿ ਬੱਚੇ ਦਾ ਕਸੂਰ ਹੀ ਕੋਈ ਨਹੀਂ ਹੈ, ਜਿੱਦਾਂ ਦੇ ਤੁਹਾਡੇ ਬੱਚੇ ਉਦਾਂ ਦਾ ਹੀ ਉਹ ਬੱਚਾ, ਔਰ ਮੈਂ ਇੱਕ ਵਾਅਦਾ ਕਰ ਚੁੱਕਾ ਉਹਦੇ ਨਾਲ, ਉਹ ਮੈਨੂੰ ਉਹਦੀ ਬਾਂਹ ਫੜਾ ਕੇ ਗਿਆ, ਮੈਂ ਵਾਅਦਾ ਕਰ ਚੁੱਕਾ ਮੈਂ ਤੇਰੇ ਬੱਚੇ ਦੀ ਰਾਖੀ ਕਰਾਂਗਾ। ਔਰ ਗੁਰੂ ਪਿਆਰੇ ਉਹ ਫਿਰ ਇਹ ਪੱਟੀ ਦਾ ਫੌਜਦਾਰ ਅੱਗ ਅੱਗ ਚੜਦਾ ਮੂੰਹ ਦੇ ਵਿੱਚੋਂ, ਕਹਿੰਦਾ ਤੂੰ ਉਹਦੇ ਤੇ ਰਹਿਮਤ ਦੀ ਗੱਲ ਕਰਦਾ, ਉਹਦੇ ਟੁਕੜੇ ਟੁਕੜੇ ਕਰਕੇ ਦਰਖਤ ਦੇ ਉੱਤੇ ਟੰਗ ਦੇਵਾਂਗਾ, ਔਰ ਉਹਦੇ ਬੱਚਿਆਂ ਨੂੰ ਤੇ ਪਰਿਵਾਰ ਨੂੰ ਖਤਮ ਕਰਨ ਦੇ ਵਿੱਚ ਮਹਿਤਾਬ ਸਿੰਘ ਨੂੰ ਵੱਧ ਦੁੱਖ ਹੋਵੇਗਾ। ਇਹੀ ਤੇ ਉਹਨੂੰ ਪੀੜਾ ਪਹੁੰਚਾਉਣੀ ਆ ਕਿ ਕਿਵੇਂ ਕਿਵੇਂ ਦੂਜਿਆਂ ਦੇ ਕਤਲ ਕਰੀਦੇ ਆ, ਇਹਨੂੰ ਪਤਾ ਲੱਗੇਗਾ ਜਦੋਂ ਇਹਦੇ ਆਪਦੇ ਪੁੱਤ ਮਰਨਗੇ, ਜਦੋਂ ਇਹਦਾ ਆਪਦੇ ਪਰਿਵਾਰ ਦੇ ਉੱਤੇ ਬਿਪਤਾ ਆਵੇਗੀ, ਫਿਰ ਇਹਨੂੰ ਪਤਾ ਲੱਗੇਗਾ ਦੂਜਿਆਂ ਦੇ ਕਿੱਦਾਂ ਮਾਰੀਦੇ ਆ। ਜਾ ਲੈ ਕੇ ਆ ਕਿ ਅਸੀਂ ਆਪੇ ਹੀ ਜਾ ਕੇ ਲੈ ਆਈਏ। ਤੇ ਗੁਰੂ ਪਿਆਰਿਓ ਫਿਰ ਇਹ ਚੌਧਰੀ ਨੱਥਾ ਖਹਿਰਾ ਪੋਲੇ ਪੋਲੇ ਪੈਰੀ ਘਰ ਵੱਲ ਨੂੰ ਜਾਂਦਾ, ਹੁਣ ਇਹਦੀਆਂ ਆਸਾਂ ਦੇ ਦੀਵੇ ਬੁੱਝ ਚੁੱਕੇ ਸਨ। ਔਰ ਗੁਰੂ ਪਿਆਰਿਓ ਉਹੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦੇ ਉਹ ਕੀਤੇ ਹੋਏ ਪ੍ਰਣ ਕਿ ਬਾਂਹ ਜਿਨ੍ਹਾਂ ਦੀ ਪਕੜੀਐ ਸਿਰ ਦੀਜੈ ਬਾਹੇ ਨਾ ਛੋਡੀਐ, ਤੇਗ ਬਹਾਦਰ ਬੋਲਿਆ ਧਰ ਪਈਐ ਧਰਮ ਨਾ ਛੋਡੀਐ। ਹੁਣ ਆਹ ਜਿਹੜੇ ਬੋਲ ਸੀ ਨਾ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦੇ।

ਕਹਿੰਦਾ ਤਾਇਆ ਤੂੰ ਅੱਜ ਮੈਨੂੰ ਮਿਲਣ ਵਾਸਤੇ ਆਇਆ? ਤਾਇਆ ਕਿਆ ਕਰਦਾ ਸੀ? ਮਹਿਤਾਬ ਸਿੰਘ ਤੋਂ ਉਮਰ ਦੇ ਵਿੱਚ ਵੱਡਾ ਸੀ ਇਹ ਚੌਧਰੀ ਰੱਥਾ ਖਹਿਰਾ। ਸੋ ਪਿਆਰ ਕਰਦਾ ਸੀ ਬੱਚੇ ਨੂੰ ਘੁੱਟ ਕੇ ਗਲ ਵਕੜੀ ਦੇ ਵਿੱਚ ਲੈ ਕੇ। ਗੁਰੂ ਪਿਆਰਿਓ ਅੱਖਾਂ ਦੇ ਵਿੱਚ ਹੰਝੂ ਆ ਗਏ ਨੇ। ਕਹਿੰਦੇ ਮਹਿਤਾਬ ਸਿੰਘ ਹੁਣ ਮੇਰੇ ਕੋਲ ਕੋਈ ਹੀਲਾ ਨਹੀਂ ਰਹਿ ਗਿਆ, ਹੁਣ ਮੈਂ ਕੀ ਕਰ ਸਕਦਾ ਸੱਜਣਾ? ਗੁਰੂ ਪਿਆਰਿਓ ਇਸ ਬੱਚੇ ਨੂੰ ਗੜ ਵਕੜੀ ਦੇ ਵਿੱਚ ਲੈ ਕੇ ਤੇ ਸਤਸੰਗ ਜੀ ਉਸ ਬੱਚੇ ਦੇ ਮੁਖੜੇ ਵੱਲ ਨੂੰ ਦੇਖ ਕੇ ਆਪਣੇ ਆਪ ਅੰਦਰ ਆਪਣੇ ਦਿਲ ਦੇ ਨਾਲ ਕੁਝ ਗੱਲਾਂ ਕਰਦਾ ਹੈ। ਉਸ ਕੁ ਵੇਲੇ ਦੀ ਵਨਗੀ ਢਾਡੀ ਜਥਾ ਤੁਹਾਡੇ ਨਾਲ ਇਉਂ ਕਹਿੰਦੇ।

0: ਨੱਥੇ ਚੌਧਰੀ ਦੇ ਕੋਲ ਹੁਣ ਦੋ ਰਸਤੇ ਸਨ। ਇੱਕ ਤੇ ਆਪਣੇ ਭਰਾ ਦੇ ਨਾਲ ਕੌਮ ਨਾਲ ਗਦਾਰੀ ਕਰਕੇ ਤੇ ਸਰਕਾਰ ਦੇ ਕੋਲੋਂ ਇਨਾਮ ਪ੍ਰਾਪਤ ਕਰਦਾ ਸੀ। ਬਥੇਰੇ ਗੁਰੂ ਪਿਆਰਿਓ ਖਾੜਕੂਵਾਦ ਦੇ ਟਮੇ ਬਥੇਰਿਆਂ ਨੇ ਇਨਾਮ ਪ੍ਰਾਪਤ ਕੀਤੇ ਔਰ ਸਿੰਘਾਂ ਨੇ ਭਰੋਸਾ ਕਰਕੇ, ਉਹ ਗੁਰੂ ਪਿਆਰਿਓ ਏਦਾਂ ਦਾ ਵਕਤ ਸੀ ਕਿ ਪਰਿਵਾਰਾਂ ਦੇ ਉੱਤੇ ਭਰੋਸਾ ਕਰਕੇ ਉੱਥੋਂ ਪ੍ਰਸ਼ਾਦਾ ਪਾਣੀ ਛਕਣਾ ਤੇ ਕੁਝ ਅਮਾਨਤ ਉਹਨਾਂ ਦੇ ਕੋਲ ਛੱਡ ਜਾਣੀ, ਪੈਸਾ ਧੇਲਾ ਉਹਨਾਂ ਦੇ ਕੋਲ ਛੱਡ ਜਾਣਾ। ਤੇ ਗੁਰੂ ਪਿਆਰਿਓ ਇਹ ਲਾਲਚੀ ਲੋਕ ਜਿਨ੍ਹਾਂ ਦੇ ਕੋਲ ਉਦੋਂ ਖਾੜਕੂਵਾਦ ਦੇ ਟਾਈਮ ਜਿਹਨਾਂ ਪਰਿਵਾਰਾਂ ਦੇ ਕੋਲ ਬੇਅੰਤ ਧਨ ਆਇਆ ਹੋਇਆ ਸੀ ਨਾ ਗੁਰੂ ਪਿਆਰਿਓ, ਉਹਨਾਂ ਨੇ ਵਿਸ਼ਵਾਸਘਾਤ ਕਰਕੇ ਆਪਣੇ ਕੌਮ ਦੇ ਉਹਨਾਂ ਯੋਧਿਆਂ ਨੂੰ ਆਪਣੇ ਘਰਾਂ ਤੋਂ ਗ੍ਰਿਫਤਾਰ ਵੀ ਕਰਵਾਇਆ। ਤੇ ਸਤਸੰਗ ਜੀ ਉਹ ਵੀ ਏਦਾਂ ਦੇ ਵੀ ਪਰਿਵਾਰ ਸਨ ਜਿਨ੍ਹਾਂ ਨੇ ਆਪਣੇ ਘਰ ਬਰਬਾਦ ਵੀ ਕਰਾ ਲਏ ਤੇ ਗੁਰੂ ਪਿਆਰਿਓ ਬਣ ਵੀ ਬਹੁਤ ਗਏ। ਅੱਜ ਚੌਧਰੀ ਨੱਥੇ ਦੇ ਕੋਲ ਹੁਣ ਇਹ ਦੋ ਰਸਤੇ ਸਨ, ਹੁਣ ਕੀ ਕਰਾਂ। ਇਹ 7 ਕੁ ਸਾਲ ਦਾ ਬੱਚਾ ਰਾਏ ਸਿੰਘ ਖੇਡਦਾ ਖੇਡਦਾ ਆਪਦੇ ਤਾਏ ਦੀਆਂ ਲੱਤਾਂ ਨਾਲ ਚੁੰਬੜ ਗਿਆ ਤੇ ਗੁਰੂ ਪਿਆਰਿਓ ਹੁਣ ਉਹਦੇ ਮੁੱਖ ਨੂੰ ਚੁੰਮਿਆ ਤੇ ਉਹਦਾ ਜਵਾਨ ਪੁੱਤ ਵੀ ਘਰ ਦੇ ਵਿੱਚ ਖੇਡਦਾ ਆਪਣੇ ਹੈ ਇਸ ਚੌਧਰੀ ਦਾ, ਕੋਈ 25-30 ਸਾਲ ਦਾ, ਉਹਦੇ ਨਾਲ ਪੇ ਵਿਚਾਰ ਕਰਦਾ। ਗੁਰੂ ਪਿਆਰਿਓ ਆਉਣ ਵਾਲੇ ਵਕਤ ਦੇ ਵਿੱਚ ਤੁਹਾਡੇ ਨਾਲ ਇਹ ਦੱਸਣ ਦਾ ਯਤਨ ਕਰਾਂਗੇ ਕਿ ਕੀ ਹੋਇਆ, ਇਹਨੇ ਨਮਕ ਹਰਾਮੀ ਕੀਤੀ ਹੈ ਜਾਂ ਫਿਰ ਕੀਤੇ ਹੋਏ ਵਿਸ਼ਵਾਸ ਨੂੰ, ਕੀਤੇ ਹੋਏ ਭਰੋਸੇ ਨੂੰ ਤੋੜ ਨਿਭਾਇਆ, ਰਾਏ ਸਿੰਘ ਨੂੰ ਗ੍ਰਿਫਤਾਰ ਕਰਵਾ ਦਿੰਦਾ ਜਾਂ ਫਿਰ ਆਪਣੀ ਕੁਰਬਾਨੀ ਦੇ ਦਿੰਦਾ। ਇਹ ਆਉਣ ਵਾਲੇ ਵਕਤ ਵਿੱਚ ਤੁਹਾਡੇ ਨਾਲ ਇਹ ਸਾਰੇ ਇਤਿਹਾਸ ਸਾਂਝਾ ਕਰਨ ਦਾ ਯਤਨ ਕਰਾਂਗੇ। ਭਾਈ ਸਾਹਿਬ ਜੀ ਆ ਗਏ, ਅਗਲਾ ਪ੍ਰੋਗਰਾਮ ਦੱਸਣਗੇ। ਸੋ ਦਾਸ ਦੇ ਢਾਡੀ ਜਥੇ ਨੂੰ ਬੁਲਾਓ, ਫਤਿਹ ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਸਤਿਕਾਰਯੋਗ ਭਾਈ ਬਲਬੀਰ ਸਿੰਘ ਜੀ ਬਿਹਾਰੀ ਪਰਵਾਲਿਆਂ ਦੇ ਢਾਡੀ ਜਥੇ ਦਾ, ਜਵਾਬ ਸੰਗਤਾਂ ਦੇ ਨਾਲ ਢਾਡੀ ਕਲਾ ਦੇ ਵਿੱਚ ਵਾਰਾਂ ਤੇ ਇਤਿਹਾਸ ਦੀ ਸਾਂਝ ਕਰ ਰਹੇ ਸਨ। ਭਾਈ ਸਾਹਿਬ ਜੀ ਰੋਜ਼ਾਨਾ ਹੀ ਸਵੇਰ ਸ਼ਾਮ ਦੇ ਦੀਵਾਨਾਂ ਵਿੱਚ ਆਪ ਸੰਗਤਾਂ ਨੂੰ ਢਾਡੀ ਵਾਰਾਂ ਇਤਿਹਾਸ ਨਾਲ ਨਿਹਾਲ ਕਰਦੇ ਨੇ। ਆਪ ਜੀ ਜ਼ਰੂਰ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਿਆ ਕਰੋ ਜੀ। ਤੋ ਜਿਵੇਂ ਕਿ ਆਪ ਜੀ ਨੂੰ ਪਤਾ ਹੈ, ਹਰ ਸੋਮਵਾਰ ਅਤੇ ਮੰਗਲਵਾਰ ਨੂੰ ਸਮੂਹ ਸੇਵਾਦਾਰ ਬੀਬੀਆਂ ਵੱਲੋਂ ਗੁਰਬਾਣੀ ਸ਼ਬਦ ਕੀਰਤਨ ਅਤੇ ਮੰਗਲਵਾਰ ਨੂੰ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਅਤੇ ਗੁਰਬਾਣੀ ਸ਼ਬਦ ਕੀਰਤਨ ਦੇ ਪ੍ਰਵਾਹ ਚੱਲਦੇ ਨੇ। ਅਤੇ ਇਸ ਲੜੀ ਦੇ ਤਹਿਤ ਸਤਿਕਾਰਯੋਗ ਬੀਬੀਆਂ ਵੱਲੋਂ ਗੁਰਬਾਣੀ ਸ਼ਬਦ ਕੀਰਤਨ ਦੇ ਪ੍ਰਵਾਹ 11:30 ਵਜੇ ਤੋਂ ਲੈ ਕੇ 1:30 ਵਜੇ ਤੱਕ ਚੱਲਣਗੇ। ਆਪ ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ, ਆਪ ਜੀ ਨੇ ਬੜੇ ਪ੍ਰੇਮ ਅਦਬ ਸਤਿਕਾਰ ਸਹਿਤ ਬੈਠ ਕੇ ਗੁਰਬਾਣੀ ਸ਼ਬਦ ਕੀਰਤਨ ਸਰਵਣ ਕਰਨ ਦੀ ਕਿਰਪਾਲਤਾ ਕਰਨੀ ਜੀ। ਰੋਜ਼ਾਨਾ ਹੀ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਰੀ ਤੋਂ ਇਹ ਸਮੁੱਚਾ ਪ੍ਰੋਗਰਾਮ ਅੰਮ੍ਰਿਤ ਵੇਲੇ 5 ਵਜੇ ਤੋਂ ਲੈ ਕੇ ਰਾਤ 8:30 ਵਜੇ ਤੱਕ ਲਾਈਵ ਟੈਲੀਕਾਸਟ ਕੀਤਾ ਜਾਂਦਾ ਹੈ। ਆਪ ਜੀ ਗੁਰਦੁਆਰਾ ਸਾਹਿਬ ਦੇ ਨਾਮ ਹੇਠ ਬਣੇ ਯੂਟਿਊਬ ਚੈਨਲ ਦੇ ਉੱਤੇ ਅਤੇ IPTV ਬਾਕਸ ਉੱਤੇ ਵੀ ਸ੍ਰੀ ਗੁਰੂ ਸਿੰਘ ਸਭਾ ਸ੍ਰੀ ਗੁਰਦੁਆਰਾ ਸਾਹਿਬ ਲਿਖੋਗੇ ਅਤੇ ਘਰ ਵਿੱਚ ਬੈਠ ਕੇ ਸਮੁੱਚੇ ਪ੍ਰੋਗਰਾਮ ਦਾ ਆਪ ਜੀ ਆਨੰਦ ਮਾਣ ਸਕਦੇ ਹੋ। ਤੋ ਆਓ ਸਰਵਣ ਕਰਦੇ ਹਾਂ ਗੁਰਬਾਣੀ ਸ਼ਬਦ ਕੀਰਤਨ। ਸਤਿਕਾਰਯੋਗ ਬੀਬੀਆਂ ਵੱਲੋਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ, ਆਪ ਸਮੂਹ ਸੰਗਤਾਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਗੁਰੂ ਪਿਆਰੇ, ਗੁਰੂ ਸਵਾਰੇ, ਗੁਰੂ ਰੂਪ, ਗੁਰੂ ਸਰੂਪ ਵਿੱਚ ਸੰਗਤ ਹਰ ਪ੍ਰਭ ਵਸਿਆ ਜੀ। ਗੁਰੂ ਪਿਆਰੀ ਸਾਧ ਸੰਗਤ ਜੀ, ਵਡਭਾਗੇ ਹਾਂ ਜੋ ਗੁਰੂ ਦਰਬਾਰ ਵਿੱਚ ਪਹੁੰਚੇ ਹਾਂ। ਸਾਡੇ ਢਾਡੀ ਵੀਰਾਂ ਨੇ ਸਿੱਖ ਇਤਿਹਾਸ ਬਾਰੇ ਜਾਣੂ ਕਰਵਾਇਆ। ਵਾਹਿਗੁਰੂ ਸੱਚੇ ਪਾਤਸ਼ਾਹ ਇਹਨਾਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ, ਇਸ ਅਸਥਾਨ ਨੂੰ ਪ੍ਰਬੰਧਕ ਕਰਤਾ ਤਰਤਾ ਸਭ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ, ਤਾਂ ਜੋ ਸਾਰੇ ਹੀ ਉਸ ਵਾਹਿਗੁਰੂ ਅਕਾਲ ਪੁਰਖ ਦੀ ਰਹਿਮਤ ਦਾ ਸਦਕਾ ਅਸੀਂ ਇਸ ਸਥਾਨ ਦੇ ਉੱਤੇ ਉਸ ਵਾਹਿਗੁਰੂ ਦੇ ਹਰੀ ਜਸ ਗਾਇਨ ਕਰ ਸਕੀਏ। ਇਹ ਅਸਥਾਨ ਗੁਰਦੁਆਰੇ ਹੋਏ ਸੋਝੀ ਪਾਏ ਸੀ, ਇਹੋ ਜਿਹਾ ਸਥਾਨ ਹੈ ਜਿੱਥੇ ਪਹੁੰਚ ਕੇ ਅਸੀਂ ਗੁਰੂ ਸਾਹਿਬ ਦੀ ਮਤ ਲੈ ਕੇ ਅਸੀਂ ਆਪਣੀ ਮਨਮਤ ਨੂੰ ਤਿਆਗ ਸਕਦੇ ਹਾਂ ਤੇ ਗੁਰਮਤ ਦੇ ਧਾਰਨੀ ਬਣ ਸਕਦੇ ਹਾਂ। ਸੋ ਵਾਹਿਗੁਰੂ ਸਭਨਾ ਘਰਾਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ, ਤੰਦਰੁਸਤੀ, ਦੇਹ ਰੋਗਤਾ ਸਭਨਾ ਘਰਾਂ ਸਮਤ ਸੋਝੀ ਬੱਚਿਆਂ ਨੂੰ ਬਖਸ਼ਿਸ਼ ਕਰਨ, ਬੱਚੇ ਪੜ੍ਹ ਲਿਖ ਕੇ ਲਾਇਕ ਬਣ, ਦੇਸ਼ ਕੌਮ ਤੇ ਮਾਤਾ ਪਿਤਾ ਦੀ ਸੇਵਾ ਕਰਨ। ਆਓ ਉਸ ਅਕਾਲ ਪੁਰਖ ਤੋਂ ਆਗਿਆ ਲੈ ਕੇ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਦਾ ਹਫ਼ਤਾਵਾਰੀ ਦੀਵਾਨ ਆਰੰਭ ਕਰਨ ਦੀ ਆਗਿਆ ਬਖਸ਼ੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

そうだな。

ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। 11 ਹੋ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤੋਂ ਸਰਨਾਈ ਜੀਓ ਮੈਂ ਆਸਾ ਰੱਖੀ ਚਿੱਤ ਮੈਂ ਮੇਰਾ ਸਭੋ ਦੁੱਖ ਗਵਾਏ ਜੀਓ ਗਿਆਨ ਧਿਆਨ ਕਿਸ਼ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਵਾਹਿਗੁਰੂ।

Goodbye. Good deal. Why?

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਆਚ ਬਖਸ਼ਣੀ, ਚੜ੍ਹਦੀ ਕਲਾ ਬਖਸ਼ਣੀ, ਜੀਵਨ ਕਾਲ ਵਿੱਚ ਬੁਲੰਦੀਆਂ ਛੋਹਣ ਦਾ ਬਲ ਬਖਸ਼ਣਾ। ਪਾਤਸ਼ਾਹ ਜੀ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ, ਨਿਮਖ ਏਕ ਹਰ ਨਾਮ ਦੇ, ਮੇਰਾ ਮਨ ਤਨ ਸੀਤਲ ਹੋਏ ਦੇ ਮਹਾਂਵਾਕਾਂ ਅਨੁਸਾਰਾ ਪੀਦਰ ਕਰੋ ਸਾਜਿਆ ਨਵਾਜਿਆ ਗੁਰਮੁਖ ਪਰਿਵਾਰ। ਆਪ ਜੀ ਤੋਂ ਖੁਸ਼ੀਆਂ ਲੈਂਦੇ ਹੋਏ ਦਿੱਤੀ ਹੋਈ ਕਮਾਈ ਨੂੰ ਸਫਲੀ ਕਰਦੇ ਹੋਏ ਘਰ ਵਿੱਚ ਸੁੱਖ ਸ਼ਾਂਤੀ, ਪਰਿਵਾਰ ਦੀ ਚੜ੍ਹਦੀ ਕਲਾ ਵਾਸਤੇ ਅਤੇ ਕਾਕਾ ਗੁਰਪ੍ਰੀਤ ਸਿੰਘ ਜਨਮ ਦਿਨ ਦੀ ਖੁਸ਼ੀ ਨੂੰ ਮੁੱਖ ਰੱਖਦਿਆਂ ਬੱਚੇ ਦੀ ਲੰਮੀ ਆਰਜਾ ਵਾਸਤੇ, ਜੀਵਨ ਕਾਲ ਵਿੱਚ ਦੇਹ ਅਰੋਗਤਾ, ਜੀਵਨ ਕਾਲ ਵਿੱਚ ਕਾਮਯਾਬੀਆਂ ਦੀ ਜਾਚਨਾ ਕਰਦੇ ਹੋਏ ਆਪ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਹੈ। ਸੇਵਕ ਪਰਿਵਾਰ ਦੀ ਹਾਜ਼ਰੀ ਦਰ ਤੇ ਪ੍ਰਵਾਨ ਕਰਨੀ, ਘਰ ਵਿੱਚੋਂ ਦੁੱਖਾਂ ਕਲੇਸ਼ਾਂ ਵਿਘਨਾਂ ਦੇ ਨਾਸ਼ ਕਰਨੇ, ਸੁੱਖਾਂ ਦੇ ਪ੍ਰਕਾਸ਼ ਕਰਨੇ, ਸਾਰੇ ਪਰਿਵਾਰ ਨੂੰ ਚੜ੍ਹਦੀ ਕਲਾ ਵਿੱਚ ਰੱਖਣਾ, ਕਾਰੋਬਾਰ ਵਿੱਚ ਵਾਧੇ ਬਖਸ਼ਣੇ, ਕਮਾਈਆਂ ਵਿੱਚ ਬਰਕਤਾਂ ਪਾਉਣੀਆਂ, ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ, ਕਿਰਪਾ ਕਰਨੀ, ਕਾਕਾ ਗੁਰਪ੍ਰੀਤ ਸਿੰਘ ਦੇ ਸੀਸ ਤੇ ਮਿਹਰ ਭਰਿਆ ਹੱਥ ਰੱਖਣਾ, ਆਪਣੇ ਦਰੋ ਕਰੋ ਲੰਮੀ ਆਰਜਾ ਬਖਸ਼ਿਸ਼ ਕਰਨੀ, ਜੀਵਨ ਕਾਲ ਵਿੱਚ ਦੇਹ ਅਰੋਗਤਾ ਦੀ ਦਾਤ ਦੇ ਕੇ ਨਿਵਾਜਣਾ, ਗੁਰਸਿੱਖੀ ਜੀਵਨ ਜਾਚ ਬਖਸ਼ਿਸ਼ ਕਰਨੀ, ਜੀਵਨ ਕਾਲ ਵਿੱਚ ਬੁਲੰਦੀਆਂ ਛੋਹਣ ਦਾ ਬਲ ਬਖਸ਼ਣਾ, ਕਾਮਯਾਬੀਆਂ ਬਖਸ਼ਿਸ਼ ਕਰਨੀਆਂ। ਪਾਤਸ਼ਾਹ ਜੀ ਸਰਬੱਤ ਸੰਗਤ ਵੱਲੋਂ ਆਪ ਜੀ ਦੀਆਂ ਬਖਸ਼ੀਆਂ ਹੋਈਆਂ ਦਾਤਾਂ ਵਿੱਚੋਂ ਤਿਹਾਵਲ ਕੜਾ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਸੀਤ ਪ੍ਰਸ਼ਾਦ ਆਪ ਜੀ ਦੀ ਸਾਧ ਸੰਗਤ ਵਿੱਚ ਵਰਤੇ, ਜੋ ਛਕੇ ਆਪ ਜੀ ਦਾ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੇ। ਕਿਰਪਾ ਕਰੋ ਪਵਿੱਤਰ ਹੁਕਮਨਾਮੇ ਦੀ ਦਾਤ ਬਖਸ਼ ਕੇ ਸੰਗਤ ਨੂੰ ਨਿਹਾਲ ਕਰੋ ਜੀ, ਹੁਕਮਨਾਮੇ ਅਨੁਸਾਰ ਚੱਲਣ ਦਾ ਸਾਧ ਸੰਗਤ ਨੂੰ ਬਲ ਬਖਸ਼ਣਾ ਜੀ। ਆਨੰਦ ਸਾਹਿਬ ਜੀ ਕੀ ਅਰਦਾਸ, ਅੱਖਰ ਵੱਧਦਾ ਘਾਟਾ ਭੁੱਲ ਚੁੱਕ ਮੁਆਫ ਕਰਨੀ, ਸੁਖ ਹੋਵੇ ਨਾਮ ਚੇਤੇ ਆਵੇ, ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਨ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈਆ ਕਾਲ ਕੀ ਤਬਾ ਚਲਾ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ, ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਸ਼ਬਦ ਮਹ, ਰਾਜ ਕਰੇਗਾ ਖਾਲਸਾ ਆਕੀ ਰਹਿਣ, ਠਵਾਰ ਹੋਏ ਸਭ ਮਿਲਾਂਗੇ ਬਚੇ ਸ਼ਰਨ ਜੋ।

ਜੀ ਤੂੰ ਮੇਰੋ ਮੇਰ ਪਰਬਤ ਸੁਆਮੀ ਓਟ ਗਹੀ ਮੈਂ ਤੇਰੀ ਨਾ ਤੁਮ ਡੋਲੋ ਨਾ ਹਮ ਗਿਰਤੇ ਰੱਖ ਲੀਨੀ ਹਰ ਮੇਰੀ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ ਦਇਆ ਕਰੋ ਕਿਛੁ ਮਿਹਰ ਉਪਾਵਹੁ ਡੁੱਬਦੇ ਪੱਥਰ ਤਾਰੇ ਜੀਅੜਾ ਅਗਨ ਬਰਾਬਰ ਤਪਾ ਪਿੱਤਰ ਬਾਗਾ ਕਾਤੀ ਪ੍ਰਾਣਵਤ ਨਾਨਕ ਹੁਕਮ ਪਛਾਣਾ ਸੁਖ ਹੋਵੈ ਦਿਨ ਰਾਤੀ ਵਾਹਿਗੁਰੂ ਸਾਹਿਬ ਜੀ

बको सुबरसना दीजह प्राण अकोर रहा मन तन निर्मल करत क्यारो।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀਓ, ਆਪ ਵਡਭਾਗੇ ਹੋ, ਧੰਨਤਾ ਦੇ ਯੋਗ ਹੋ, ਜੋ ਕਿ ਜੁਗੋ ਜੋਗਿਆ ਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਬੈਠ ਕੇ ਗੁਰਬਾਣੀ ਸਰਵਣ ਕਰ ਰਹੇ ਹੋ। ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਹੋਈ ਹੈ, ਸਜੇ ਹੋਏ ਦੀਵਾਨਾਂ ਦੀ ਸੰਪੂਰਨਤਾ ਹੋਈ ਹੈ। ਸਤਿਗੁਰੂ ਜੀ ਕਿਰਪਾ ਕਰਨ, ਸਰਬੱਤ ਸੰਗਤਾਂ ਦੀਆਂ ਹਾਜ਼ਰੀਆਂ ਸੇਵਾਵਾਂ ਦਰ 'ਤੇ ਪ੍ਰਵਾਨ ਕਰਨ, ਸੰਗਤ ਨੂੰ ਆਪਣੇ ਦਰੋਂ ਘਰੋਂ ਖੁਸ਼ੀਆਂ ਦੇ ਕੇ ਨਿਵਾਜਨ। ਹੁਣ ਕੜਾ ਪ੍ਰਸ਼ਾਦ ਦੀ ਦੇਗ ਵਰਤੇਗੀ, ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤ ਰਿਹਾ ਹੈ। ਸਰਬੱਤ ਸੰਗਤ ਨੂੰ ਬੇਨਤੀ ਹੈ ਕਿ ਗੁਰੂ ਕੇ ਲੰਗਰ ਵਿੱਚੋਂ ਪ੍ਰਸ਼ਾਦਾ ਜਲ ਪਾਣੀ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ ਜੀ। ਗੁਰੂ ਘਰ ਦੇ ਪ੍ਰਬੰਧਕਾਂ ਵੱਲੋਂ, ਸੇਵਾਦਾਰਾਂ ਵੱਲੋਂ ਸਰਬੱਤ ਸੰਗਤਾਂ ਨੂੰ, ਜੀ ਆਇਆਂ ਨੂੰ, ਹੁਣ ਸਮਾਂ ਹੈ ਲੜੀਵਾਰ ਸ੍ਰੀ ਸਹਿਜ ਪਾਠ ਜੀ ਦਾ। ਸੇਵਾ ਨਿਭਾਰੇ ਹਨ ਸਤਿਕਾਰਯੋਗ ਭਾਈ ਸਾਹਿਬ ਭਾਈ ਦਿਲਬਾਗ ਸਿੰਘ ਜੀ। ਆਓ ਤਿਨ੍ਹਾਂ ਦੀ ਰਸਨਾ ਤੋਂ ਸ੍ਰੀ ਸਹਿਜ ਪਾਠ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਤੂੰ ਚੂ ਸੱਜਣ ਮੈਂਡਿਆ ਡੇਈ ਸਿਸ ਉਤਾਰ, ਨੈਣ ਮਹਿੰਜੇ ਤਰਸਦੇ ਕਦ ਪੱਸੀ ਦੀਦਾਰ। ਸਫਲ ਦਰਸ਼ਨ ਅਕਾਲ ਮੂਰਤ, ਪ੍ਰਭ ਹੈਪੀ ਹੋਵਨਹਾਰਾ। ਕੰਠ ਲਗਾਏ ਆਪਣੇ ਜਨ ਰਾਖੇ ਆਪਣੀ ਪ੍ਰੀਤ ਪਿਆਰਾ। ਸੁਖ ਹੋਟਲ ਗੁਰ ਸੇਵੀਐ ਐਨਸ ਸਹਿਜ ਸੁਭਾਏ। ਦਰਸ਼ਨ ਪਰਸਿਆਂ ਗੁਰੂ ਕੈ ਜਨਮ ਮਰਨ ਦੁਖ ਜਾਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਮਾਝ ਮਹੱਲਾ ਪੰਜਵਾ, ਵਿਸਰ ਨਾਹੀ ਏ ਵਡਦਾਤੇ, ਕਰ ਕਿਰਪਾ ਭਗਤਨ ਸੰਗਰਾਤੇ। ਦਿਨ ਸਰੈਣ ਜਿਉਂ ਤੁਦ ਤਿਹਾਈ, ਇਹੋ ਦਾਨ ਮੋਹਿ ਕਰਣਾ ਜੀਓ। ਮਾਟੇ ਅੰਧੇ ਸੁਰਤ ਸਮਾਈ, ਸਭ ਕਿਛ ਦੀਆ ਭਲੀਆ ਜਾਈ। ਆਨੰਦ ਵਿਨੋਦ ਚੋਜ ਤਮਾਸੇ, ਤੁਧ ਭਾਵੈ ਸੋ ਹੋਣਾ ਜੀਓ। ਜਿਸ ਦਾ ਦਿੱਤਾ ਸਭ ਕਿਛ ਲੈਣਾ, ਛਤੀ ਹੀ ਅੰਮ੍ਰਿਤ ਭੋਜਨ ਖਾਣਾ। ਸੇਜ ਸੁਖਾਲੀ ਸੀਤਲ ਪਵਣਾ, ਸਹਿਜ ਕੇਲ ਰੰਗ ਕਰਨਾ ਜੀਓ। ਸਾ ਬੁੱਧ ਦੀ ਜੈ ਜਿਤ ਵਿਸਰੈ ਨਾਹੀ, ਸਾ ਮਤ ਦੀ ਜੈ ਜਿਤ ਉਦ ਧਿਆਈ। ਸਾ ਸਾ ਤੇਰੇ ਗੁਣ ਗਾਵਾਂ, ਊਟ ਨਾਨਕ ਗੁਰ ਚਰਣਾ ਜੀਓ। ਮਾਝ ਮਹੱਲਾ ਪੰਜਵਾਂ, ਸਿਫਤ ਸਲਾਹਣ ਤੇਰਾ ਹੁਕਮ ਰਜਾਈ। ਸੋ ਗਿਆਨ ਧਿਆਨ ਜੋ ਤੁਧ ਭਾਈ, ਸੋਈ ਜਪ ਜੋ ਪ੍ਰਭ ਜੀਉ ਭਾਵੈ, ਭਾਣੈ ਪੂਰ ਗਿਆਨਾ ਜੀਉ। ਅੰਮ੍ਰਿਤ ਨਾਮ ਤੇਰਾ ਸੋਈ ਗਾਵੈ, ਜੋ ਸਾਹਿਬ ਤੇਰੇ ਮਨ ਭਾਵੈ। ਤੂੰ ਸੰਤਨ ਕਾ ਸੰਤ ਤੁਮਾਰੀ, ਸੰਤ ਸਾਹਿਬ ਮਨ ਮਾਨਾ ਜੀਉ। ਤੂੰ ਸੰਤਨ ਕੇ ਕਰੈ ਪ੍ਰਤਪਾਲਾ, ਸੰਤ ਖੇਲੈ ਤੁਮ ਸੰਗ ਗੋਪਾਲਾ। ਆਪਣੇ ਸੰਤ ਤੁਧ ਖਰੇ ਪਿਆਰੇ, ਤੂੰ ਸੰਤਨ ਕੇ ਪ੍ਰਾਨਾ ਜੀਓ। ਉਨ ਸੰਤਨ ਕਹਿ ਮੇਰਾ ਮਨ ਕੁਰਬਾਨੇ, ਜਿਨ ਤੂੰ ਜਾਤਾ ਜੋ ਤੁਧ ਮਨ ਭਾਨੇ। ਤਿਨ ਕਹਿ ਸੰਗ ਸਦਾ ਸੁਖ ਪਾਇਆ, ਹਰ ਰਸ ਨਾਨਕ ਤ੍ਰਿਪਤ ਅਖਾਨਾ ਜੀਓ। ਮਾਝ ਮਹੱਲਾ ਪੰਜਵਾਂ, ਤੂੰ ਜਲ ਨਿਧ ਹਮੀਨ ਤੁਮਾਰੇ, ਤੇਰਾ ਨਾਮ ਬੂੰਦ ਹਮ ਚਾਤ੍ਰਿਕ ਤਿਕਹਾਰੇ। ਤੁਮਰੇ ਆਸ ਪਿਆਸਾ ਤੁਮਰੇ, ਤੁਮਹੀ ਸੰਗ ਮਨ ਲੀਨਾ ਜੀਓ। ਜਿਉਂ ਬਾਰਕ ਪੀ ਖੀਰ ਅਕਾਵੈ, ਜਿਉਂ ਨਿਰਤਨ ਧਨ ਦੇਖ ਸੁਖ ਪਾਵੈ। ਤ੍ਰਿਖਾਵੰਤ ਜਲ ਪੀਵਤ ਠੰਡਾ, ਤਿਉਂ ਹਰ ਸੰਗ ਇਉ ਮਨ ਭੀਨਾ ਜੀਓ। ਜਿਉਂ ਅੰਧਿਆਰੈ ਦੀਪਕ ਪ੍ਰਗਾਸਾ, ਭਰਤਾ ਚਿਤਵਤ ਪੂਰਨ ਆਸਾ। ਮਿਲ ਪ੍ਰੀਤਮ ਜਿਉਂ ਹੋਤ ਆਨੰਦਾ, ਤਿਉਂ ਹਰ ਰੰਗ ਮਨ ਰੰਗੀਨਾ ਜੀਓ। ਸੰਤਨ ਮੋਕੋ ਹਰ ਮਾਰਗ ਪਾਇਆ, ਸਾਧ ਕਿਰਪਾਲ ਹਰ ਸੰਗ ਗਿਜਾਇਆ। ਹਰ ਹਮਰਾ ਹਮ ਹਰ ਕੇ ਦਾਸੇ, ਨਾਨਕ ਸ਼ਬਦ ਗੁਰੂ ਸਜ ਦੀਨਾ ਜੀਓ। ਮਾਝ ਮਹੱਲਾ ਪੰਜਵਾਂ, ਅੰਮ੍ਰਿਤ ਨਾਮ ਸਦਾ ਨਿਰਮਲਿਆ, ਸੁਖਦਾਈ ਦੁੱਖ ਵਿਡਾਰਨ ਹਰਿਆ। ਅਵਰ ਸਾ ਚਖ ਸਗਲੇ ਦੇਖੇ, ਮਨ ਹਰ ਰਸ ਸਭ ਤੈ ਮਿੱਠਾ ਜੀਓ। ਜੋ ਜੋ ਪੀਵੈ ਸੋ ਤ੍ਰਿਪਤਾਵੈ, ਅਮਰ ਹੋਵੈ ਜੋ ਨਾਮ ਰਸ ਪਾਵੈ। ਨਾਮ ਨਿਦਾਨ ਤਿਸੈ ਪਰਾਵਤ, ਜਿਸ ਸ਼ਬਦ ਗੁਰੂ ਮਨ ਉਠਾ ਜੀਓ। ਜਿਨ ਹਰ ਰਸ ਪਾਇਆ ਸੋ ਤ੍ਰਿਪਤਾ ਕਾਨਾ, ਜਿਨ ਹਰ ਸਾਧ ਪਾਇਆ ਸੋ ਨਾਹੇ ਭੁਲਾਨਾ। ਤਿਸੈ ਪਰਾਵਤ ਹਰ ਹਰ ਨਾਮਾ, ਜਿਸ ਮਸਤਕ ਪਾ ਗੀਠਾ ਜੀਓ। ਹਰ ਇੱਕ ਹੱਥ ਆਇਆ ਵਰਸਾਣੇ ਬੋ ਤੇਰੇ, ਤਿਸ ਲਗ ਮੁਕਤ ਪਏ ਘਨੇਰੇ। ਨਾਮ ਨਿਦਾਨਾ ਗੁਰਮੁਖ ਪਾਈਐ, ਕਉ ਨਾਨਕ ਵਿਰਲੀ ਡੀਠਾ ਜੀਓ। ਮਾਝ ਮਹੱਲਾ ਪੰਜਵਾਂ, ਨਿਧ ਸਿੱਧ ਰਿੱਧ ਹਰ ਹਾਰ ਹਰ ਮੇਰੈ, ਜਨਮ ਪਦਾਰਥ ਗੈਰ ਗੰਭੀਰੈ। ਲਾਖ ਕੋਟ ਖੁਸ਼ੀਆਂ ਰੰਗ ਰਾਵੈ, ਸੋ ਗੁਰ ਲਾਗੇ ਪਾਈ ਜੀਓ। ਦਰਸ਼ਨ ਪੇਖਤ ਭਏ ਪੁਨੀਤਾ, ਸਗਲ ਉਧਾਰੇ ਭਾਈ ਮੀਤਾ। ਅਗਮਾ ਗੋਚਰ ਸਵਾਮੀ ਆਪਣਾ, ਗੁਰ ਕਿਰਪਾ ਤੇ ਸਜ ਧਿਆਈ ਜੀਓ। ਜਾਂ ਕੋ ਖੋਜੈ ਸਰਬੋ ਪਾਏ, ਵਡਭਾਗੀ ਦਰਸ਼ਨ ਕੋ ਵਿਰਲਾ ਪਾਏ।
ਊਚਾ ਪਾਰ ਅਗੋਚਰ ਥਾਨਾ ਉਹ ਮਹਿਲ ਗੁਰੂ ਦਿਖਾਏ ਜੀਉ। ਗਹਿਰ ਗੰਭੀਰ ਅੰਮ੍ਰਿਤ ਨਾਮ ਤੇਰਾ, ਮੁਗਤ ਪਿਆ ਜਿਸ ਹਿਰਦੈ ਵਸੇਰਾ। ਗੁਰ ਬੰਧਨ ਤਿਨਕੇ ਸਗਲੇ ਕਾਟੇ, ਜਨ ਨਾਨਕ ਸਹਿ ਸਮਾਈ ਜੀਉ। ਮਾਝ ਮਹੱਲਾ ਪੰਜਵਾਂ, ਪ੍ਰਭ ਕਿਰਪਾ ਤੇ ਹਰ ਹਰ ਧਿਆਵੋ, ਪ੍ਰਭੂ ਦਇਆ ਤੇ ਮੰਗਲ ਗਾਵੋ। ਊਠਤ ਬੈਠਤ ਸੋਵਤ ਜਾਗਤ, ਹਰ ਧਿਆਈਐ ਸਗਲ ਅਵਰਦਾ ਜੀਉ। ਨਾਮ ਔਖਦ ਮੋਕੋ ਸਾਧੂ ਦੇਆ, ਕਿਲਵ ਕਾਟੇ ਨਿਰਮਲ ਥੀਆ। ਅਨੰਦ ਪਿਆ ਨਿਕਸੀਸਾ ਪੀਰਾ, ਸਗਲ ਬਿਨਾਦੇ ਦਰਦਾ ਜੀਉ। ਜਿਸ ਕਾ ਅੰਗ ਕਰੇ ਮੇਰਾ ਪਿਆਰਾ, ਸੋ ਮੁਕਤਾ ਸਾਗਰ ਸੰਸਾਰਾ। ਸਤ ਕਰੇ ਜਿਨ ਗੁਰੂ ਪਛਾਤਾ, ਸੋ ਕਾਹੇ ਕੋ ਡਰਦਾ ਜੀਉ। ਜਬ ਤੇ ਸਾਧੂ ਸੰਗਤ ਪਾਏ, ਗੁਰ ਭੇਟ ਤਹੋਂ ਗਈ ਬੁਲਾਏ। ਸਾ ਸਾ ਸਰ ਗਾਵੈ ਨਾਨਕ, ਸਤਿਗੁਰ ਢਾਕ ਲਿਆ ਮੇਰਾ ਪੜਦਾ ਜੀਉ। ਮਾਝ ਮਹੱਲਾ ਪੰਜਵਾਂ, ਓਤ ਪੋਤ ਸੇਵਕ ਸੰਗ ਰਾਤਾ, ਪ੍ਰਭ ਪ੍ਰਤ ਪਾਲੇ ਸੇਵਕ ਸੁਖਦਾਤਾ। ਪਾਣੀ ਪੱਖਾ ਪੀ ਸੋ ਸੇਵਕ ਕਹਿ, ਹੋਂ ਠਾਕੁਰ ਹੀ ਕਾ ਆਹਰ ਜੀਉ। ਕਾਢ ਸਿਲਕ ਪ੍ਰਭ ਸੇਵਾ ਲਾਇਆ, ਹੁਕਮ ਸਾਹਿਬ ਕਾ ਸੇਵਕ ਮਨ ਪਾਇਆ। ਸੋਈ ਸਮਾਵੈ ਜੋ ਸਾਹਿਬ ਭਾਵੈ, ਸੇਵਕ ਅੰਤਰ ਬਾਹਰ ਮਾਹਰ ਜੀਉ। ਤੂੰ ਦਾਨਾ ਠਾਕੁਰ ਸਭ ਵਿਦ ਜਾਣੈ, ਠਾਕੁਰ ਸੇਵਕ ਕੈ ਹਰ ਰੰਗ ਮਾਣੈ। ਜੋ ਕਿਛ ਠਾਕੁਰ ਕਾ ਸੋ ਸੇਵਕ ਕਾ, ਸੇਵਕ ਠਾਕੁਰ ਹੀ ਸੰਗ ਜਾਹਰ ਜੀਉ। ਆਪਣੇ ਠਾਕੁਰ ਜੋ ਪੈ ਰਾਇਆ, ਬਹੁਰ ਨਾ ਲੇਖਾ ਪੁੱਛ ਬੁਲਾਇਆ। ਤੇ ਸੇਵਕ ਕੈ ਨਾਨਕ ਕੁਰਬਾਣੀ, ਸੋ ਗਹਿਰ ਗੰਭੀਰਾ ਗਹੁਰ ਜੀਉ। ਮਾਝ ਮਹੱਲਾ ਪੰਜਵਾਂ, ਸਭ ਕਿਛ ਘਰ ਮੈਂ ਬਾਹਰ ਨਾਹੀ। ਬਾਹਰ ਢੋਲੈ ਟੋਲੈ ਸੋ ਭਰਮ ਭੁਲਾਹੀ। ਗੁਰਪ੍ਰਸਾਦੀ ਜਿਨੀ ਅੰਤਰ ਪਾਇਆ, ਸੋ ਅੰਤਰ ਬਾਹਰ ਸੁਹੇਲਾ ਜੀਉ। ਚਿਮ ਚਿਮ ਵਰਸੈ ਅੰਮ੍ਰਿਤ ਧਾਰਾ, ਮਨ ਪੀਵੈ ਸੁਨ ਸ਼ਬਦ ਵਿਚਾਰ। ਆਨੰਦ ਵਿਨੋਦ ਕਰੇ ਦਿਨ ਰਾਤੀ, ਸਦਾ ਸਦਾ ਹਰ ਕੇਲਾ ਜੀਉ। ਜਨਮ ਜਨਮ ਕਾ ਵਿਛੁੜਿਆ ਮਿਲਿਆ, ਸਾਧ ਕਿਰਪਾ ਤੇ ਸੂਕਾ ਹਰਿਆ। ਸੁਮਤ ਪਾਏ ਨਾਮ ਤੇ ਆਏ, ਗੁਰਮੁਖ ਹੋਏ ਮੇਲਾ ਜੀਉ। ਜਲ ਤਰੰਗ ਜਿਉਂ ਜਲੈ ਸਮਾਇਆ, ਤਿਉਂ ਜੋਤੀ ਸੰਗ ਜੋਤ ਮਿਲਾਇਆ। ਕੋ ਨਾਨਕ ਭ੍ਰਮ ਕੱਟੇ ਕਿਵਾੜਾ, ਬੋਹੜ ਨਾ ਹੋਈਐ ਜੋਲਾ ਜੀਉ। ਮਾਝ ਮਹੱਲਾ ਪੰਜਵਾਂ, ਤਿਸ ਕੁਰਬਾਣੀ ਜਿਨ ਤੂੰ ਸੁਣਿਆ, ਤਿਸ ਬਲਿਹਾਰੀ ਜਿਨ ਰਸਨਾ ਬਣਿਆ। ਵਾਰ ਵਾਰ ਜਾਈ ਤਿਸ ਵਿਟੋਂ, ਜੋ ਮਨ ਤਨ ਤੁਧ ਅਰਾਦੇ ਜੀਉ। ਤੇ ਚਰਨ ਪਖਾਲੀ ਜੋ ਤੇਰੇ ਮਾਰਗ ਚਾਲੈ, ਨੈ ਨਿਹਾਲੀ ਤਿਸ ਪੁਰਖ ਦਇਆਲੈ। ਮਨ ਦੇਵਾ ਤਿਸ ਆਪਣੇ ਸਾਜਨ, ਜਿਨ ਗੁਰ ਮਿਲ ਸੋ ਪ੍ਰਭ ਲਾਦੇ ਜੀਉ। ਸੇਵੜ ਭਾਗੇ ਜਿਨ ਤੁਮ ਜਾਣੇ, ਸਭ ਕੈ ਮਦੇ ਅਲਪਤ ਨਿਰਵਾਣੇ। ਸਾਧਕੇ ਸੰਗ ਉਨ ਭੋਜਲ ਤਰਿਆ, ਸਗਲ ਦੂਤ ਉਨ ਸਾਦੇ ਜੀਉ। ਤਿਨਕੀ ਸਰਣ ਪਰਿਆ ਮਨ ਮੇਰਾ, ਮਾਣ ਤਾਣ ਤਜ ਮੋਹ ਅੰਧੇਰਾ। ਨਾਮ ਦਾਨ ਦੀ ਜੈ ਨਾਨਕੋ, ਤਿਸ ਪ੍ਰਭ ਅਗਮਾ ਗਾ ਦੇ ਜੀਉ। ਮਾਝ ਮਹੱਲਾ ਪੰਜਵਾਂ, ਤੂੰ ਪੇੜ ਸਾਖ ਤੇਰੀ ਫੂਲੀ, ਤੂੰ ਸੂਖਮ ਹੋਆ ਅਸਥੂਲੀ। ਤੂੰ ਜਲ ਨਿਦ ਤੂੰ ਫੇਨ ਬੁੱਧ ਬੁਧਾ, ਤੁਧ ਬਿਨ ਆਵਰ ਨਾ ਭਾਲੀ ਹੈ ਜੀਉ। ਤੂੰ ਸੂਤ ਮਣੀਏ ਪੀ ਤੂੰ ਹੈ, ਤੂੰ ਗੰਠੀ ਮੇਰ ਸਿਰ ਤੂੰ ਹੈ। ਆਦ ਮਦ ਅੰਤ ਪ੍ਰਭ ਸੋਏ, ਅਵਰ ਨਾ ਕੋਏ ਦਿਖਾਲੀਏ ਜੀਉ। ਤੂੰ ਨਿਰਗੁਣ ਸਰਗੁਣ ਸੁਖਦਾਤਾ, ਤੂੰ ਨਿਰਬਾਣ ਰਸੀਆ ਰੰਗ ਰਾਤਾ। ਆਪਣੇ ਕਰਤਵ ਆਪੇ ਜਾਣੈ, ਆਪੇ ਤੁਧ ਸੰਭਾਲੀਐ ਜੀਉ। ਤੂੰ ਠਾਕੁਰ ਸੇਵਕ ਫੁਨ ਆਪੇ, ਤੂੰ ਗੁਪਤ ਪ੍ਰਗਟ ਪ੍ਰਭ ਆਪੇ। ਨਾਨਕ ਦਾ ਸਦਾ ਗੁਣ ਗਾਵੈ, ਇੱਕ ਭੋਰੀ ਨਦਰ ਨਿਹਾਲੀਐ ਜੀਉ। ਮਾਝ ਮਹੱਲਾ ਪੰਜਵਾਂ, ਸਫਲ ਸੋ ਬਾਣੀ ਜਿਤ ਨਾਮ ਵਖਾਣੀ। ਗੁਰਪ੍ਰਸਾਦ ਕਿਨੈ ਵਿਰ ਲੈ ਜਾਣੀ, ਧਨ ਸੋ ਵੇਲਾ ਜਿਤ ਹਰ ਗਾਵਤ ਸੁਣਨਾ। ਆਏ ਤੇ ਪ੍ਰਵਾਨਾ ਜੀਉ, ਸੇ ਨੇਤਰ ਪ੍ਰਵਾਨ ਜਿਨੀ ਦਰਸ਼ਨ ਪੇਖਾ, ਸੇ ਕਰ ਭਲੇ ਜਿਨੀ ਹਰ ਜਸ ਲੇਖਾ। ਸੇ ਚਰਨ ਸੁਹਾਵੇ ਜੋ ਹਰ ਮਾਰਗ ਚੱਲੇ, ਹਉ ਬਲ ਤਿੰਨ ਸੰਗ ਪਛਾਣਾ ਜੀਉ। ਸੁਣ ਸਾਜਨ ਮੇਰੇ ਮੀਤ ਪਿਆਰੇ, ਸਾਧ ਸੰਖਿਨ ਮਾਹੇ ਉਧਾਰੇ। ਕਿਲਵੇ ਕਾਟ ਹੋਆ ਮਨ ਨਿਰਮਲ, ਮਿਟ ਗਏ ਆਵਣ ਜਾਣਾ ਜੀਉ। ਦੋਏ ਕਰ ਜੋੜਕ ਬਿਨੋ ਕਰੇ ਜੈ, ਕਰ ਕਿਰਪਾ ਡੁੱਬਦਾ ਪੱਥਰ ਲੀਜੈ। ਨਾਨਕੋ ਪ੍ਰਭ ਭਈ ਕਿਰਪਾਲਾ, ਪ੍ਰਭ ਨਾਨਕ ਮਨ ਭਾਣਾ ਜੀਉ। ਮਾਝ ਮਹੱਲਾ ਪੰਜਵਾਂ, ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮਗਤ ਮੇਰੀ।
जलन बुझी शीतल होए मनुआ, सतगुरु का दर्शन पाए जियो। सूख पया दुख दूर पुराना, संतर संहार नाम वखाना। जल थल नीर भरे सरसो भर, बिरथा कोय न जाए जियो। दया धारी तिन सिर जनहारी, जी जन सगले प्रतपारी। मेहरबान कृपाल दयाल, सगले तृप्ता काए जियो। वन त्रिण त्रिभवन कितो नहरिया, करण हार खिन भीतर करिया। गुरमुख नानक ते सहरा दे, मन की आस पुजाए जियो। माज महला पंजवा, तू मेरा पिता, तू है मेरा माता, तू मेरा बंधव, तू मेरा भ्राता, तू मेरा राखा सबनी थाई, ता पोके हा काड़ा जियो। तुमरी कृपा ते तुद बछाणा, तू मेरी ओट, तू है मेरा माणा। तुझ बिन दूजा वरना कोई, सब तेरा खेला खाड़ा जियो। जी जन सब तो दो पाए, जित जित भाणा तित तित लाए। सब किश कीता तेरा होवे, ना ही किश असाड़ा जियो। नाम त्याए महा सुख पाया, हर गुण गाए मेरा मन सीतलाया। गुरपुरे बजी वधाई, नानक जिता बिखाड़ा जियो। माज महला पंजवा, जी प्राण ब्रह्मन आधारा, भगत जीवै गुण गाए अपारा। गुण निदान अमृत हर नामा, हर त्याए त्याए सुख पाया जियो। मनसा धार जो घर ते आवे, साध संग जन्म मरण मिटावे। आस मनोरथ पूर्ण होवे, पेटत गुर दरसाया जियो। आगमा गोचर किश मित नहीं जानी, साधक सिंह त्यावै ज्ञानी। खुद ही मिटी चूका भोलावा, गुर मन ही मैं प्रगटाया जियो। आनंद मंगल कल्याण निदाना, सुख सहज हर नाम वखाना। होए कृपाल स्वामी अपना, नाव नानक घर मैं आया जियो। माज महला पंजवा, सुन सुन जीवा सोए तुम्हारी, तू प्रीतम ठाकुर अत भारी। तुमरे करतब तुम ही जानो, तुमरी ओट गोपाला जियो। गुण गावत मन हरिया होवै, कथा सुनत मन सगली खोवे। भेटत संग साध संतन कह, सदा जपो दयाला जियो। प्रभ अपना सास सास समारो, एह मत गुर प्रसाद मन धारो। तुमरी कृपा ते होए प्रगासा, सर्वमया प्रतपाला जियो।

ਜੀਉ। ਮਾਂਜ ਮਹੱਲਾ ਪੰਜਵਾਂ, ਹੁਕਮੀ ਵਰਸਣ ਲਾਗੇ ਮੇਹਾ, ਸਾਜਨ ਸੰਤ ਮਿਲ ਨਾਮ ਜਪੇਹਾ, ਸੀਤਲ ਸ਼ਾਂਤ ਸਹਿ ਸੁਖ ਪਾਇਆ, ਠਾਂਡ ਪਾਈ ਪ੍ਰਭ ਆਪੇ ਜੀਉ। ਸਭ ਕਿਛੁ ਬਹੁਤੋ ਬਹੁਤ ਉਪਾਇਆ, ਕਰ ਕਿਰਪਾ ਪ੍ਰਭ ਸਗਲ ਰਜਾਇਆ, ਦਾਤ ਕਰੋ ਮੇਰੇ ਦਾਤਾਰਾ, ਜੀ ਜਨ ਸਭ ਧਰਾਪੇ ਜੀਉ। ਸੱਚਾ ਸਾਹਿਬ ਸੱਚੀ ਨਾਈ, ਗੁਰਪ੍ਰਸਾਦ ਸਦਾ ਧਿਆਈ, ਜਨਮ ਮਰਨ ਪੈ ਕਾਟੇ ਮੋਹਾ, ਬਿਨਸੇ ਸੁਖ ਸੰਤਾਪੇ ਜੀਉ। ਸਾਸ ਸਾਸ ਨਾਨਕ ਸਲਾਹੇ, ਸਿਮਰਤ ਨਾਮ ਕਾਟੇ ਸਫਾਹੇ, ਪੂਰਨ ਆਸ ਕਰੇ ਖਿਨ ਭੀਤਰ, ਹਰ ਹਰ ਹਰ ਗੁਣ ਜਾਪੇ ਜੀਉ। ਬਾਂਝ ਮਹੱਲਾ ਪੰਜਵਾਂ, ਆਓ ਸਾਜਨ ਸੰਤ ਮੀਤ ਬਿਆਰੇ, ਮਿਲ ਗਾਵੈ ਗੁਣ ਅਗਮਾ ਪਾਰੇ, ਗਾਵਤ ਸੁਣਤ ਸਭੇ ਹੀ ਮੁਕਤੇ, ਸੋ ਧਿਆਈ ਹੈ ਜਿਨ ਹਮ ਕੀਏ ਜੀਉ। ਜਨਮ ਜਨਮ ਕੇ ਕਿਲਵਿਖ ਜਾਵੈ, ਮਨ ਚਿੰਦੇ ਸਹੀ ਫਲ ਪਾਵੈ, ਸਿਮਰ ਸਾਹਿਬ ਸੋ ਸਤ ਸਮਾਵੀ, ਰਿਜਕ ਸਭ ਸਕੋ ਦੀਏ ਜੀਉ। ਨਾਮ ਜਪਤ ਸਰਵ ਸੁਖ ਪਾਈਐ, ਸਭ ਹੋ ਬਿਨਸੈ ਹਰ ਹਰ ਧਿਆਈਐ, ਜਿਨ ਸੇਵਿਆ ਸੋ ਪਾਰ ਗਰਾਮੀ, ਕਾਰਜ ਸਗਲੇ ਥੀਏ ਜੀਉ। ਆਏ ਪਿਆ ਤੇਰੀ ਸਰਣਾਈ, ਜਿਉ ਭਾਵੈ ਤਿਉ ਲਹਿ ਮਿਲਾਈ, ਕਰ ਕਿਰਪਾ ਪ੍ਰਭ ਭਗਤੀ ਲਾਵੋ, ਸਜ ਨਾਨਕ ਅੰਮ੍ਰਿਤ ਪੀਏ ਜੀਉ। ਮਾਂਜ ਮਹੱਲਾ ਪੰਜਵਾਂ, ਭਏ ਕਿਰਪਾਲ ਗੋਬਿੰਦ ਗੁਸਾਈ, ਮੇਘ ਵਰਸੈ ਸਭਨੀ ਥਾਈ, ਦੀਨ ਦਇਆਲ ਸਦਾ ਕਿਰਪਾਲਾ, ਠਾਂਡ ਪਾਈ ਕਰਤਾਰੇ ਜੀਉ। ਆਪਣੇ ਜੀ ਜੰਤ ਪ੍ਰਤ ਪਾਰੇ, ਜਿਉ ਬਾਰਕ ਮਾਤਾ ਸਮਾਰੇ, ਦੁਖ ਭੰਜਨ ਸੁਖ ਸਾਗਰ ਸਵਾਮੀ, ਦੇਤ ਸਗਲ ਅਹਾਰੇ ਜੀਉ। ਜਲ ਥਲ ਪੂਰ ਰਹਿਆ ਮਿਹਰਬਾਨਾ, ਸਦ ਬਲਿਹਾਰ ਜਾਈਏ ਕੁਰਬਾਨਾ, ਰਹਿਣ ਦਿਨ ਤਿਸ ਸਦਾ ਧਿਆਈ ਜੇ, ਖਿੰਡ ਮੈਂ ਸਗਲ ਉਧਾਰੇ ਜੀਉ। ਰਾਖ ਲੀਏ ਸਗਲੇ ਪ੍ਰਭ ਆਪੇ, ਉਤਰ ਗਏ ਸਭ ਸੋਗ ਸੰਤਾਪੇ, ਨਾਮ ਜਪਤ ਮਨ ਤਨ ਹਰਿਆਵਲ, ਪ੍ਰਭ ਨਾਨਕ ਨਦਰ ਨਿਹਾਰੇ ਜੀਉ। ਮਾਂਜ ਮਹੱਲਾ ਪੰਜਵਾਂ, ਜਿੱਥੇ ਨਾਮ ਜਪੀਏ ਪ੍ਰਭ ਪਿਆਰੇ, ਸੇ ਅਸਥਲ ਸੋਹਿਨ ਚਵਾਰੇ, ਜਿੱਥੇ ਨਾਮ ਨਾ ਜਪੀਏ ਮੇਰੇ ਗੋਇੰਦਾ, ਸੇ ਨਗਰ ਉਜਾੜੀ ਜੀਉ। ਹਰ ਰੁੱਖੀ ਰੋਟੀ ਖਾਏ ਸਮਾਲੇ, ਹਰ ਅੰਤਰ ਬਾਹਰ ਨਦਰ ਨਿਹਾਲੇ, ਖਾਏ ਖਾਏ ਕਰੇ ਬਦ ਫੈਲੀ, ਜਾਣ ਵਿਸੂ ਕੀ ਵਾੜੀ ਜੀਉ। ਸੰਤਾਂ ਸੇ ਤੇ ਰੰਗ ਨਾ ਲਾਏ, ਸਾਕਤ ਸੰਗ ਵਿਕਰਮ ਕਮਾਏ, ਦੁਲਬ ਦੇਖੋਈ ਅਗਿਆਨੀ, ਜੜ ਆਪਣੀ ਆਪ ਉਪਾੜੀ ਜੀਉ। ਤੇਰੀ ਸਰਣ ਮੇਰੇ ਦੀਨ ਦਇਆਲਾ, ਸੁਖ ਸਾਗਰ ਮੇਰੇ ਗੁਰ ਗੋਪਾਲਾ, ਕਰ ਕਿਰਪਾ ਨਾਨਕ ਗੁਣ ਗਾਵੈ, ਰਾਖੋ ਸਰਮ ਅਸਾੜੀ ਜੀਉ। ਮਾਂਜ ਮਹੱਲਾ ਪੰਜਵਾਂ, ਚਰਨ ਠਾਕੁਰ ਕੇ ਹਿਰਦੈ ਸੰਭਾਣੇ, ਕਲ ਕਲੇ ਸਭ ਦੂਰ ਪਿਆਣੇ, ਸ਼ਾਂਤ ਸੁਖ ਸਹਿਜ ਤੁਨੋ ਬਜੀ, ਸਾਧੂ ਸੰਗ ਨਿਵਾਸਾ ਜੀਉ। ਲਾਗੇ ਪ੍ਰੀਤ ਨਾ ਟੂਟੈ ਮੂਲੇ, ਹਰ ਅੰਤਰ ਬਾਹਰ ਰਹਿਆ ਪ੍ਰਭੂਰੇ, ਸਿਮਰ ਸਿਮਰ ਸਿਮਰ ਗੁਣ ਗਾਵਾਂ, ਕਾਟੀ ਜਮ ਕੀ ਫਾਸਾ ਜੀਉ। ਅੰਮ੍ਰਿਤ ਵਰਖੈ ਅਨਹਦ ਬਾਣੀ, ਮੰਤਨ ਅੰਤਰ ਸ਼ਾਂਤ ਸਮਾਣੀ, ਤ੍ਰਿਪਤ ਆਕਾਏ ਰਹੇ ਜਨ ਤੇਰੇ, ਸਤਿਗੁਰ ਕੀਆ ਦਿਲਾਸਾ ਜੀਉ। ਜਿਸ ਕਾ ਸਾ ਤਿਸਤੇ ਫਲ ਪਾਇਆ, ਕਰ ਕਿਰਪਾ ਪ੍ਰਭ ਸੰਗ ਮਿਲਾਇਆ, ਆਵਣ ਜਾਣ ਰਹੇ ਵਡਭਾਗੀ, ਨਾਨਕ ਪੂਰਨ ਆਸਾ ਜੀਉ। ਮਾਂਜ ਮਹੱਲਾ ਪੰਜਵਾਂ, ਮੀਂਹ ਪਇਆ ਪਰਮੇਸ਼ਰ ਪਾਇਆ, ਜੀ ਜਨ ਸਭ ਸੁਖੀ ਵਸਾਇਆ, ਗਇਆ ਕਲੇਸ਼ ਭਇਆ ਸੁਖ ਸਾਚਾ, ਹਰ ਹਰ ਨਾਮ ਸੰਭਾਲੀ ਜੀਉ। ਜਿਸ ਕੇ ਸੇ ਤਿਨ ਹੀ ਪ੍ਰਤ ਪਾਰੇ, ਪਾਰ ਬ੍ਰਹਮ ਪ੍ਰਭ ਭਈ ਰਖਵਾਰੇ, ਸੁਣੀ ਬੇਨੰਤੀ ਠਾਕੁਰ ਮੇਰੇ, ਪੂਰਨ ਹੋਈ ਘਾਲੀ ਜੀਉ। ਸਰਬ ਜੀਆਂ ਕੋ ਦੇਵਨ ਹਾਰਾ, ਗੁਰਪ੍ਰਸਾਦੀ ਨਦਰ ਨਿਹਾਰਾ, ਜਲ ਥਲ ਮਹੀਅਲ ਸਭ ਤ੍ਰਿਪਤਾਣੇ, ਸਾਧੂ ਚਰਨ ਪਖਾਲੇ ਜੀਉ। ਮਨ ਕੀ ਇੱਛ ਪੂਜਾਵਣ ਹਾਰਾ, ਸਦਾ ਸਦਾ ਜਾਈ ਬਲਿਹਾਰ, ਨਾਨਕ ਦਾਨ ਕੀਆ ਦੁਖ ਭੰਜਨ, ਰੱਤੇ ਰੰਗ ਰਸਾਲੀ ਜੀਉ। ਮਾਂਜ ਮਹੱਲਾ ਪੰਜਵਾਂ, ਮਨ ਤਨ ਤੇਰਾ, ਧਨ ਪੀ ਤੇਰਾ, ਤੂੰ ਠਾਕੁਰ ਸਵਾਮੀ ਪ੍ਰਭ ਮੇਰਾ, ਜੀਉ ਬਿਨ ਸਭ ਰਾਸ ਤੁਮਾਰੀ, ਤੇਰਾ ਜੋਰ ਗੋਪਾਲਾ ਜੀਉ। ਸਦਾ ਸਦਾ ਤੂੰ ਹੈ ਸੁਖਦਾਈ, ਨਿਵਨ ਲਾਗਾਂ ਤੇਰੀ ਪਾਈ, ਕਾਰ ਕਮਾਵਾਂ ਜੇਤ ਦਫਾਵਾਂ, ਜਾਂ ਤੂੰ ਦੇਹ ਦਇਆਲਾ ਜੀਉ। ਪ੍ਰਭ ਤੁਮ ਤੇ ਲੈਣਾ, ਤੂੰ ਮੇਰਾ ਗਹਿਣਾ, ਜੋ ਤੂੰ ਦੇਹ ਸੋਈ ਸੁਖ ਸੈਣਾ, ਜਿੱਥੇ ਰੱਖੈ ਬੈਕੁੰਠ ਤਤਾਈ, ਤੂੰ ਸਭਨਾ ਕੇ ਪ੍ਰਤਪਾਲਾ ਜੀਉ। ਸਿਮਰ ਸਿਮਰ ਨਾਨਕ ਸੁਖ ਪਾਇਆ, ਆਠ ਪੈਰ ਤੇਰੇ ਗੁਣ ਗਾਇਆ,

ਕਲਮ ਮਹੀਲ ਦੈ ਦੇ ਸਵਰ ਸਾਇਆ ਸ਼ਾਂਤ ਪਈ ਬੂਜੀ ਸਭ ਤ੍ਰਿਸ਼ਨਾ ਆਨੰਦ ਪਿਆ ਸਭ ਠਾਈ ਜੀਓ ਸੁਖ ਦਾਤਾ ਦੁਖ ਭੰਜਨ ਹਾਰਾ ਆਪੇ ਬਖਸ਼ ਕਰੇ ਜੀ ਸਾਰਾ ਆਪਣੇ ਕੀਤੇ ਨੂੰ ਆਪ ਪ੍ਰਤ ਪਾਲੇ ਭੈ ਪੈਰੀ ਤੇ ਸਹਿ ਮਨਾਈ ਜੀਓ ਜਾ ਕੇ ਸਰਨ ਪਿਆ ਗੰਦ ਪਾਈਏ ਸਾਹ ਸਾਸ ਹਰ ਨਾਮ ਤੇ ਆਈਏ ਤਿਸ ਬਿਨ ਹੋਰ ਨਾ ਦੂਜਾ ਠਾਕੁਰ ਸਭ ਤੇ ਸਹਿ ਕੀਆ ਜਾਈ ਜੀਓ ਤੇਰਾ ਮਾਣ ਤਾਣ ਪ੍ਰਭ ਤੇਰਾ ਤੂੰ ਸੱਚਾ ਸਾਹਿਬ ਗੁਣੀ ਗਹੇਰਾ ਨਾਨਕ ਦਾਸ ਕਹਿ ਬੇਨੰਤੀ ਆੜ ਪੈਰ ਤੋਂ ਤਿਆਈ ਜੀਓ ਮਾਂਝ ਮਹੱਲਾ ਪੰਜਵਾਂ ਸਭੀ ਸੁਖ ਪਏ ਪ੍ਰਭ ਤੁੱਠੇ ਗੁਰਪੂਰੇ ਕੇ ਚਰਨ ਮਨ ਉੱਠੇ ਸਹਿ ਸਮਾਦ ਲੱਗੀ ਲਿਵਾਂਤਰ ਸੋ ਰਸ ਸੋਈ ਜਾਣੇ ਜੀਓ ਆਗਮ ਅਗੋਚਰ ਸਾਹਿਬ ਮੇਰਾ ਕੱਢ ਕੱਢ ਅੰਤਰ ਵਰਤੈ ਨੀਰਾ ਸਦਾ ਅਲਪਤ ਜੀ ਕਾ ਦਾਤਾ ਕੋ ਬਿਰਲਾ ਆਪ ਛਾਣੈ ਜੀਓ ਪ੍ਰਭ ਮਿਲਣੈ ਕੀ ਇਹ ਨਿਸ਼ਾਨੀ ਮਨ ਇੱਕੋ ਸੱਚਾ ਹੁਕਮ ਪਛਾਣੀ ਸਹਿ ਸੰਤੋਖ ਸਦਾ ਤ੍ਰਿਪਤਾਸੀ ਅਨੰਦ ਖਸਮ ਕਹਿ ਫਾਣੈ ਜੀਓ ਹੱਥੀ ਦਿੱਤੀ ਪ੍ਰਭ ਦੇ ਵਣਹਾਰੈ ਜਨਮ ਮਨ ਰੋਗ ਸਭ ਨਿਵਾਰੇ ਨਾਨਕ ਦਾਸ ਕੀ ਪ੍ਰਭ ਆਪਣੇ ਹਰ ਕੀਰਤਨ ਰੰਗ ਮਾਣੇ ਜੀਓ ਮਾਂਝ ਮਹੱਲਾ ਪੰਜਵਾਂ ਕੀਨੀ ਦਇਆ ਗੋਪਾਲ ਗੁਸਾਈ ਗੁਰ ਕੇ ਚਰਨ ਵਸੇ ਮਨ ਮਾਹੀ ਅੰਗੀਕਾਰ ਕੀਆ ਤਿਨ ਕਰਤੈ ਦੋਕਾ ਡੇਰਾ ਢਾਹਿਆ ਜੀਓ ਮਨ ਤਨ ਵਸਿਆ ਸੱਚਾ ਸੋਈ ਵਿਖੜਾ ਥਾਂ ਨ ਦਿਸੈ ਕੋਈ ਦੂਤ ਦੁਸ਼ਮਣ ਸਭ ਸੱਜਣ ਹੋਏ ਕੋ ਸਵਾਮੀ ਆਹਿਆ ਜੀਓ ਜੋ ਕਿਛ ਕਰੇ ਸੋ ਆਪੇ ਆਪੈ ਬੁੱਧ ਸਿਆਣਵ ਕਿਛੂ ਨਾ ਜਾਪੈ ਆਪਣਿਆਂ ਸੰਤਾਂ ਨੂੰ ਆਪ ਸਹਾਈ ਪ੍ਰਭ ਭਰਮ ਬੁਲਾਵਾ ਲਾਹਿਆ ਜੀਓ ਚਰਨ ਕਮਲ ਜਨ ਕਾ ਆਧਾਰੋ ਆਠ ਪੈਰ ਰਾਮ ਨਾਮ ਵਪਾਰੋ ਸਹਿਜ ਆਨੰਦ ਗਾਵੈ ਗੁਣ ਗੋਵਿੰਦ ਪ੍ਰਭ ਨਾਨਕ ਸਰਬ ਸਮਾਹਿਆ ਜੀਓ ਮਾਂਝ ਮਹੱਲਾ ਪੰਜਵਾਂ ਸੋ ਸੱਚ ਮੰਦਰ ਜਿਤ ਸੱਚ ਧਿਆਈਐ ਸੋ ਰਿਦਾ ਸੁਹੇਲਾ ਜਿਤ ਹਰ ਗੁਣ ਗਾਈਐ ਸਾ ਧਰਤ ਸੁਹਾਵੀ ਜਿਤ ਵਸੈ ਹਰ ਜਨ ਸੱਚੇ ਨਾਮ ਵਿਟੋ ਕੁਰਬਾਨ ਜੀਓ ਸੱਚ ਵਡਾਈ ਕੀਮ ਨਾ ਪਾਈ ਕੁਦਰਤ ਕਰਾਮ ਨਾ ਕਰਾਣਾ ਜਾਈ ਧਿਆਈ ਧਿਆਈ ਜੀਵੈ ਜਨ ਤੇਰੇ ਸੱਚ ਸ਼ਬਦ ਮਨ ਮਾਣੋ ਜੀਓ ਸੱਚ ਸਲਾਣ ਵਡਭਾਗੀ ਪਾਈਐ ਗੁਰਪ੍ਰਸਾਦੀ ਹਰ ਗੁਣ ਗਾਈਐ ਰੰਗ ਰਤੇ ਤੇਰੇ ਤੁਧ ਭਾਵੈ ਸੱਚ ਨਾਮ ਨਿਸ਼ਾਨੋ ਜੀਓ ਸੱਚੀ ਅੰਤ ਨਾ ਜਾਣੈ ਕੋਈ ਥਾਨ ਥਨੰਤਰ ਸੱਚਾ ਸੋਈ ਨਾਨਕ ਸੱਚ ਧਿਆਈਐ ਸਦ ਹੀ ਅੰਤਰ ਜਾਮੀ ਜਾਣੈ ਜੀਓ ਮਾਂਝ ਮਹੱਲਾ ਪੰਜਵਾਂ ਰਹਿਣ ਸੁਹਾਵੜੀ ਦਿਨ ਸੁਹੇਲਾ ਜਪ ਅੰਮ੍ਰਿਤ ਨਾਮ ਸੰਸੰਗ ਮੇਲਾ ਘੜੀ ਮੂਰਤ ਸਿਮਰਤ ਪਲ ਵੰਜੈ ਜੀਵਨ ਸਫਲ ਤਿਥਾਈ ਜੀਓ ਸਿਮਰਤ ਨਾਮ ਦੋਖ ਸਭ ਲਾਥੇ ਅੰਤਰ ਬਾਹਰ ਹਰ ਪ੍ਰਭ ਸਾਥੇ ਪੈ ਪੋ ਪਰਮ ਖੋਇਆ ਗੁਰਪੂਰੈ ਦੇਖਾ ਸਵਨੀ ਜਾਈ ਜੀਓ ਪ੍ਰਭ ਸਮਰਥ ਵਡ ਊਚਾ ਪਾਰਾ ਨੌਨਦ ਨਾਮ ਭਰੇ ਭੰਡਾਰਾ ਆਦ ਅੰਤ ਮਦ ਪ੍ਰਭ ਸੋਈ ਦੂਜਾ ਲਵੈ ਨ ਲਾਈ ਜੀਓ ਕਰ ਕਿਰਪਾ ਮੇਰੇ ਦੀਨ ਦਇਆਲਾ ਜਾਚਕ ਜਾਚੈ ਸਾਦਰ ਵਾਲਾ ਦੇ ਦਾ ਨਾਨਕ ਜਨ ਗਮਾਂਗੈ ਸਦਾ ਸਦਾ ਹਰ ਧਿਆਈ ਜੀਓ ਮਾਂਝ ਮਹੱਲਾ ਪੰਜਵਾਂ ਐਥੈ ਤੂੰ ਹੈ ਆਗੈ ਆਪੇ ਜੀ ਜਨ ਸਭ ਤੇਰੇ ਥਾਪੇ ਤੁਧ ਬਿਨ ਅਵਰ ਨ ਕੋਈ ਕਰਤੇ ਮੈਂ ਤਰ ਓਟ ਤੁਮਾਰੀ ਜੀਓ ਰਸਨਾ ਜਪ ਜੀ ਜਪ ਜਪ ਜੀਵੈ ਸਵਾਮੀ ਪਾਰ ਬ੍ਰਹਮ ਪ੍ਰਭ ਅੰਤਰ ਜਾਮੀ ਜਿਨ ਸੇਵਿਆ ਤਿਨ ਹੀ ਸੁਖ ਪਾਇਆ ਸੋ ਜਨਮ ਨ ਜੂਐ ਹਾਰੀ ਜੀਓ ਨਾਮ ਅਵਖਦ ਜਿਨ ਜਨ ਤੇਰੇ ਪਾਇਆ ਜਨਮ ਜਨਮ ਕਾ ਰੋਗ ਗਵਾਇਆ ਹਰ ਕੀਰਤਨ ਗਾਵੈ ਉਹ ਦਿਨ ਰਾਤੀ ਸਫਲ ਇਹਾ ਹੈ ਕਾਰੀ ਜੀਓ ਦ੍ਰਿਸ਼ਟ ਧਾਰ ਆਪਣਾ ਦਾਸ ਸਵਾਰਿਆ ਘਟ ਘਟ ਅੰਤਰ ਪਾਰ ਬ੍ਰਹਮ ਨਮਸਕਾਰਿਆ ਇੱਕ ਸਵਿਣ ਹੋਰ ਦੂਜਾ ਨਾਹੀ ਬਾਬਾ ਨਾਨਕ ਇਹ ਮਤ ਸਾਰੀ ਜੀਓ ਮਾਂਝ ਮਹੱਲਾ ਪੰਜਵਾਂ ਮਨ ਤਨ ਰੱਤਾ ਰਾਮ ਪਿਆਰੇ ਸਰਬਸ ਦੀ ਜੈ ਆਪਣਾ ਵਾਰੇ ਆੜ ਪੈਰ ਗੋਬਿੰਦ ਗੁਣ ਗਾਈਏ ਬਿਸ

ਸਭਾਵਣਿਆ ਗੁਰਮੁਖ ਬੂਜੈ ਕਥ ਕਹਾਵੈ ਸੱਚੇ ਠਾਕੁਰ ਸੱਚ ਉਪਾਵੈ ਨਾਨਕ ਸੱਚ ਕਹਿ ਬੇਨੰਤੀ ਸੱਚ ਮਿਲੈ ਗੁਣ ਗਾਵਣਿਆ ਮਾਂਜ ਮਹੱਲਾ ਤੀਜਾ ਘਰ ਪਹਿਲਾ ਕਰਮ ਹੋਵੇ ਸਤਿਗੁਰ ਮਿਲਾਏ ਸੇਵਾ ਸੁਰਤ ਸ਼ਬਦ ਜਿਤ ਲਾਏ ਹਉ ਮੈਂ ਮਾਰ ਸਦਾ ਸੁਖ ਪਾਇਆ ਮਾਇਆ ਮੋਹ ਚੁਕਾਵਣਿਆ ਹਉ ਵਾਰੀ ਜਿਉ ਵਾਰੀ ਸਤਿਗੁਰ ਕਹਿ ਬਲਿਹਾਰਣਿਆ ਗੁਰਮਤਿ ਪ੍ਰਗਾਸ ਹੋਆ ਜੀ ਅੰਦਨ ਹਰ ਗੁਣ ਗਾਵਣਿਆ ਰਹਾਉ ਤਨ ਮਨ ਖੋਜੀ ਤਨ ਆਉ ਪਾਈ ਧਾਵਤ ਰਾਖੈ ਠਾਕ ਰਹਾਈ ਗੁਰ ਕੀ ਬਾਣੀ ਅੰਦਨ ਗਾਵੈ ਸਹਿਜੀ ਭਗਤ ਕਰਾਵਣਿਆ ਇਸ ਕਾਇਆ ਅੰਦਰ ਵਸਤਾ ਸੰਖਾ ਗੁਰਮੁਖ ਸਾਜ ਮਿਲੈ ਤਾਂ ਵੇਖਾ ਨੌ ਦਰਵਾਜੇ ਦਸਵੈ ਮੁਕਤਾ ਅਨਹਦ ਸ਼ਬਦ ਵਜਾਵਣਿਆ ਸੱਚਾ ਸਾਹਿਬ ਸੱਚੀ ਨਾਈ ਗੁਰਪ੍ਰਸਾਦੀ ਮਨ ਵਸਾਈ ਅੰਦਨ ਸਦਾ ਰਹਿ ਰੰਗ ਰਾਤਾ ਦਰ ਸੱਚੈ ਸੋਜੀ ਪਾਵਣਿਆ ਪਾਪ ਪੁੰਨ ਕੀ ਸਰ ਨ ਜਾਣੀ ਦੂਜੇ ਲਾਗੀ ਭਰਮ ਬੁਲਾਣੀ ਅਗਿਆਨੀ ਅੰਧਾ ਮਗ ਨਾ ਜਾਣੇ ਫਿਰ ਫਿਰ ਆਵਣ ਜਾਵਣਿਆ ਗੁਰ ਸੇਵਾ ਦੇ ਸਦਾ ਸੁਖ ਪਾਇਆ ਹਉਮੈ ਮੇਰਾ ਠਾਕਰਾਇਆ ਗੁਰ ਸਾਗੀ ਮਿਟਿਆ ਅੰਧਿਆਰਾ ਬਜਰ ਕਪਾੜ ਖੁਲਾਵਣਿਆ ਹਉਮੈ ਮੇਰਾ ਠਾਕਰਾਇਆ ਗੁਰ ਸਾਖੀ ਮਿਟਿਆ ਅੰਧਿਆਰਾ ਬਜਰ ਕਪਾਟ ਖੁਲਾਵਣਿਆ ਹਉਮੈ ਮਾਰ ਮਨ ਵਸਾਇਆ ਗੁਰ ਚਰਣੀ ਸਦਾ ਜਿਦ ਲਾਇਆ ਗੁਰ ਕਿਰਪਾ ਤੇ ਮਨ ਤਨ ਨਿਰਮਲ ਨਿਰਮਲ ਨਾਮ ਤੇ ਆਵਣਿਆ ਜੀਵਨ ਮਰਨਾ ਸਭ ਤੁਦੈ ਤਾਈ ਜਿਸ ਬਖਸੇ ਤਿਸ ਦੇ ਵਡਿਆਈ ਨਾਨਕ ਨਾਮ ਤੇ ਆਏ ਸਦਾ ਤੂੰ ਜੰਮਣ ਮਰਨ ਸਵਾਰਣਿਆ ਮਾਜ ਮਹੱਲਾ ਤੀਜਾ ਮੇਰਾ ਪ੍ਰਭ ਨਿਰਮਲ ਅਗਮ ਪਾਰਾ

ਸਾਵਣਿਆ ਜੋ ਸਚ ਲਾਗੇ ਸੇ ਅੰਦਨ ਜਾਗੇ ਦਰ ਸੱਚੈ ਸੋਭਾ ਪਾਵਣਿਆ ਰਹਾਉ ਆਪ ਸੁਣੈ ਤੈ ਆਪੇ ਵੇਖੈ ਜਿਸਨੂੰ ਨਦਰ ਕਰੇ ਸੋਈ ਜਨ ਲਿਖੈ ਆਪੇ ਲਾਏ ਲਏ ਸੋ ਲਾਗੈ ਗੁਰਮੁਖ ਸੱਚ ਕਮਾਵਣਿਆ ਜਿਸ ਆਪ ਬੁਲਾਏ ਸੋ ਕਿੱਥੈ ਹੱਥ ਪਾਏ ਪੂਰਬ ਲਿਖਿਆ ਸੋ ਮਿਟਣਾ ਨਾ ਜਾਏ ਜਿਨ੍ਹਾਂ ਸਤਿਗੁਰੂ ਮਿਲਿਆ ਸੇ ਵਡਭਾਗੀ ਪੂਰੇ ਕਰਮ ਮਿਲਾਵਣਿਆ ਕਈ ਅੜੈ ਧਨ ਅਨਦਿਨ ਸੁੱਤੀ ਕੰਤ ਵਿਸਾਰੀ ਅਵਗਣ ਮੋਤੀ ਅਨਦਿਨ ਸਦਾ ਫਿਰੈ ਬਿਲ ਲਾਦੀ ਬਿਨ ਪਿਰ ਨੀਂਦ ਨਾ ਪਾਵਣਿਆ ਕਈ ਅੜੈ ਸੁਖਦਾਤਾ ਜਾਤਾ ਹਉਮੈ ਮਾਰ ਗੁਰ ਸ਼ਬਦ ਪਛਾਤਾ ਸੇਜ ਸੁਹਾਵੀ ਸਦਾ ਫਿਰ ਰਾਵੇ ਸੱਚ ਸਿਗਾਰ ਬਣਾਵਣਿਆ ਲੱਖ ਚੁਰਾਸੀ ਜੀ ਉਪਾਏ ਜਿਸਨੂੰ ਨਦਰ ਕਰੇ ਤਿਸ ਗੁਰੂ ਮਿਲਾਏ ਕਿਲਵੇ ਕਾਠ ਸਦਾ ਜਾਂ ਨਿਰਮਲ ਦਰ ਸੱਚੈ ਨਾਮ ਸੁਹਾਵਣਿਆ ਲੇਖਾ ਮੰਗੈ ਤਾਂ ਕਿਨ ਦੀਐ ਸੁਖ ਨਾਈ ਫੁਨ ਦੂਐ ਤੀਐ ਆਪੇ ਬਖਸ ਲਏ ਪ੍ਰਭ ਸਾਚਾ ਆਪੇ ਬਖਸ ਮਿਲਾਵਣਿਆ

ਮਹੱਲਾ ਤੀਜਾ। ਏਕੋ ਆ ਫਿਰੇ ਪ੍ਰਸੰਨਾ, ਗੁਰਮੁਖ ਵੇਖਾ ਤਾਂ ਹਿਉ ਮਨ ਭਿੰਨਾ, ਤ੍ਰਿਸ਼ਨਾ ਤਜ ਸਹਿ ਸੁਖ ਪਾਇਆ, ਏਕੋ ਮਨ ਵਸਾਵਣਿਆ, ਹਾਂ ਵਾਰੀ ਜਿਉ ਵਾਰੀ ਇੱਕ ਸਿਉ ਜਦਲਾਵਣਿਆ, ਗੁਰਮਤੀ ਮਨ ਇਕਤ ਘਰ ਆਇਆ, ਚੈ ਰੰਗ ਰੰਗਾਵਣਿਆ ਰਹਾਉ, ਇਉ ਜਗ ਭੁਲਾ ਤੈਂ ਭੁਲਾਇਆ, ਇੱਕ ਵਿਸਾਰ ਦੂਜੈ ਲੁਭਾਇਆ, ਅੰਦਿਨ ਸਦਾ ਫਿਰੈ ਪਰੰਭੂਲਾ, ਬਿਨ ਨਾਵੇ ਦੁੱਖ ਪਾਵਣਿਆ, ਜੋ ਰੰਗ ਰਾਤੇ ਕਰਮ ਵਿਧਾਤੇ, ਗੁਰ ਸੇਵਾ ਤੇ ਜੁਗ ਚਾਰੇ ਜਾਤੇ, ਜਿਸ ਨੂੰ ਆਪ ਦੇ ਵਡਿਆਈ, ਹਰ ਕੈ ਨਾਮ ਸਮਾਵਣਿਆ, ਮਾਇਆ ਮੋਹਰ ਚੇਤੈ ਨਾਈ, ਜੰਪੁਰ ਬੱਧਾ ਦੁੱਖ ਸਹਾਈ, ਅੰਨਾ ਬੋਲਾ ਕਿਛ ਨਦਰ ਨਾਵੈ, ਮਨਮੁਖ ਪਾਪ ਜਾਵਣਿਆ, ਇੱਕ ਰੰਗ ਰਾਤੇ ਜੋ ਤੁਧ ਆਪ ਲਿਵਲਾਈ, ਭਾਈ ਭਗਤ ਤੇਰੇ ਮਨ ਭਾਈ, ਸਤਿਗੁਰ ਸੇਵਨ ਸਦਾ ਸੁਖਦਾਤਾ, ਸਭ ਇੱਛਾ ਆਪ ਬੁਝਾਵਣਿਆ, ਹਰ ਜਿਉ ਤੇਰੀ ਸਦਾ ਸਰਣਾਈ, ਆਪੇ ਬਖਸ਼ੈ ਦੇ ਵਡਿਆਈ, ਜਮ ਕਾਲ ਤਿਸ ਨੇੜ ਨਾ ਆਵੈ, ਜੋ ਹਰ ਹਰ ਨਾਮ ਤੇ ਆਵਣਿਆ, ਅਨਦਿਨ ਰਾਤੇ ਜੋ ਹਰ ਭਾਈ, ਮੇਰੇ ਪ੍ਰਭ ਮੇਲੇ ਮੇਲ ਮਿਲਾਈ, ਸਦਾ ਸਦਾ ਸੱਚੇ ਤੇਰੀ ਸਰਣਾਈ, ਤੂੰ ਆਪੇ ਸੱਚ ਬੁਝਾਵਣਿਆ, ਜਿਨ ਸੱਚ ਜਾਤਾ ਸੇ ਸੱਚ ਸਮਾਣੇ, ਹਰ ਗੁਣ ਗਾਵੈ ਸੱਚ ਵਖਾਣੇ, ਨਾਨਕ ਨਾਮ ਰਤੀ ਬੈਰਾਗੀ, ਨਿਜ ਕਰ ਤਾੜੀ ਲਾਵਣਿਆ, ਮਾਝ ਮਹੱਲਾ ਤੀਜਾ। ਸ਼ਬਦ ਮਰੈ ਸੋ ਮੁਆ ਜਾਪੈ, ਕਾਲ ਨਾ ਚਾਪੈ ਦੁੱਖ ਨਾ ਸੰਤਾਪੈ, ਜੋਤੀ ਵਿੱਚ ਮਿਲ ਜੋ ਸਮਾਣੀ, ਸੁਣ ਮਨ ਸੱਚ ਸਮਾਵਣਿਆ, ਹੋ ਵਾਰੀ ਜਿਉ ਵਾਰੀ ਹਰ ਕੈ ਨਾਈ ਸੋਭਾ ਪਾਵਣਿਆ, ਸਤਿਗੁਰ ਸੇਵ ਸੱਚ ਚਿਤ ਲਾਇਆ, ਗੁਰਮਤੀ ਸਸੈ ਸਮਾਵਣਿਆ, ਰਹਾਉ ਕਾਇਆ ਕੱਚੀ ਕੱਚਾ ਚੀਰ ਹੰਡਾਈ, ਦੂਜੇ ਲਾਗੀ ਮਹਿਲ ਨਾ ਪਾਈ, ਆਂਦਨ ਜਲਦੀ ਫਿਰੈ ਦਿਨ ਰਾਤੀ, ਬਿਨ ਫਿਰ ਬਹੁ ਦੁੱਖ ਪਾਵਣਿਆ, ਦੇਹੇ ਜਾਤ ਨਾ ਆਗੈ ਜਾਈ, ਜਿੱਥੇ ਲੇਖਾ ਮੰਗੀਐ ਤਿੱਥੇ ਛੁੱਟੈ ਸੱਚ ਕਮਾਈ, ਸਤਿਗੁਰ ਸੇਵਨ ਸੇ ਧਨਵੰਤੇ, ਇੱਥੇ ਉੱਥੇ ਨਾਮ ਸਮਾਵਣਿਆ, ਭੈ ਪਾਏ ਸੇ ਘਰ ਬਣਾਏ, ਗੁਰਪ੍ਰਸਾਦ ਦੀ ਮਹਿਲ ਕਰਪਾਏ, ਆਂਦਨ ਸਦਾ ਰਵੈ ਦਿਨ ਰਾਤੀ, ਮੰਜੀਠੈ ਰੰਗ ਬਣਾਵਣਿਆ, ਸਭਨਾ ਪਿਰਵਸੈ ਸਦਾ ਨਾਲੀ, ਗੁਰਪ੍ਰਸਾਦੀ ਗੁਣ ਦਰਨਿਹਾਲੀ, ਮੇਰਾ ਪ੍ਰਭ ਅਤ ਉੱਚੋ ਉੱਚਾ, ਕਰ ਕਿਰਪਾ ਆਮ ਮਿਲਾਵਣਿਆ, ਮਾਇਆ ਮੋਹਿ ਜਗ ਸੁੱਤਾ, ਨਾਮ ਵਿਸਾਰ ਅੰਤ ਵਿਗੁੱਤਾ, ਜਿਸ ਤੇ ਸੁੱਤਾ ਸੋ ਜਗਾਏ, ਗੁਰਮਤ ਸੋਜੀ ਪਾਵਣਿਆ, ਆਪੇ ਓ ਪੀਐ ਸੋ ਪਰਮ ਗਵਾਏ, ਗੁਰਪ੍ਰਸਾਦ ਮੁਕਤ ਗਤ ਪਾਏ, ਭਗਤੀ ਰਤਾ ਸਦਾ ਬੈਰਾਗੀ, ਆ ਮਾਰ ਮਿਲਾਵਣਿਆ, ਆਪ ਪਾਏ ਧੰਦੈ ਲਾਈ, ਲੱਖ 84 ਰਿਜਕ ਆਪ ਬੜਾਈ, ਨਾਨਕ ਨਾਮ ਦਿਆਏ ਸਚ ਰਾਤੀ, ਜੋ ਤਿਸ ਭਾਵੈ ਸੁਕਾਰ ਕਰਾਵਣਿਆ, ਮਾਝ ਮਹੱਲਾ ਤੀਜਾ। ਅੰਦਰ ਹੀਰਾ ਲਾਲ ਬਣਾਇਆ, ਗੁਰ ਕੈ ਸ਼ਬਦ ਪਰਖ ਪਰਖਾਇਆ, ਜਿਨ ਸੱਚ ਸਪੱਲੈ ਸੱਚ ਵਖਾਣੈ, ਸੱਚ ਕਸਵੱਟੀ ਲਾਵਣਿਆ, ਹਾਂ ਵਾਰੀ ਜਿਉ ਵਾਰੀ ਗੁਰ ਕੀ ਬਾਣੀ ਮਨ ਵਸਾਵਣਿਆ, ਅੰਜਨ ਮਾਜ ਨਿਰੰਜਨ ਪਾਇਆ, ਜੋਤੀ ਜੋਤ ਮਿਲਾਵਣਿਆ ਰਹਾਉ, ਇਸ ਕਾਇਆ ਅੰਦਰ ਬੋਤ ਪਸਾਰਾ, ਨਾਮ ਨਿਰੰਜਨ ਅਗਮ ਅਪਾਰ, ਗੁਰਮੁਖ ਹੋਵੈ ਸੋਈ ਪਾਏ, ਆਪੇ ਬਖਸ਼ ਮਿਲਾਵਣਿਆ, ਮੇਰਾ ਠਾਕੁਰ ਸੱਚ ਦ੍ਰਿੜਾਏ, ਗੁਰਪ੍ਰਸਾਦੀ ਸੱਚ ਦਲਾਏ, ਸੱਚੋ ਸੱਚ ਵਰਤੈ ਸਭਨੀ ਥਾਈ, ਸੱਚੇ ਸੱਚ ਸਮਾਵਣਿਆ, ਵੇ ਪ੍ਰਭਾ ਸੱਚ ਮੇਰਾ ਪਿਆਰਾ, ਕਿਰਵਖ ਅਵਗਣ ਕਾਟਣ ਹਾਰਾ, ਪ੍ਰੇਮ ਪ੍ਰਤੀਤ ਸਦਾ ਧਿਆਈ ਹੈ।

ਜੀ ਵਾਵਣਿਆ ਹਰ ਤੁਦੋ ਤੁਧ ਬਾਜੋ ਮੈਂ ਕੋਈ ਨਾਈ ਹਰ ਤੁਦੈ ਸੇਵੀ ਤੈ ਤੁਧ ਸਲਾਈ ਆਪੇ ਮੇਲ ਹੈ ਪ੍ਰਭ ਸਾਚੇ ਪੂਰੇ ਕਰਮ ਤੂੰ ਪਾਵਣਿਆ ਮੈਂ ਹੋਰ ਨਾ ਕੋਈ ਜਿਹਾ ਤੁਦੈ ਜਿਹਾ ਤੇਰੇ ਨਦਰੇ ਸੀ ਜਿਸ ਦੇਹਾ ਅੰਧਨ ਸਾਰ ਸੰਭਾਲ ਹਰ ਰੱਖੈ ਗੁਰਮੁਖ ਸਹਿ ਸਮਾਵਣਿਆ ਤੁਦ ਜੀਵੜ ਮੈਂ ਹੋਰ ਨਾ ਕੋਈ ਤੁਦ ਆਪੇ ਸਿਰਜੀ ਆਪੇ ਗੋਈ ਤੂੰ ਆਪੇ ਹੀ ਘੜ ਭੰਨ ਸਵਾਰੈ ਨਾਨਕ ਨਾਮ ਸੁਹਾਵਣਿਆ ਮਾਜ ਮਹੱਲਾ ਤੀਜਾ ਸਭ ਘਟ ਆਪੇ ਭੋਗਣ ਹਾਰਾ ਅਲਖ ਵਰਤੈ ਆਗਾਮਾ ਪਾਰਾ ਗੁਰ ਕੈ ਸ਼ਬਦ ਮੇਰਾ ਹਰ ਪ੍ਰਭ ਧਿਆਈ ਐ ਸਹਿਜੇ ਸਜ ਸਮਾਵਣਿਆ ਹਾਂ ਵਾਰੀ ਜੀਓ ਵਾਰੀ ਗੁਰ ਸ਼ਬਦ ਮਨ ਵਸਾਵਣਿਆ ਸ਼ਬਦ

ਬਣਿਆ। ਮਾਜ ਮਹੱਲਾ ਤੀਜਾ ਅੰਮ੍ਰਿਤ ਬਾਣੀ ਗੁਰ ਕੀ ਮਿੱਠੀ, ਗੁਰਮੁਖ ਵਿਰਲੈ ਕਿਨੈ ਚੱਕ ਡੀਠੀ, ਅੰਤਰ ਪ੍ਰਗਾਸ ਮਹਾਰਸ ਪੀਵੈ, ਦਰ ਸੱਚੈ ਸ਼ਬਦ ਵਜਾਵਣਿਆ, ਹੋ ਵਾਰੀ ਜੀ ਵਾਰੀ ਗੁਰ ਚਰਣੀ ਚਿਤ ਲਾਵਣਿਆ। ਸਤਿਗੁਰ ਹੈ ਅੰਮ੍ਰਿਤਸਰ ਸਾਚਾ, ਮਨ ਲਾਵੈ ਨਾਵੈ ਮੈਲ ਚੁਕਾਵਣਿਆ, ਰਹਾਉ ਤੇਰਾ ਸੱਚੈ ਕਿਨੈ ਅੰਤ ਨਾ ਪਾਇਆ, ਗੁਰਪ੍ਰਸਾਦ ਕਿਨੈ ਵਿਰਲੈ ਚਿਤ ਲਾਇਆ, ਤੁਦ ਸਲਾਹੇ ਨਾ ਰੱਜਾ ਕਬਹੂ, ਸੱਚੈ ਨਾਵੈ ਕੀ ਭੁੱਖ ਲਹਾਵਣਿਆ, ਏਕੋ ਵੇਖਾ ਵਰਨਾ ਬੀਆ, ਗੁਰਪ੍ਰਸਾਦੀ ਅੰਮ੍ਰਿਤ ਬੀਆ, ਗੁਰ ਕੈ ਸ਼ਬਦ ਤਿਖਾ ਨਿਵਾਰੀ, ਸਹਿਜੇ ਸੂਖ ਸਮਾ ਬਣਿਆ, ਰਤਨ ਪਦਾਰਥ ਪਲਰ ਤਿਆਗੈ, ਮਨਮੁਖ ਅੰਧਾ ਦੂਜੈ ਪਾਈ ਲਾਗੈ, ਜੋ ਬੀਜਾ ਸੋਈ ਫਲ ਪਾਈ, ਸੁਪਨੈ ਸੁਖ ਨਾ ਪਾਵਣਿਆ, ਆਪਣੀ ਕਿਰਪਾ ਕਰੇ ਸੋਈ ਜਨ ਪਾਈ, ਗੁਰ ਕਾ ਸ਼ਬਦ ਮਨ ਵਸਾਈ, ਅੰਦਿਨ ਸਦਾ ਰਹਿ ਬੈ ਅੰਦਰ, ਭੈ ਮਾਰ ਭਰਮ ਚੁਕਾਵਣਿਆ, ਪਰਮ ਚੁਕਾਇਆ ਸਦਾ ਸੁਖ ਪਾਇਆ, ਗੁਰ ਪ੍ਰਸਾਦ ਪਰਮ ਪਦ ਪਾਇਆ, ਅੰਤਰ ਨਿਰਮਲ ਨਿਰਮਲ ਬਾਣੀ, ਹਰ ਗੁਣ ਸਹਿਜੇ ਗਾਵਣਿਆ, ਸਿਮਰਤ ਸਾਸਤ ਵੇਦ ਵਖਾਣੈ, ਭਰਮੇ ਭੂਲਾ ਤਤ ਨਾ ਜਾਣੈ, ਬਿਨ ਸਤਿਗੁਰ ਸੇਵੇ ਸੁਖ ਨਾ ਪਾਏ, ਦੁਖੋ ਦੁਖ ਮਾਵਣਿਆ, ਆਪ ਕਰੇ ਕਿਸ ਆਖੈ ਕੋਈ, ਆਖਣ ਜਾਈਏ ਜੇ ਭੂਲਾ ਹੋਈ, ਨਾਨਕ ਆਪੇ ਕਰੇ ਕਰਾਏ, ਨਾਮੇ ਨਾਮ ਸਮਾਵਣਿਆ, ਮਾਂਝ ਮਹੱਲਾ ਤੀਜਾ, ਆਪੇ ਰੰਗੇ ਸਹਿਜ ਸੁਭਾਏ, ਗੁਰ ਕੈ ਸ਼ਬਦ ਹਰ ਰੰਗ ਚੜਾਈ, ਮਨ ਤਨ ਰੱਤਾ ਰਸਨਾ ਰੰਗ ਚਲੋਲੀ, ਭੈ ਭਾਈ ਰੰਗ ਚੜਾਵਣਿਆ, ਹੋਂ ਵਾਰੀ ਜਿਉ ਵਾਰੀ ਨਿਰਭੋ ਮਨ ਵਸਾਵਣਿਆ, ਗੁਰ ਕਿਰਪਾ ਤੇ ਹਰ ਨਿਰਭੋ ਧਿਆਇਆ, ਬਿਖ ਭਉ ਜਲ ਸ਼ਬਦ ਤਰਾਵਣਿਆ, ਰਹਾਉ ਮਨਮੁਖ ਮੁਕਤ ਕਰੈ ਜਦੁਰਾਈ, ਨਾਤਾ ਧੋਤਾ ਥਾਈ ਨਾ ਪਾਈ, ਜਿਹਾ ਆਇਆ ਤੇਹਾ ਜਾਸੀ ਕਰ ਅਵਗਣ ਪਛੁਤਾਵਣਿਆ, ਮਨਮੁਖ ਅੰਦੇ ਕਿਸ਼ੂ ਨਾ ਸੂਜੈ, ਮਰਨ ਲਿਖਾਏ ਆਏ ਨਹੀਂ ਬੂਜੈ, ਮਨਮੁਖ ਕਰਮ ਕਰੇ ਨਹੀਂ ਪਾਈ, ਬਿਨ ਨਾਵੈ ਜਨਮ ਗਵਾਵਣਿਆ, ਸੱਚ ਕਰਨੀ ਸ਼ਬਦ ਹੈ ਸਾਰ, ਪੂਰੈ ਗੁਰ ਪਾਈਐ ਮੋਖ ਦੁਆਰ, ਅੰਦਿਨ ਬਾਣੀ ਸ਼ਬਦ ਸੁਣਾਈ, ਸੱਚ ਰਾਤੀ ਰੰਗ ਰੰਗਾਵਣਿਆ, ਰਸਨਾ ਹਰ ਰਸ ਰਾਤੀ ਰੰਗ ਲਾਈ, ਮਨ ਤਨ ਮੋਹਿਆ ਸਹਿ ਸੁਭਾਈ, ਸਹਿਜੇ ਪ੍ਰੀਤਮ ਪਿਆਰਾ ਪਾਇਆ, ਸਹਿਜੇ ਸਹਿਜ ਮਿਲਾਵਣਿਆ, ਜਿਸ ਅੰਦਰ ਰੰਗ ਸੋਈ ਗੁਣ ਗਾਵੇ, ਗੁਰ ਕੈ ਸ਼ਬਦ ਸਹਿਜੇ ਸੁਖ ਸਮਾਵੈ, ਹੋਂ ਬਲਿਹਾਰੀ ਸਦਾ ਤਿਨ ਵਿਟੋ, ਗੁਰ ਸੇਵਾ ਚਿਤ ਲਾਵਣਿਆ, ਸੱਚਾ ਸੱਚੋ ਸੱਚ ਭਤੀਜੈ, ਗੁਰ ਪ੍ਰਸਾਦੀ ਅੰਦਰ ਭੀਜੈ, ਬੈ ਸੁਦਾਨ ਹਰ ਗੁਣ ਗਾਵੈ, ਆਪੇ ਕਰ ਸਤ ਮਨਾਵਣਿਆ, ਜਿਸ ਨੂੰ ਨਦਰ ਕਰੇ ਸੋ ਪਾਈ, ਗੁਰਪ੍ਰਸਾਦੀ ਹੋਮੈ ਜਾਈ, ਨਾਨਕ ਨਾ ਵਸੈ ਮਨ ਅੰਤਰ, ਦਰ ਸੱਚੈ ਸੋਭਾ ਪਾਵਣਿਆ, ਮਾਝ ਮਹੱਲਾ ਤੀਜਾ, ਸਤਿਗੁਰ ਸੇਵਿਆ ਵੱਡੀ ਵਡਿਆਈ, ਹਰ ਜੀ ਅਚਿੰਤ ਵਸੈ ਮਨ ਆਈ, ਹਰ ਜੀ ਉਹ ਸਫਲਿਓ ਬਿਰਖੈ ਅੰਮ੍ਰਿਤ, ਜਿਨ ਪੀਤਾ ਤਿਸ ਤਿਖਾ ਲਹਾਵਣਿਆ, ਹੋਂ ਵਾਰੀ ਜਿਉ ਵਾਰੀ ਸਤਸੰਗਤ ਮੇਲ ਮਿਲਾਵਣਿਆ, ਹਰ ਸਤਸੰਗਤ ਆਪੇ ਮਿਲੈ, ਗੁਰ ਸ਼ਬਦੀ ਹਰ ਗੁਣ ਗਾਵਣਿਆ, ਰਹਾਉ ਸਤਿਗੁਰ ਸੇਵੇ ਸ਼ਬਦ ਸੁਹਾਇਆ, ਜਿਨ ਹਰ ਕਾ ਨਾਮ ਮਨ ਵਸਾਇਆ, ਹਰ ਨਿਰਮਲ ਹੋਮੈ ਮੈਲ ਗਵਾਈ, ਦਰ ਸੱਚੈ ਸੋਭਾ ਪਾਵਣਿਆ, ਬਿਨ ਗੁਰ ਨਾਮ ਨਾ ਪਾਇਆ ਜਾਏ, ਸਿੱਧ ਸਾਧਕ ਰਹੇ ਬਿਲਲਾਈ, ਬਿਨ ਗੁਰ ਸੇਵੇ ਸੁਖ ਨਾ ਹੋਵੀ, ਪੂਰੇ ਭਾਗ ਗੁਰ ਪਾਵਣਿਆ, ਇਉ ਮਨ ਆਰਸੇ ਕੋਈ ਗੁਰਮੁਖ ਵੇਖੈ, ਮੋਰਚਾ ਨਾ ਲਾਗੈ ਜਾਂ ਹੋਮੈ ਸੁਖੈ, ਅਨਹਤ ਬਾਣੀ ਨਿਰਮਲ ਸ਼ਬਦ ਵਜਾਈ, ਗੁਰ ਸ਼ਬਦੀ ਸੱਚ ਸਮਾਵਣਿਆ, ਬਿਨ ਸਤਿਗੁਰ ਕਿਉ ਨਾ ਦੇਖਿਆ ਜਾਏ, ਗੁਰ ਕਿਰਪਾ ਕਰ ਆਪ ਦਿੱਤਾ ਦਿਖਾਈ, ਆਪੇ ਆਪ ਆਪ ਮਿਲ ਰਹਿਆ, ਸਹਿਜੇ ਸਹਿ ਸਮਾਵਣਿਆ, ਗੁਰਮੁਖ ਹੋਵੈ ਸੋ ਇੱਕ ਸਿਉ ਲਿਵਲਾਏ, ਦੂਜਾ ਭਰਮ ਗੁਰ ਸ਼ਬਦ ਜਲਾਏ, ਕਾਇਆ ਅੰਦਰ ਵਣਜ ਕਰੇ ਵਾਪਾਰਾ, ਨਾਮ ਨਿਧਾਨ ਸੱਚ ਪਾਵਣਿਆ, ਗੁਰਮੁਖ ਕਰਨੀ ਹਰ ਕੀਰਤ ਸਾਰ, ਗੁਰਮੁਖ ਪਾਏ ਮੋਗ ਦੁਆਰ, ਅਨਦਿਨ ਰੰਗ ਰੱਤਾ ਗੁਣ ਗਾਵੈ, ਅੰਦਰ ਮਹਿਲ ਬੁਲਾਵਣਿਆ, ਸਤਿਗੁਰ ਦਾਤਾ ਮਿਲੈ ਮਿਲਾਇਆ, ਪੂਰੇ ਭਾਗ ਬਨ ਸ਼ਬਦ ਵਸਾਇਆ, ਨਾਨਕ ਨਾਮ ਲੈ ਵਡਿਆਈ, ਹਰ ਸੱਚੇ ਕੇ ਗੁਣ ਗਾਵਣਿਆ, ਮਾਝ ਮਹੱਲਾ ਤੀਜਾ, ਆਪ ਵੰਝਾਈ ਤਾਂ ਸਭ ਕਿਛ ਪਾਈ,
ਗੁਰ ਸ਼ਬਦੀ ਸੱਚੀ ਲਿਵ ਲਾਈ, ਸੱਚ ਵਣਨ ਜੈ ਸੱਚ ਸੰਗ੍ਰਹਿ, ਸੱਚ ਵਪਾਰ ਕਰਾਵਣਿਆ, ਹਉ ਵਾਰੀ ਜਿਉ ਵਾਰੀ ਹਰ ਗੁਣ ਅੰਦਨ ਗਾਵਣਿਆ, ਹਉ ਤੇਰਾ ਤੂੰ ਠਾਕੁਰ ਮੇਰਾ ਸ਼ਬਦ ਵਡਿਆਈ ਦੇਵਣਿਆ, ਰਹਾਉ ਵੇਲਾ ਵਕਤ ਸਭ ਸੁਹਾਇਆ, ਜਿਤ ਸੱਚਾ ਮੇਰਾ ਮਨ ਭਾਇਆ, ਸੱਚੇ ਸੇਵਿਆ ਸੱਚ ਵਡਿਆਈ, ਗੁਰ ਕਿਰਪਾ ਤੇ ਸੱਚ ਪਾਵਣਿਆ, ਭਾਉ ਪੂਜਨ ਸਤਿਗੁਰ ਤੁਠੈ ਪਾਈ, ਅਨਰਸ ਚੁੱਕੈ ਹਰ ਰਸ ਮਨ ਵਸਾਏ, ਸਤ ਸੰਤੋਖ ਸਹਿ ਸੁਖ ਬਾਣੀ ਪੂਰੈ ਗੁਰ ਤੇ ਪਾਵਣਿਆ, ਸਤਿਗੁਰ ਨਾ ਸੇਵੈ ਮੂਰਖ ਅੰਧ ਗਵਾਰਾ, ਫਿਰ ਓਏ ਕਿੱਥੋਂ ਪਾਇਨ ਮੋਖ ਦੁਆਰਾ, ਮਰ ਮਰ ਜੰਮੈ ਫਿਰ ਫਿਰ ਆਵੈ, ਦਰ ਸੱਚੈ ਚੋਟਾਂ ਖਾਵਣਿਆ, ਮਰ ਮਰ ਜੰਮੈ ਫਿਰ ਫਿਰ ਆਵੈ, ਜਮ ਦਰ ਚੋਟਾਂ ਖਾਵਣਿਆ, ਸ਼ਬਦੈ ਸਾਧ ਜਾਣੈ ਤਾਂ ਆਪ ਪਛਾਣੈ, ਨਿਰਮਲ ਬਾਣੀ ਸ਼ਬਦ ਵਖਾਣੈ, ਸੱਚੇ ਸੇਵ ਸਦਾ ਸੁਖ ਪਾਇਨ, ਨੌ ਨਿਧ ਨਾਮ ਮਨ ਵਸਾਵਣਿਆ, ਸੋ ਥਾਨ ਸੁਹਾਇਆ ਜੋ ਹਰ ਮਨ ਭਾਇਆ, ਸਤ ਸੰਗਤ ਬੈ ਹਰ ਗੁਣ ਗਾਇਆ, ਅੰਦਿਨ ਹਰ ਸਲਾਹੈ ਸਾਚਾ, ਨਿਰਮਲ ਨਾਦ ਵਜਾਵਣਿਆ, ਮਨਮ ਖੋਟੀ ਰਾਸ ਖੋਟਾ ਪਸਾਰਾ, ਕੂੜ ਕਮਾਵਨ ਦੁਖ ਲਾਗੈ ਭਾਰਾ, ਪਰਮੇ ਭੂਲੇ ਫਿਰਨ ਦਿਨ ਰਾਤੀ, ਮਰ ਜਨਮੈ ਜਨਮ ਗਵਾਵਣਿਆ, ਸੱਚਾ ਸਾਹਿਬ ਅਤ ਪਿਆਰਾ, ਪੂਰੇ ਗੁਰ ਕੈ ਸ਼ਬਦ ਅੰਧਾਰਾ, ਨਾਨਕ ਨਾ ਮਿਲੈ ਵਡਿਆਈ, ਦੁਖ ਸੁਖ ਸਮ ਕਰ ਜਾਣਿਆ, ਮਾਂਜ ਮਹੱਲਾ ਤੀਜਾ, ਤੇਰੀਆਂ ਖਾਣੀ ਤੇਰੀਆਂ ਬਾਣੀ, ਬਿਨ ਨਾ ਵੈਸਾ ਪਰਮ ਬੁਲਾਣੀ, ਗੁਰ ਸੇਵਾ ਤੇ ਹਰ ਨਾਮ ਪਾਇਆ, ਬਿਨ ਸਤਿਗੁਰ ਕੋਈ ਨਾ ਪਾਵਣਿਆ, ਹਉ ਵਾਰੀ ਜਿਉ ਵਾਰੀ ਹਰ ਸੇਤੀ ਚਿਤ ਲਾਵਣਿਆ, ਹਰ ਸੱਚਾ ਗੁਰ ਭਗਤੀ ਪਾਈਐ, ਸਹਿਜੇ ਮਨ ਵਸਾਵਣਿਆ, ਰਹਾਉ ਸਤਿਗੁਰ ਸੇਵੇ ਤਾਂ ਸਭ ਕਿਛ ਪਾਏ, ਜੇਹੀ ਮਨਸਾ ਕਰ ਲਾਗੈ ਤਿਹਾਂ ਫਲ ਪਾਏ, ਸਤਿਗੁਰ ਦਾਤਾ ਸਭਨਾ ਵਥੂ ਕਾ, ਪੂਰੇ ਭਾਗ ਮਿਲਾਵਣਿਆ, ਇਹੋ ਮਨ ਮਹਿਲਾ ਇੱਕ ਨਾਮ ਨਾ ਧਿਆਈ, ਅੰਤਰ ਮਹਿਲ ਲਾਗੀ ਬੋ ਦੂਜੈ ਭਾਏ, ਤੜ ਤੀਰਥ ਦਿਸ ਅੰਤਰ ਪਵੈ ਅਹੰਕਾਰੀ, ਹੋਰ ਵਧੇ ਵਧੇਰੈ ਹੋਮੈ ਮਲ ਲਾਵਣਿਆ, ਸਤਿਗੁਰ ਸੇਵੇ ਤਾਂ ਮਲ ਜਾਏ, ਜੀਵਤ ਮਰੈ ਹਰ ਸਿਉ ਚਿਤ ਲਾਏ, ਹਰ ਨਿਰਮਲ ਸੱਚ ਮਹਿਲ ਨਾ ਲਾਗੇ, ਸੱਚ ਲਾਗੇ ਮਹਿਲ ਗਵਾਵਣਿਆ, ਬਾਜ ਗੁਰੂ ਹੈ ਅੰਦ ਗੁਬਾਰਾ, ਅਗਿਆਨੀ ਅੰਧਾ ਅੰਧ ਅੰਧਾਰਾ, ਬਿਸ਼ਟਾ ਕੇ ਕੀੜੇ ਬਿਸ਼ਟਾ ਕਮਾਵੈ, ਫਿਰ ਬਿਸ਼ਟਾ ਮਾਹੀ ਬਚਾਵਣਿਆ, ਮੁਕਤੇ ਸੇਵੇ ਮੁਕਤਾ ਹੋਵੈ, ਹੋਮੈ ਮਮਤਾ ਸ਼ਬਦੇ ਖੋਵੈ, ਆਨ ਦਿਨ ਹਰ ਜਿਉ ਸੱਚਾ ਸੇਵੀ, ਪੂਰੇ ਭਾਗ ਗੁਰ ਪਾਵਣਿਆ, ਆਪੇ ਬਖਸੇ ਮੇਲ ਮਿਲਾਏ, ਪੂਰੇ ਗੁਰ ਤੇ ਨਾਮ ਨਿਧ ਪਾਏ, ਸੱਚੈ ਨਾਮ ਸਦਾ ਮਨ ਸੱਚਾ, ਸਾ ਸੇਵੇ ਦੁਖ ਗਾਵਣਿਆ, ਸਦਾ ਹਜੂਰ ਦੂਰ ਨਾ ਜਾਣੋ, ਗੁਰ ਸ਼ਬਦੀ ਹਰ ਅੰਤਰ ਪਛਾਣੋ, ਨਾਨਕ ਨਾਮ ਮਿਲੈ ਵਡਿਆਈ, ਪੂਰੇ ਗੁਰ ਤੇ ਪਾਵਣਿਆ, ਮਾਜ ਮਹੱਲਾ ਤੀਜਾ, ਐਥੈ ਸੱਚੈ ਸੋ ਅੱਗੈ ਸੱਚੇ, ਮਨ ਸੱਚਾ ਸੱਚੈ ਸ਼ਬਦ ਰਾਚੇ, ਸੱਚਾ ਸੇਵੈ ਸੱਚ ਕਮਾਵੈ, ਸੱਚੋ ਸੱਚ ਕਮਾਵਣਿਆ, ਹਉ ਵਾਰੀ ਜਿਉ ਵਾਰੀ ਸੱਚਾ ਨਾਮ ਮਨ ਵਸਾਵਣਿਆ, ਸੱਚੇ ਸੇਵੈ ਸੱਚ ਸਮਾਵੈ, ਸੱਚੇ ਕੇ ਗੁਣ ਗਾਵਣਿਆ, ਰਹਾਉ ਪੰਡਿਤ ਪੜੈ ਸਾਧਨਾ ਪਾਵੈ, ਦੂਜੈ ਭਾਈ ਮਾਇਆ ਮਨ ਭਰਮਾਵੈ, ਮਾਇਆ ਮੋਹੇ ਸਭ ਸੁਧ ਗਵਾਈ, ਕਰ ਅਵਗੁਣ ਪਛਤਾਵਣਿਆ, ਸਤਿਗੁਰ ਮਿਲੇ ਤਾਂ ਤਦ ਪਾਏ, ਹਰ ਕਾ ਨਾ ਮਨ ਵਸਾਏ, ਸ਼ਬਦ ਮਰੈ ਮਨ ਮਾਰੇ ਆਪਣਾ, ਮੁਕਤੀ ਕਾਦਰ ਪਾਵਣਿਆ, ਕਿਲਵੇ ਕਾਟੈ ਕ੍ਰੋਧ ਨਿਵਾਰੇ, ਗੁਰ ਕਾ ਸ਼ਬਦ ਰੱਖੈ ਉਰਧਾਰੇ, ਸੱਚ ਰਤੇ ਸਦਾ ਬੈਰਾਗੀ, ਹੋਮੈ ਮਾਰ ਮਿਲਾਵਣਿਆ, ਅੰਤਰ ਰਤਨ ਮਿਲੈ ਮਿਲਾਇਆ, ਤ੍ਰਿਬਦ ਮਨਸਾ ਤ੍ਰਿਬਦ ਮਾਇਆ, ਪੜ ਪੜ ਪੰਡਿਤ ਮੋਨੀ ਥੱਕੀ, ਚੌਥੇ ਪਦ ਕੀ ਸਾਰ ਨਾ ਪਾਵਣਿਆ, ਆਪੇ ਰੰਗੇ ਰੰਗ ਚੜਾਈ, ਸੇ ਜਨ ਰਾਤੇ ਗੁਰ ਸ਼ਬਦ ਰੰਗਾਈ, ਹਰ ਰੰਗ ਚੜਿਆ ਆਤਾ ਪਾਰਾ, ਹਰ ਰਸ ਰਸ ਗੁਣ ਗਾਵਣਿਆ, ਗੁਰਮੁਖ ਰਿਧ ਸਿਧ ਸਾ ਸੰਜਮ ਸੋਈ, ਗੁਰਮੁਖ ਗਿਆਨ ਨਾ ਮੁਕਤ ਹੋਈ, ਗੁਰਮੁਖ ਕਾਰ ਸੱਚ ਕਮਾਵੈ, ਸੱਚੇ ਸੱਚ ਸਮਾਵਣਿਆ, ਗੁਰਮੁਖ ਥਾਪੇ ਥਾਪੋ ਥਾਪੇ, ਗੁਰਮੁਖ ਜਾਤ ਪਤ ਸਭ ਆਪੇ,
ਨਾਨਕ ਗੁਰਮੁਖ ਨਾਮ ਧਿਆਏ, ਨਾਮੇ ਨਾਮ ਸਮਾਵਣਿਆ, ਮਾਝ ਮਹੱਲਾ ਤੀਜਾ। ਉਤ ਪੁਤ ਪਰਲੋ ਸਬਦੇ ਹੋਵੈ, ਸਬਦੇ ਹੀ ਫਿਰ ਉਪਤ ਹੋਵੈ। ਗੁਰਮੁਖ ਵਰਤੈ ਸਭ ਆਪੇ ਸੱਚਾ, ਗੁਰਮੁਖ ਉਪਾਏ ਸਮਾਵਣਿਆ। ਹਉ ਵਾਰੀ ਜਿਉ ਵਾਰੀ, ਗੁਰ ਪੂਰਾ ਮਨ ਵਸਾਵਣਿਆ। ਗੁਰ ਤੇ ਸ਼ਾਂਤ ਭਗਤ ਕਰੇ ਦਿਨ ਰਾਤੀ, ਗੁਣ ਕੈ ਗੁਣੀ ਸਮਾਵਣਿਆ ਰਹਾਉ। ਗੁਰਮੁਖ ਧਰਤੀ ਗੁਰਮੁਖ ਪਾਣੀ, ਗੁਰਮੁਖ ਪਵਨ ਬਸੰਤਰ ਖੇਲੈ ਵਿਡਾਣੀ। ਸੋ ਨ ਗੁਰਾ ਜੋ ਮਰ ਮਰ ਜੰਮੈ, ਨ ਗੁਰੇ ਆਵਣ ਜਾਵਣਿਆ। ਤਿਨ ਕਰਤੈ ਖੇਲ ਰਚਾਇਆ, ਕਾਇਆ ਸਰੀਰੈ ਵਿੱਚ ਸਭ ਕਿਛ ਪਾਇਆ। ਸ਼ਬਦ ਭੇਦ ਕੋਈ ਮਹਿਲ ਪਾਏ, ਮਹਿਲੇ ਮਹਿਲ ਬੁਲਾਵਣਿਆ। ਸੱਚਾ ਸਾਉ ਸੱਚੇ ਵਣਜਾਰੇ, ਸੱਚ ਵਣੰਜੈ ਗੁਰ ਹੀਤ ਬਾਰੇ। ਸੱਚ ਵਿਹਾਂਜੈ ਸੱਚ ਕਮਾਵੈ, ਸੱਚੋ ਸੱਚ ਕਮਾਵਣਿਆ। ਬਿਨ ਰਾਸੇ ਕੋ ਵੱਥ ਕਿਉ ਪਾਈ, ਮਨਮੁਖ ਭੁੱਲੇ ਲੋਕ ਸਬਾਈ। ਬਿਨ ਰਾਸੇ ਸਭ ਖਾਲੀ ਚੱਲੇ, ਖਾਲੀ ਜਾਇ ਦੁਖ ਪਾਵਣਿਆ। ਇੱਕ ਸੱਚ ਵਣੰਜੈ ਗੁਰ ਸ਼ਬਦ ਪਿਆਰੇ, ਆਪ ਤਰੈ ਸਗਲੇ ਕੁਲ ਤਾਰੇ। ਆਏ ਸੇ ਪ੍ਰਵਾਣ ਹੋਏ ਮਿਲ, ਪ੍ਰੀਤਮ ਸੁਖ ਪਾਵਣਿਆ। ਅੰਤਰ ਵਸਤ ਮੂੜਾ ਬਾਹਰ ਭਾਲੇ, ਮਨਮੁਖ ਅੰਧੇ ਫਿਰੈ ਬਿਤਾਲੇ। ਜਿੱਥੇ ਵੱਤ ਹੋਵੇ ਤਿੱਥੇ ਕੋਈ ਨਾ ਪਾਵੇ। ਮਨਮੁਖ ਭਰਮ ਬੁਲਾਵਣਿਆ, ਆਪੇ ਦੇਵੈ ਸ਼ਬਦ ਬੁਲਾਈ। ਮੈਲੀ ਮਹਿਲ ਸਹਿ ਸੁਖ ਪਾਈ, ਨਾਨਕ ਨਾਮ ਮਿਲੈ ਵਡਿਆਈ। ਆਪੇ ਸੁਣ ਸੁਣ ਧਿਆਵਣਿਆ, ਮਾਝ ਮਹੱਲਾ ਤੀਜਾ। ਸਤਿਗੁਰ ਸਾਚੀ ਸਿੱਖ ਸੁਣਾਈ, ਹਰ ਚੇਤਿਓ ਅੰਤ ਹੋਈ ਸਿਖਾਈ।

ਲਿਖਿਆ ਸੋ ਕਰਮ ਕਮਾਇਆ, ਸਤਿਗੁਰ ਸੇਵ ਸਦਾ ਸੁਖ ਪਾਇਆ, ਬਿਨ ਭਾਗਾਂ ਗੁਰ ਪਾਈਐ ਨਾਹੀ ਸ਼ਬਦ ਮੇਲ ਮਿਲਾਵਣਿਆ, ਗੁਰਮੁਖ ਲਭਤ ਰਹਿ ਸੰਸਾਰੇ, ਗੁਰ ਕੈ ਤਕਿਐ ਨਾਮ ਆਧਾਰੇ, ਗੁਰਮੁਖ ਜੋਰ ਕਰੇ ਕਿਆ ਤਿਸਨੋ ਆਪੇ ਖਪ ਦੁਖ ਪਾਵਣਿਆ, ਮਨਮੁਖ ਅੰਦੇ ਸੁਧ ਨਾ ਕਾਈ, ਆਤਮ ਘਾਤੀ ਹੈ ਜਗਤ ਕਸਾਈ, ਨਿੰਦਾ ਕਰ ਕਰ ਬੋ ਭਾਰ ਉਠਾਵੈ, ਬਿਨ ਮਜੂਰੀ ਭਾਰ ਪਹੁੰਚਾਵਣਿਆ, ਇਹੋ ਜਗਵਾੜੀ ਮੇਰਾ ਪ੍ਰਭ ਮਾਲੀ, ਸਦਾ ਸੰਭਾਲੇ ਕੋ ਨਾਹੀ ਖਾਲੀ, ਜੇਹੀ ਵਾਸ ਨਾ ਪਾਏ ਤੇਹੀ ਵਰਤੈ ਵਾਸੂ ਵਾਸ ਜਣਾਵਣਿਆ, ਮਨਮੁਖ ਰੋਗੀ ਹੈ ਸੰਸਾਰ, ਸੁਖਦਾਤਾ ਵਿਸਰਿਆ ਗਮਾ ਪਾਰਾ, ਦੁਖੀਏ ਨਿਤ ਫਿਰੈ ਬਿਲਲਾਦੇ, ਬਿਨ ਗੁਰ ਸ਼ਾਂਤ ਨਾ ਪਾਵਣਿਆ, ਜਿਨ ਕੀਤੇ ਸੋਈ ਵਿਦ ਜਾਣੈ, ਆਪ ਕਰੇ ਤਾਂ ਹੁਕਮ ਪਛਾਣੈ, ਜਿਹਾ ਅੰਦਰ ਪਾਏ ਤਿਹਾ ਵਰਤੈ, ਆਪੇ ਬਾਹਰ ਪਾਵਣਿਆ, ਤਿਸ ਬਾਜੋਂ ਸੱਚੇ ਮੈਂ ਹੋਰ ਨਾ ਕੋਈ, ਜਿਸ ਲਾਏ ਲਏ ਸੋ ਨਿਰਮਲ ਹੋਈ, ਨਾਨਕ ਨਾ ਵਸੈ ਘਟ ਅੰਤਰ, ਜਿਸ ਦੇਵੈ ਸੋ ਪਾਵਣਿਆ, ਮਾਝ ਮਹੱਲਾ ਤੀਜਾ, ਅੰਮ੍ਰਿਤ ਨਾਮ ਮਨ ਵਸਾਈ, ਹੁਮ ਮੈਂ ਮੇਰਾ ਸਭ ਦੁੱਖ ਗਵਾਈ, ਅੰਮ੍ਰਿਤ ਬਾਣੀ ਸਦਾ ਸਲਾਹੀ, ਅੰਮ੍ਰਿਤ ਅੰਮ੍ਰਿਤ ਪਾਵਣਿਆ, ਹਉ ਵਾਰੇ ਜਿਉ ਵਾਰੇ ਅੰਮ੍ਰਿਤ ਬਾਣੀ ਮਨ ਵਸਾਵਣਿਆ, ਅੰਮ੍ਰਿਤ ਬਾਣੀ ਮਨ ਵਸਾਏ, ਅੰਮ੍ਰਿਤ ਨਾਮ ਧਿਆਵਣਿਆ ਰਹਾਉ, ਅੰਮ੍ਰਿਤ ਬੋਲੇ ਸਦਾ ਮੁਖ ਵੈਣੀ, ਅੰਮ੍ਰਿਤ ਵੇਖੈ ਪਰਖੈ ਸਦਾ ਨੈਣੀ, ਅੰਮ੍ਰਿਤ ਕਥਾ ਕਹੈ ਸਦਾ ਦਿਨ ਰਾਤੀ, ਅਵਰਾ ਆਖ ਸੁਣਾਵਣਿਆ, ਅੰਮ੍ਰਿਤ ਰੰਗ ਰਤਾ ਲਿਵ ਲਾਏ, ਅੰਮ੍ਰਿਤ ਗੁਰਪ੍ਰਸਾਦੀ ਪਾਏ, ਅੰਮ੍ਰਿਤ ਰਸਨਾ ਬੋਲੇ ਦਿਨ ਰਾਤੀ, ਮਨ ਤਨ ਅੰਮ੍ਰਿਤ ਪਿਆਵਣਿਆ, ਸੋ ਕਿਛ ਕਰੈ ਜੇ ਚਿਤ ਨਾ ਹੋਈ, ਤਿਸ ਦਾ ਹੁਕਮ ਮੀਟ ਨਾ ਸਕੈ ਕੋਈ, ਹੁਕਮੇ ਵਰਤੈ ਅੰਮ੍ਰਿਤ ਬਾਣੀ, ਹੁਕਮੇ ਅੰਮ੍ਰਿਤ ਪਿਆਵਣਿਆ, ਅਜਬ ਕੰਮ ਕਰਤੇ ਹਰ ਕੇਰੇ, ਇਉ ਮਨ ਭੁੱਲਾ ਜਾਂਦਾ ਫੇਰੀ, ਅੰਮ੍ਰਿਤ ਬਾਣੀ ਸਿਉ ਚਿਤ ਲਾਏ, ਅੰਮ੍ਰਿਤ ਸ਼ਬਦ ਵਜਾਵਣਿਆ, ਖੋਟੇ ਖਰੇ ਤੁਧ ਆਪ ਉਪਾਈ, ਤੁਧ ਆਪੇ ਪਰਖੀ ਲੋਕ ਸਬਾਈ, ਖਰੇ ਪਰਖ ਜਾਨੈ ਪਾਏ, ਖੋਟੇ ਭਰਮ ਭੁਲਾਵਣਿਆ, ਕਿਉਂ ਕਰ ਵੇਖਾਂ ਕਿਉਂ ਸਲਾਹੀ, ਗੁਰਪ੍ਰਸਾਦੀ ਸ਼ਬਦ ਸਲਾਈ, ਤੇਰੇ ਭਾਣੇ ਵਿੱਚ ਅੰਮ੍ਰਿਤ ਵਸੈ, ਤੂੰ ਭਾਣੇ ਅੰਮ੍ਰਿਤ ਪਿਆਵਣਿਆ, ਅੰਮ੍ਰਿਤ ਸ਼ਬਦ ਅੰਮ੍ਰਿਤ ਹਰ ਬਾਣੀ, ਸਤਿਗੁਰ ਸੇਵੈ ਹਿਰਦੈ ਸਮਾਣੀ, ਨਾਨਕ ਅੰਮ੍ਰਿਤ ਨਾਮ ਸਦਾ ਸੁਖਦਾਤਾ ਪੀ, ਅੰਮ੍ਰਿਤ ਸਭ ਭੁੱਖ ਲੈ ਜਾਵਣਿਆ, ਮਾਂਝ ਮਹੱਲਾ ਤੀਜਾ, ਅੰਮ੍ਰਿਤ ਵਰਸੈ ਸਹਿ ਸੁਭਾਈ, ਗੁਰਮੁਖ ਵਿਰਲਾ ਕੋਈ ਜਨ ਪਾਈ, ਅੰਮ੍ਰਿਤ ਵੀ ਸਦਾ ਤ੍ਰਿਪਤਾਸੇ ਕਰ ਕਿਰਪਾ, ਤ੍ਰਿਸ਼ਨਾ ਬੋਝਾਵਣਿਆ, ਹਉ ਵਾਰੀ ਜਿਉ ਵਾਰੀ ਗੁਰਮੁਖ ਅੰਮ੍ਰਿਤ ਪਿਆਵਣਿਆ, ਰਸਨਾ ਰਸ ਚਾਕ ਸਦਾ ਰਹਿ ਰੰਗ ਰਾਤੀ, ਸਹਿਜੇ ਹਰ ਗੁਣ ਗਾਵਣਿਆ ਰਹਾਉ, ਗੁਰਪ੍ਰਸਾਦੀ ਸਹਿਜ ਕੋ ਪਾਏ, ਦੁਬਦਾ ਮਾਰ ਇੱਕ ਸਿਉ ਲਿਵ ਲਾਈ, ਨਦਰ ਕਰੇ ਤਾਂ ਹਰ ਗੁਣ ਗਾਵੈ, ਨਦਰੀ ਸਸ ਮਾਵਣਿਆ, ਸਭਨਾ ਉਹ

ਸਲਾਵਣਿਆ ਸਜਦਿਆਂ ਸੇ ਸਚ ਰਾਤੇ ਸੱਚੇ ਸੱਚ ਸਮਾਵਣਿਆ ਰਹਾਉ ਜੈ ਦੇਖਾਂ ਸਾ ਸਭਨੀ ਥਾਈ ਗੁਰ ਪ੍ਰਸਾਦੀ ਮਨ ਵਸਾਈ ਤਨ ਸੱਚਾ ਰਸਨਾ ਸਚ ਰਾਤੀ ਸੱਚ ਸੁਣ ਆਖ ਵਖਾਨਣਿਆ ਮਨਸਾ ਮਾਰ ਸਤਸਮਾਣੀ ਇਨ ਮਨ ਡੀਠੀ ਸਭ ਆਵਣ ਜਾਣੀ ਸਤਿਗੁਰ ਸੇਵੇ ਸਦਾ ਮਨ ਨਿਚਲ ਨਿਜ ਕਰ ਵਾਸਾ ਪਾਵਣਿਆ ਗੁਰ ਕੈ ਸ਼ਬਦ ਹਿਰਦੈ ਦਿਖਾਇਆ ਮਾਇਆ ਮੋਹ ਸ਼ਬਦ ਜਲਾਇਆ ਸੱਚੋ ਸੱਚਾ ਵੇਖ ਸਲਾਹੀ ਗੁਰ ਸ਼ਬਦੀ ਸਚ ਪਾਵਣਿਆ ਜੋ ਸਚ ਰਾਤੀ ਦਿਨ ਸੱਚੀ ਲਿਵ ਲਾਗੀ ਹਰ ਨਾਮ ਸਮਾਲ ਹੈ ਸੇ ਵਡਭਾਗੀ ਸੱਚੇ ਸ਼ਬਦ ਆ ਮਿਲਾਈ ਸਤਸੰਗਤ ਸਚਗੁਣ ਗਾਵਣਿਆ ਲੇਖਾ ਪੜੀਐ ਜੇ ਲੇਖੇ ਵਿੱਚ ਹੋਵੇ ਉਹ ਅਗਮ ਗੋਚਰ ਸ਼ਬਦ ਸੁਧ ਹੋਵੇ ਅੰਧਨ ਸੱਚ ਸ਼ਬਦ ਸਲਾਈ ਹੋਰ ਕੋਈ ਨਾ ਕੀਮਤ ਪਾਵਣਿਆ ਪੜ ਪੜ ਥਾ ਕੇ ਸ਼ਾਂਤ ਨ ਆਈ ਤ੍ਰਿਸ਼ਨਾ ਜਾਲੇ ਸ਼ੁੱਧ ਨ ਕਾਈ ਵਿਖ ਵਿਹਾਂਜੈ ਵਿਖ ਮੋਹ ਪਿਆਸੇ ਕੂੜ ਬੋਲ ਵਿਖ ਖਾਵਣਿਆ ਗੁਰਪ੍ਰਸਾਦੇ ਏਕੋ ਜਾਣਾ ਦੂਜਾ ਮਾਰ ਮਨ ਸੱਚ ਸਮਾਣਾ ਨਾਨਕ ਏਕੋ ਨਾਮ ਵਰਤੈ ਮਨ ਅੰਤਰ ਗੁਰਪ੍ਰਸਾਦੀ ਪਾਵਣਿਆ ਮਾਂਝ ਮਹੱਲਾ ਤੀਜਾ ਵਰਨ ਰੂਪ ਵਰਤੈ ਸਭ ਤੇਰੇ ਮਰ ਮਰ ਜੋ ਮੈਂ ਫਿਰ ਭਵੈ ਕਨੇਰੇ ਤੂੰ ਏਕੋ ਨਿਚ ਲਗਮ ਪਾਰਾ ਗੁਰਮਤੀ ਬੂਝ ਬੁਝਾਵਣਿਆ ਹਉ ਵਾਰੀ ਜੀਉ ਵਾਰੀ ਰਾਮ ਨਾਮ ਮਨ ਵਸਾਵਣਿਆ ਤਿਸ ਰੂਪ ਨਾ ਰੇਖਿਆ ਵਰਨਾ ਕੋਈ ਗੁਰਮਤੀ ਆ ਬੁਝਾਵਣਿਆ ਰਾਉ ਸਭ ਏਕਾ ਜੋਤ ਜਾਣੈ ਜੇ ਕੋਈ ਸਤਿਗੁਰ ਸੇਵੈ ਪ੍ਰਗਟ ਹੋਈ ਗੋਬਤ ਪ੍ਰਗ ਵਰਤੈ ਗੋਬਤ ਪ੍ਰਗਟ ਵਰਤੈ ਸਭ ਥਾਈ ਜੋਤੀ ਜੋਤ ਮਿਲਾਵਣਿਆ ਤਿਸਨਾ ਅਗਨ ਜਲੈ ਸੰਸਾਰਾ ਲੋਭ ਅਭਿਮਾਨ ਬੋਤ ਅਹੰਕਾਰ ਮਰ ਮਰ ਜਨਮੇ ਪਤ ਗਵਾਈ ਆਪਣੀ ਬਿਰਥਾ ਜਨਮ ਗਵਾਵਣਿਆ ਗੁਰ ਕਾ ਸ਼ਬਦ ਕੋ ਵਿਰਲਾ ਬੂਜੈ ਆਪ ਮਾਰੇ ਤਾਂ ਤ੍ਰਿਪਵਨ ਸੂਜੈ ਫਿਰ ਉਹ ਮਰੈ ਨਾ ਮਰਨਾ ਹੋਵੇ ਸਹਿਜੀ ਸੱਚ ਸਮਾਵਣਿਆ ਮਾਇਆ ਮੈਂ ਫਿਰ ਚੇਤਨਾ ਲਾਏ ਗੁਰ ਕੈ ਸ਼ਬਦ ਸਦ ਰਹਿ ਸਮਾਏ ਸੱਚ ਸਲਾਏ ਸਭ ਘਟ ਅੰਤਰ ਸੱਚੋ ਸੱਚ ਸੁਹਾਵਣਿਆ ਸੱਚ ਸਲਾਈ ਸਦਾ ਹਜ਼ੂਰੀ ਗੁਰ ਕੈ ਸ਼ਬਦ ਰਿਹਾ ਬਰਬੂਰੀ ਗੁਰ ਪ੍ਰਸਾਦੀ ਸੱਚ ਨਦਰੀ ਆਵੇ ਸੱਚੇ ਹੀ ਸੁਖ ਪਾਵਣਿਆ ਸੱਚ ਮਨ ਅੰਦਰ ਰਿਹਾ ਸਮਾਈ ਸਦਾ ਸੱਚ ਨਿਚਲ ਨ ਆਵੇ ਨ ਜਾਏ ਸੱਚੇ ਲਾਗੈ ਸੋ ਮਨ ਨਿਰਮਲ ਗੁਰਮਤੀ ਸੱਚ ਸਮਾਵਣਿਆ ਸੱਚ ਸਲਾਈ ਅਵਰ ਨਾ ਕੋਈ ਜਿਸੇ ਵੈ ਸਦਾ ਸੁਖ ਹੋਈ ਨਾਨਕ ਨਾਮ ਰਤੇ ਵਿਚਾਰੀ ਸੱਚੋ ਸੱਚ ਕਮਾਵਣਿਆ ਮਾਂਝ ਮਹੱਲਾ ਤੀਜਾ ਨਿਰਮਲ ਸ਼ਬਦ ਨਿਰਮਲ ਹੈ ਬਾਣੀ ਨਿਰਮਲ ਜੋ ਸਮਾਏ ਸਮਾਣੀ ਨਿਰਮਲ ਬਾਣੀ ਹਰ ਸਲਾਈ ਜਪ ਹਰ ਨਿਰਮਲ ਮੈਲ ਗਵਾਵਣਿਆ ਹਉ ਵਾਰੀ ਜਿਉ ਵਾਰੀ ਸੁਖਦਾਤਾ ਮਨ ਵਸਾਵਣਿਆ ਹਰ ਨਿਰਮਲ ਗੁਰ ਸ਼ਬਦ ਸਲਾਈ ਸ਼ਬਦੋ ਸੁਣ ਤਿਸਾ ਮਿਟਾਵਣਿਆ ਰਹਾਉ ਨਿਰਮਲ ਨਾ ਵਸਿਆ ਮਨ ਆਈ ਮਨ ਤਨ ਨਿਰਮਲ ਮਾਇਆ ਮੋਹ ਗਵਾਈ ਨਿਰਮਲ ਗੁਣ ਗਾਵੈ ਨਿ ਸੱਚੇ ਕੀ ਨਿਰਮਲ ਨਾਦ ਵਜਾਵਣਿਆ ਨਿਰਮਲ ਅੰਮ੍ਰਿਤ ਗੁਰ ਤੇ ਪਾਇਆ ਵਿੱਚ ਹੋ ਆਪ ਮੁਆ ਤਿੱਥੈ ਮੋਹ ਨਾਮ ਆਇਆ ਨਿਰਮਲ ਗਿਆਨ ਧਿਆਨਤ ਨਿਰਮਲ ਨਿਰਮਲ ਬਾਣੀ ਮਨ ਵਸਾਵਣਿਆ ਜੋ ਨਿਰਮਲ ਸੇਵੇ ਸੋ ਨਿਰਮਲ ਹੋਵੇ ਹੋਮੈ ਮੈਲ ਗੁਰੂ ਸ਼ਬਦੇ ਧੋਵੈ ਨਿਰਮਲ ਵਾਜੈ ਅਨੰਤੁਨ ਬਾਣੀ ਦਰ ਸੱਚੈ ਸੋਭਾ ਪਾਵਣਿਆ ਨਿਰਮਲ ਤੇ ਸਭ ਨਿਰਮਲ ਹੋਵੇ ਨਿਰਮਲ ਮਨੁਆ ਹਰ ਸ਼ਬਦ ਪਰੋਵੈ ਨਿਰਮਲ ਨਾਮ ਲੱਗੇ ਵਡਭਾਗੀ ਨਿਰਮਲ ਨਾਮ ਸੁਹਾਵਣਿਆ ਸੋ ਨਿਰਮਲ ਜੋ ਸ਼ਬਦੇ ਸੁਹੈ ਨਿਰਮਲ ਨਾਮ ਮਨ ਤਨ ਮੋਹੈ ਸੱਚ ਨਾਮ ਮਲ ਕਦੇ ਨਾ ਲਾਗੈ ਮੁਖ ਉਜਲ ਸੱਚ ਕਰਾਵਣਿਆ

ਮਹਿਲੇ ਨਿਰਮਲ ਸਭ ਹੁਕਮ ਸਭਾਏ, ਸੋ ਨਿਰਮਲ ਸੇ ਨਿਰਮਲ ਜੋ ਹਰ ਸਾਚੇ ਭਾਏ, ਨਾਨਕ ਨਾਮ ਸਹਿਮਨ ਅੰਤਰ ਗੁਰਮੁਖ ਮੈਲ ਚੁਕਾਵਣਿਆ, ਮਾਜ ਮਹੱਲਾ ਤੀਜਾ ਗੋਬਿੰਦ ਉਜਲ ਉਜਲ ਹੰਸਾ, ਮਨ ਬਾਣੀ ਨਿਰਮਲ ਮੇਰੀ ਮਨਸਾ, ਮਨ ਉਜਲ ਸਦਾ ਮੁਖ ਸੁਹੈ, ਅਧ ਉਜਲ ਨਾਮ ਧਿਆਵਣਿਆ ਹੋ।

ਗੁਣ ਗਾਵਣੇ ਆ। ਗੋਬਿੰਦ ਗੋਬਿੰਦ ਕਹੇ ਦਿਨ ਰਾਤੀ, ਗੋਬਿੰਦ ਗੁਣ ਸ਼ਬਦ ਸੁਹਾਵਣੇ ਆ। ਗੋਬਿੰਦ ਗੁਣ ਸ਼ਬਦ ਸੁਣਾਵਣੇ ਆ ਰਹਾਓ, ਗੋਬਿੰਦ ਗਾਵੇ ਸਹਿ ਸੁਭਾਈ, ਗੁਰ ਕੈ ਭੈ ਉਜਲ ਹੋਮੈ ਮਲ ਜਾਈ, ਸਦਾ ਆਨੰਦ ਰਹੇ ਭਗਤ ਕਰੈ ਦਿਨ ਰਾਤੀ। ਸੁਣ ਗੋਬਿੰਦ ਗੁਣ ਗਾਵਣੇ ਆ, ਮਨੁਆ ਨਾਚੈ ਭਗਤ ਦਰੜਾਏ, ਗੁਰ ਕੈ ਸ਼ਬਦ ਮਨੈ ਮਨ ਮਿਲਾਏ, ਸੱਚਾ ਤਾਲ ਪੂਰੇ ਮਾਇਆ ਮੋਹ ਚੁਕਾਏ, ਸ਼ਬਦ ਨਿਰਤ ਕਰਾਵਣਿਆ ਉੱਚਾ ਕੂਕੇ।

ਵਜੈ ਸੁਭਾਈ, ਬਾਣੀ ਵਜੈ ਸ਼ਬਦ ਵਜਾਈ, ਗੁਰਮੁਖ ਭਗਤ ਥਾਈ ਪਾਵਣਿਆ, ਬਹੁਤਾਲ ਪੂਰੀ ਬਾਜੀ ਵਜਾਏ, ਨਾ ਕੋ ਸੁਣੇ ਨਾ ਮਨ ਵਸਾਏ, ਮਾਇਆ ਕਾਰਣ ਪਿੰਡਬੰਧ ਨਾਚੈ, ਦੂਜੇ ਭਾਈ ਦੁਖ ਪਾਵਣਿਆ, ਜਿਸ ਅੰਤਰ ਪ੍ਰੀਤ ਲੱਗੈ ਸੋ ਮੁਕਤਾ, ਇੰਦਰੀ ਵਾਸਾ ਸੰਜਮ ਜੁਗਤਾ, ਗੁਰ ਕੈ ਸ਼ਬਦ ਸਦਾ ਹਰ ਧਿਆਏ, ਇਹਾ ਭਗਤ ਹਰ ਪਾਵਣਿਆ, ਗੁਰਮੁਖ ਭਗਤ ਜੁਗ ਚਾਰੇ ਹੋਈ, ਹੋਰਤ ਭਗਤ ਨਾ ਪਾਈ ਕੋਈ, ਨਾਨਕ ਨਾਮ ਗੁਰ ਭਗਤੀ ਪਾਈਐ, ਗੁਰ ਚਰਣੀ ਚਿਤ ਲਾਵਣਿਆ, ਮਾਝ ਮਹੱਲਾ ਤੀਜਾ, ਸੱਚਾ ਸੇਵੀ ਸੱਚ ਸਲਾਈ, ਸੱਚੈ ਨਾਈ ਦੁਖ ਕਭੀ ਨਾ ਜਾਹੀ, ਸੁਖਦਾਤਾ ਸਿਵਨ ਸੁਖ ਪਾਇਨ, ਗੁਰਮਤ ਮਨ ਵਸਾਵਣਿਆ, ਹਉ ਵਾਰੀ ਜਿਉ ਵਾਰੀ ਸੁਖ ਸਹਿ ਸਮਾਧ ਲਗਾਵਣਿਆ, ਜੋ ਹਰ ਸੇਵੈ ਸੇ ਸਦਾ ਸੁਹੈ, ਸੁਭਾ ਸੁਰਤ ਸੁਹਾਵਣਿਆ ਰਹਾਉ, ਸਭ ਕੋ ਤੇਰਾ ਭਗਤ ਕਹਾਏ, ਸਹੀ ਭਗਤ ਤੇਰੇ ਮਨ ਭਾਏ, ਸੱਚ ਬਾਣੀ ਤੁਦੈ ਸਲਾਹਨ ਰੰਗ ਰਾਤੇ, ਭਗਤ ਕਰਾਵਣਿਆ, ਸਭ ਕੋ ਸੱਚੇ ਹਰ ਜਿਉ ਤੇਰਾ, ਗੁਰਮੁਖ ਮਿਲੈ ਤਾਂ ਚੁੱਕੈ ਫੇਰਾ, ਜਾਂ ਤੁਧ ਭਾਵੈ ਤਾਂ ਨਾਇ ਰਚਾਵੈ, ਤੂੰ ਆਪੇ ਨਾਉ ਜਪਾਵਣਿਆ, ਗੁਰਮਤੀ ਹਰ ਮਨ ਵਸਾਇਆ, ਹਰ ਕਸੋਗ ਸਭ ਮੋਹ ਗਵਾਇਆ, ਇੱਕ ਸਿਉਂ ਲਿਵ ਲੱਗੀ ਲਾਗੀ ਸਦ ਹੀ, ਹਰ ਨਾਮ ਮਨ ਵਸਾਵਣਿਆ,

0: ਮਿਲਾਵਣੇ ਆ। ਤੂੰ ਦਇਆਲ ਸਦਾ ਸੁਖਦਾਤਾ, ਤੂੰ ਆਪੇ ਮਿਲੈ ਗੁਰਮੁਖ ਜਾਤਾ, ਤੂੰ ਆਪੇ ਦੇਵੈ ਨਾਮ ਵਡਾਈ, ਨਾਮ ਰਤੇ ਸੁਖ ਪਾਵਣੇ ਆ। ਸਦਾ ਸਦਾ ਸਾਚੀ ਤੁਸਾ ਲਾਹੀ, ਗੁਰਮੁਖ ਜਾਤਾ ਦੂਜਾ ਕੋ ਨਾਈ, ਇੱਕ ਸਿਉ ਮਨ ਰਿਆ ਸਮਾਈ, ਮਨ ਮੰਨਿਆ ਮਨੈ ਮਿਲਾਵਣਿਆ। ਗੁਰਮੁਖ ਹੋਵੈ ਸੋ ਸਾ ਲਾਈ, ਸਾਚੇ ਠਾਕੁਰ ਵੇ ਪਰਵਾਈ, ਨਾਨਕ ਨਾ ਵਸੈ ਮਨ ਅੰਤਰ, ਗੁਰ ਸ਼ਬਦੀ ਹਰ ਮਿਲਾਵਣਿਆ। ਮਾਝ ਮਹੱਲਾ ਤੀਜਾ, ਤੇਰੇ ਭਗਤ ਸੁਹੈ ਸਾਚੈ ਦਰਬਾਰੀ, ਗੁਰ ਕੈ ਸ਼ਬਦ ਨਾਮ ਸਵਾਰੀ, ਸਦਾ ਆਨੰਦ ਰਹੇ ਦਿਨ ਰਾਤੀ, ਗੁਣ ਕੈ ਗੁਣੀ ਸਮਾਵਣਿਆ। ਹਉ ਵਾਰੀ ਜਿਉ ਵਾਰੀ, ਨਾਮ ਸੁਣ ਮਨ ਵਸਾਵਣਿਆ, ਹਰ ਜਿਉ ਸੱਚਾ ਉੱਚੋ ਉੱਚਾ, ਹੁਮੈ ਮਾਰ ਤਿਉ ਮਿਲਾਵਣੇ ਰਾਉ। ਹਰ ਜਿਉ ਸੱਚਾ ਸਾਚੀ ਨਾਈ, ਗੁਰ ਪ੍ਰਸਾਦੀ ਕਿਸੈ ਮਿਲਾਈ, ਗੁਰ ਸ਼ਬਦ ਮਿਲੈ ਸੇ ਵਿਛੜੈ ਨਾਈ, ਸਹਿਜੇ ਸੱਚ ਸਮਾਵਣਿਆ, ਤੁਝ ਤੇ ਬਹਾਰ ਕਛੂ ਨਾ ਹੋਏ। ਤੂੰ ਕਰ ਕਰ ਵੇਖਿਆ ਜਾਣੈ ਸੋਏ, ਆਪੇ ਕਰੇ ਕਰਾਏ ਕਰਤਾ, ਗੁਰਮਤ ਆ ਮਿਲਾਵਣਿਆ। ਕਾਮਣ ਗੁਣਵੰਤੀ ਹਰ ਪਾਏ, ਹੈ ਪਾਏ ਸਿਗਾਰ ਬਣਾਈ, ਸਤਿਗੁਰ ਸੇਵ ਸਦਾ ਸੁਹਾਗਣ, ਸੱਚ ਉਪਦੇਸ਼ ਸਮਾਵਣਿਆ। ਸ਼ਬਦ ਵਿਸਾਰਨ ਤਿਨਾ ਠੋਰ ਨਾ ਠਾਓ, ਭਰਮ ਭੂਲੇ ਜਿਉਂ ਸੁੰਜੈ ਕਰ ਗਾਓ, ਹਲਦ ਬਲਦ ਤਿਨੀ ਦੋਵੈ ਗਵਾਏ, ਦੁਖੇ ਦੁਖ ਵਿਹਾਵਣਿਆ। ਲਿਖਦਿਆਂ ਲਿਖਦਿਆਂ ਕਾਗਦ ਮਸਕ ਹੋਈ, ਦੂਜੈ ਪਾਈ ਸੁਖ ਪਾਏ ਕੋ ਨਾ ਕੋਈ, ਕੂੜ ਲਿਖੈ ਤੈ ਕੂੜ ਕਮਾਵੈ, ਜਲ ਜਾਵੈ ਕੂੜ ਚਿਤ ਲਾਵਣਿਆ। ਗੁਰਮੁਖ ਸੱਚੋ ਸੱਚ ਲਿਖੈ ਵਿਚਾਰ, ਉਸੇ ਜਨ ਸੱਚੇ ਪਾਵੈ ਮੋਖ ਦੁਆਰ। ਸੱਚ ਕਾਗਦ ਕਲਮ ਮਸਵਾਣੀ, ਸੱਚ ਲਿਖ ਸੱਚ ਸਮਾਵਣਿਆ। ਮੇਰਾ ਪ੍ਰਭ ਅੰਤਰ ਬੈਠਾ ਵੇਖੈ, ਗੁਰਪ੍ਰਸਾਦੀ ਮਿਲੈ ਸੋਈ ਜਨ ਲਿਖੈ, ਨਾਨਕ ਨਾ ਮਿਲੈ ਵਡਿਆਈ, ਪੂਰੇ ਗੁਰ ਤੇ ਪਾਵਣਿਆ। ਮਾਝ ਮਹੱਲਾ ਤੀਜਾ, ਆਤਮ ਰਾਮ ਪ੍ਰਗਾਸ ਗੁਰ ਤੇ ਹੋਵੈ, ਹਉਮੈ ਮਹਿ ਲਾਗੀ ਗੁਰ ਸ਼ਬਦੀ ਖੋਵੈ, ਮਨ ਨਿਰਮਲ ਅੰਦਿਨ ਭਗਤੀ ਰਾਤਾ, ਭਗਤ ਕਰੇ ਹਰ ਪਾਵਣਿਆ। ਹਉ ਵਾਰੀ ਜਿਉ ਵਾਰੀ, ਆਪ ਭਗਤ ਕਰਨ ਅਵਰਾ ਭਗਤ ਕਰਾਵਣਿਆ, ਤਿਨਾ ਭਗਤ ਜਨਾ ਕੋ ਸਦ ਨਮਸਕਾਰ ਕੀਜੈ, ਜੋ ਅੰਦਿਨ ਹਰ ਗੁਣ ਗਾਵਣਿਆ ਰਹਾਉ। ਆਪੇ ਕਰਤਾ ਕਾਰਨ ਕਰਾਈ, ਜਿਤ ਭਾਵੈ ਤਿਤ ਕਾਰੈ ਲਾਈ, ਪੂਰੇ ਭਾ ਗੁਰ ਸੇਵਾ ਹੋਵੈ, ਗੁਰ ਸੇਵਾ ਤੇ ਸੁਖ ਪਾਵਣਿਆ। ਮਰ ਮਰ ਜੀਵੈ ਤਾਂ ਕਿਛ ਪਾਏ, ਗੁਰਪ੍ਰਸਾਦੀ ਹਰ ਮਨ ਵਸਾਈ, ਸਦਾ ਮੁਕਤ ਕਰ ਹਰ ਮਨ ਵਸਾਈ, ਸਹਿਜੇ ਸਹਿਜ ਸਮਾਵਣਿਆ, ਬਹੁ ਕਰਮ ਕਮਾਵੈ ਮੁਕਤ ਨਾ ਪਾਈ।
1: ਤਾਵਤ ਰੱਖ ਠਾਕੁਰ ਹਾਏ, ਗੁਰਪ੍ਰਸਾਦੀ ਪਰਮ ਪਦ ਪਾਏ, ਸਤਿਗੁਰ ਆਪੇ ਮਿਲ ਮਿਲਾਏ, ਮਿਲ ਪ੍ਰੀਤਮ ਸੁਖ ਪਾਵਣਿਆ। ਇੱਕ ਕੂੜ ਲਾਗੇ ਕੂੜੇ ਫਲ ਪਾਏ, ਦੂਜਾ ਪਾਏ ਬਿਰਥਾ ਜਨਮ ਗਵਾਏ, ਆਪ ਡੁੱਬੇ ਸਗਲੇ ਕੁਲ ਡੁੱਬੇ, ਕੂੜ ਬੋਲ ਬਿਖ ਖਾਵਣਿਆ। ਇਸ ਤਨ ਮੈਂ ਮਨ ਕੋ ਗੁਰਮੁਖ ਦੇਖ ਪਾਏ, ਭਗਤ ਹਉਮੈ ਸੁਖ ਹੈ, ਸਿੱਧ ਸਾਧਕ ਮਨ ਧਾਰੀ, ਰਹਿ ਲਿਵਲਾਏ ਤਿਨ ਭੀਤਰ ਮੈਂ ਮਨ ਨਾ ਦਿਖਾਵਣਿਆ। ਆਪ ਕਰਾਏ ਕਰਤਾ ਸੋਈ, ਹੋਰ ਕੇ ਕਰੇ ਕੀਤਾ ਕਿਆ ਹੋਈ, ਨਾਨਕ ਜਿਸ ਨਾਮ ਦੇਵੈ ਸੋ ਲੇਵੈ, ਨਾਮੋ ਮਨ ਵਸਾਵਣਿਆ। ਮਾਝ ਮਹੱਲਾ ਤੀਜਾ, ਇਸ ਗੁਫਾ ਮੈਂ ਖੁੱਟ ਭੰਡਾਰਾ, ਇਸ ਵਿੱਚ ਵਸੇ ਹਰਾ ਲਾਖੇ ਪਾਰਾ, ਆਪੇ ਗੁਪਤ ਪ੍ਰਗਟ ਹੈ ਆਪੇ, ਗੁਰ ਸ਼ਬਦੀ ਆਪ ਵੰਜਾ ਬਣਿਆ। ਹੋ ਵਾਰੀ ਜੀਓ ਵਾਰੀ, ਅੰਮ੍ਰਿਤ ਨਾਮ ਮਨ ਵਸਾਵਣਿਆ, ਅੰਮ੍ਰਿਤ ਨਾਮ ਹਰ ਰਸ ਮਿੱਠਾ, ਗੁਰਮੱਥੀ ਅੰਮ੍ਰਿਤ ਪੀਆ ਬਣਿਆ ਰਹਾਉ। ਹੋ ਮੈਂ ਮਾਰ ਬਜਰ ਕਪਾਟ ਖੁਲਾਇਆ, ਨਾਮ ਅਮੋਲਕ ਗੁਰਪ੍ਰਸਾਦੀ ਪਾਇਆ, ਬਿਨ ਸ਼ਬਦ ਨਾਮ ਨਾ ਪਾਏ ਕੋਈ, ਗੁਰ ਕਿਰਪਾ ਮਨ ਵਸਾਵਣਿਆ। ਗੁਰ ਗਿਆਨੰਜਨ ਸੱਚ ਨੇਤਰੀ ਪਾਇਆ, ਅੰਤਰ ਚਾਨਣ ਅਗਿਆਨ ਅੰਧੇਰ ਗਵਾਇਆ, ਜੋਤੀ ਜੋਤ ਮਿਲੀ ਮਨ ਮਾਨਿਆ, ਹਰ ਦਾ ਸੂਪ ਪਾਵਣਿਆ। ਸਰੀਰੋਂ ਪਾਲਣ ਕੋ ਬਾਹਰ ਜਾਏ, ਨਾਮ ਨਾ ਲਹਿ ਬਹੁਤ ਵਿਗਾਰ ਦੁਖ ਪਾਏ, ਮਾਨ ਮਖੰਦੇ ਸੂਜ ਨਾਹੀ, ਫੇਰ ਘਿਰ ਆਏ ਗੁਰਮੁਖ ਵਤ ਪਾਵਣਿਆ। ਗੁਰਪ੍ਰਸਾਦੀ ਸੱਚਾ ਹਰ ਪਾਏ, ਮਨ ਤਨ ਵੇਖੇ ਹਉਮੈ ਮੈਲ ਜਾਏ, ਬੈ ਸੁਸੰਤ ਗੁਣ ਗਾਵੈ ਸੱਚਾ ਸ਼ਬਦ ਸਮਾਵਣਿਆ। ਨੌ ਦਰ ਠਾਕੇ ਧਾਵਤ ਰਹਾਏ, ਦਸਵੈ ਨਿਜ ਕਰਵਾਸਾ ਪਾਏ, ਉਥ ਅਣਹਦ ਸ਼ਬਦ ਵੱਜੈ ਦਿਨ ਰਾਤੀ, ਗੁਰਮਤੀ ਸ਼ਬਦ ਸੁਨਾਵਣਿਆ। ਬਿਨ ਸ਼ਬਦ ਅੰਤਰ ਅਨਹਿਰਾ, ਨਾ ਵਸਤ ਲਹਿਣਾ ਝੂਕੈ ਫੇਰਾ, ਸਤਿਗੁਰ ਹੱਥ ਕੁੰਜੀ ਹੋਰਤ ਦਰ ਖੁੱਲ੍ਹਾ ਨਾਹੀ, ਗੁਰ ਪੂਰਾ ਭਾਗ ਮਿਲਾਵਨਿਆ, ਗੁਪਤ ਪ੍ਰਗਟ ਤੂੰ ਸਭਨੀ ਥਾਈ, ਗੁਰ ਪ੍ਰਸਾਦਿ ਮਿਲ ਸੋ ਜੀ ਪਾਈ। ਨਾਨਕ ਨਾਮ ਸਲਾਹ ਸਦਾ ਤੋਂ, ਗੁਰਮੁਖ ਮਨ ਵਿਸ ਸਭਨਿਆ, ਮਾਝ ਮਹੱਲਾ ਤੀਜਾ, ਗੁਰਮੁਖ ਮਿਲੇ ਮਿਲਾਏ ਆਪੇ, ਕਾਲ ਨ ਜੋਹੈ ਦੁੱਖ ਨਾ ਸੰਤਪ, ਹਉਮੈ ਮਾਰ ਬੰਧਨ ਸਭ ਤੋੜੇ, ਗੁਰਮੁਖ ਸ਼ਬਦ ਸੁਹਵਨਿਆ, ਹਵਾਰੀ ਜੀਵ ਵਾਰੀ ਹਰਿ ਹਰਿ ਨਾਮ ਸੁਹਵਨਿਆ, ਗੁਰਮੁਖ ਗਾਵੈ ਗੁਰਮੁਖ ਨਾ ਚਾਹੈ ਸੇ ਤਿਜਤ ਲਾਵਨਿਆ ਰਹਾਉ, ਗੁਰਮੁਖ ਜੀਵੈ ਮਰੈ ਪਰਵਾਨ, ਆਰਜਾ ਨਾ ਚੀਜੈ ਸ਼ਬਦ ਪਛਾਣ, ਗੁਰਮੁਖ ਮਰੈ ਨਾ ਕਾਲ ਨਾ ਖਾਏ, ਗੁਰਮੁਖ ਸੱਚ ਸਮਾਵਨਿਆ, ਗੁਰਮੁਖ ਹਰਿ ਦਰ ਸੋਭਾ ਪਾਏ, ਗੁਰਮੁਖ ਵਿੱਚੋਂ ਆਪ ਗਵਾਏ, ਆਪ ਤਰੈ ਸਗਲੇ ਕੁਲ ਤਾਰੇ, ਗੁਰਮੁਖ ਜਨਮ ਸਵਾਰਨਿਆ, ਗੁਰਮੁਖ ਦੁੱਖ ਕਦੇ ਨਾ ਲੱਗੈ ਸਰੀਰ, ਗੁਰਮੁਖ ਹਉਮੈ ਚੂਕੈ ਪੀਰ, ਗੁਰਮੁਖ ਮਨ ਨਿਰਮਲ ਫਿਰ ਮਹਿਲ ਨਾ ਲੱਗੈ, ਗੁਰਮੁਖ ਸਹਿਜ ਸਮਾਵਨਿਆ, ਗੁਰਮੁਖ ਨਾਮ ਮਿਲੈ ਵਡਿਆਈ, ਗੁਰਮੁਖ ਗੁਣ ਗਾਵੈ ਸੋਭਾ ਪਾਈ, ਸਦਾ ਆਨੰਦ ਰਹਿ ਦਿਨ ਰਾਤੀ, ਗੁਰਮੁਖ ਜਨ ਸ਼ਬਦ ਕਰਾਵਨਿਆ, ਗੁਰਮੁਖ ਅਣਦਿਨ ਸਹਿਜੇ ਮਰਾਤਾ, ਗੁਰਮੁਖ ਜੁਗ ਚਾਰੇ ਹੈ ਜਾਤਾ, ਗੁਰਮੁਖ ਗੁਣ ਗਾਵੈ ਸਦਾ ਨਿਰਮਲ, ਸ਼ਬਦੇ ਭਗਤ ਕਰਾਵਨਿਆ, ਬਾਜ ਗੁਰੂ ਹੈ ਅੰਧ ਅੰਧਾਰਾ, ਜਮ ਕਾਲ ਗਰਠੇ ਕਰੇ ਪਗਵਾਰਾ, ਅਨੰਦਨ ਰੋਗੀ ਬਿਸ਼ਟਾ ਕੇ ਕੀੜੇ, ਬਿਸ਼ਟਾ ਮੈਂ ਦੁੱਖ ਪਾਵਨਿਆ, ਗੁਰਮੁਖ ਆਪੇ ਕਿਰਿ ਕਰਾਏ, ਗੁਰਮੁਖ ਹਿਰਦੈ ਉੱਠਾ ਆਪ ਆਏ, ਨਾਨਕ ਨਾਮ ਮਿਲੈ ਵਡਿਆਈ, ਪੂਰੇ ਗੁਰ ਤੇ ਪਾਵਨਿਆ, ਮਾਝ ਮਹੱਲਾ ਤੀਜਾ, ਏਕਾ ਜੋਤ ਜੋਤ ਹੈ ਸਰੀਰਾ, ਸ਼ਬਦ ਦਿਖਾਏ ਸਤਿਗੁਰ ਪੂਰਾ, ਆਪੇ ਫਰਕੀ ਤੁਨ ਕਟੇ ਅੰਤਰ, ਆਪੇ ਬਣਤ ਬਨਾਵਨਿਆ, ਹਉ ਵਾਰੀ ਜੀਵ ਵਾਰੀ ਹਰਿ ਸੱਚੇ ਕੇ ਗੁਣ ਗਾਵਨਿਆ, ਬਾਜ ਗੁਰੂ ਕੋ ਸਹਿਜ ਨ ਪਾਏ, ਗੁਰਮੁਖ ਸਹਿਜ ਸਮਾਵਨਿਆ, ਰਹਾਉ ਤੂੰ ਆਪੇ ਸੋਹਾਂ ਆਪੇ ਜਗਬੋਹਾਂ, ਤੂੰ ਆਪੇ ਨਦਰੀ ਜਗਤ ਪਰੋਵਾਂ, ਤੂੰ ਆਪੇ ਦੁੱਖ ਸੁਖ ਦੇਵਹਿ ਕਰਤੇ, ਗੁਰਮੁਖ ਹਰਿ ਦੇਖਾ ਬਨਿਆ, ਆਪੇ ਕਰਤਾ ਕਰੇ ਕਰਾਏ, ਆਪੇ ਸ਼ਬਦ ਗੁਰੂ ਮਨ ਵਸਾਏ, ਸ਼ਬਦੇ ਉਪਜੈ ਅੰਮ੍ਰਿਤ ਬਾਣੀ, ਗੁਰਮੁਖ ਆਖ ਸੁਨਾਵਨਿਆ, ਆਪੇ ਕਰਤਾ ਆਪੇ ਭੁਗਤਾ, ਬੰਧਨ ਤੋੜੈ ਸਦਾ ਹੈ ਮੁਕਤਾ, ਸਦਾ ਮੁਕਤ ਆਪੇ ਹੈ ਸੱਚਾ, ਆਪੇ ਅਲੱਖ ਲਖਾ ਬਨਿਆ, ਆਪੇ ਮਾਇਆ ਆਪੇ ਛਾਇਆ, ਆਪੇ ਕੱਢੇ ਆਪੇ ਮੋਹ ਸਭ ਜਗਤ ਪਾਇਆ, ਆਪੇ ਗੁਣਦਾਤਾ ਗੁਣ ਗਾਵੈ, ਆਪੇ ਆਖ ਸੁਨਾਵਨਿਆ, ਆਪੇ ਕਰੇ ਕਰਾਏ ਆਪੇ, ਆਪੇ ਥਾਪ ਥਾਪੇ ਆਪੇ, ਤੁਝ ਤੇ ਬਾਹਰ ਕਛੁ ਨਾ ਹੋਵੈ, ਤੂੰ ਆਪੇ ਕਾਰਾ ਲਾਵਨਿਆ, ਆਪੇ ਮਾਰੇ ਆਪ ਜੀਵਾਏ, ਆਪੇ ਮੇਲੇ ਮੇਲ ਮਿਲਾਏ, ਸੇਵਾ ਤੇ ਸਦਾ ਸੁਖ ਪਾਇਆ, ਗੁਰਮੁਖ ਸਹਿਜ ਸਮਾਵਨਿਆ, ਆਪੇ ਉੱਚਾ ਉੱਚੋ ਹੋਈ, ਜਿਸ ਆਪ ਵਿਖਾਲੇ ਸੋ ਵੇਖੈ ਕੋਈ, ਨਾਨਕ ਨਾਮ ਵਸੈ ਕਟੈ ਅੰਤਰ, ਆਪੇ ਵੇਖ ਵਿਖਾਲਨਿਆ, ਮਾਝ ਮਹੱਲਾ ਤੀਜਾ, ਮੇਰਾ ਪ੍ਰਭ ਭਰਪੂਰ ਰਿਹਾ ਸਭ ਥਾਈ, ਗੁਰ ਪ੍ਰਸਾਦੀ ਕਰਹੀ ਮੈਂ ਪਾਈ, ਸਦਾ ਸਰੇ ਵੀ ਇੱਕ ਮਨ ਧਿਆਈ, ਗੁਰਮੁਖ ਸੱਚ ਸਮਾਵਨਿਆ, ਅਵਾਰੀ ਜੀ ਅਵਾਰੀ ਜਗ ਜੀਵਨ ਮਨ ਵਸਾਵਨਿਆ, ਹਰ ਜਗ ਜੀਵਨ ਨਿਰਭਉ ਦਾਤਾ, ਗੁਰਮਤ ਸਹਿ ਸਮਾਵਨਿਆ, ਰਹਾਉ ਨੌ ਕਾ ਕਰ ਮੈਂ ਤਰਤੀ ਤੌਲ ਪਤਾਲਾ, ਕਰਹੀ ਮੈਂ ਪ੍ਰੀਤਮ ਸਦਾ ਹਵਾਲਾ, ਸਦਾ ਆਨੰਦ ਰਹੇ ਸੁਖਦਾਤਾ, ਗੁਰਮਤਿ ਸਹਿਜ ਸਮਾਵਨਿਆ, ਕਾਇਆ ਅੰਦਰ ਹਉਮੈ ਮੇਰਾ, ਜੰਮਣ ਮਰਨ ਨਾ ਚੂਕੈ ਫੇਰਾ, ਗੁਰਮੁਖ ਹੋਵੈ ਸੋ ਹਉਮੈ ਮਾਰੇ, ਸੱਚੋ ਸੱਚ ਧਿਆਵਨਿਆ, ਕਾਇਆ ਅੰਦਰ ਪਾਪ ਪੁੰਨ ਦੁਇ ਪਾਈ, ਦੁਹੀ ਮਿਲ ਕੇ ਸ੍ਰਿਸ਼ਟ ਉਪਾਈ, ਦੋਵੇਂ ਮਾਰ ਜਾਏ ਇਕਤ ਕਰ ਆਵੈ, ਗੁਰਮਤਿ ਸਹਿਜ ਸਮਾਵਨਿਆ, ਕਰ ਹੀ ਮਾਹੇ ਦੂਜੇ ਭਏ ਅਨੇਰਾ, ਚਾਨਣ ਹੋਵੈ ਛੋਡਾ ਹਉਮੈ ਮੇਰਾ, ਪ੍ਰਗਟ ਸ਼ਬਦ ਹੈ ਸੁਖਦਾਤਾ, ਅਣਦਿਨ ਨਾਮ ਧਿਆਵਨਿਆ, ਅੰਤਰ ਜੋਤ ਪ੍ਰਗਟ ਪਾਸਾਰਾ, ਗੁਰਸਾਖੀ ਮਿਟਿਆ ਅੰਧਿਆਰਾ, ਕਮਲ ਵਿਗਾਸ ਸਦਾ ਸੁਖ ਪਾਇਆ, ਜੋਤੀ ਜੋਤ ਮਿਲਾਵਨਿਆ, ਅੰਦਰ ਮਹਿਲ ਰਤਨੀ ਭਰੇ ਭੰਡਾਰਾ, ਗੁਰਮੁਖ ਪਾਏ ਨਾਮ ਅਪਾਰਾ, ਗੁਰਮੁਖ ਵਣਜੇ ਸਦਾ ਵਪਾਰੀ, ਲਾਹਾ ਨਾਮ ਸਦ ਪਾਵਨਿਆ, ਆਪੇ ਵੱਥ ਰੱਖੇ ਆਪੇ ਦੇ, ਗੁਰਮੁਖ ਵਣਜੈ ਕਈ ਕੇ, ਨਾਨਕ ਜਿਸ ਨਜ਼ਰ ਕਰੇ ਸੋ ਪਾਏ, ਕਰ ਕਿਰਪਾ ਮਨ ਵਸਾ ਬਨਿਆ, ਮਾਜ ਮਹੱਲਾ ਤੀਜਾ, ਹਰ ਆਪੇ ਮੇਲੇ ਸੇਵਕ ਰਾਏ, ਗੁਰ ਕੈ ਸ਼ਬਦ ਭਾਉ ਦੂਜਾ ਜਾਏ, ਹਰ ਨਿਰਮਲ ਸਦਾ ਗੁਣਦਾਤਾ, ਹਰ ਗੁਣਮੈ ਆਪ ਸਮਾਵਨਿਆ, ਹਵਾਰੀ ਜੀਉ ਵਾਰੀ, ਸੱਚ ਸੱਚਾ ਹਿਰਦੈ ਵਸਾ ਬਨਿਆ, ਸੱਚਾ ਨਾਮ ਸਦਾ ਹੈ ਨਿਰਮਲ, ਗੁਰ ਸ਼ਬਦੀ ਮਨ ਵਸਾ ਬਨਿਆ ਰਹਾਉ, ਆਪੇ ਗੁਰਦਾਤਾ ਕਰਮ ਵਿਧਾਤਾ, ਸੇਵਕ ਸੇਵੈ ਗੁਰਮੁਖ ਰਜਾਤਾ, ਅੰਮ੍ਰਿਤ ਨਾਮ ਸਦਾ ਜਨ ਸੁਹਾ, ਗੁਰਮਤਿ ਹਰ ਰਸ ਪਾਵਨਿਆ, ਇਸ ਗੁਫਾ ਮੈਂ ਇੱਕ ਥਾਨ ਸੁਹਾਇਆ, ਪੂਰਾ ਗੁਰ ਹਉ ਮੈਂ ਪਰਵ ਚੁਕਾਇਆ, ਅਣਦਿਨ ਨਾਮ ਸਲਾਹਾ ਨਿਰੰਗ ਰਾਤੇ, ਗੁਰ ਕਿਰਪਾ ਤੇ ਪਾਵਨਿਆ, ਗੁਰ ਕੈ ਸ਼ਬਦ ਗੁਫਾ ਵਿਚਾਰੇ, ਨਾਮ ਰੰਜਨ ਅੰਤਰ ਵਸੈ ਮੁਰਾਰੇ, ਹਰ ਗੁਣ ਗਾਵੇ ਸ਼ਬਦ ਸੁਹਾਏ, ਮਿਲ ਪ੍ਰੀਤਮ ਸੁਖ ਪਾਵਨਿਆ, ਜਮ ਜਗਾਤੀ ਦੂਜੇ ਪਾਏ ਕਰ ਲਾਏ, ਨਾਵੋਂ ਪੁੱਲੇ ਦੇਸ ਜਾਏ, ਕਾਲੀ ਮੋਤ ਕਾ ਲਿਖ ਲੇ ਵੈ ਰੱਤੀਓ ਮਾਸਾ ਧੋਲ ਕਢਾਵਨਿਆ, ਪਿਜੜੇ ਪਿਰ ਜੇਤਾ ਚੇਤਾ ਨਾਹੀ, ਦੂਜੇ ਮੁੱਠੀ ਰੋਵੈ ਤਾਹੀ, ਖਰੀ ਕੁਆਲੇ ਕਰੂਪ ਕਲਖਣੀ, ਸੁਪਨੇ ਫਿਰ ਨਹੀਂ ਪਾਵਨਿਆ, ਪਿਜੜੇ ਪਿਰ ਮਨ ਵਸਾਇਆ, ਪੂਰਾ ਗੁਰ ਹਦੂਰ ਦਿਖਾਇਆ, ਕਾਮਣ ਪਿਰ ਰਾਖਿਆ ਕੰਠਲਾ ਸ਼ਬਦੇ, ਪਿਰ ਰਾਵੈ ਸੇ ਸੁਹਾਵਨਿਆ, ਆਪੇ ਦੇਵੈ ਸਦ ਬੁਲਾਏ, ਆਪਣਾ ਨਾਉ ਮਨ ਵਸਾਏ, ਨਾਨਕ ਨਾਮ ਮਿਲੇ ਵਡਿਆਈ, ਆਣ ਦਿਨ ਸਦਾ ਗੁਰ ਗਾਵਨਿਆ, ਮਾਝ ਮਹੱਲਾ ਤੀਜਾ, ਉੱਤਮ ਜਨਮ ਸੁਥਾਨ ਹਵਾਸਾ, ਸਤਿਗੁਰ ਸੇਵੈ ਕਰਮਾ ਹਿਵਦਾਸਾ, ਹਰ ਰੰਗ ਰਹਿ ਸਦਾ ਰੰਗ ਰਾਤੇ, ਹਰ ਰਸ ਮਨ ਤ੍ਰਿਪਤਾ ਬਨਿਆ, ਹੋ ਵਾਰੀ ਜੀਉ ਵਾਰੀ, ਪੜ ਬੁਜ ਮਨ ਵਸਾ ਬਨਿਆ, ਗੁਰਮੁਖ ਪੜੈ ਹਰ ਨਾਮ ਸਲਾਹਾ, ਦਰ ਸਚ ਸੋਭਾ ਪਾਵਨਿਆ ਰਹਾਉ, ਅਲਖ ਭਿਉ ਹਰ ਰਹਿ ਸਮਾਏ, ਉਪਾਏ ਨ ਕੀਤੀ ਪਾਇਆ ਜਾਏ, ਕਿਰਪਾ ਕਰੇ ਤਾਂ ਸਤਿਗੁਰ ਭੇਟਾ, ਨਦਰੀ ਮੇਲ ਮਿਲਾਵਨਿਆ, ਦੂਜਾ ਪਾਏ ਪੜ ਨੀ ਬੂਜਾ, ਤ੍ਰਿਬਦ ਮਾਇਆ ਕਾਰਨ ਲੂਜਾ, ਤ੍ਰਿਬਦ ਬੰਧਨ ਟੁੱਟ ਗੁਰ ਸ਼ਬਦੀ, ਗੁਰ ਸ਼ਬਦੀ ਮੁਕਤ ਕਰਾਵਨਿਆ, ਇਹ ਮਨ ਚੰਚਲ ਵਸ ਨ ਆਵੈ, ਦੁਬਧਾ ਰਾਖ ਦਸ ਦਿਸਤਾ ਆਵੈ, ਬੇਕਾ ਕੀੜਾ ਬਿਖ ਮੈ ਰਾਤਾ, ਬਿਖ ਹੀ ਮਾਹੇ ਪਚਾ ਬਨਿਆ, ਹਉ ਹਉ ਕਰੇ ਤਾਂ ਆਪ ਜਨਾਏ, ਮਨ ਹਠ ਕਰਮ ਫਿਰ ਹਉ ਹਉ ਕਰੇ ਤਾਂ ਆਪ ਜਨਾਏ, ਬਹੁ ਕਰਮ ਕਰੇ ਕੇ ਥਾਇ ਨ ਪਾਏ, ਤੁਝਤੇ ਬਾਹਰ ਕਿਛੁ ਨਾ ਹੋਵੈ, ਬਖਸ਼ੇ ਸ਼ਬਦ ਸੁਹਾ ਬਨਿਆ, ਉਪਜੈ ਪਚੈ ਰਬੂਜੈ ਨਾਹੀ, ਅਣਦੇ ਦੂਜੇ ਭਏ ਫਿਰਾਹੀ, ਮਨਮੁਖ ਜਨਮ ਗਿਆ ਹੈ ਬਿਰਥਾ, ਅੰਤ ਗਿਆ ਪਛਤਾ ਬਨਿਆ, ਫਿਰ ਪਰ ਦੇ ਸਿੰਗਾਰ ਬਨਾਏ, ਮਨਮਖੰਦ ਐਸੇ ਕਰਮ ਕਮਾਏ, ਹਲਤਨਾ ਸੋਭਾ ਪਲਤਨਾ ਢੋਈ, ਪਿਰਥਾ ਜਨਮ ਗਵਾ ਬਨਿਆ, ਹਰ ਕਾ ਨਾਮ ਕਿਨੇ ਵਿਰਲਾ ਜਾਤਾ, ਪੂਰੇ ਗੁਰ ਕਾ ਸ਼ਬਦ ਪਛਾਤਾ, ਆਣ ਦਿਨ ਭਗਤ ਕਰੇ ਦਿਨ ਰਾਤੀ, ਸਹਿਜੇ ਹੀ ਸੁਖ ਪਾਵਨਿਆ, ਸਭ ਮੈਂ ਵਰਤ ਏਕੋ ਸੋਈ, ਗੁਰਮੁਖ ਵਿਰਲਾ ਬੂਝੈ ਕੋਈ, ਨਾਨਕ ਨਾਮ ਰਤੇ ਜਨ ਸੋਹਾ, ਕਰ ਕਿਰਪਾ ਆਪ ਮਿਲਾ ਬਨਿਆ, ਮਾਝ ਮਹੱਲਾ ਤੀਜਾ, ਮਨਮੁਖ ਪੜਾ ਪੰਡਿਤ ਕਹਾਵਾ, ਦੂਜੇ ਭਾਏ ਮਹਾਂ ਦੁਖ ਪਾਵੈ, ਵਿਖਿਆ ਮਾਤੇ ਕੇ ਸੂਜਾ ਨਾਹੀ, ਫਿਰ ਫਿਰ ਜੋਨੀ ਆਵਨਿਆ, ਹਉ ਵਾਰੀ ਜੀਉ ਵਾਰੀ, ਹਉ ਮੈਂ ਮਾਰ ਮਿਲਾਵਨਿਆ, ਗੁਰ ਸੇਵਾ ਤੇ ਹਰ ਮਨ ਵਸਿਆ, ਹਰ ਰਸ ਸਹਿਜ ਪਿਆਵਨਿਆ, ਰਾਹਾ ਵੇਦ ਪੜਾ ਹਰ ਰਸ ਨਹੀਂ ਆਇਆ, ਬਾਦ ਵਖਾਣੇ ਮੋਹੇ ਮਾਇਆ, ਅਗਿਆਨ ਮੱਤੀ ਸਦਾ ਅੰਧਿਆਰਾ, ਗੁਰਮੁਖ ਬੂਝ ਹਰ ਗਾਵਨਿਆ, ਅਕਤੋ ਕਥੀਏ ਸ਼ਬਦ ਸੁਹਾਵੈ, ਗੁਰਮਤੀ ਮਨ ਸਚੋ ਪਾਵੈ, ਸਚੋ ਸਚ ਰਵੈ ਦਿਨ ਰਾਤੀ, ਇਹ ਸਾ ਮਨ ਸੱਚ ਰੰਗਾਵਨਿਆ, ਜੋ ਸੱਚ ਰਤੇ ਤਿਨ ਸਚੋ ਪਾਵੈ, ਆਪੇ ਦੇ ਨ ਪਛੋ ਤਾਵੈ, ਗੁਰ ਕੈ ਸ਼ਬਦ ਸਦਾ ਸਚ ਜਾਤਾ, ਮਿਲ ਸਚੇ ਸੁਖ ਪਾਵਨਿਆ, ਕੁੜਕ ਸਤਨ ਮੈਲ ਨ ਲਾਗ, ਗੁਰਪ੍ਰਸਾਦੀ ਅਣ ਦਿਨ ਜਾਗ, ਨਿਰਮਲ ਨਾਮ ਬਸ ਖੜ ਪੀਤਰ, ਜੋਤੀ ਜੋਤ ਮਿਲਾ ਬਨਿਆ, ਤੇਰੇ ਗੁਣ ਪਰੇ ਹਰ ਸਤ ਨ ਜਾਣਾ, ਹੇ ਮਾਵਾਂ ਭੁੱਲੈ ਮੂਲੋਂ ਭੁੱਲੇ, ਅਗਰ ਸ਼ਬਦ ਨਾ ਪਛਾਣੈ, ਮੋਹ ਵਿਆਪੈ ਕੇ ਸੂਜੈ ਨਾਹੀ, ਗੁਰਮੁਖ ਗੁਰ ਸ਼ਬਦੀ ਹਰਪਾ ਬਨਿਆ, ਵੇਦ ਪੁਕਾਰ ਤ੍ਰਿਪਦ ਮਾਇਆ, ਮਨ ਮਖਨਾ ਬੂਜਾ ਦੂਜਾ ਪਾਇਆ ਤ੍ਰੈਗੁਣ ਪੜੇ ਹਰੇਕ ਨ ਜਾਣ ਹੇ ਬਿਨ ਬੂਜੇ ਦੁਖ ਪਾਵਨਿਆ ਜਾ ਤਿਸ ਭਾਵੈ ਤਾਂ ਆਪ ਮਿਲਾਏ ਗੁਰ ਸ਼ਬਦੀ ਸਿਰਸਾ ਦੁਖ ਚੁਕਾਏ ਹੇ ਨਾਨਕ ਨਾਵਾ ਕੀ ਸੱਚੀ ਵਿਡੇ ਨਾਮ ਮਨ ਸੁਖ ਪਾਵਨਿਆ ਮਾਜ ਮਹੱਲਾ ਤੀਜਾ ਨਿਰਗੁਣ ਸਰਗੁਣ ਆਪ ਸੋਈ ਤਾਤ ਪਛਾਣ ਸੁ ਪੰਡਿਤ ਹੋਈ ਆਪ ਤਰ ਸਗਲੇ ਕੁਲ ਤਾਰ ਹਰ ਨਾਮ ਮਨ ਸਭਨਿਆ ਵਾਰੀ ਜੀ ਵਾਰੀ ਹਰ ਚੱਕ ਸਾਧ ਪਾਵਨਿਆ ਹਰ ਰਕਸ ਸਚਾਖ ਸੇਜਨ ਨਿਰਮਲ ਨਿਰਮਲ ਨਾਮ ਧਿਆਵਨਿਆ ਰਹਾ ਸੋ ਨਿਕਰਮੀ ਜੋ ਸ਼ਬਦ ਵਿਚਾਰਾ ਅੰਤਰ ਤਤ ਗਿਆਨ ਹੋ ਮੈਂ ਮਾਰ ਨਾਮ ਪਦਾਰਥ ਨਉ ਨਿਧ ਪਾਏ ਤ੍ਰੈਗੁਣ ਮੀਠ ਸਮਾਵਨਿਆ ਹਉ ਮੈਂ ਕਰੇ ਨਿਹ ਕਰਮੀ ਨਾ ਹੋਵੈ ਗੁਰ ਪ੍ਰਸਾਦੀ ਹਉ ਮੈਂ ਖੋਵੈ ਅੰਤਰ ਪਵੇਕ ਸਦਾ ਆਪ ਵਿਚਾਰੇ ਹੇ ਗੁਰ ਸ਼ਬਦੀ ਗੁਣ ਗਾਵਨਿਆ ਹਾਂ ਹਰ ਸਰ ਸਾਗਰ ਨਿਰਮਲ ਸੋਈ ਸੰਤ ਜੁਗ ਨਿਤ ਗੁਰਮੁਖ ਹੋਈ ਇਸਨਾਨ ਕਰੇ ਸਦਾ ਦਿਨ ਰਾਤੀ ਹਉ ਮੈਂ ਮੈਲ ਚੁਕਾਵਨਿਆ ਨਿਰਮਲ ਹੰਸਾ ਪ੍ਰੇਮ ਪਿਆਰ ਹਰ ਸਰ ਵਸ ਹਮੈ ਮਾਰ ਐਸਾ ਪ੍ਰੀਤ ਸ਼ਬਦ ਸੱਚ ਹਰ ਸਾਚਾ ਹਰ ਸਰ ਵਾਸਾ ਪਾਵਨਿਆ ਮਨਮੁਖ ਸਦਾ ਬਾਗ ਮੈਲਾ ਮਲ ਹਉ ਮੈਂ ਮਲ ਲਾਈ ਇਸਨਾਨ ਕਰੇ ਪਰ ਮੈਲ ਨਾ ਜਾਈ ਜੀਵਤ ਮਰੈ ਗੁਰ ਸ਼ਬਦ ਵਿਚਾਰ ਹਉ ਮੈਂ ਮੈਲ ਚੁੱਕਾ ਬਨਿਆ ਰਤਨ ਪਦਾਰਥ ਕਰਤੇ ਪਾਇਆ ਪੂਰਾ ਸਤਿਗੁਰ ਸ਼ਬਦ ਸੁਨਾਇਆ ਗੁਰ ਪ੍ਰਸਾਦ ਮਿਟਿਆ ਅੰਧਿਆਰਾ ਕਟ ਚਾਨਣ ਆਪ ਪਛਾਨਣਿਆ ਆਪ ਉਪਾਏ ਤਾਂ ਆਪੇ ਵੇਖ ਸਤਿਗੁਰ ਸਿਵੇ ਸੋਜਨ ਲਿਖ ਨਾਨਕ ਨਾਮ ਬਸ ਕਟ ਅੰਤਰ ਗੁਰ ਕਿਰਪਾ ਤੇ ਪਾਵਨਿਆ ਮਾਜ ਮਹੱਲਾ ਤੀਜਾ ਮਾਇਆ ਮੋਹ ਜਗਤ ਸੁਭਾਇਆ ਤ੍ਰੈਗੁਣ ਦਿਸੇ ਮੋਹਿ ਮਾਇਆ ਗੁਰਪ੍ਰਸਾਦੀ ਕੋ ਬਿਰਲਾ ਚੂਜਾ ਹਉ ਮੈਂ ਚੌਥੇ ਪਦਲੇ ਬਿਲਾਵਨਿਆ ਹਉ ਵਾਰੀ ਜਿਉ ਵਾਰੀ ਮਾਇਆ ਮੋਹ ਸ਼ਬਦ ਜਲਾ ਬਨਿਆ ਮਾਇਆ ਮੋਹ ਜਲਾਏ ਹਸੋ ਹਰ ਸੋ ਜਤ ਲਾਏ ਹਰ ਦਰ ਵੈਲੀ ਸੋਭਾ ਪਾਵਨਿਆ ਰਹਾ ਦੇਵੀ ਦੇਵਾ ਮੂਲ ਹੈ ਮਾਇਆ ਸਿਮਰ ਸਾਸਤ ਜਿਨੋ ਪਾਇਆ ਕਾਮ ਕ੍ਰੋਧ ਪਸਰੈ ਸੰਸਾਰ ਆਏ ਜਾਏ ਦੁਖ ਪਾਵਨਿਆ ਤਿਸ ਵਿੱਚ ਗਿਆਨ ਰਤਨਿਕ ਪਾਇਆ ਗੁਰ ਪ੍ਰਸਾਦੀ ਮਨ ਵਸਾਇਆ ਜਸੋ ਸੰਜਮ ਸੱਚ ਕਮਾਵੈ ਗੁਰ ਪੂਰਾ ਭਾਗ ਨਾਮ ਧਿਆਵਨਿਆ ਪਈ ਅੜੈ ਤਨ ਭਰਮ ਭੁਲਾਣੀ ਦੂਜੇ ਲਾਗੀ ਫਿਰ ਪਛੋਤਾਣੀ ਹਾਲਤ ਪਾਲਤ ਦੋਵੇਂ ਗਵਾਏ ਸੁਪਣੇ ਸੁੱਖ ਨਾ ਪਾਵਨਿਆ ਪਈ ਅੜੈ ਤਨ ਕੰਸ ਮਾਲੇ ਗੁਰ ਪ੍ਰਸਾਦੀ ਵੇਖ ਨਾਲੇ ਸੁਪਣੇ ਸੁੱਖ ਨਾ ਪਾਵਨਿਆ ਪਈ ਅੜੇ ਤਨ ਕੰਸ ਮਾਲੇ ਗੁਰਪ੍ਰਸਾਦੀ ਵੇਖੇ ਨਾਲੇ ਫਿਰ ਕੇ ਸਹਿਜਰ ਰੰਗ ਰਾਤੀ ਸ਼ਬਦ ਸਿੰਘਾਰ ਬਿਨਾ ਬਣਿਆ ਸਫਲ ਜਨਮ ਜਨਮ ਸਤਿਗੁਰ ਪਾਇਆ ਦੂਜਾ ਪਾ ਗੁਰ ਸ਼ਬਦ ਜਲਾ ਏਕੋ ਰਬ ਰਹਿਆ ਘਟੇ ਅੰਤਰ ਮਿਲ ਸਤਸੰਗਤ ਹਰ ਗੁਣ ਗਵਨਿਆ ਸਤਿਗੁਰ ਨਾ ਸੇਵੇ ਸੁਕਾਹੇ ਆਇਆ ਜਗ ਜੀਵਨ ਬਿਰਥਾ ਜਨਮ ਗਵਾਇਆ ਮਨਮੁਖ ਨਾਮ ਚੇਤਨਾ ਆਵੈ ਬਿਨ ਨਾਵੈ ਬਦੁਖ ਪਾਵਨਿਆ ਜਨ ਸਿਸ਼ਟ ਸਾਜੀ ਸੋਈ ਜਾਣਾ ਆਪੇ ਮੇਲੇ ਸ਼ਬਦ ਪਛਾਣ ਨਾਨਕ ਨਾਮ ਮਿਲਿਆ ਤਿੰਨ ਜਨ ਕੋ ਜਿਨ ਤੁਰ ਮਸਤਕ ਲੇਖ ਲਿਖਾਵਨਿਆ ਮਾਜ ਮਹੱਲਾ ਚੌਥਾ ਆਦਿ ਪੁਰਖ ਪਰੰਪਰਾ ਆਪੇ ਆਪੇ ਥਾ ਆਪੇ ਥਾਵ ਥਾਪੇ ਸਭ ਮੈਂ ਵਰਤੇ ਏਕੋ ਸੋਈ ਗੁਰਮੁਖ ਸੋਭਾ ਪਾਵਨਿਆ ਹਵਾਰੀ ਜੀਵ ਵਰਨ ਕਰੀ ਨਾਮ ਧਿਆਵਨਿਆ ਤਿਸ ਰੂਪ ਨਾ ਦੇਖਿਆ ਘਟ ਘਟ ਦੇਖਿਆ ਗੁਰਮੁਖ ਲੱਖ ਲਿਖਾਵਨਿਆ ਰਾਹਾਵ ਤੂੰ ਦਯਾਲ ਕਿਰਪਾਲ ਪ੍ਰਭ ਸੋਈ ਤੁਦ ਬਿਨ ਦੂਜਾ ਅਵਰ ਨਾ ਕੋਈ ਗੁਰਪ੍ਰਸਾਦ ਕਰੇ ਨਾਮ ਦੇਵ ਨਾਮੇ ਨਾਮ ਧਿਆਵਨਿਆ ਤੂੰ ਆਪੇ ਸੱਚਾ ਸਿਰਜਣਹਾਰਾ ਭਗਤੀ ਭਰੇ ਤੇਰੇ ਪੰਡਹਾਰਾ ਗੁਰਮੁਖ ਨਾਮ ਲਭਨ ਭੀਜਾ ਸਹਿਜ ਸਮਾਧ ਲਗਾਵਨਿਆ ਅਣਦਿਨ ਗੁਣ ਗਾਵਾਂ ਪ੍ਰਭ ਤੇਰੇ ਤੁਦ ਸਲਾਹੀ ਪ੍ਰੀਤਮ ਮੇਰੇ ਤੁਦ ਬਿਨ ਅਵਰ ਨਾ ਕੋਈ ਜਾਚਾਂ ਗੁਰਪ੍ਰਸਾਦੀ ਤੂੰ ਪਾਵਨਿਆ ਅਗਮ ਅਗੋਚਰ ਮਿਹਤ ਨਹੀਂ ਪਾਈ ਆਪਣੀ ਕਿਰਪਾ ਕਰੇ ਤੂੰ ਰਹਿ ਮਿਲਾਈ ਪੂਰੇ ਗੁਰ ਕਾ ਸ਼ਬਦ ਧਿਆਈਐ ਸ਼ਬਦ ਸਿਵ ਸੁਖ ਪਾਵਨਿਆ ਰਸਨਾ ਗੁਣਵੰਤੀ ਗੁਣ ਗਾਵੈ ਨਾਮ ਸਲਾਹੇ ਸੱਚੇ ਭਾਵੈ ਗੁਰਮੁਖ ਸਦਾ ਰਹੇ ਰੰਗ ਰਾਤੀ ਮਿਲ ਸੱਚੇ ਸੋਭਾ ਪਾਵਨਿਆ ਮਨਮੁਖ ਕਰਮ ਕਰੇ ਅਹੰਕਾਰੀ ਜੂਏ ਜਨਮ ਸਭ ਬਾਜੀ ਹਾਰੀ ਅੰਤਰ ਲੋਭ ਮਹਾ ਗੁਬਾਰਾ ਫਿਰ ਅਵਨ ਜਵਨਿਆ ਆਪੇ ਕਰਤਾ ਦੇ ਵਡਿਆਈ ਜਿਨ ਕੋ ਆਪ ਲਿਖਤ ਧੁਰ ਪਾਈ ਨਾਨਕ ਨਾਮ ਮਿਲੇ ਪਉ ਪੰਜਨ ਗੁਰ ਸ਼ਬਦੀ ਸੁਖ ਪਾਵਨਿਆ ਮਾਝ ਮਹੱਲਾ ਪੰਜਵਾ ਘਰ ਪਹਿਲਾ ਅੰਤਰ ਰੱਖਣਾ ਜੇ ਲਖਿਆ ਨਾਮ ਰਤਨ ਲੈ ਗੁਜਾ ਹਰ ਰਖਿਆ ਅਗਮੇ ਗੋਚਰ ਸਭ ਤੇ ਉੱਚਾ ਮਾਇਆ ਮੋਹ ਚੁਕਾ ਬਨਿਆ ਹਉ ਵਾਰੀ ਜੀਓ ਵਾਰੀ ਕਾਲ ਮੈਂ ਨਾਮ ਸੁਣਾ ਬਨਿਆ ਸੱਚ ਸੰਤ ਪਿਆਰੇ ਸੱਚ ਧਾਰੇ ਵੱਡ ਭਾਗੀ ਦਰਸ਼ਨ ਪਿਆ ਬਨਿਆ ਰਹਾਉ ਸਾਧਕ ਸਿੱਧ ਸਹਿ ਕੋ ਫਿਰਦੇ ਬ੍ਰਹਮੇ ਇੰਦਰ ਧਿਆਨ ਹਿਰਦੇ ਕੋੜ ਤੇਜ ਸਹਿ ਖੋਜਤ ਤਾ ਕੋ ਗੁਰ ਮਿਲ ਹਿਰਦੈ ਗਾ ਬਨਿਆ ਆਠ ਪੈਸ ਤੁਧ ਜਾਪੇ ਪਵਨਾ ਧਰਤੀ ਸੇਵਕ ਪਾਏ ਚਰਨਾ ਸੁਖਾਣੀ ਬਾਣੀ ਸਰਬਨਵਾਸੀ ਸਭਨਾ ਕਹਿ ਮਨ ਭਵਨਿਆ ਸੱਚਾ ਸਾਹਿਬ ਗੁਰਮੁਖ ਜਾਪੇ ਪੂਰੇ ਗੁਰ ਕਾ ਸ਼ਬਦ ਸੰਜਾਪੈ ਜਿਨ ਪੀਆ ਸਹੀ ਤ੍ਰਿਪਤਾ ਸਹਿ ਸੱਚੇ ਸੱਚੇ ਕਾ ਬਨਿਆ ਤਿਸ ਵਿੱਚ ਸਹਿਜਾ ਤਿਸ ਕਰਮ ਤਿਸ ਕਰ ਸਹਿਜਾ ਸੋਈ ਸੁਹੇਲਾ ਅਹੰਤ ਵਿਨੋਦ ਕਰੇ ਸਦਕੇਲਾ ਸੁਤਨਵੰਤਾ ਸੋ ਵੱਡ ਸ਼ਾਹ ਜੋ ਗੁਰਚਰਨੀ ਮਨ ਲਾ ਬਨਿਆ ਪਹਿਲੋਂ ਦੇ ਤੇ ਰਿਸ਼ਕ ਸੰਭਾਹਾ ਪਿੱਛੋਂ ਦੇ ਤਾ ਜੰਤ ਪਾਹਾ ਤੁਧ ਜੇਵੜ ਦਾਤਾ ਵਰਨਾ ਸਵਾਮੀ ਲਵੇ ਨਾ ਕੋਈ ਲਵਨਿਆ ਜਿਸ ਤੋਂ ਤੁੱਟਾ ਸੋਤ ਸਾਧਨਾ ਕਮ ਅੰਤਰ ਕਮਾ ਆਪ ਤਰੇ ਸਗਲੇ ਕੁਲ ਤਾਰੇ ਤਿਸ ਦਰਗੇ ਠਾਕ ਨਾ ਪਾਵਨਿਆ ਤੂੰ ਵੱਡਾ ਤੂੰ ਉੱਚੋ ਉੱਚਾ ਤੂੰ ਬੇਅੰਤ ਮਾਤਮ ਉੱਚੋ ਮੂਚਾ ਹਉ ਕੁਰਬਾਣੀ ਤੇਰੇ ਵਜਾ ਨਾਨਕ ਦਾਸ ਸਭ ਨੇ ਮਾਜ ਮਹੱਲਾ ਪੰਜੇਵਾ ਕੌਣ ਸੋ ਮੁਕਤਾ ਕੌਣ ਸੋ ਯੁਗਤਾ ਕੌਣ ਸੋ ਗਿਆਨੀ ਕੌਣ ਸੋ ਗਿਆਨੀ ਕੌਣ ਸੋ ਭਗਤਾ ਕੌਣ ਸੋ ਗ੍ਰਹੀ ਕੌਣ ਉਦਾਸੀ ਕੌਣ ਸੋ ਕੀਮਤ ਪਾਏ ਜੀਓ ਕਿਨ ਬਿਧ ਵਾਧਾ ਕਿਨ ਬਿਧ ਛੂਟਾ ਕਿਨ ਬਿਧ ਆਵਣ ਜਾਵਣ ਟੂਟਾ ਕੌਣ ਕਰਮ ਕੌਣ ਨੇ ਕਰਮਾ ਕੌਣ ਸੋ ਕਹਿ ਕਹਾਏ ਜੀਓ ਕੌਣ ਸੋ ਸੁਖੀਆ ਕੌਣ ਸੋ ਦੁਖੀਆ ਕੌਣ ਸੋ ਸਨਮੁਖ ਕੌਣ ਮੁਖੀਆ ਕਿਨ ਬਿਧ ਮਿਸਲਿਆ ਕਿਨ ਬਿਧ ਕਿਨ ਬਿਧ ਮਿਲੀਏ ਕਿਨ ਬਿਧ ਵਿਛਰੇ ਇਹ ਬਿਧ ਕੌਣ ਪ੍ਰਗਟਾਏ ਜੀਓ ਕੌਣ ਸੋ ਅੱਖਰ ਜੇ ਧਾਵਤ ਰਹਿਤਾ ਕੌਣ ਉਪਦੇਸ਼ ਦੁੱਖ ਸੁਖ ਸਮਸਿਤਾ ਕੌਣ ਸੋ ਚਾਲ ਜਦ ਪਰਮ ਧਿਆਏ ਕਿਨ ਬਿਧ ਕੀਰਤਨ ਗਾਏ ਜੀਓ ਗੁਰਮੁਖ ਮੁਕਤਾ ਗੁਰਮੁਖ ਜੁਗਤਾ ਗੁਰਮੁਖ ਗਿਆਨੀ ਗੁਰਮੁਖ ਭਗਤਾ ਹਾ ਤਨ ਗ੍ਰਹਿ ਉਦਾਸੀ ਗੁਰਮੁਖ ਗੁਰਮੁਖ ਕੀਮਤ ਪਾਏ ਜੀਓ ਹਮੈ ਬਾਧਾ ਗੁਰਮੁਖ ਛੂਟਾ ਗੁਰਮੁਖ ਆਵਣ ਜਾਵਣ ਤੂਟਾ ਗੁਰਮੁਖ ਕਰਮ ਗੁਰਮੁਖ ਨਿਹ ਕਰਮਾ ਗੁਰਮੁਖ ਕਰੇ ਸੋ ਸੋ ਪਾਏ ਜੀਓ ਗੁਰਮੁਖ ਸੁਖੀਆ ਮਨਮੁਖ ਦੁਖੀਆ ਗੁਰਮੁਖ ਸਨਮੁਖ ਵੇ ਮੁਖ ਗੁਰਮੁਖ ਸਨਮੁਖ ਵਨਮੁਖ ਵੇ ਮੁਖੀਆ ਗੁਰਮੁਖ ਵੇਲ ਕਰੇ ਕਾ ਤਸਨੋ ਗੁਰਮੁਖ ਮਿਲਿਆ ਮਨਮੁਖ ਵਿਚਰੇ ਗੁਰਮੁਖ ਪਟਾਏ ਜੀਓ ਗੁਰਮਦ ਗੁਰਮੁਖ ਅਖਰ ਜਿਤਾਵਤ ਰਹਿਤਾ ਗੁਰਮੁਖ ਗੁਰਮੁਖ ਦੁੱਖ ਸੁਖ ਸਮ ਸਹਿਤਾ ਗੁਰਮੁਖ ਚਾਲ ਜਿਤ ਪਾਰਮ ਧਿਆਏ ਗੁਰਮੁਖ ਕੀਰਤਨ ਗਾਏ ਜੀਓ ਸਗਲੀ ਬਣਤ ਬਣਾਈ ਆਪੇ ਆਪੇ ਕਰੇ ਕਰਾਏ ਥਾਪੇ ਇੱਕ ਸੇ ਹੋਏ ਅਨੰਤਾ ਨਾਨਕ ਇੱਕ ਸਮਾਹੇ ਸਮਾਏ ਜੀਓ ਮਾਜ ਮਹੱਲਾ ਪੰਜਵਾ ਪ੍ਰਭ ਅਵਨਾਸੀ ਤਾਂ ਕਿਆ ਕਾੜਾ ਹਰ ਭਗਵੰਤਾ ਤਾਜਨ ਖਰਾ ਸੁਖਾਲਾ ਜੀ ਪ੍ਰਾਣ ਮਨ ਸੁਖਦਾਤਾ ਤੂੰ ਕਰੇ ਸੋਈ ਸੁਖ ਪਵਨਿਆ ਹਵਾਰੀ ਜੀਵ ਵਾਰੀ ਗੁਰਮੁਖ ਮਨ ਤਾਨ ਪਵਨਿਆ ਤੂੰ ਮੇਰਾ ਪਰਬਤ ਤੂੰ ਮੇਰਾ ਓਲਾ ਤੁਮ ਸੰਗ ਲਵੇ ਨਾ ਲਵਨਿਆ ਰਹਾ ਉਪਾ ਤੇਰਾ ਕੀ ਆਹਾ ਜਿਸ ਲਾਗੇ ਮੀਠਾ ਪੁਕਾੜਗੜ ਪਰਬਨ ਤੰਜਨ ਡੀਠਾ ਥਾਂ ਥਨ ਤੂਹਾ ਤੂਹਾ ਇੱਕੋ ਇੱਕ ਵਰਤਾਵਨਿਆ ਸਗਲ ਮਨੋਰਥ ਦੇਵਨ ਹਾਰਾ ਭਗਤੀ ਭਾਏ ਪਰੇ ਭੰਡਾਰਾ ਦਇਆ ਧਾਰ ਰੱਖੇ ਤੁਧ ਸੇਈ ਪੂਰਾ ਕਰਮ ਸਮਾਵਨਿਆ ਅੰਧ ਕੁਪਤੇ ਕੰਡੇ ਚਾੜੇ ਕਰ ਕਿਰਪਾ ਦਾਸ ਨਦਰ ਨਿਹਾਲੇ ਗੁਣ ਗਾਵੇ ਪੂਰਨ ਅਵਨਾਸੀ ਕੈਸੋਂ ਤੁੱਟ ਨਾ ਆਵਨਿਆ ਇੱਥੇ ਉੱਥੇ ਹੇ ਤੂੰ ਰਖਵਾਲਾ ਮਾਤ ਗਰਭ ਮੈਂ ਤੁਮ ਹੀ ਪਾਲਾ ਮਾਇਆ ਅਗਨ ਨਾ ਪੋਹੈ ਤਿਨ ਕੋ ਰੰਗ ਰਤੇ ਗੁਣ ਗਾਵਨਿਆ ਕਿਆ ਗੁਣ ਤੇਰੇ ਅਕਸ਼ਮਾਲੀ ਬਣ ਤਨ ਅੰਤਰ ਤੁਧ ਨਿਹਾਲੀ ਤੂੰ ਮੇਰਾ ਮੀਰ ਸਾਜਨ ਮੇਰਾ ਸਵਾਮੀ ਤੁਧ ਨਾ ਜਾਣਿਆ ਜਿਸ ਕੋ ਤੁਪਰ ਪੈ ਸਹਾਈ ਤਿਸ ਤੱਤੀ ਵਾਉ ਨ ਲਾਗੈ ਕਾਈ ਤੂੰ ਸਾਹਿਬ ਸਰਨ ਸੁਖਦਾਤਾ ਤੂੰ ਸਾਹਿਬ ਸਰਨ ਸੁਖਦਾਤਾ ਸਤਸੰਗਤ ਜਾ ਪ੍ਰਗਟਾ ਬਣਿਆ ਤੂੰ ਊਚ ਅਥਾ ਅਪਾਰ ਅਮੋਲਾ ਤੂੰ ਸਾਚਾ ਸਾਹਿਬ ਦਾਸ ਤੇਰਾ ਗੋਲਾ ਤੂੰ ਮੀਰਾ ਸਾਚੀ ਠੁਕਰਾਈ ਨਾਨਕ ਬਲ ਬਲ ਜਾ ਬਣਿਆ ਮਾਜ ਮਹੱਲਾ ਪੰਜਵਾ ਕਰ ਦੂਜਾ ਨਿਤਨ ਦੇ ਸੰਭਾਲੀਆ ਨਿਤ ਨਿਤ ਦੇ ਸੰਭਾਲੀਏ ਸੰਤਾਂ ਮੁੱਲ ਪਾਈਏ ਸਹੀ ਸੁੰਦਰ ਨਿਤਨ ਦੇ ਸੰਭਾਲੇ ਮੂਲ ਨਾ ਮਨੋ ਵਿਸਾਰੀ ਰਹਿ ਸੰਤਾਂ ਸੰਗਤ ਪਾਏ ਜੇ ਜਮ ਕੇ ਪੰਥ ਨਾ ਜਾਈ ਤੋ ਸਰ ਕਾ ਨਾਮ ਲੈ ਤੇਰੇ ਕੁਲਾਂ ਲਾਗੇ ਗਾਲ ਜੀਓ ਜੋ ਸਿਮਰੰਦੇ ਸਾਈਐ ਨਰਕ ਨਾ ਸਹੀ ਪਾਈਐ ਤਾਤੀ ਭਾਵਨਾ ਲੱਗ ਗਈ ਜਿਨ ਮਨ ਬਿਠਾ ਆਏ ਜੀਓ ਸਹੀ ਸੁੰਦਰ ਸੋਹਣੇ ਸਾ ਸੰਗ ਜਿਨ ਬਹਿਨੇ ਹਰ ਤਨ ਸਿਨੀ ਸੰਜਿਆ ਸਹੀ ਗੰਭੀਰ ਪਾਰ ਜੀਓ ਹਰ ਅਮੇ ਰਸਾਇਣ ਪੀਵੀਐ ਮੋਹ ਡਿੱਠੇ ਜਨ ਕੇ ਜੀਵੀਐ ਕਾਰਜ ਸਭ ਸਵਾਰ ਲੈ ਨਿਤ ਪੂਜੋ ਗੁਰ ਕੇ ਪਾਮ ਜੀਓ ਜੋ ਹਰ ਕੀਤਾ ਆਪਣਾ ਤਿਰਸਾ ਗੁਸਾਈ ਜਪਣਾ ਸੋ ਸੂਰਾ ਪ੍ਰਧਾਨ ਸੋ ਮਸਤਕ ਜਿਸਤੇ ਭਗ ਜੀਓ ਮਨ ਮਨ ਦੇ ਪ੍ਰਭਾ ਬਗਾਹੀਆ ਇਹ ਰਾਸ ਭੋਗਣ ਪਾਤਸ਼ਾਹੀਆ ਮੰਦਾ ਮੂਲ ਨਾ ਉਪਜੋ ਤਰੇ ਸੱਚੀ ਕਰ ਲਗ ਜੀਓ ਕਰਤਾ ਮਨ ਵਸਾਇਆ ਅਟਲ ਪਦਾਰਥ ਪਾਇਆ ਲਾਏ ਅੰਚਲ ਨਾਨਕ ਤਾਰੇ ਜਿੱਤਾ ਜਨਮ ਅਪਾਰ ਜੀਓ ਏਕੋ ਅੰਕਾਰ ਸਤਿਗੁਰ ਪ੍ਰਸਾਦ ਮਾਜ ਮਹੱਲਾ ਪੰਜਵਾ ਕਰ ਤੀਜਾ ਹਰ ਜਾਪ ਜਪੇ ਮਨ ਧੀਰੇ ਰਹਾਓ ਸਿਮਰ ਸਿਮਰ ਗੁਰਦੇਵ ਮਿਟ ਗਏ ਭੈ ਦੂਰੇ ਸ਼ਰਨ ਆਵੇ ਪਾਰ ਬਮਕੀ ਤਾਂ ਫਿਰ ਕਾਹੇ ਚੂਰੇ ਚਰਨ ਸਿਵ ਸੰਸਦ ਕੇ ਸਗਲ ਮਨੋਰਥ ਪੂਰੇ ਕਟ ਕਟ ਏਕ ਵਰਤਦਾ ਜਾਲ ਥਲ ਮਾਹੀ ਹਲ ਪੂਰੇ ਪਾਪ ਵਿਨਾਸਨ ਸੇਵਿਆ ਪਵਿੱਤਰ ਸੰਤਨ ਕੀ ਧੂਰੇ ਸਭ ਛਡਾਈ ਖਸਮ ਆਪ ਹਜ ਪਈ ਠਰੂਰੇ ਕਰਤੇ ਕੀਅਤ ਪਾਪ ਸੋ ਦੁਸ਼ਟ ਹੋਏ ਮੂਏ ਹੋਏ ਮੂਰੇ ਨਾਨਕ ਰਤਾ ਸਚਨ ਹਿਰ ਵੇਖੈ ਸਦਾ ਹਜੂਰੇ ਬਾਰਾਂ ਬਾਹ ਮਾਂਜ ਮਹੱਲਾ ਪੰਜਵਾ ਘਰ ਚੌਥਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਕਿਰਤ ਕਰਮ ਕੇ ਵੀ ਛੜੇ ਕਰ ਕਿਰਪਾ ਮੇਲੋ ਰਾਮ ਚਾਰ ਕੁੰਡ ਦਾ ਦਿਸ ਭਾਵੇਂ ਥਕ ਪ੍ਰਭ ਕੀ ਸਾਮ ਧੇਨ ਦੁੱਧ ਅਤੇ ਪਾ ਬਾਹਰੀ ਕਿਤਨਾ ਵੇ ਕਾਮ ਜਲ ਬਿਨ ਸਾਖ ਕੁਮਲਾਵਤੀ ਉਪਜਾ ਨਾਹੀ ਦਾਮ ਹਰ ਨਾਨਾ ਮਿਲੀਏ ਸਾਜਨਾ ਕਦ ਪਾਈਏ ਬਿਸਰਾਮ ਜਿਤ ਘਰ ਹਰ ਕੰਤਨਾ ਪ੍ਰਗਟਈ ਪਠ ਨਗਰ ਸੇਗ ਰਾਮ ਸਰਵ ਸਿੰਗਾਰ ਤਮੁਲ ਰਸ ਸਣ ਦੇਹੀ ਸਭ ਖਾਮ ਸਭ ਪ੍ਰਭ ਸਵਾਮੀ ਕੰਤ ਬਿਹੋਣੀਆਂ ਹਾਂ ਮੀ ਸੱਜਣ ਸਭ ਜਾਣ ਸੁਵੀਤ ਨਾਨਕੀ ਬੇਨੰਤੀਆ ਕਰ ਕਿਰਪਾ ਦੀਜੈ ਨਾਮ ਨਾਨ ਹਰ ਮੇਲੋ ਸਵਾਮੀ ਹੀ ਸੰਗ ਪ੍ਰਭ ਜਿਸ ਕਾ ਨਿਹ ਚਲ ਤਾਮ ਚੇਤ ਗੋਵਿੰਦ ਅਰਾਧੀਐ ਹੋਵੈ ਆਨੰਦ ਕਨਾ ਸੰਤ ਜਨਾ ਮਿਲ ਪਾਈਐ ਰਸਨਾ ਨਾਮ ਪਨਾ ਜਿਨ ਪਾਇਆ ਪ੍ਰਭ ਆਪਣਾ ਆਏ ਤਿਸ ਗਨਾ ਇੱਕ ਖਿਣ ਤਿਸ ਬਿਨ ਜੀਵਨ ਨਾ ਬਿਰਥਾ ਜਨਮ ਜਨਾ ਜਲ ਥਲ ਮਹੀਲ ਪੂਰੇ ਰਵੇ ਵਿੱਚ ਵਨਾ ਸੋ ਪ੍ਰਭ ਚੇਤਨਾ ਆਵਈ ਕਿਤੜਾ ਦੁੱਖ ਗਨਾ ਜਿਨੀ ਰਾਵਿਹਾ ਸੋ ਪ੍ਰਭੂ ਜਿਨੀ ਰਾਵੈ ਸੋ ਪ੍ਰਭੂ ਤਿੰਨਾ ਪਾਗ ਮਨਾ ਹਰ ਦਰਸ਼ਨ ਕੋ ਮਨ ਲੋਚਦਾ ਨਾਨਕ ਪਿਆਸ ਮਨਾ ਹਰ ਚਾਹ ਸਾਜਨ ਪੁਰਖ ਵਿਸਾ ਚੇਤ ਮਿਲਾਇ ਸਪਰੂ ਤਿਸਕੇ ਪਾਇ ਲਗਾ ਵਿਸਾਖ ਤਿਨਕੇ ਵਾਡੀਆ ਪ੍ਰੇਮ ਵਿਸ਼ਾਮ ਵਿਛੋਹ ਹਰ ਸਾਜਨ ਪੁਰਖ ਵਿਸਾਰ ਕੇ ਲੱਗੀ ਮਾਇ ਧਰੋਹ ਰਾਹਾ ਉਤਪੁੱਤ ਸੰਗਤਨ ਹਰ ਅਵਨਾਸੀ ਓਹ ਪੁੱਤਰ ਕਰਤਨਾ ਸੰਗਤਨ ਹਰ ਅਵਨਾਸੀ ਓਹ ਪਲਟ ਪਸਲੀ ਮੋਹ ਝੂਠੇ ਤੰਦੈ ਮੋਹ ਇੱਕ ਸਰ ਕੇ ਨਾਮ ਬਿਨ ਅੱਗੇ ਲਈਏ ਖੋਹ ਦੇਵ ਸਰਵ ਗਿਚਨਾ ਪ੍ਰਭਿਨ ਬਰਨਾ ਕੂ ਏ ਨਾਨ ਪ੍ਰੀਤਮ ਚਰਨੀ ਜੁਲ ਕੇ ਤਿੰਨ ਕੇ ਨਿਰਮਲ ਸੋ ਏ ਨਾਨਕ ਕੀ ਪ੍ਰਭੇਂਤੀ ਪ੍ਰਮਿਲੋ ਪ੍ਰਾਪਤ ਹੋਏ ਬੈਸਾਖ ਸੁਹਾਵਾ ਤਾਂ ਲੱਗਾ ਜਾਂ ਸੰਤ ਭੇਟੇ ਹਰ ਸੋਏ ਹਰ ਜੇਠ ਜੁੜਨ ਦਾ ਲੋੜੀਏ ਜਿਸ ਅੱਗੇ ਸਭ ਨਿਬੰਨ ਹਰ ਸੱਜਣ ਦਾਵਣ ਲੱਗਿਆ ਕਿਸੇ ਨਾ ਦੇਈ ਬੰਨ ਮਾਣਕ ਮੋਤੀ ਨਾਮ ਪ੍ਰਭ ਹੁਣ ਲੱਗਾ ਨਾਹੀ ਸੰਨ ਰੰਗ ਸਭੇ ਨਾਰਾਇਣ ਜੇਤੇ ਮਨ ਪਾਵਨ ਜੋ ਹਰ ਲੋੜੈ ਸੁਖ ਕਰੇ ਸੋਈ ਜੀ ਕਰਨ ਜੋ ਪ੍ਰਭ ਕੀਤੇ ਆਪਣੇ ਸਹੀ ਕਹੀਆ ਧਨ ਆਪਣ ਲੀਆ ਜੇ ਮਿਲੈ ਵਿਛੜ ਕੋ ਰਵਨ ਸਾਧੂ ਸੰਗ ਪ੍ਰਭ ਤੇ ਨਾਨਕ ਰੰਗ ਮਨਨ ਹਰ ਜੇਠ ਰੰਗੀਲਾ ਤਿਸਤਨੀ ਜਿਸ ਕੈ ਭਾਗ ਮਥਨ ਅਸਾੜ ਤਪੰਦਾ ਤਿਸ ਲੱਗ ਹਰ ਨਾਹ ਨ ਜਿੰਨਾ ਪਾਸ ਜਗ ਜੀਵਨ ਪੁਰਖ ਤਿਆਗ ਮਨ ਸੰਧੀ ਆਸ ਦੋਹੇ ਪਾਏ ਬਗੁਚੀਐ ਗਲ ਪਈ ਸੋ ਜਮ ਕੀ ਫਾਸ ਜਿਹਾ ਬੀਜੈ ਸੋ ਲੁਣਾ ਮਤ ਜੋ ਲਿਖਿਆਸ ਰਹਿਣ ਵਿਹਾਣੀ ਪਛਤਾਣੀ ਉੱਠ ਚਲੀ ਗਈ ਨਿਰਾਸ ਜਿਨ ਕੋ ਸਾਧੂ ਭੇਟੀਐ ਸੋ ਦਰਗਾਹ ਹੋਏ ਖੁਲਾਸ, ਕਰ ਕਿਰਪਾ ਪ੍ਰਭ ਆਪਣੀ, ਤੇਰੇ ਦਰਸ਼ਨ ਹੋਏ ਪਿਆਸ, ਪ੍ਰਭ ਤੁਧ ਬਿਨ ਦੂਜਾ ਕੋ ਨਹੀਂ, ਨਾਨਕ ਕੀ ਅਰਦਾਸ, ਅਸੜ ਸੁਹੰਦਾ ਤਿਸ ਲੱਗਾ, ਜਿਸ ਮਨ ਹਰ ਚਰਨ ਨਿਵਾਸ, ਸਾਵਣ ਸਰ ਸੀ ਕਾਮਨੀ, ਚਰਨ ਕਮਲ ਸੋ ਪਿਆਰ, ਮਾਨ ਤਨ ਰੱਤਾ ਸਚ ਰੰਗ, ਇੱਕੋ ਨਾਮ ਆਧਾਰ, ਵਿਖਿਆ ਰੰਗ ਕੂੜਾਵਿਆ, ਦਿਸਣ ਸਭੇ ਹੀ ਸ਼ਾਰ, ਹਰ ਅੰਮ੍ਰਿਤ ਬੂੰਦ ਸੁਹਾਵਨੀ, ਮਿਲ ਸਾਧੂ ਪੀਵਨ ਹਾਰ, ਮਨ ਤਨ ਪ੍ਰਭ ਸੰਗ ਮੌਲਿਆ, ਸਮਰੱਥ ਪੁਰਖ ਅਪਾਰ, ਹਰ ਮਿਲਨੇ ਨੋ ਮਨ ਲੋਚਦਾ, ਕਰਮ ਮਿਲਾਵਨ ਹਾਰ, ਜਿਨੀ ਸਖੀਏ ਪ੍ਰਭ ਪਾਇਆ, ਹਉ ਤਿਨ ਕਾ ਸਦ ਬਲਿਹਾਰ, ਨਾਨਕ ਹਰ ਜੀ ਮਾਇਆ ਕਰ, ਸ਼ਬਦ ਸਵਾਰਨ ਹਾਰ, ਸਾਵਣ ਤਿਨਾ ਸੁਹਗਨੀ, ਜਿਨ ਰਾਮ ਨਾਮ ਔਰ ਹਾਰ, ਪਾਦੋਏ ਪਰਮ ਭੁਲਾਣੀਆ, ਦੂਜਹ ਲੱਗਾ ਹੇਤ, ਲੱਖ ਸਿੰਗਾਰ ਬਨਾਇਆ, ਕਾਰਜ ਨਾਹੀ ਕੇਤ, ਜਿਤ ਦਿਨ ਦੇਹ ਬਿਨ ਸਸੀ, ਤਿਤ ਵੇਲਾ ਕੈਸਨ ਪ੍ਰੇਤ, ਪਾਕੜ ਚਲਾਇਨ ਦੂਤ ਜਾਮ, ਕਿਸੇ ਨੇ ਦੇਨੀ ਭੇਤ, ਛੱਡ ਖੜੋਤੇ ਖਿਨੈ ਮਾਹੇ, ਜਿਨਸੋ ਲੱਗਾ ਹੇਤ, ਹੱਥ ਮਰੋੜੇ ਤਨ ਕੱਪੇ, ਸਿਆਹ ਹੋਵਾ ਸੇਤ, ਜਿਹਾ ਬੀਜੈ ਸੋਲੁਣਾ, ਕਰਮਾ ਸੰਦਲਾ ਖੇਤ, ਨਾਨਕ ਪ੍ਰਭ ਸਰਨਾਗਤੀ, ਚਰਨ ਬੋਹਿਤ ਪ੍ਰਭ ਦੇਤ, ਸੇ ਭਾਦੋਏ ਨਰਕ ਨਾ ਪਾਈਐ, ਗੁਰ ਰੱਖਣ ਵਾਲਾ ਹੇਤ, ਅਸੁਨ ਪ੍ਰੇਮ ਉਮਾਹੜਾ, ਕਿਉ ਮਿਲੀਏ ਹਰ ਰਾਏ, ਮਨ ਤਨ ਪਿਆਸ ਦਰਸ਼ਨ ਕਨੀ, ਕੋਈ ਆਣ ਮਿਲਾਵੈ ਮਾਏ, ਸੰਸਹਾਈ ਪ੍ਰੇਮ ਕੇ, ਹਉ ਤਿਨ ਕੈ ਲਾਗਾ ਪਾਏ, ਬਿਨ ਪ੍ਰਭ ਕਿਉ ਸੁਖ ਪਾਈਐ, ਦੂਜੀ ਨਾਹੀ ਜਾਏ, ਜਿਨੀ ਚਾਖਿਆ ਪ੍ਰੇਮ ਰਾਸ, ਸੇ ਤ੍ਰਿਪਤ ਰਹਿਆ ਗਾਏ, ਆਪ ਤਿਆਗ ਬੇਨਤੀ ਕਰੈ ਲਿਹੋ ਪ੍ਰਭੂ ਲੜ ਲਾਏ, ਜੋ ਹਰ ਕੰਤ ਮਿਲਾਈਆਂ, ਸੇ ਵਿਛੜ ਕਤਹਿ ਨਾ ਜਾਏ, ਵੈ ਪ੍ਰਭ ਬਿਨ ਦੂਜਾ ਕੋ ਨਾਹੀ, ਨਾਨਕ ਹਰਿ ਸਰਨਾਏ, ਅਸੂ ਸੁਖੀ ਵਸੰਦੀਆਂ, ਜਿਨ੍ਹਾਂ ਮਯਾ ਹਰ ਰਾਏ, ਕਤਕ ਕਰਮ ਕਮਾਵਨੇ, ਦੋਸ ਨ ਕਾਹੂ ਜੋਗ, ਪਰਮੇਸ਼ਰ ਤੇ ਭੁੱਲਿਆ, ਵਿਆਪਣ ਸਭੇ ਰੋਗ, ਬੇਮੁਖ ਹੋਏ ਰਾਮ ਤੇ, ਲੱਗਣ ਜਨਮ ਵਿਯੋਗ, ਖਿਨਵੇਂ ਕੌੜੇ ਹੋ ਗਏ, ਜਿਤੜੇ ਮਾਇਆ ਭੋਗ, ਵਿੱਚ ਨਾ ਕੋਈ ਕਰ ਸਕੈ, ਕਿਸ ਥੈਰੋਵੈ ਰੋਜ, ਕੀਤਾ ਕਿਛੁ ਨਾ ਹੋਵੈ, ਲਿਖਿਆ ਤੁਰ ਸੰਜੋਗ, ਵਡਭਾਗੀ ਮੇਰਾ ਪ੍ਰਭ ਮਿਲੈ, ਤਾਂ ਉਤਰੇ ਸਭ ਵਿਯੋਗ, ਨਾਨਕ ਪ੍ਰਭ ਰਾਖ ਲੇ, ਮੇਰੇ ਸਾਹਿਬ ਬੰਦੀ ਮੋਚ, ਕਤਕ ਹੋਵੇ ਸਾਹ ਸੰਗ, ਬਿਨਸ ਸਭੇ ਸੋਚ, ਮੰਗਰ ਮਾਹੇ ਸੁਹੰਦੀ ਆ, ਹਰ ਪੇ ਸੰਗ ਬੈਠੜੀ ਆਹ, ਤਿਨਕੀ ਸੋਭਾ ਕਿਆ ਗਣੀ, ਜੇ ਸਾਹਿਬ ਮੇਲੜੀ ਆਹ, ਤਾਣ ਮਨ ਮੌਲਿਆ ਰਾਮ ਸਿਉ, ਸੰਗ ਸਾਧ ਸਹੇਲੜੀ ਆਹ, ਸਾਧ ਜਨਾ ਤੇ ਬਾਹਰੀ, ਸੇ ਰਹਿਣ ਅਕੇਲੜੀ ਆਹ, ਤਿਨ ਦੁੱਖ ਨਾ ਪ੍ਰਭੂ ਉਤਰੈ, ਜੇ ਸੇ ਜਮ ਕੈ ਵਸ ਪਈ ਆਹ, ਜਿਨੀ ਰਾਵੈ ਪ੍ਰਭ ਆਪਣਾ, ਸੇ ਦਿਸਣ ਨਿਤ ਖੜੀ ਆ, ਰਤਨ ਜਵੇਹਰ ਲਾਲ ਹਾਰ, ਕੰਠ ਤਿਨਾ ਜੜੀ ਆਹ, ਨਾਨਕ ਬਾਂਛੈ ਧੂੜ ਤੈਨ, ਪ੍ਰਭ ਸਰਨੀ ਦਰ ਪੜੀ ਆਹ, ਰਤਨ ਜਵੇਹਰ ਲਾਲ ਹਰ, ਕੰਠ ਤਿਨਾ ਜੜੀ ਆਹ, ਨਾਨਕ ਬਾਂਛੈ ਧੂੜ ਤੈਨ, ਪ੍ਰਭ ਸਰਨੀ ਦਰ ਪੜੀ ਆਹ, ਮੰਗਰ ਪ੍ਰਭ ਅਰਦਨਾ, ਬੌੜ ਨਾ ਜਨਮੜੀ ਆਹ, ਪੋਖ ਤੁਖਾਰ ਨਾ ਵਿਆਪਾਈ, ਕੰਠ ਮਿਲਿਆ ਹਰ ਨਾਹ, ਬਣ ਬੇਦਿਆ ਚਰਨਾਰ ਬਿਨ ਦਰਸ਼ਨ ਲੱਗੜਾ ਸਾਹ, ਓਟ ਗੋਬਿੰਦ ਗੋਪਾਲ ਰਾਏ, ਸਿਵਾ ਸਵਾਮੀ ਲਾਹ, ਵਿਖੇ ਪੂ ਨਾ ਸਕਈ, ਮਿਲ ਸਾਧੂ ਗੁਣ ਗਾਹ, ਜਹ ਤੇ ਉਪਜੀ ਤਹਿ ਮਿਲੀ, ਸੱਚੀ ਪ੍ਰੀਤ ਸਮਾਹ, ਕਰ ਗਿਆ ਬਲੀਨੀ ਪਾਰਵਾਂ, ਬੌੜ ਨਾ ਵੀ ਛੜੀ ਆਹ, ਪੋਖ ਸੁਹੰਦਾ ਸਰਬ ਸੁਖ, ਜਿਸ ਬਖਸ਼ੇ ਬੇਫਰਵਾ, ਮਾਘ ਮੱਜਨ ਸੰਗ ਸਾਧੂਆਂ, ਤੂੜੀ ਕਰ ਇਸਨਾਨ, ਹਰ ਕਾ ਨਾਮ ਤੇ ਆਏ ਸੁਣ, ਸਭਨਾਂ ਨੂੰ ਕਰਦਾਨ, ਜਨਮ ਕਰਮ ਮਲ ਉਤਰ, ਮਨ ਤੇ ਜਾਇ ਗੁਮਾਨ, ਕਾਮ ਕ੍ਰੋਧ ਨਾ ਮੋਹੀ ਆ, ਬਿਨਸਾ ਲੋਭ ਸੁਆਣ, ਸੱਚਾ ਮਾਰਗ ਚੱਲਦਿਆਂ, ਉਸਤਤ ਕਰੇ ਜਹਾਨ, ਅੜਸੜ ਤੀਰਥ ਸਗਲ ਪੁੰਨ, ਜੀ ਦਇਆ ਪ੍ਰਵਾਨ, ਜਿਸ ਨੂੰ ਦੇਵੈ ਤਿਸ ਮਿਲੈ, ਲੋਈ ਪੁਰਖ ਸੁਜਾਨ, ਜਿਨ੍ਹਾਂ ਪ੍ਰਭ ਆਪ, ਜਿਨ੍ਹਾਂ ਮਿਲਿਆ ਪ੍ਰਭ ਆਪਣਾ, ਨਾਨਕ ਤਿਨ ਕੁਰਬਾਨ, ਪੁਆਗ ਸੁੱਚੇ ਸੇ ਕਾਂਡੀਐ, ਜਿਨ ਪੂਰਾ ਗੁਰ ਮਿਹਰਬਾਨ, ਫਲਗੁਣ ਆਨੰਦ ਉਪਾਰਜਨਾ, ਹਰ ਸੱਜਣ ਪ੍ਰਗਟੇ ਆਏ, ਸੰਸਹਾਈ ਰਾਮ ਕੇ, ਕਰ ਕਿਰਪਾ ਦੀਆ ਮਿਲਾਏ। ਮਾਗ ਸੁੱਚੇ ਜਿਸਨੂੰ ਦੇਵੇ ਸੋਈ ਕਰ ਦਇਆ ਕਰ ਸੋਈ ਪੁਰਸ਼ਾਂ ਨਾ ਮਿਲਾ ਪਰਾ ਆਪਣਾ ਨਾਨਕ ਤਿੰਨ ਕੁਰਬਾਨ। ਮਾਗ ਸੁੱਚੇ ਸੇ ਕਾਂਢੀਏ ਜਿਨ ਪੂਰਾ ਗੁਰ ਮਿਹਰਬਾਨ ਫਾਲਗੁਨ ਨੰਦ ਉਪਾਰਜਨਾ ਸੱਜਣ ਪ੍ਰਗਟਿਆ ਏ ਸੰਸਹਾਈ ਰਾਮ ਕੇ ਕਰ ਕਿਰਪਾ ਦੀਆ ਮਿਲਾਏ। ਸੇ ਸੁਹਾਵੀ ਸਰਬ ਸੁਖ ਹੁਣ ਦੁੱਖਾਂ ਨਾ ਹੀ ਜਾਏ ਇਸ ਪੁਨੀ ਵੱਡ ਭਾਗਨੀ ਵਾਰ ਪਾਇਆ ਹਰ ਰਾਏ ਮਿਲ ਸਹੀ ਹਾਂ ਮੰਗਲ ਗਾਵਹੀ ਗੀਤ ਗੋਬਿੰਦ ਅਲਾਏ। ਹਰ ਜੇਹਾ ਅਵਰ ਨਾ ਦਿਸਈ ਕੋਈ ਦੂਜਾ ਲਵੈ ਨ ਲਾਏ ਹਲਤ ਪਲ ਸਵਾਰਿਅਨ ਨਿਹਚਲ ਦਿੱਤੀਅਨ ਜਾਏ ਸੰਸਾਰ ਸਾਗਰ ਤੇ ਰੱਖਿਅਨ ਬੋੜ ਨਾ ਜਨਮੈ ਧਾਏ। ਜਿਹਾ ਏਕ ਅਨੇਕ ਗੁਣ ਤਰੇ ਨਾਨਕ ਚਰਨੀ ਪਾਏ ਫਲਗੁਣ ਨਿਤ ਸੁਲਾਹੀਐ ਜਿਸਨੋ ਤਿਲਨਾ ਤਮਾਏ ਜਿਨ ਜਿਨ ਨਾਮ ਧਿਆਇਆ ਤਿਨਕੇ ਕਾਜ ਸਰੇ। ਹਰ ਗੁਰ ਪੂਰਾ ਆਰਾਧਿਆ ਦਰਗਾਹ ਸੱਚ ਖਰੇ ਸਰਬ ਸੁਖਾ ਨਿਤ ਚਰਨ ਹਰ ਭਉਜਲ ਬਿਖਮ ਤਰੇ ਪ੍ਰੇਮ ਭਗਤ ਤਿਨ ਪਾਈਐ ਬਿਖਿਆ ਨਾਹੀ ਜਰੇ ਕੂੜ ਗਏ ਦੁਬਦਾ ਨਸੀ ਪੂਰਨ ਸੱਚ ਪਰੇ ਪਾਰ ਬ੍ਰਹਮ ਪ੍ਰਭ ਸੇਵਨ ਦੇ ਮਨ ਅੰਦਰ ਏਕ ਧਰੇ ਮਹਾਦਿਵਸ ਮੂਰਤ ਪਲੇ ਜਿਸ ਕਉ ਨਾਦਰ ਕਰੇ ਨਾਨਕ ਮੰਗੈ ਦਰਸਦਾਨ ਕਿਰਪਾ ਕਰੋ ਹਰੇ ਮਾਜ ਮਹੱਲਾ ਪੰਜਵਾ ਦਿਨ ਰਹਿਣ ਏਕੋ ਅੰਕਾਰ ਸਤਿਗੁਰ ਪ੍ਰਸਾਦ ਸੇਵੀ ਸਤਿਗੁਰ ਆਪਣਾ ਹਰ ਸਿਮਰੀ ਦਿਨ ਸਭ ਰਹਿਣ ਆਪ ਤਿਆਗ ਸਰਨੀ ਪਵਾਂ ਮੁਖ ਬੋਲੀ ਮਿੱਠੜੈ ਬੈਨ ਜਨਮ ਜਨਮ ਕਾ ਵਿਛੜਿਆ ਹਰ ਮੇਲੋ ਸੱਜਣ ਸੈਨ ਜੋ ਜੀ ਹਰ ਤੇ ਵਿਛੜੇ ਸੇ ਸੁਖ ਨਾ ਵਸਣ ਭੈਣ ਹਰ ਫਿਰ ਬਿਨ ਚੈਨ ਨਾ ਪਾਈਐ ਖੋਜ ਡਿਠੇ ਸਭ ਗੈਨ ਆਪਣ ਆਪ ਘਮਾਣੇ ਵਿਛੜੀ ਦੋਸ ਨ ਕਾਹੂ ਦੇਣ ਕਰ ਕਿਰਪਾ ਪ੍ਰਭ ਰਾਖ ਲਿਹੋ ਹੋਰ ਨਾਹੀ ਕਰਨ ਕਰੇਣ ਹਰ ਤੁਧ ਬਿਨ ਖਕੁਰੁਲ ਨਾ ਕਹੀਐ ਕਿੱਥੇ ਵੈਨ ਨਾਨਕ ਕੀ ਬੇਨੰਤੀਆਂ ਹਰ ਸੁਰਜਨ ਦੇਖਾ ਨੈਣ ਜੀ ਕੀ ਬਿਰਥਾ ਸੋ ਸੁਣੈ ਹਰ ਸਮਰੱਥ ਪੁਰਖੀ ਅਪਾਰ ਮਰਨ ਜੀਵਨ ਅਰਧਨਾ ਸਭਨਾ ਕਾ ਆਧਾਰ ਸਸੁਰੇ ਪਈਐ ਤਿਸ ਕੰਤ ਕੀ ਵੱਟਾ ਜਿਸ ਪਰਵਾਰ ਉੱਚਾ ਅਗਮੈ ਗਦ ਬੋਧ ਕਿਸ਼ੰਤ ਨਾ ਪਾਰਾਵਾਰ ਸੇਵਾ ਸਾਥ ਇਸ ਭਵਸੀ ਸੰਤਾਂ ਕੀ ਹੋਈ ਸ਼ਾਹ ਦੀਨਾ ਨਾਤ ਅਲ ਦੇਵ ਪਤ ਤੁਧਾਰਨ ਹਾਰ ਆਦਿ ਜੁਗਾਦੀ ਰੱਖਦਾ ਸਚ ਨਾਮ ਕਰਤਾਰ ਕੀਮਤ ਕੋਈ ਨਾ ਜਾਣਈ ਕੋ ਨਾਹੀ ਤੋਲਣ ਹਾਰ ਮਨ ਤਨ ਅੰਤਰ ਵਸ ਰਹੇ ਨਾਨਕ ਨਹੀਂ ਸੁਮਾਰ ਦਿਨ ਰਹਿਣ ਜੇ ਪ੍ਰਭ ਕੋ ਸੇਵਨ ਦੇ ਤਿਨਕੈ ਸਦ ਬਲਿਹਾਰ ਸੰਤ ਅਰਾਧਨ ਸਤ ਸਦਾ ਸਭਨਾ ਕਾ ਬਖਸ਼ਿੰਦ ਜੀਉ ਪਿੰਡ ਜਿਨ ਸਹਜਿਆ ਕਰ ਕਿਰਪਾ ਦੇ ਤਿੰਨ ਜਿੰਦ ਗੁਰ ਸ਼ਬਦੀ ਆਰਾਧੀਐ ਜਪੀਐ ਨਿਰਮਲ ਮੰਤ ਕੀਮਤ ਕਹਿ ਨਾ ਜਾਈਐ ਪਰਮੇਸ਼ਰ ਬੇਅੰਤ ਜਿਸ ਮਨ ਵਸੈ ਨਾਰਾਇਣੋ ਸੋ ਕਹੀਐ ਭਗਵੰਤ ਜੀ ਕੀ ਲੋਚਾ ਪੂਰੀਐ ਮਿਲੈ ਸੁਆਮੀ ਕੰਤ ਨਾਨਕ ਜੀਵੈ ਜਪ ਹਰੀ ਦੋਖ ਸਭੇ ਹੀ ਹੰਤ ਦਿਨ ਰਹਿਣ ਜਿਨ ਜਿਸ ਨੋ ਬਿਸਰੈ ਸੋ ਹਰਿਆ ਹੋਵੈ ਜੰਤ ਸਰਬ ਕਲਾ ਪ੍ਰਭ ਪੂਰਨੋ ਮਨ ਜਿਨ ਮਾਣੀ ਥਾਓ ਹਰ ਓਟ ਗਹੀ ਮਨ ਅੰਦਰੇ ਜਪ ਜਪ ਜੀਵਨ ਨਾਉ ਕਰ ਕਿਰਪਾ ਪ੍ਰਭ ਆਪਣੀ ਜਨ ਧੂੜੀ ਸੰਗ ਸਮਾਓ ਜੋ ਤੂੰ ਰੱਖ ਤਿਉ ਰਹਾ ਤੇਰਾ ਦਿੱਤਾ ਪੈ ਨਾ ਖਾਓ ਉਦਮ ਸੋਈ ਕਰਾਏ ਪ੍ਰਭ ਮਿਲ ਸਾਧੂ ਗੁਣ ਗਾਓ ਦੂਜੀ ਜਾਏ ਨਾ ਸੁਜਈ ਕਿੱਥੇ ਕੂਖਣ ਜਾਓ ਅਗਿਆਨ ਬਿਨਾਸਨ ਤਮ ਹਰਨ ਉੱਚੇ ਅਗਮ ਅਮਾਓ ਮਨ ਵਿਛੜਿਆ ਹਰ ਮੇਲੀਐ ਨਾਨਕ ਇਹ ਸੋ ਆਓ ਸਰਬ ਕਲਿਆਣਾ ਤਿਤ ਦਿਨ ਹਰ ਪਰਸੀ ਗੁਰ ਕੇ ਪਾਉ ਵਾਰ ਮਾਝ ਕੀ ਤਥਾ ਸਲੋਕ ਮਹੱਲਾ ਪਹਿਲਾ ਮਲਕ ਮਰੀਦ ਤਥਾ ਚੰਦਰ ਹੜਾ ਸੋਈਆ ਕੀ ਧੁਨੀ ਗਵਨੀ ਏਕੋ ਅੰਕਾਰ ਸਤਨਾਮ ਕਰਤਾ ਪੁਰਖ ਗੁਰਪ੍ਰਸਾਦ ਸਲੋਕ ਮਹੱਲਾ ਪਹਿਲਾ ਗੁਰਦਾਤਾ ਗੁਰ ਹਿਵੈ ਘਰ ਗੁਰ ਦੀਪਕ ਤੇਹ ਲੋਏ ਅਮਰ ਪਦਾਰਥ ਨਾਨਕਾ ਮਨ ਮਾਨਿਆ ਸੁਖ ਹੋਏ ਮਹੱਲਾ ਪਹਿਲਾ ਪਹਿਲੇ ਪਿਆਰ ਲੱਗਾ ਥਣ ਦੁੱਧ ਦੂਜੇ ਮਾਏ ਬਾਪ ਕੀ ਸੁਧ ਤੀਜੇ ਪਿਆ ਪਾਬੀ ਬੇਬ ਚੌਥੇ ਪਿਆਰੂ ਪੰਨੀ ਖੇਡ ਪੰਜਵੇਂ ਖਾਣ ਪੀਣ ਕੀ ਧਾਤ ਛੇਵੇਂ ਕਾਮ ਨਾ ਪੁੱਛੇ ਜਾਤ ਸੱਤਵੇਂ ਸੰਜ ਕੀ ਹੈ ਕਰਵਾਸ ਅੱਠਵੇਂ ਕ੍ਰੋਧ ਹੋਆ ਤਨਾਸ ਨਾਵੇਂ ਧੌਲੇ ਉੱਬੇ ਸਾ ਦਸਵੇਂ ਦੱਦਾ ਹੋਆ ਸੁਆ ਗੈਸ ਗੀਤ ਪੁਕਾਰੀ ਤਾ ਉੱਡਿਆ ਹੰਸ ਸਾਈ ਰਾਹ ਆਇਆ ਗਇਆ ਮੋਇਰ ਨਾਉ ਪਿੱਛੇ ਪਤਲ ਸਦਿਓ ਕਾਮ ਨਾਨਕ ਮਨ ਮਖੰਦ ਪਿਆਰ ਵਾਹਿਗੁਰੂ ਡੁੱਬਾ ਸੰਸਾਰ ਮਹੱਲਾ ਪਹਿਲਾ ਦਸ ਬਾਲਤਨ ਵੀ ਸ੍ਰਵਣ ਤੀਸਾਂ ਕਾ ਸੁੰਦਰ ਕਹਾਵਾ ਚਾਲੀਸੀ ਪੁਰਹ ਪਚਾਸੀ ਪਗ ਖਿੱਸਾ ਸੱਠੀ ਕੈ ਬੁਢੇਪਾ ਆਵੈ ਸੱਤਰ ਕਾ ਮਤਹੀਨ ਅੱਸੀ ਹਾਂ ਕਾ ਵਿਵਹਾਰ ਨਾ ਪਾਵੈ ਨਵੇ ਕਾ ਜਿਸੇ ਜਸਨੀ ਮੂਲ ਨਾ ਜਾਣਾ ਆਪ ਬਾਲ ਟੰਡੋਲਮ ਢੂੰਡਮ ਡਿੱਠ ਮੈਂ ਨਾਨਕ ਜਗ ਧੂਏ ਕਾ ਧਵਲ ਹਾਰ ਪੌੜੀ ਤੂੰ ਕਰਤਾ ਪੁਰਖ ਅਗਮ ਹੈ ਆਪ ਸਿਸ਼ਟ ਉਪਾਤੀ ਰੰਗ ਪਰੰਗ ਉਪਾਰਜਨ ਨਾਹਾ ਬਹੁ ਬਹੁ ਵਿਦ ਭੰਤੀ ਤੂੰ ਜਾਣਾ ਜਨ ਉਪਾਈ ਸਭ ਖੇਲ ਤੂੰ ਮਾਤੀ ਇਹ ਕਾਵੇ ਇੱਕ ਜਾਹੇ ਉੱਠ ਬਿਨ ਨਾਵੇ ਮਰ ਜਾਤੀ ਗੁਰੂਖ ਰੰਗ ਚਰੂਲਿਆ ਰੰਗ ਹਰ ਰੰਗ ਰਤੀ ਸੁ ਸੇਵ ਸਤਨ ਰਜਨ ਹਰ ਪੁਰਖ ਵਿਧਾਤੀ ਤੂੰ ਆਪੇ ਆਪ ਸੁਜਾਨ ਹੈ ਵੱਡ ਪੁਰਖ ਵਡਾਤੀ ਜੋ ਮਨ ਚਿੱਤ ਤੋਂ ਧਿਆਂਦੇ ਮੇਰੇ ਸਚਿਆ ਬਲ ਬਲ ਹਉ ਤਨ ਜਾਤੀ ਆਪ ਸੁਜਾਨ ਗੁਰਮੁਖ ਰੰਗ ਚਲੂਲਿਆ ਰੰਗ ਹਰ ਰੰਗ ਰਾਤੀ ਸੋ ਸੇਵ ਸਤ ਨਿਰੰਜਨ ਹਰ ਪੁਰਖ ਵਿਧਾਤੀ ਤੂੰ ਆਪੇ ਆਪ ਸੁਜਾਨ ਹੈ ਵੱਡ ਪੁਰਖ ਵਡਾਤੀ ਜੋ ਮਨ ਚਿੱਤ ਤੁਧ ਧਿਆਂਦੇ ਮੇਰੇ ਸਚਿਆ ਬਲ ਬਲ ਹਉ ਤਿਨ ਜਾਤੀ ਸਲੋਕ ਮਹਲਾ ਪਹਿਲਾ ਜੀਉ ਪਾਏ ਧਨ ਸਾਜਿਆ ਰੱਖਿਆ ਬਣਤ ਬਣਾਏ ਅੱਖੀ ਦੇਖੈ ਜਿਹਵਾ ਬੋਲਾ ਕੰਨੀ ਸੁਰਤ ਸਮਾਏ ਪੈਰੀ ਚੱਲੈ ਹੱਥੀ ਕਰਨਾ ਦਿੱਤਾ ਪਹਿਨੈ ਖਾਏ ਜਿਨ ਰਚ ਰਚਿਆ ਤਿਸ ਨ ਜਾਣੈ ਅੰਧਾ ਅੰਧ ਕਮਾਏ ਜਾ ਭਜੇ ਤਾਂ ਠੀਕਰ ਹੋਵੈ ਘੜਤ ਘੜੀ ਨ ਜਾਏ ਨਾਨਕ ਗੁਰਬਿਨ ਨਾਹੀ ਪਤ ਪਤ ਬਿਨ ਪਾਰ ਨਾ ਪਾਏ ਮਹਲਾ ਦੂਜਾ ਦੇਦੇ ਥਾਵ ਦਿੱਤਾ ਚੰਗਾ ਮਨਮੁਖ ਐਸਾ ਜਾਣੀਐ ਗੁਰ ਸੁਰਤ ਮਾਚੋ ਤਰਾਈ ਤਾਂ ਕੀ ਕਿਆ ਕਰ ਆਖ ਵਖਾਣੀਐ ਅੰਤਰ ਬਹਿ ਕੇ ਕਰਮ ਕਮਾਵੈ ਸੋ ਚੋ ਕੁੰਡੀ ਜਾਣੀਐ ਜੋ ਧਰਮ ਕਮਾਵੈ ਤਿਸ ਧਰਮ ਨਾਉ ਹੋਵੈ ਪਾਪ ਕਮਾਣਾ ਪਾਪੀ ਜਾਣੀਐ ਤੂੰ ਆਪੇ ਖੇਲ ਕਰਹਿ ਸਭ ਕਰਤੇ ਕਿਆ ਦੂਜਾ ਆਖ ਵਖਾਣੀਐ ਜੇਚਰ ਤੇਰੀ ਜੋਤਿ ਚਰ ਜੋਤੀ ਵਿੱਚ ਤੂੰ ਬੋਲੈ ਬਿਨ ਜੋਤੀ ਕੋਈ ਕਿਸ਼ ਕਰਿਓ ਦਿਖਾ ਸਿਆਣੀਐ ਨਾਨਕ ਗੁਰਮੁਖ ਨਦਰੀ ਆਇਆ ਹਰ ਇੱਕੋ ਸੁਗੜ ਸੁਜਾਣੀਐ ਪੌੜੀ ਤੁਧ ਆਪੇ ਜਗ ਤੂੰ ਪਾਏ ਕਹਿ ਤੁਧ ਆਪੇ ਜਗਤ ਪਾਏ ਕਿ ਤੁਧ ਆਪੇ ਧੰਦਾ ਲਾਇਆ ਮੋਠ ਗੋਲੀ ਪਾਏ ਕਹਿ ਤੁਧ ਆਪੋ ਜਗਤ ਖੁਆਇਆ ਤ੍ਰਿਸ਼ਨਾ ਅੰਦਰ ਅਗਨ ਹੈ ਨ ਤਪਤਾ ਭੁੱਖਾ ਤਿਹਾਇਆ ਸੰਸਾਰ ਹੈ ਮਰ ਜੰਮਾ ਆਇਆ ਜਾਇਆ ਬਿਨ ਸਤਿਗੁਰ ਮੋਹ ਨਾ ਤੁਟਾਈ ਸਭ ਥਕੇ ਕਰਮ ਕਮਾਇਆ ਗੁਰਮਤੀ ਨਾਮ ਥਿਹਾਈਐ ਸੁਖ ਰੱਜਾ ਜਾਂ ਤੋਂ ਦਫਾਇਆ ਕੋਲ ਉਧਾਰਿਆ ਆਪਣਾ ਧਨ ਜਨਿੰਦੀ ਮਾਇਆ ਸੋਭਾ ਸੁਰ ਸੁਹਵਨੀ ਜਿਨ ਹਾਰ ਸੇਤੀ ਚਿਤ ਲਾਇਆ ਸਲੋਕ ਮਹਲਾ ਦੂਜਾ ਅੱਖੀ ਬਾਜੋ ਵੇਖਣਾ ਬਿਨ ਕੰਨਾ ਸੁਣਨਾ ਪਹਿਰਾਂ ਬਾਜੋ ਚੱਲਣਾ ਬਿਨ ਹੱਥਾਂ ਕਰਨਾ ਜੀ ਬਹਿ ਬਾਜੋ ਬੋਲਣਾ ਇਉਂ ਜੀਵਤ ਮਰਨਾ ਨਾਨਕ ਹੁਕਮ ਪਛਾਣ ਕੈ ਤਉ ਖਸ ਮੈਂ ਮਿਲਣਾ ਮਹਲਾ ਦੂਜਾ ਦਿੱਸਾ ਸੁਣੀਐ ਜਾਣੀਐ ਸਾਉ ਨਾ ਪਾਇਆ ਜਾਏ ਰੁਹਲਾ ਟੁੰਡਾ ਅੰਧਲਾ ਕਿਉਂ ਗੱਲ ਲੱਗੇ ਤਹਾਏ ਪੈ ਕੇ ਚਰਨ ਕਰ ਭਵ ਕੇ ਲੋਇਨ ਸੁਰਤ ਕਰੇ ਨਾਨਕ ਕਹੇ ਸਿਆਣੀਏ ਇਉਂ ਬਕੰਤ ਮਿਲਾਵਾ ਹੋਏ ਪੌੜੀ ਸਦਾ ਸਦਾ ਤੂੰ ਇੱਕ ਹੈ ਤੂੰ ਦੂਜਾ ਖਿਲ ਰਚਾਇਆ ਹਉ ਮੈਂ ਗਰਭ ਪਾਇਕ ਲੋਭ ਅੰਤਰ ਜਨਤਾ ਪਾਇਆ ਜਿਉਂ ਭਾਵੈ ਤਿਉਂ ਰੱਖ ਤੂੰ ਸਭ ਕਰੇ ਕਰਾਇਆ ਇੱਕ ਨਾ ਬਖਸ਼ ਮੇਰ ਲਹਿ ਗੁਰਮਤੀ ਤੁਧ ਲਾਇਆ ਇੱਕ ਖੜੇ ਕਰਹਿ ਤਰੀ ਚਾਕਰੀ ਬਿਨ ਨਾਵੈ ਹੋਰ ਨਾ ਪਾਇਆ ਹੋਰ ਕਾਰ ਵੇਕਾਰ ਹੈ ਇੱਕ ਸੱਚੀ ਕਰ ਲਾਇਆ ਮੁੱਖ ਲੱਤ ਕੁਟੰਬ ਹੈ ਇੱਕ ਅਲਿਪਤ ਰਹੇ ਜੋਤ ਦਫਾਇਆ ਉਹ ਅੰਦਰੋਂ ਬਾਹਰੋਂ ਨਿਰਮਲੇ ਸੱਚਾ ਨਾਇ ਸਮਾਇਆ ਸਲੋਕ ਮਹਲਾ ਪਹਿਲਾ ਸੁਇਨੇ ਕਹਿ ਪਰਬਤ ਗੁਫਾ ਕਰੀ ਕਹਿ ਪਾਣੀ ਪਿਆਲ ਕਹਿ ਵਿੱਚ ਧਰਤੀ ਕਹਿ ਆਕਾਸੀ ਉਰਦਰਹਾਂ ਸਿਰ ਪਹਾਰ ਪੁਰ ਕਰ ਕਾਇਆ ਕੱਪੜ ਪਹਿਰਾ ਧੋਵਾਂ ਸਦਾਕਾਰ ਬੱਗਾ ਰੱਤਾ ਪੀਲਾ ਕਾਲਾ ਬੇਦਾਂ ਕਰੀ ਪੁਕਾਰ ਹੋਏ ਕੁਚੀਲ ਰਹਾ ਮਲ ਧਾਰੀ ਦੁਰਮਤ ਮਤ ਵਿਕਾਰ ਨਾ ਹੋ ਨਾ ਮੈਂ ਨਾ ਹੋ ਵਾ ਨਾਨਕ ਸ਼ਬਦ ਵਿਚਾਰ ਮਹੱਲਾ ਦੂਜ ਪਹਿਲਾ ਬਸਤਰ ਪਖਾਲ ਪਖਾਲੇ ਕਾਇਆ ਆਪੇ ਸੰਜਮ ਹੋਵੈ ਅੰਤਰ ਮੈਲ ਲੱਗੀ ਨਹੀਂ ਜਾਣਾ ਬਾਹਰੋਂ ਮਾਲ ਮਲ ਧੋਵੈ ਅੰਧਾ ਭੂਲ ਪਿਆ ਜੰਮ ਜਾਲੇ, ਵਸਤ ਪਰਾਈ ਆਪਣੀ ਘਰ ਜਾਣੈ, ਹਉਮੈ ਵਿੱਚ ਦੁਖ ਘਾਲੇ, ਨਾਨਕ ਗੁਰਮੁਖ ਹਉਮੈ ਤੁੱਟੈ, ਤਾਂ ਹਰਿ ਹਰਿ ਨਾਮ ਧਿਆਵੈ, ਨਾਮ ਜਪੇ ਨਾਮੋ ਆਰਾਧੇ, ਨਾਮੇ ਸੁਖ ਸਮਾਵੈ ਪਾਉੜੀ, ਕਾਇਆ ਹੰਸ ਸੰਜੋਗ ਮੇਲ ਮਿਲਾਇਆ, ਤਿਨ ਹੀ ਕੀਆ ਵਿਜੋਗ, ਜਨ ਜਗਤ ਪਾਇਆ ਮੂਰਖ ਭੋਗੇ ਭੋਗ, ਦੁਖ ਸਭਾਇਆ ਸੁਖ ਉੱਠੇ ਰੋਗ, ਪਾਪ ਕਮਾਇਆ ਹਰਖੋ ਸੋਗ, ਵਿਜੋਗ ਉਪਾਏ ਖਪਾਇਆ, ਮੂਰਖ ਗਣਤ ਗਨਾਏ ਝਗੜਾ ਪਾਇਆ, ਸਤਿਗੁਰ ਹੱਥ ਨਬੇੜ ਝਗੜ ਚੁਕਾਇਆ, ਨਾਮ ਕਰਤਾ ਕਰੇ ਸੋਗ ਨਾ ਚਲਾ ਚਲਾਇਆ, ਸਲੋਕ ਮਹੱਲਾ ਪਹਿਲਾ, ਕੂੜ ਬੋਲ ਮੁਰਦਾ ਰਖਾਏ, ਅਵਰੀ ਨੋ ਸਮਝ ਹਵਨ ਜਾਏ, ਮੁੱਠਾ ਆਪ ਮੁਹਾਏ ਸਥ, ਨਾਨਕ ਐਸਾ ਆਗੂ ਜਪੈ ਮਹੱਲਾ ਚੌਥਾ, ਜਿਸਦੇ ਅੰਦਰ ਸੱਚ ਹੈ ਸੋ ਸੱਚਾ ਨਾਮ ਮੁਖ ਸੱਚ ਅਲਾਏ, ਹੋਰਨਾਂ ਨੂੰ ਆਹੋ ਹਰ ਮਾਰਗ ਆਪ ਚੱਲਦਾ, ਹੋਰਨਾਂ ਨੂੰ ਹਰ ਮਾਰਗ ਪਾਏ, ਜੇ ਅੱਗੇ ਤੀਰਥ ਹੋਏ ਤਾਂ ਮਲ ਲਹਾ, ਛੱਪੜ ਨਾਤਾ ਸਗਵੇ ਮਲ ਲਾਏ, ਤੀਰਥ ਪੂਰਾ ਸਤਿਗੁਰੂ ਜੋ ਅਣਦਿਨ ਹਰਿ ਹਰਿ ਨਾਮ ਤਿਹਾਏ, ਉਹ ਆਪ ਛੁੱਟਾ ਕੁਸ਼ਟ ਅੰਬ ਸਿਉਂ, ਦੇ ਹਰਿ ਹਰਿ ਨਾਮ ਸਭ ਸ੍ਰਿਸ਼ਟ ਛਡਾਏ, ਜਨ ਨਾਨਕ ਤਿੰਨ ਬਲ ਤਿਸ ਬਲ ਹਰਨੈ, ਜੋ ਆਪ ਜਪੈ ਅਵਰਾ ਨਾਮ ਜਪਾਏ, ਪੌੜੀ ਇੱਕ ਕੰਦ ਮੂਲ ਚੁਣ ਖਾਹੇ, ਵਣ ਖੰਡ ਵਾਸਾ ਇੱਕ ਭਗਵੇ ਵੇਸ ਕਰ ਫਿਰੈ, ਜੋਗੀ ਸੁਨੇਸਾ ਅੰਦਰ ਤਿਸਨਾ ਬਹੁਤ ਸਾਧਨ, ਭੋਜਨ ਕੀ ਆਸਾ ਬਿਰਥਾ ਜਨਮ ਗਵਾਏ, ਨਾ ਗਿਰਹਿ ਨਾ ਉਦਾਸਾ, ਜਮ ਕਾਲ ਸਿਰੋ ਨਾ ਉਤਰੈ, ਤ੍ਰਿਭਤ ਮਨਸਾ ਸਤਿਗੁਰ ਸਿਵ ਨਾ ਪੁਣਾ, ਸੇ ਆਸਾ ਤੇ ਨਿਰਾਸਾ, ਸਲੋਕ ਮਹਲ ਪਹਿਲਾ, ਜੇ ਰਤ ਲੱਗੇ ਕੱਪੜਾ ਜਾਮਾ ਹੋਏ ਪਲੀਤ, ਜੋ ਰਤ ਪੀਵੇ ਮਾਨਸਾ ਤਿਨ ਕਿਉ ਨਿਰਮਲ ਚੀਤ, ਨਾਨਕ ਨਾਉ ਖੁਦਾਇਕਾ ਦਿਲ ਹੱਛੈ ਮੁਖ ਲੇ, ਅਵਰ ਦਵਾਜੇ ਦੁਨੀਕੇ ਝੂਠੇ ਅਮਲ ਕਰੇ ਮਹਲਾ ਪਹਿਲਾ, ਨਾ ਹੋ ਨਾਹੀ ਤਾ ਕਿਆ ਆਖਾ, ਕਿਉ ਨਾਹੀ ਕਿਆ ਹੋਵਾ, ਕੀਤਾ ਕਰਨਾ ਕਹਿਆ ਕਥਨਾ, ਭਰਿਆ ਪਰ ਪਰ ਤੋਵਾ, ਆਪ ਬੁਝਾਏ ਲੋਕ ਬੁਝਾਈ, ਐਸਾ ਆਗੂ ਹੋਵਾ, ਕੀਤਾ ਕਰਨਾ ਕਹਿਆ ਕਥਨਾ, ਭਰਿਆ ਪਰ ਪਰ ਤੋਵਾ, ਆਪਣਾ ਬੁਝਾ ਲੋਕ ਬੁਝਾਈ, ਐਸਾ ਆਗੂ ਹੋਵਾ, ਨਾਨਕ ਅੰਧਾ ਹੋਏ ਕਹਿ ਦਸ ਰਹਿ ਮੁਹਾਏ ਸਾਥੇ, ਅੱਗੇ ਗਿਆ ਮੋਹ ਮੈਂ ਪਾਹੇ, ਸੋ ਐਸਾ ਆਗੂ ਜਪੈ ਪੌੜੀ, ਮਹਾਰੁਤੀ ਸਭ ਤੂੰ ਘੜੀ ਮੋਹ ਬੂਰਤ ਵਿਚਾਰਾ, ਤੂੰ ਗਣਤੈ ਕਿਨ ਨ ਪਾਇਓ, ਸੱਚੇ ਅਲੱਖ ਅਪਾਰਾ, ਪੜ੍ਹੀਐ ਸੋ ਮੂਰਖ ਪੜ੍ਹਿਆ ਮੂਰਖ ਆਖੀਐ, ਇਸ ਲਭ ਲੋਭ ਅਹੰਕਾਰਾ, ਨਾਉ ਪੜ੍ਹੀਏ ਨਾਉ ਬੁੱਝੀਏ ਗੁਰਮਤੀ ਵਿਚਾਰਾ, ਗੁਰਮਤੀ ਨਾਮ ਤਨ ਖੱਟਿਆ, ਭਗਤੀ ਭਰੇ ਭੰਡਾਰਾ, ਨਿਰਮਲ ਨਾਮ ਮੰਨਿਆ ਤਰ ਸੱਚੇ ਸਚਿਆਰਾ, ਜਿਸਦਾ ਜੀਓ ਪ੍ਰਾਣ ਹੈ ਅੰਤਰ ਜੋਤਿ ਅਪਾਰਾ, ਸੱਚਾ ਸਾਹ ਇੱਕ ਤੂੰ ਹੋਰ ਜਗਤ ਵਣਜਾਰਾ, ਸਲੋਕ ਮਹੱਲਾ ਪਹਿਲਾ, ਮੇਰ ਮਸੀਤ ਸਿਦਕ ਮੁਸੱਲਾ, ਹੱਕ ਹਲਾਲ ਕੁਰਾਨ, ਸਰਮ ਸੁਨਤ ਸੀਲ ਰੋਜਾ, ਉਹ ਮੁਸਲਮਾਨ ਕਰਨੀ ਕਾਬਾ ਸੱਚ ਪੀਰ, ਕਲਮਾ ਕਰਮ ਨਵਾਜ ਤਸਬੀ ਸਾਸ ਭਵ ਸੀ, ਨਾਨਕ ਰੱਖ ਲਾਜ ਮਹੱਲਾ ਪਹਿਲਾ, ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਗੁਰਪੀਰ ਹਾਮਾ ਤਾਂ ਭਰੇ ਜਾਂ ਮੁਰਦਾਰ ਨਾ ਖਾਏ, ਕੱਲੀ ਪਿਸਤ ਨਾ ਜਾਈਏ ਛੁੱਟੈ ਸੱਚ ਕਮਾਏ, ਮਾਰਨ ਪਏ ਹਰਾਮ ਮਹਿ ਹੋਏ ਹਲਾਲ ਚੁਬਾਹ, ਨਾ ਹੋਏ ਹਲਾਲ ਨਾ ਜਾਏ, ਨਾਨਕ ਗੱਲੀ ਕੂੜੀ ਕੂੜੋ ਪੱਲਾ ਪਾਏ ਮਹੱਲਾ ਪਹਿਲਾ, ਪੰਜ ਨਿਵਾਜਾ ਵਖਤ ਪੰਜ, ਪੰਜਾ ਪੰਜੇ ਨਾਉ ਪਹਿਲਾਂ ਸੱਚ ਹਲਾਲ ਦੋਏ, ਤੀਜਾ ਖੈਰ ਖੁਦਾਏ, ਚੌਥੀ ਨੀਅਤ ਰਸ ਮਨ, ਪੰਜਵੀਂ ਸਿਫਤ ਸੁਣਾਏ, ਕਰਨੀ ਕਲਮਾ ਆਖਾ ਤਾਂ ਮੁਸਲਮਾਨ ਸਦਾਏ, ਨਾਨਕ ਜੇਤੇ ਕੂੜਿਆਰ ਕੂੜੇ ਕੂੜੀ ਪਾਏ ਪੌੜੀ, ਇੱਕ ਰਤਨ ਪਦਾਰਥ ਬਣਜਦੇ ਇੱਕ ਕੱਚਾ ਦੇਵਾ ਪਾਰਾ, ਸਤਿਗੁਰ ਤੁੱਠੇ ਪਾਈਨ ਅੰਦਰ ਰਤਨ ਭੰਡਾਰਾ, ਬਿਨ ਗੁਰ ਕਿੰਨੇ ਨਾ ਲੱਧਿਆ ਅੰਧੇ ਪੌਂਕ ਮੋਏ ਕੂੜਿਆਰਾ, ਮਨਮੁਖ ਦੂਚੇ ਪਚ ਮੋਏ ਨਾ ਬੂਝੇ ਵਿਚਾਰਾ। ਇੱਕ ਸਬਾਜੋਂ ਦੂਜਾ ਕੋ ਨਹੀਂ ਕਿਸ ਆਗਿਆ ਕਰੇ ਫੁਕਾਰਾ ਇੱਕ ਨਿਰ ਤਣ ਸਦਾ ਪੁੰਕ ਦੇ ਇੱਕ ਨਾ ਭਰੇ ਤੁਜਾਰਾ ਬਿਨ ਨਾਵੇ ਹੋਰ ਤਣ ਨਾਹੀ ਹੋਰ ਵਿਖਿਆ ਸਭ ਇਸ਼ਾਰਾ ਨਾਨਕ ਆਪ ਕਰਾਏ ਕਰੇ ਆਪ ਹੁਕਮ ਸਵਾਰਨ ਹਾਰਾ ਸਲੋਕ ਮਹੱਲਾ ਪਹਿਲਾ ਮੁਸਲਮਾਨ ਕਹਾਵਣ ਮੁਸ਼ਕਲ ਜਾ ਹੋਏ ਤਾਂ ਮੁਸਲਮਾਨ ਕਹਾਵੈ ਅਬਲ ਔਲ ਦੀਨ ਕਰ ਮਿੱਠਾ ਮਸਕਲ ਮਾਨਾ ਮਾਲ ਮੁਸਾਵੈ ਹੋਈ ਮੁਸੱਲਮ ਦੀਨ ਮੁਹਾਣਾ ਮਰਨ ਜੀਵਨ ਕਾ ਭਰਮ ਚੁਕਾਵੈ ਰੱਬ ਕੀ ਰਜਾਏ ਮੰਨੇ ਸਿਰ ਉੱਪਰ ਕਰਤਾ ਮੰਨੇ ਆਪ ਗਵਾਵੈ ਤਉ ਨਾਨਕ ਸਰਬ ਜੀਆ ਮੇ ਰਮਤ ਹੋਏ ਤਾਂ ਮੁਸਲਮਾਨ ਕਹਾਵੈ ਮਹੱਲਾ ਚੌਥਾ ਪਰ ਹਰ ਕਾਮ ਕ੍ਰੋਧ ਝੂਠ ਨਿੰਦਾ ਤਜ ਮਾਇਆ ਅਹੰਕਾਰ ਵਧਾਵੈ ਤਜ ਕਾਮ ਕਾਮਣੀ ਮੋਹਤਜੈ ਤਾਂ ਅੰਜਨ ਮਾਹੇ ਨਿਰੰਜਨ ਪਾਵੈ ਤਜ ਮਾਣ ਅਭਿਮਾਨ ਪ੍ਰੀਤ ਸੁਤ ਦੁਆਰਾ ਤਜ ਪਿਆਸ ਆਸ ਰਾਮ ਲੈ ਬਿਲਾਵੈ ਨਾਨਕ ਸਾਚਾ ਮਨ ਵਸੈ ਸਾ ਸ਼ਬਦ ਹਰ ਨਾਮ ਸਮਾਵੈ ਪੌੜੀ ਰਾਜੇ ਰਈਅਤ ਸਿਕਦਾਰ ਕੋਈ ਨਾ ਰਸੀਓ ਹੱਟ ਪਟਨ ਬਾਜ਼ਾਰ ਹੁਕਮੀ ਢੈਸੀਓ ਪੱਕੇ ਬੰਕ ਦੁਆਰ ਮੂਰਖ ਜਾਣਾ ਆਪਣੇ ਦਰਬ ਭਰੇ ਭੰਡਾਰ ਰੀਤੇ ਇੱਕ ਖਣੇ ਤਾਜੀ ਰਥ ਤੁਖਾਰ ਹਾਥੀ ਪੱਖ ਰੇ ਬਾਗ ਮਿਲ ਘਰ ਬਾਰ ਕਿੱਥਾ ਆਪਣੇ ਤੰਬੂ ਪਲੰਘ ਨਿਵਾਰ ਸਰਾਏ ਚੇਲਾ ਲੱਤੀ ਨਾਨਕ ਸੱਚ ਦਾ ਤਾਰ ਸਨਾਖਤ ਕੁਦਰਤੀ ਸਲੋਕ ਮਹੱਲਾ ਪਹਿਲਾ ਨਦੀਆਂ ਹੋਵੇ ਧਿਨਵਾ ਸੁੰਮ ਹੋਵੇ ਦੁੱਧ ਕੀਓ ਸਗਲੀ ਧਰਤੀ ਸ਼ਕਰ ਹੋਵੇ ਖੁਸ਼ੀ ਕਰ ਨਿਤ ਜੀਓ ਪਰਬਤ ਸੋਨਾ ਰੂਪਾ ਹੋਵੇ ਹੀਰੇ ਲਾਲ ਜੜਾਓ ਪੀ ਤੂੰ ਹੈ ਸਲਾਹਨਾ ਆਖਣ ਲਹਿ ਨਾ ਚਾਉ ਮਹੱਲਾ ਪਹਿਲਾ ਪਾਰੇ ਅਠਾਰੇ ਮੇਵਾ ਹੋਵੇ ਗਰੜ ਹੋਏ ਸੁਆਓ ਚੰਦ ਸੂਰਜ ਦੇ ਫਿਰਦੇ ਰੱਖੀਐ ਨਿਹਚਲ ਹੋਵੇ ਥਾਉ ਪੀ ਤੂੰ ਹੈ ਸਲਾਹਨਾ ਆਖਣ ਲਹਿ ਨਾ ਚਾਹ ਮਹੱਲਾ ਪਹਿਲਾ ਜੇ ਦੇਹ ਦੁੱਖ ਲਾਈਏ ਪਾਪ ਗ੍ਰਹਿ ਦੇ ਰਾਹ ਰਤ ਪੀਨੇ ਰਾਜੇ ਸਿਰੇ ਉੱਪਰ ਰੱਖੀਐ ਏਵੈ ਜਾਪੈ ਪਾਉ ਪੀ ਤੂੰ ਹੈ ਸਲਾਹਨਾ ਆਖਣ ਲਹਿ ਨਾ ਚਾਹ ਮਹੱਲਾ ਪਹਿਲਾ ਅੱਕੀ ਪਾਲਾ ਕੱਪੜ ਹੋਵੇ ਖਾਣਾ ਹੋਵੇ।

ਲੱਥੀ ਜਾਏ ਸਭ ਹਰਾਮ ਜੇ ਤਾ ਕਿਛ ਖਾਏ ਰਾਜ ਰੰਗ ਮਲ ਰੰਗ ਰੰਗ ਰਤਾ ਨਚਨ ਰੰਗ ਨਾਨਕ ਠੱਗਿਆ ਮੁੱਠਾ ਜਾਏ ਬਿੜਨਾਵਾ ਪਤ ਗਿਆ ਗਵਾਏ ਮਹੱਲਾ ਪਹਿਲਾ ਕਿਆ ਖਾਧਾ ਕਿਆ ਪੈਦਾ ਹੋਏ ਜਾ ਮਨ ਨਾਹੀ ਸਚਾ ਸੋਏ ਕਿਆ ਮੇਵਾ ਕਿਆ ਘਿਓ ਗੁੜ ਮਿੱਠਾ ਕਿਆ ਮੈਦਾ ਕਿਆ ਮਾਸ ਕਿਆ ਕੱਪੜ ਕਿਆ ਸੇਜ ਸੁਖਾਲੀ ਕੀਜੈ ਭੋਗ ਬਿਲਾਸ ਕਿਆ ਲਸ਼ਕਰ ਕਿਆ ਨੇਬ ਖਵਾਸੀ ਆਵੈ ਮਹਿਲੀ ਵਾਸ ਨਾਨਕ ਸੱਚੇ ਨਾਮ ਬਿਨ ਸਭੇ ਢੋਲ ਵਿਨਾਸ ਪਵੜੀ ਜਾਤੀ ਦਾ ਕਾ ਹੱਥ ਸੱਚ ਪਰਖੀਐ ਮੋਹਰਾ ਹੋਵੇ ਹੱਥ ਮਰੀਐ ਚੱਖੀਐ ਸੱਚੇ ਕੀ ਸਰਕਾਰ ਜੁਗ ਜੁਗ ਜਾਣੀਐ ਹੁਕਮ ਮੰਨੇ ਸਿਰਦਾਰ ਦਰ ਦੀ ਬਾਣੀਐ ਫੁਰਮਾਣੀ ਹੈ ਕਾਰ ਖਸਮ ਪਠਾਇਆ ਤਬਲਵਾਜ ਵਿਚਾਰ ਸ਼ਬਦ ਸੁਨਾਇਆ ਇੱਕ ਹੋਏ ਅਸਵਾਰ ਇੱਕ ਨਾ ਸਾਖਤੀ ਇੱਕ ਨੀ ਬੱਦੇ ਭਾਰ ਇੱਕ ਨਾ ਤਾਖਤੀ ਸਲੋਕ ਮਹੱਲਾ ਪਹਿਲਾ ਜਾ ਪੱਕਾ ਤਾਂ ਕੱਟਿਆ ਰਹੀ ਸੋ ਪੱਲਰਵਾੜ ਜਾਂ ਪੱਕਾ ਤਾਂ ਕੱਟਿਆ ਰਹੀ ਸੋ ਪੱਲਰਵਾੜ ਸਣ ਕੀ ਸਾਰਾ ਚਿੱਥਿਆ ਕੰਨ ਲਿਆ ਤਨ ਝਾੜ ਦੋਏ ਪੜ ਪੁੜ ਚੱਕੀ ਜੋੜ ਕੇ ਪੀਸਣ ਆਏ ਬੈਠ ਜੋਧਰ ਰਹੇ ਉਭਰੇ ਨਾਨਕ ਅੱਜ ਵਡਿੱਠ ਮਹੱਲਾ ਪਹਿਲਾ ਵੇਖ ਜੇ ਮਿੱਠਾ ਕੱਟਿਆ ਕੱਟ ਕੁੱਟ ਬੱਦਾ ਪਾਏ ਖੁੰਡਾ ਅੰਦਰ ਰੱਖ ਕੇ ਦੇਣ ਸੋ ਮਲ ਸਜਾਏ ਰਾਸ ਕਸ ਟੱਟਰ ਪਾਈਐ ਤਪਾ ਤਿਵਲਾਏ ਭੀ ਸੋ ਭੋਗ ਸੰਭਾਲੀਐ ਦਿੱਚਾ ਅੱਗ ਜਲਾਏ ਨਾਨਕ ਬੈਠੇ ਪਤਰੀਐ ਵੇਖੋ ਲੋਕਾ ਆਏ ਪਵੜੀ ਇੱਕ ਨਾ ਮਰਨ ਨਾ ਚਿੱਤ ਆਸ ਕਨੇਰੇ ਆ ਮਰ ਮਰ ਜੰਮੈ ਨਿਤ ਕਿਸੈ ਨਾ ਕੇਰੇ ਆ ਆਪਣ ਰਹਿ ਮਨ ਚਿੱਤ ਕਹਿਣ ਚੰਗੇ ਰਿਆ ਜਮ ਰਾਜ ਨਿਤ ਨਿਤ ਮਨਮੁਖ ਹਿਰੇ ਆ ਮਨਮੁਖ ਲੂਣ ਹਰਾਮ ਕਿਆ ਨਾ ਜਾਣੇ ਆ ਬੱਧੇ ਕਰਨ ਸਲਾਮ ਖਸਮ ਨਾ ਭਾਣੇ ਆ ਸੱਚ ਮਿਲੇ ਮੁਖ ਨਾਮ ਸਾਹਿਬ ਭਾਵਸੀ ਕਰਸਾ ਤਖਤ ਸਲਾਮ ਲਿਖਿਆ ਪਾਵਸੀ ਸਮਹੱਲਾ ਪਹਿਲਾ ਸਲੋਕ ਮੱਛੀ ਤਾਰੂ ਕਿਆ ਕਰੇ ਪੰਖੀ ਕਿਆ ਆਕਾਸ ਪੱਥਰ ਪਾਲਾ ਕਿਆ ਕਰੇ ਖੁਸਰੇ ਕਿਆ ਕਰਵਾਸ ਕੁੱਤੇ ਚੰਦਨ ਲਾਈਐ ਪੀ ਸੋ ਕੁੱਤੀ ਤਾਤ ਬੋਲਾ ਜੇ ਸਮਝਾਈਐ ਪੜੀਐ ਸਿਮਰਤ ਪਾਠ ਅੰਧਾ ਚਾਨਣ ਰੱਖੀਐ ਦੀਵੈ ਭਲੈ ਪਚਾਸ ਚੋਇਨੇ ਸੋਇਨਾ ਪਾਈਐ ਚੁਣ ਚੁਣ ਖਾਵੈ ਕਾਸ ਲੋਹਾ ਮਾਰਨ ਪਾਈਐ ਟਹਿ ਨਾ ਹੋਏ ਕਪਾਸ ਨਾਨਕ ਮੂਰਖ ਇਹ ਗੁਣ ਬੋਲੇ ਸਦਾ ਵਿਨਾਸ ਮਹੱਲਾ ਪਹਿਲਾ ਕਹਿ ਕੰਚਨ ਤੁੱਟ ਸਾਰ ਅਗਨੀ ਗੰਢ ਪਾਏ ਲੋਹਾਰ ਗੋਰੀ ਸੇਤੀ ਤੁੱਟੈ ਪਥਾਰ ਪੁੱਤੀ ਗੰਢ ਪਵੈ ਸੰਸਾਰ ਰਾਜਾ ਮੰਗੇ ਦਿੱਤੇ ਗੰਢ ਪਾਏ ਭੁੱਖਿਆ ਗੰਢ ਪਵੈ ਜਾ ਖਾਏ ਕਾਲਾ ਗੰਢ ਨਦੀਆ ਸਿਮੀ ਝੋਲ ਗੰਢ ਪ੍ਰੀਤੀ ਮਿੱਠੇ ਬੋਲ ਵੇਦਾਂ ਗੰਢ ਬੋਲੇ ਸੱਚ ਕੋਏ ਮੋਹਿਆ ਗੰਢ ਨੇਕੀ ਸਤ ਹੋਏ ਏਤ ਗੰਢ ਵਰਤ ਸੰਸਾਰ ਮੂਰਖ ਗੰਢ ਪਵੈ ਮੁਹਮਾਰ ਨਾਨਕ ਆਖੈ ਇਹੋ ਵਿਚਾਰ ਸਿਫਤੀ ਗੰਢ ਪਵੈ ਦਰਬਾਰ ਪਾਉੜੀ ਆਪੇ ਕੁਦਰਤ ਸਾਜਕ ਆਪ ਕਰੇ ਵਿਚਾਰ ਇਹ ਖੋਟੇ ਇੱਕ ਖਰੇ ਆਪੇ ਪਰਖਨ ਹਾਰ ਖਰੇ ਖਜ਼ਾਨੇ ਪਾਈਐ ਖੋਟੇ ਸਟੀਐ ਬਾਹਰ ਵਾਰ ਖੋਟੇ ਸੱਚੀ ਦਰਗਹਿ ਸੁੱਟੀਐ ਕਿਸ ਅੱਗ ਕਰੇ ਪੁਕਾਰ ਸਤਿਗੁਰ ਪਿੱਛੇ ਭੱਜ ਪਵੈ ਇਹ ਕਰਨੀ ਸਾਰ ਸਤਿਗੁਰ ਖੋਟਿਓ ਖਰੇ ਕਰੇ ਸ਼ਬਦ ਸਵਾਰਨ ਹਾਰ ਸੱਚੀ ਦਰਗਹਿ ਮੰਨੀਐਨ ਗੁਰ ਕੈ ਪ੍ਰੇਮ ਪਿਆਰ ਗਣਤ ਤਿਨਾਂ ਦੀ ਕੋ ਕਿਆ ਕਰੇ ਜੇ ਆਪ ਬਖਸ਼ੇ ਕਰਤਾਰ ਸਲੋਕ ਮਹੱਲਾ ਪਹਿਲਾ ਹਮ ਜੇਰ ਜਿਵੇਂ ਦੁਨੀਆਂ ਪੀਰਾ ਮੱਸਾ ਕਰ ਆਇਆ ਮੇਰਾ ਅਬਦ ਬਾਦਸ਼ਾਹ ਅਫਜੂ ਖੁਦਾਇਆ ਏਕ ਤੂੰ ਹੀ ਮਹੱਲਾ ਪਹਿਲਾ ਨਾ ਦੇਵ ਦਾਨਵਾ ਨਰਾ ਨਾ ਸਿੱਧ ਸਦਕਾ ਧਰਾ ਆਸਤ ਏਕ ਦਿਗਰ ਕੋਈ ਇੱਕ ਤੋਈ ਮਹੱਲਾ ਪਹਿਲਾ ਨਾ ਦਾਦੇ ਦੇਹੰਦ ਆਦਮੀ ਨਾ ਸਪਤ ਜੇਰ ਜਿਮੀ ਦੇ ਆਸਤ ਏਕ ਦਿਗਰ ਕੋਈ ਇੱਕ ਤੋਈ ਮਹੱਲਾ ਪਹਿਲਾ ਨਾ ਸੂਰ ਸੱਸ ਮੰਡਲੋ ਨਾ ਸਪਤ ਦੀਪ ਨਹਿ ਜਲੋ ਅੰਨ ਪਾਉਣ ਥਿਰ ਨਾ ਕੋਈ ਇੱਕ ਤੋਈ ਮਹੱਲਾ ਪਹਿਲਾ ਨਾ ਦਿਸਤ ਰਿਜਕ ਦਸਤ ਆਕਸੇ ਹਮਾਰਾ ਏਕ ਆਸ ਵਸੇ ਆਸਤ ਏਕ ਦਿਗਰ ਕੋਈ ਇੱਕ ਤੋਈ ਮਹੱਲਾ ਪਹਿਲਾ ਪਰੰਦੇ ਨਾ ਗਿਰਾਹ ਜਾਰ ਅਦਰਖ ਤੇ ਆਪ ਆਸ ਕਰ ਦੇ ਹੰਧ ਸੋਈ ਇੱਕ ਤੋਈ ਮਹੱਲਾ ਪਹਿਲਾ ਨਾਨਕ ਲਿਲਾਰ ਲਿਖਿਆ ਸੋਏ
ਮੇਟ ਨਾ

ਕੋਈ, ਕਲਾ ਤਰਾ ਹਿਰੈ ਸੋਈ, ਏਕ ਤੋਂ ਹੀ ਪੌੜੀ, ਸੱਚਾ ਤੇਰਾ ਹੁਕਮ ਗੁਰਮੁਖ ਜਾਣਿਆ, ਗੁਰਮਤੀ ਆਪ ਗਵਾਏ ਸੱਚ ਪਛਾਣਿਆ, ਸੱਚ ਤੇਰਾ ਦਰਬਾਰ ਸ਼ਬਦ ਨਿਸਾਣਿਆ, ਸੱਚਾ ਸ਼ਬਦ ਵਿਚਾਰ ਸੱਚ ਸਮਾਨਿਆ, ਮਨਮੁਖ ਸਦਾ ਕੂੜਿਆਰ ਭਰਮ ਭੁਲਾਣਿਆ, ਵਿਸ਼ਟਾ ਅੰਦਰ ਵਾਸ ਸਾਧਨਾ ਜਾਣਿਆ, ਬਿਨ ਨਾਵੈ ਦੁਖ ਪਾਏ ਆਵਣ ਜਾਣਿਆ, ਨਾਨਕ ਪਾਰਖ ਆਪ ਜਿਨ ਖੋਟਾ ਖਰਾ ਪਛਾਣਿਆ, ਸਲੋਕ ਮਹੱਲਾ ਪਹਿਲਾ। ਹਰ ਚੀਆਂ ਬਾਜਾ ਚਰਗਾ ਕੁਈਆ, ਇਹਨਾਂ ਖਵਾਲੇ ਘਾਹ, ਘਾਹ ਖਾਣ ਤਿਨਾ ਮਾਸ ਖਵਾਲੇ, ਇਹ ਚਲਾਏ ਰਾਹ ਨਦੀਆਂ ਵਿੱਚ ਟਿੱਬੇ ਦੇ ਖਾਲੇ, ਥਲੀ ਕਰੇ ਅਸਗਾਹ, ਕੀੜਾ ਥਾਪ ਦੇ ਪਾਤਸ਼ਾਹੀ, ਲਸ਼ਕਰ ਕਰੇ ਸਵਾਹ, ਜਿੱਤੇ ਜੀ ਜੀਵੈ ਲੈ ਸਾਹਾ, ਜੀ ਵਾਲੇ ਤਾਂ ਕਿ ਅਸਾ, ਨਾਨਕ ਜਿਉਂ ਜੋ ਸੱਚੇ ਪਵੈ ਤਿਉਂ ਤੋ ਦੇਹ ਗਿਰਾਹ। ਮਹੱਲਾ ਪਹਿਲਾ। ਇੱਕ ਮਾਸ ਹਾਰੀ ਇੱਕ ਤ੍ਰਿਣ ਖਾਹੇ, ਇੱਕ ਨਾ ਛੱਤੀ ਅੰਮ੍ਰਿਤ ਪਾਹੇ, ਇੱਕ ਮਿੱਟੀਆ ਮੈਂ ਮਿੱਟੀਆ ਖਾਹੇ, ਇੱਕ ਪੌਣ ਸੁਮਾਰੀ ਪੌਣ ਸੁਮਾਰ, ਇੱਕ ਨਿਰੰਕਾਰੀ ਨਾਮ ਆਧਾਰ, ਜੀਵੈ ਦਾਤਾ ਮਰੈ ਨਾ ਕੋਏ, ਨਾਨਕ ਮੁੱਠੇ ਜਾਹੇ ਨਾਹੀ ਮਨ ਸੋਏ ਪੌੜੀ, ਪੂਰੇ ਗੁਰ ਕੀ ਕਾਰ ਕਰਮ ਕਮਾਈਐ, ਗੁਰਮਤੀ ਆਪ ਗਵਾਏ ਨਾਮ ਤਿਹਾਈਐ, ਦੂਜੀ ਘਰ ਲੱਗ ਜਨਮ ਗਵਾਈਐ, ਬਿਨ ਨਾਵਾਏ ਸਭ ਵਿਸ ਭੈਜੇ ਖਾਈਐ, ਸੱਚਾ ਸ਼ਬਦ ਸਲਾਹੇ ਸੱਚ ਸਮਾਈਐ, ਬਿਨ ਸਤਿਗੁਰ ਸੇਵੇ ਨਾਹੀ ਸੁਖ ਨਿਵਾਸ, ਫਿਰ ਫਿਰ ਆਈਐ ਦੁਨੀਆਂ ਖੋਟੀ ਰਾਸ ਕੂੜ ਕਮਾਈਐ, ਨਾਨਕ ਸੱਚ ਖਰਾਸਾ ਲਾਹੇ ਪਾਸ ਜਾਈਐ। ਸਲੋਕ ਮਹੱਲਾ ਪਹਿਲਾ। ਤੁਧ ਭਾਵੈ ਤਾ ਵਾਵਾ ਗਾਵਾ, ਤੁਧ ਭਾਵੈ ਜਲ ਨਹਾਵੈ, ਜਾਂ ਤੁਧ ਭਾਵੈ ਤਾ ਕਰੇ ਵਿਭੂਤਾ ਸਿੰਘੀ ਨਾਦ ਵਜਾਵੈ, ਜਾਂ ਤੁਧ ਭਾਵੈ ਤਾਂ ਪੜਕ ਤੇਬਾਂ ਮੁੱਲਾਂ ਸੇਖ ਕਹਾਵੈ, ਜਾਂ ਤੁਧ ਭਾਵੈ ਤਾਂ ਸਤਿਗੁਰ ਹੋਵੈ ਰਾਜੇ, ਰਸਕਸ ਬਹੁਤ ਕਮਾਵੈ, ਜਾਂ ਤੁਧ ਭਾਵੈ ਤਿਗ ਵਗਾਵੈ ਸਿਰ ਮੁੰਡੀ ਕੱਟ ਜਾਵੈ, ਜਾਹਾ ਤੁਧ ਭਾਵੈ ਹੋਵੈ ਰਾਜੇ ਰਸਕਸ ਬਹੁਤ ਕਮਾਵੈ, ਜਾਂ ਤੁਧ ਭਾਵੈ ਜਾਹਿੰਦ ਸੰਤਰ ਹੁਣ ਗੱਲਾਂ ਕਰ ਆਵੈ, ਜਾਂ ਤੁਧ ਭਾਵੈ ਨਾਇਂ ਰਚਾਵੈ ਤੁਧ ਭਾਣੈ ਤੂ ਭਾਵੈ, ਨਾਨਕੇ ਕਹੇ ਬੇਨੰਤੀ ਹੋਰ ਸਗਲੇ ਕੂੜ ਕਮਾਵੈ। ਮਹੱਲਾ ਪਹਿਲਾ। ਜਾ ਤੂੰ ਵੱਡਾ ਸਭ ਵਡਿਆਈਆਂ ਚੰਗਾ ਚੰਗਾ ਹੋਈ, ਜਾ ਤੂੰ ਸੱਚਾ ਤਾਂ ਸਭ ਕੁਝ ਸੱਚਾ, ਕੂੜਾ ਕੋਈ ਨਾ ਕੋਈ, ਆਖਣ ਵੇਖਣ ਬੋਲਣ ਚੱਲਣ ਜੀਵਨ ਮਰਨ ਤਹਤ, ਹੁਕਮ ਸਾਜ ਹੁਕਮੈ ਵਿੱਚ ਰੱਖ, ਨਾਨਕ ਸੱਚਾ ਆਪ ਪੌੜੀ, ਸਤਿਗੁਰ ਸੇਵਨ ਸੰਗ ਪਰਮ ਚੁਕਾਈਐ, ਸਤਿਗੁਰ ਆਖੇ ਕਾਰ ਸੋ ਕਾਰ ਕਮਾਈਐ, ਸਤਿਗੁਰ ਹੋਇ ਦਿਆਲ ਤਾਂ ਨਾਮ ਤਿਹਾਈਐ, ਲਾਹਾ ਭਗਤ ਸੋ ਸਾਰ ਗੁਰਮੁਖ ਪਾਈਐ, ਮਨਮੁਖ ਕੂੜ ਗੁਬਾਰ ਕੂੜ ਕਮਾਈਐ, ਸੱਚੈ ਦਇ ਤਰ ਜਾਏ ਸੱਚ ਚਵਾਈਐ, ਸੱਚੈ ਅੰਦਰ ਮਹਿਲ ਸੱਚ ਬੁਲਾਈਐ, ਨਾਨਕ ਸੱਚ ਸਦਾ ਸਚਿਆਰ ਸੱਚ ਸਮਾਈਐ। ਸਲੋਕ ਮਹੱਲਾ ਪਹਿਲਾ। ਕਲ ਕਾਤੀ ਰਾਜੇ ਕਸਾਈ, ਧਰਮ ਪੰਖ ਕਰ ਉੱਡਰਿਆ, ਕੂੜ ਅਮਾਵਤ ਸੱਚ ਚੰਦਰਮਾ, ਦਿਸ ਨਾਹੀ ਕਚੜਿਆ, ਹੁਣ ਭਾਲ ਵਿਕੁੰਨੀ ਹੋਈ ਅੰਧੇਰੇ ਰਾਹ ਨਾ ਕੋਈ, ਵਿੱਚ ਹਉਮੈ ਕਰ ਦੁੱਖ ਰੋਈ, ਕਹੁ ਨਾਨਕ ਕਿਨ ਬਿਦਗਤ ਹੋਈ। ਮਹੱਲਾ ਤੀਜਾ। ਕਲ ਕੀਰਤ ਪਨ ਪ੍ਰਗਟ ਚਾਨਣ ਸੰਸਾਰ, ਗੁਰਮੁਖ ਕੋਈ ਉਤਰਹਿ ਪਾਰ, ਜਿਸਨੂੰ ਨਦਰ ਕਰੇ ਤਿਸ ਦੇਵੈ, ਨਾਨਕ ਗੁਰਮੁਖ ਰਤਨ ਸੋ ਲੇਵੈ ਪੌੜੀ, ਗੁਰਮੁਖ ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ, ਕਰਤਾ ਆਪੇ ਭੁੱਲਹਿ ਨਾ ਭੁੱਲਹਿ ਕਿਸੇ ਦਾ ਭੁੱਲਹਿਆ, ਭਗਤ ਆਪੇ ਮੇਲਿਅਨ ਜਿਨੀ ਸੱਚੋ ਸੱਚ ਕਮਾਇਆ, ਸੰਸਾਰੀ ਆਪ ਖੁਆਈਅਨ ਜਿਨੀ ਕੂੜ ਬੋਲ ਬੋਲ ਵੇਖਾਇਆ, ਚੱਲਣ ਸਾਰ ਨਾ ਜਾਣਨੀ ਕਾਮ ਕ੍ਰੋਧ ਵਿਸ ਵਧਾਇਆ, ਭਗਤ ਕਰਨ ਹਰ ਚਾਕਰੀ ਜਿਨੀ ਅਣਦ ਨਾਮ ਤਿਹਾਇਆ, ਦਾਸਨ ਦਾਸ ਹੋਈ ਕੈ ਜਿਨੀ ਵਿੱਚੋਂ ਆਪ ਗਵਾਇਆ, ਉਹਨਾਂ ਖਸਮੈ ਕੈ ਧਰਮ ਖੁਜਲੇ ਸੱਚਾ ਸ਼ਬਦ ਸੁਹਾਇਆ। ਸਲੋਕ ਮਹੱਲਾ ਪਹਿਲਾ। ਸਭ ਆਹੀ ਸਲਾਹ ਜਿਨੀ ਤੈ ਇੱਕ ਮਨ, ਸਹੀ ਪੂਰੇ ਸ਼ਾਹ ਭਗਤੇ ਉੱਪਰ ਲੜ ਮੂਏ, ਦੂਜੇ ਬਹੁਤ ਤੇਰਾ ਮਨ ਕੀਆਂ ਮਤੀ ਖਿੰਡੀਆਂ, ਬਹੁਤ ਪਏ ਅਸਗਾਹ ਗੋਤੇ ਖਾਹ ਨਾ ਨਿਕਲੇ, ਤੀਜੇ ਮੋਈ ਗਿਰਾਹ ਭੁੱਖ ਤਿਖਾ ਦੋਏ ਭੌਂਕੀਆ,
ਖਾਦਾ ਹੋਏ ਸਵਾਹ ਪੀ ਖਾਣੇ ਸੋ ਦੋਸਤੀ ਚੌਥੇ ਆਈ ਊਂਗ ਅੱਖੀ ਮੀਟ ਪਵਾਰ ਗਿਆ ਪੀ ਉੱਠ ਰਚਿਨ ਬਾਦ ਸਹਿ ਵਰਿਆਂ ਕੀ ਪਿੜ ਬੱਧੀ ਸਭੇ ਵੇਲਾ ਵਖਤ ਸਭ ਜੇ ਅੱਠੀ ਪਹੋਏ ਨਾਨਕ ਸਾਹਿਬ ਮਨ ਬੱਸਾ ਸੱਚਾ ਨਾਵਨ ਹੋਏ ਮਹੱਲਾ ਦੂਜਾ ਸੇ ਪੂਰੇ ਸ਼ਾਹ ਜਿਨੀ ਪੂਰਾ ਪਾਇਆ ਅੱਠੀ ਬੇਪਰਵਾਹ ਰਹਿਣਿਕ ਤਹ ਰੰਗ ਦਰਸ਼ਨ ਰੂਪ ਯਥਾ ਬਿਰਲੇ ਪਾਈਐ ਕਰਮ ਪੂਰੈ ਪੂਰਾ ਗੁਰੂ ਪੂਰਾ ਜਾ ਕਾ ਬੋਲ ਨਾਨਕ ਪੂਰਾ ਜੇ ਕਰੇ ਘਟੈ ਨਾਹੀ ਤੋਲ ਪੌੜੀ ਜਾ ਤੂੰ ਤਾਂ ਕਿਆ ਹੋਰ ਮੈਂ ਸੱਚ ਸੁਣਾਈਐ ਮੁੱਠੀ ਧੰਦੈ ਚੋਰ ਮਹਿਲ ਨਾ ਪਾਈਐ ਇਨੈ ਚਿੱਤ ਕਠੋਰ ਸੇਵ ਗਵਾਈਐ ਜਿਤ ਕਾਟ ਸੱਚ ਨਾ ਪਾਏ ਸੋ ਭੰਨ ਕਢਾਈਐ ਕਿਉ ਖਰ ਪੂਰੈ ਵੱਟ ਤੋਲ ਤੁਲਾਈਐ ਕੋਈ ਨਾ ਆਖ ਘਟ ਹੋਮੈ ਜਾਈਐ ਲਈਨ ਖਰੈ ਪਰਖ ਦਰ ਬਿਨਾਈਐ ਸੌਦਾ ਇਕ ਹਟ ਪੂਰੈ ਗੁਰ ਪਾਈਐ ਸਲੋਕ ਮਹੱਲਾ ਦੂਜਾ ਅੱਠੀ ਪਹਿਰੀ ਅੱਠ ਖੰਡ ਨਾਵਾਂ ਖੰਡ ਸਰੀਰ ਇਸ ਵਿੱਚ ਨੌ ਨਿਤ ਨਾਮ ਏਕ ਪਾਲੈ ਗੁਣ ਗਹੀਰ ਕਰਮਵੰਤੀ ਸਲਾਹਿਆ ਨਾਨਕ ਕਰ ਗੁਰ ਪੀਰ ਚੌਥੇ ਪੈਰ ਸਬਾਹ ਕੈ ਸੁਰਤਾਂ ਉਪਜਾ ਚਾਓ ਤਿਨਾਂ ਦਰਿਆਵਾਂ ਸੋ ਦੋਸਤੀ ਮਾਣ ਮੁਖ ਸੱਚਾ ਨਾਉ ਉਥੇ ਅੰਮ੍ਰਿਤ ਵੰਡੀਐ ਕਰਮੀ ਹੋਏ ਪਸਾਉ ਕੰਚਨ ਕਾਇਆ ਕੱਸੀਐ ਬੰਨੀ ਚੜੇ ਚੜਾਓ ਜੇ ਹੋਵੇ ਨਦਰ ਸਰਾਪ ਕੀ ਬੌੜ ਨਾ ਪਾਈ ਤਾਉ ਸਤੀ ਪਹਿਰੀ ਸਤ ਭਲਾ ਬਹੀਏ ਫੜਿਆ ਪਾਸ ਉਥੇ ਪਾਪ ਪੁੰਨ ਵਿਚਾਰੀਐ ਕੂੜੇ ਘਟੈ ਰਾਸ ਉਥੇ ਖੋਟੇ ਸਟੀਐ ਖਰੇ ਕੀਚੇ ਸਾਬਾਸ ਬੋਲਣ ਫਾਦਲ ਨਾਨਕਾ ਦੁੱਖ ਸੁਖ ਖਸਮੈ ਪਾਸ ਮਹਲਾ ਦੂਜਾ ਪੌਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਨਸ ਰਾਤ ਦੋਏ ਦਾਈ ਦਾਇਆ ਖੇਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖਜਲੇ ਹੋਰ ਕੇਤੀ ਛੁੱਟੀ ਨਾਲ ਪੌੜੀ ਸੱਚਾ ਭੋਜਨ ਪਾਓ ਸਤਿਗੁਰ ਦੱਸਿਆ ਸੱਚੇ ਹੀ ਪਤੀ ਆਏ ਸੱਚ ਵਿਗਸਿਆ ਸੱਚੇ ਕੋਟ ਗਿਰਾਏ ਨਿਜ ਘਰ ਵਸਿਆ ਸਤਿਗੁਰ ਤੁਠ ਨਾਉ ਪ੍ਰੇਮ ਰਸਿਆ ਸੱਚਾ ਦੇ ਦੀਬਾਣ ਕੂੜ ਨਾ ਜਾਈਐ ਝੂਠੋ ਝੂਠ ਵਖਾਣ ਸੋ ਮਹਿਲ ਖੁਆਈਐ ਸੱਚਾ ਸ਼ਬਦ ਨਿਸਾਨ ਠਾਕ ਨਾ ਪਾਈਐ ਸੱਚ ਸੁਣ ਬੁੱਝ ਵਖਾਣ ਮਹਿਲ ਬੁਲਾਈਐ ਸਲੋਕ ਮਹੱਲਾ ਪਹਿਲਾ ਪਹਿਰਾ ਅਗਨ ਹਿਵੈ ਕਰ ਬਾਦਾ ਭੋਜਨ ਸਾਰ ਕਰਾਈ ਸਗਲੇ ਦੁੱਖ ਪਾਣੀ ਕਰ ਪੀਵਾਂ ਧਰਤੀ ਹਾਕ ਚਲਾਈ ਤਰ ਤਰ ਰਾਜੀ ਅੰਬਰ ਤੋਲੀ ਪਿੱਛੇ ਟੰਕ ਚੜਹਾਈ ਇਹ ਵਡਵੱਦਾ ਮਾਵਾ ਨਾਹੀ ਸਭ ਸਨੱਥ ਚਲਾਈ ਇਹ ਤਾਣ ਹੋਵੇ ਮਨ ਅੰਦਰ ਕਰੀ ਪੇ ਆਖ ਕਰਾਈ ਚੇਵੜ ਸਾਹਿਬ ਤੇਵੜ ਦਾਤੀ ਦੇ ਦੇ ਕਰੇ ਰਜਾਈ ਨਾਨਕ ਨਜ਼ਰ ਕਰੇ ਜਿਸ ਉੱਪਰ ਸੱਚ ਨਾਮ ਵਡਿਆਈ ਮਹੱਲਾ ਦੂਜਾ ਆਖਣ ਆਖਣ ਰੱਜਿਆ ਸੁਣਨ ਨ ਰੱਜੇ ਕੰਨ ਅੱਖੀ ਦੇਖ ਨ ਰੱਜੀਆਂ ਗੁਣ ਗਾਹ ਇੱਕ ਵੰਨ ਭੁੱਖਿਆ ਭੁੱਖ ਨ ਉਤਰ ਗੱਲੀ ਭੁੱਖ ਨ ਜਾਏ ਨਾਨਕ ਭੁੱਖਾ ਤਾਂ ਰੱਜੈ ਜਾ ਗੁਣ ਕਹਿ ਗੁਣੀ ਸਮਾਏ ਪੌੜੀ ਬਿਨ ਸੱਚੇ ਸਭ ਕੂੜ ਕੂੜ ਕਮਾਈਐ ਬਿਨ ਸੱਚੇ ਕੂੜਿਆਰ ਬੰਨ ਚਲਾਈਐ ਬਿਨ ਸੱਚੇ ਤਨਸ਼ਾਰ ਸ਼ਾਰ ਲਾਈਐ ਬਿਨ ਸੱਚੇ ਸਭ ਭੁੱਖ ਜੇ ਪੈਜੇ ਖਾਈਐ ਬਿਨ ਸੱਚੇ ਦਰਬਾਰ ਕੂੜ ਨਾ ਪਾਈਐ ਕੂੜੇ ਲਾਲਚ ਲੱਗ ਮਹਿਲ ਖੁਆਈਐ ਸਭ ਜਗ ਠੱਗਿਓ ਠੱਗ ਆਈਐ ਜਾਈਐ ਤਨ ਮੈਂ ਤ੍ਰਿਸ਼ਨਾ ਅੱਗ ਸ਼ਬਦ ਬੁਝਾਈਐ ਸਲੋਕ ਮਹੱਲਾ ਪਹਿਲਾ ਨਾਨਕ ਗੁਰ ਸੰਤੋਖ ਰੁੱਖ ਧਰਮ ਫੁੱਲ ਫਲ ਗਿਆਨ ਰਸ ਰਸਿਆ ਹਰਿਆ ਸਦਾ ਪੱਕਾ ਕਰਮ ਧਿਆਨ ਪਤਕੇ ਸਾਧ ਖਾਂਦਾ ਲਹਿ ਦਾਨਾ ਕੈ ਸਿਰਦਾਨ ਮਹੱਲਾ ਪਹਿਲਾ ਸੋਇਨੇ ਕਾ ਬਿਰਖ ਪਤ ਪ੍ਰਵਾਲਾ ਫੁੱਲ ਜਿਵੇ ਹਿਰ ਲਾਲ ਤੇਤ ਫਲ ਰਤਨ ਲੱਗੇ ਮੁਖ ਭਾਗਤ ਹਿਰਦੈ ਹਿਰਦੈ ਨਿਹਾਲ ਨਾਨਕ ਕਰਮ ਹੋਵੇ ਮੁਖ ਮਸਤਕ ਲਿਖਿਆ ਹੋਵੇ ਲੇਖ ਅੜ ਸੜ ਤੀਰਥ ਗੁਰ ਕੀ ਚਰਨੀ ਪੂਜੈ ਸਦਾ ਵਸੇਖ ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ
ਪਵਾ ਦਜ ਨਾਨਕਾ ਤਰੀਆ ਕਰਮੀ ਲੱਗ ਪੌੜੀ ਜੀਵਦਿਆ ਮਰ ਮਾਰ ਨਾ ਪਛੋ ਤਾਈਅ ਝੂਠਾ ਉਹ ਸੰਸਾਰ ਕਿਨ ਸਮਝਾਈਐ ਸੱਚ ਨ ਤਰੇ ਪਿਆਰ ਤੰਦਾ ਧਾਈਐ ਕਾਲ ਬੁਰਾ ਖੈ ਕਾਲ ਸਿਰ ਦੁਨਿਆਈਐ ਹੁਕਮੀ ਸਿਰ ਜੰਦਾਰ ਮਾਰੇ ਦਾਈਐ ਆਪੇ ਦੇ ਪਿਆਰ ਮਨ ਵਸਾਈਐ ਮੋਹਤ ਨ ਚ ਸਭ ਲੰਮ ਭਰੀਐ ਪਾਈਐ ਗੁਰਪ੍ਰਸਾਦੀ ਬੁਝ ਸਚ ਸਮਾਈਐ ਸਲੋਕ ਮਹੱਲਾ ਪਹਿਲਾ ਤੁਮੀ ਤੁਮਾਂ ਵਿਸ ਆਕਤ ਧੂਰਾ ਨਿੰਮ ਫਲ ਮਨ ਮੁਖ ਵਸੈ ਤਿਸ ਜਿਸ ਤੂੰ ਚੇਤਨਾ ਆਵਹੀ ਨਾਨਕ ਕਹੀਏ ਕਿਸ ਹੰਡਣ ਕਰਮਾ ਬਾਹਰੇ ਮਹੱਲਾ ਪਹਿਲਾ ਮਤ ਪੰਖੇਰੂ ਕਿਰਤ ਸਾਥ ਕਬ ਉੱਤਮ ਕਬ ਨੀਚ ਕਬ ਚੰਦਨ ਕਬ ਅੱਕ ਡਾਲ ਕਬ ਉੱਚੀ ਪ੍ਰੀਤ ਨਾਨਕ ਹੁਕਮ ਚਲਾਈਐ ਸਾਹਿਬ ਲੱਗੀ ਰੀਤ ਪੌੜੀ ਕੀਤੇ ਕਹਿ ਬਖਾਣ ਕਹਿ ਕਹਿ ਜਵਨਾ ਬੇਦ ਕਹਿ ਬਖਿਆਨ ਅੰਤ ਨਾ ਪਾਵਨਾ ਪੜਿਆ ਨਾਹੀ ਭੇਦ ਬੁਝੇ ਹੈ ਪਾਵਨ ਨਾਮ ਖੜ ਦਰਸ਼ਨ ਕਹਿ ਭੇਖ ਕਿਸਾ ਸੱਚ ਸਮਾਵਨਾ ਸੱਚਾ ਪੁਰਖ ਅਲੱਖ ਸ਼ਬਦ ਸੁਹਾਵਨਾ ਮੰਨੇ ਨਾਉ ਬਿਸੰਖ ਦਰਗਹਿ ਪਾਵਨਾ ਖਲ ਕੁ ਆਦੇਸ ਢਾਡੀ ਗਾਵਨਾ ਨਾਨਕ ਜੁਗ ਜੁਗੇਕ ਮਨ ਵਸਾਵਨਾ ਸਲੋਕ ਮਹੱਲਾ ਦੂਜਾ ਮੰਤਰੀ ਹੋਏ ਅਠਵਿਆਂ ਨਾਗੀ ਲੱਗੈ ਜਾਏ ਆਪਣਾ ਹੱਥੀ ਆਪਣਾ ਦੇ ਕੂਚਾ ਆਪੇ ਲਾਏ ਹੁਕਮ ਪਿਆ ਤੁਰ ਖਸਮ ਕਾ ਅਤੀ ਹੂੰ ਧੱਕਾ ਖਾਏ ਗੁਰਮੁਖ ਸਿਉ ਮਨਮੁਖ ਅੜਾ ਡੁੱਬੈ ਹੱਕ ਨਿਆਏ ਦੋਹਾਂ ਸਿਰਿਆਂ ਆਪੇ ਖਸਮ ਵੇਖੈ ਕਰਵਿਓ ਪਾਏ ਨਾਨਕ ਇਹ ਵੈ ਜਾਣੀਐ ਸਭ ਕਿਸ ਤਿਸਰ ਜਾਏ ਮਹੱਲਾ ਦੂਜਾ ਨਾਨਕ ਪਰਖੇ ਆਪ ਕਹੋ ਤਾਂ ਪਾਰਖ ਜਾਣ ਰੋਗ ਦਾਰੂ ਦੋਵੇਂ ਬੁੱਝੇ ਤਾਂ ਵੈਦ ਸੁਜਾਨ ਵਾਟ ਨਾ ਕਰੇ ਮਾਮਲਾ ਜਾਣਾ ਮਹਿਮਾਨ ਮੂਲ ਜਾਣ ਗੱਲਾਂ ਕਰੇ ਹਾਨ ਲਾਏ ਹਾਨ ਲੱਭ ਨਾ ਚੱਲੇ ਸੱਚ ਰਹ ਸੋ ਵਿਸ਼ਟ ਪਰਵਾਨ ਸਰਸੰਦ ਆਗਾਸ ਕਹੋ ਕਿਉਂ ਪਹੁੰਚੇ ਬਾਣ ਅੱਗੇ ਉਹ ਅਗੰਮ ਹੈ ਬਾਹੇਦੜ ਜਾਣ ਪੌੜੀ ਨਾਰੀ ਪੁਰਖ ਪਿਆਰ ਪ੍ਰੇਮ ਸਿੰਗਾਰੀਆ ਕਰਨ ਭਗਤ ਦਿਨ ਰਾਤ ਨਾ ਰਹਿਣੀ ਬਾਰੀਆ ਮਹਿਲਾ ਮਨ ਜਨਵਾਸ ਸ਼ਬਦ ਸਵਾਰੀਆ ਸੱਚ ਕਹਿਣ ਅਰਦਾਸ ਸੇ ਵਿਚਾਰੀਆ ਸੋਹਣ ਖਸਮੈ ਪਾਸ ਹੁਕਮ ਸਧਾਰੀਆ ਸਖੀ ਕਹਿਣ ਅਰਦਾਸ ਮਨੋ ਪਿਆਰੀਆ ਬਿਨ ਨਾਵੈ ਤ੍ਰਿਗਵਾਸ ਫਿੱਟ ਸੋ ਜੀਵਿਆ ਸ਼ਬਦ ਸਵਾਰੀਆਸ ਅੰਮ੍ਰਿਤ ਪੀਵਿਆ ਸਲੋਕ ਮਹੱਲਾ ਪਹਿਲਾ ਮਾਰੂ ਮੀਨਾ ਤ੍ਰਿਪਤਿਆ ਅੱਗੀ ਲਹ ਨਾ ਭੁੱਖ ਰਾਜਾ ਰਾਜ ਨਾ ਤ੍ਰਿਪਤਿਆ ਸਾਇਰ ਭਰੇ ਕਿਸਕ ਨਾਨਕ ਸੱਚੇ ਨਾਮ ਕੀ ਕੀਤੀ ਪੁੱਛਾ ਪੁੱਛ ਮਹੱਲਾ ਦੂਜਾ ਨੇਫਲੰ ਤਸ ਜਨਮ ਸਜਾਵਤ ਬ੍ਰਹਮਣ ਬਿੰਦ ਤੇ ਸਾਗਰੰ ਸੰਸਾਰਸ ਗੁਰਪ੍ਰਸਾਦੀ ਤਰ੍ਹਾਂ ਕੇ ਕਾਰਨ ਕਾਰਨ ਸਮਰੱਥ ਹੈ ਕਹੁ ਨਾਨਕ ਵਿਚਾਰ ਕਾਰਨ ਕਰਤੇ ਵਸ ਹੈ ਜਿਨ ਕਲ ਰੱਖੀ ਤਿਹਾਰ ਪੌੜੀ ਖਸਮੈ ਕੈ ਦਰਬਾਰ ਢਾਡੀ ਵਸਿਆ ਸੱਚਾ ਖਸਮ ਕਲਾਨ ਕਮਲ ਵਿਗਸਿਆ ਖਸਮ ਪੂਰਾ ਪਾਏ ਮਨੋ ਰਹਿਸਿਆ ਦੁਸ਼ਮਣ ਕੱਢੇ ਮਾਰ ਸੱਜਣ ਸਰਸਿਆ ਸੱਚਾ ਸਤਿਗੁਰ ਸੇਵਨ ਸੱਚਾ ਮਾਰਗ ਦੱਸਿਆ ਸੱਚਾ ਸ਼ਬਦ ਵਿਚਾਰ ਕਾਲ ਵਿਦੱਸਿਆ ਢਾਡੀ ਕਥਿਆ ਕਥ ਸ਼ਬਦ ਸਵਾਰਿਆ ਨਾਨਕ ਗੁਣ ਗਹਿਰਾਸ ਹਰ ਜਿਉ ਮਿਲੇ ਪਿਆਰਿਆ ਸਲੋਕ ਮਹੱਲਾ ਪਹਿਲਾ ਖਤਿਆਂ ਜੰਮੇ ਖਤੇ ਕਰਨ ਤਾਂ ਖਤਿਆਂ ਵਿੱਚ ਪਾਹੇ ਧੋਤੇ ਮੂਲ ਨਾ ਉਤਰਾ ਜੇ ਸੌ ਧੋਵਨ ਪਾਹੇ ਨਾਨਕ ਬਖਸ਼ੇ ਬਖਸ਼ੀ ਆਹ ਨਾਹੇ ਤਾਂ ਪਾਹੀ ਪਾਹੇ ਮਹੱਲਾ ਪਹਿਲਾ ਨਾਨਕ ਬੋਲਣ ਚੱਖਣਾ ਦੁੱਖ ਛੱਡ ਮੰਗੀਐ ਸੁੱਖ ਸੁੱਖ ਦੁੱਖ ਦੁਇ ਦਰ ਕਪੜੇ ਪਹਿਰੇ ਜਾਏ ਮਨੁੱਖ ਜਿੱਥੇ ਬੋਲਣ ਹਾਰੀਐ ਤਿੱਥੇ ਚੰਗੀ ਚੁੱਪ ਪੌੜੀ ਚਾਰੇ ਕੁੰਡਾ ਦੇਖ ਅੰਦਰ ਪਹਲਿਆ ਸੱਚੈ ਪੁਰਖ ਅਲੱਖ ਸਿਰਜ ਨਿਹਾਲਿਆ ਉੱਜੜ ਪੁੱਲੇ ਰਾਹ ਗੁਰ ਵੇਖ ਲਿਆ ਸਤਿਗੁਰ ਸੱਚੇ ਵਾਹ ਸੱਚ ਸੰਭਾਲਿਆ ਪਾਇਆ ਰਤਨਕ ਰਾਹ ਦੀਵਾ ਬਾਲਿਆ ਸੱਚਾ ਸ਼ਬਦ ਸਲਾਹੇ ਸੁਖੀਐ ਸੱਚ ਬਾਲਿਆ
ਨਿਡਰਿਆ ਡਾਰ ਲੱਗ। ਗਰਭ ਸੇ ਗਾਲਿਆ ਨਾਵਾਂ ਪੁੱਲਾ ਚੱਗ, ਫਿਰ ਹਬੇ ਤਾਲਿਆ। ਸਲੋਕ ਮਹੱਲਾ ਤੀਜਾ। ਪੈ ਵਿੱਚ ਜੰਮੈ ਪੈ ਮਰੈ, ਪੀ ਪਉ ਮਨ ਮੈਂ ਹੋਏ, ਨਾਨਕ ਪੈ ਵਿਨ ਜੇ ਮਰੈ, ਸਹਿਲਾ ਆਇਆ ਸੋਏ। ਮਹੱਲਾ ਤੀਜਾ। ਪੈ ਬਿਨ ਜੀਵੈ ਬਹੁਤ ਬਹੁਤ, ਖੁਸ਼ੀਆਂ ਖੁਸ਼ੀ ਕਮਾਏ, ਨਾਨਕ ਪੈ ਬਿਨ ਜੇ ਮਰੈ, ਮੂੰਹ ਕਾਲਾ ਉੱਠ ਜਾਏ ਪੌੜੀ। ਸਤਿਗੁਰੁ ਦਇਆਲ ਤੋਂ ਸ਼ਰਧਾ ਪੂਰੀ ਹੈ, ਸਤਿਗੁਰੁ ਦਇਆਲ ਨਾ ਕਬਹੂੰ ਝੂਰੀ ਹੈ, ਸਤਿਗੁਰ ਹੋਏ ਦਇਆਲ ਤਾਂ ਦੁੱਖ ਨਾ ਜਾਣੀਐ, ਸਤਿਗੁਰ ਹੋਏ ਦਇਆਲ ਤਾਂ ਹਰ ਰੰਗ ਬਾਣੀਐ, ਸਤਿਗੁਰ ਹੋਏ ਦਇਆਲ ਤਾਂ ਜਮ ਕਾ ਡਰ ਕੇ ਹਾ, ਸਤਿਗੁਰ ਹੋਏ ਦਇਆਲ ਤਾਂ ਸਦ ਹੀ ਸੁਖ ਦੇ ਹਾ, ਸਤਿਗੁਰ ਹੋਏ ਦਇਆਲ ਤਾਂ ਨਵ ਨਿਧ ਪਾਈਐ, ਸਤਿਗੁਰ ਹੋਏ ਦਇਆਲ ਤਾਂ ਸੱਚ ਸਮਾਈਐ। ਸਲੋਕ ਮਹਲਾ ਪਹਿਲਾ। ਸਿਰ ਖੁਆਏ ਪੀਐ ਮਲਵਾਣੀ, ਜੂਠਾ ਮੰਗ ਵਾਂਗ ਖਾਹੀ, ਫੋਲ ਫਦੀਅਤ ਮੋਹਿ ਲੈਣ ਪੜਾਸਾ, ਪਾਣੀ ਦੇਖ ਸਗਾਹੀ। ਪੇਟਾ ਬਾਗੀ ਸਿਰ ਖੁਹਾਏ, ਪਰੀਅਨ ਹੱਥ ਸੁਆਹੀ, ਅੜਸੜ ਤੀਰਥ ਤੇ ਨਾ ਢੋਈ, ਬ੍ਰਾਹਮਣ ਅੰਨ ਨਾ ਖਾਹੀ, ਸਦਾ ਕੁਚੀਲ ਰਹਾ ਦਿਨ ਰਤੀ, ਮੱਥਾ ਟਿਕ ਨਾਹੀ, ਝੁੰਡੀ ਪਾਏ ਬਹਿਨ ਨਿਤ ਝਗੜਾ, ਦੜ ਦੀ ਬਾਣ ਨਾ ਜਾਹੀ, ਲੱਕੀ ਕਸੇ ਹੱਥੀ, ਫੁੰਮਣ ਅੱਗੋ ਪਿੱਛੋ ਜਾਹੀ, ਨਾ ਹੋਈ ਜੋਗੀ ਨਾ ਹੋਈ ਜਗਮ, ਨਾ ਹੋਈ ਕਾਜੀ ਮੁੱਲਾਂ, ਦੇ ਬਿਗੋਈ ਫਿਰੇ ਬਗੁੱਤਾ, ਫਿੱਟਾ ਬੱਤਾ ਗੱਲਾਂ ਮਹੱਲਾ, ਜੀਆਂ ਅੰਦਰ ਜੀ ਵਾਲੇ ਸੋਈ, ਅਬਰ ਨਾ ਕੋਈ ਰੱਖ, ਦਾਨੋ ਤੇ ਸਨਾਨੋ ਵੰਜ, ਪਾਸ ਪਈ ਸਿਰ ਖੁੱਤ ਪਾਣੀ ਵਿੱਚ, ਰਤਨੋ ਪੰਨੇ ਮੇਰ ਕੀ ਆ ਮਧਾਣੀ, ਆੜ ਸੜ ਤੀਰਥ ਤੇ ਵੀ ਥਾ ਪੇ, ਪੂਰਬੀ ਲੱਗੇ ਬਾਣੀ, ਨਾਇ ਨਿਵਾਜਾ ਨਾ ਤੈ ਪੂਜਾ, ਨਾਵਨ ਸਦਾ ਸੁਜਾਨੀ, ਮੋਇਆ ਜੀਵ ਧਿਆ ਗਤ ਹੋਵੈ, ਜਾਂ ਸਿਰ ਪਾਈਏ ਪਾਣੀ, ਨਾਨਕ ਸਿਰ ਖੁੱਥੈ ਸੈਤਾਨੀ, ਇਹਨਾਂ ਗੱਲ ਨਾ ਭਾਣੀ, ਬੁੱਠਿਆ ਹੋਇਆ ਹੋਏ ਬਿਲਾਵਲ, ਜੀਆਂ ਜੁਗਤ ਸਮਾਣੀ, ਬੁੱਠੇ ਅੰਨ ਕਮਾਦ ਕਪਾਹ, ਸਭ ਸਭ ਪੜਦਾ ਹੋਵੈ, ਬੁੱਠੇ ਕਾਹ ਚਰ ਹੈ ਨਿਤ ਸੁਰਹੀ, ਸਾਹ ਤਨ ਦਹੀ ਮਿਲੋਵਾ, ਤਿਤ ਕੇ ਹੁਮ ਜਗ ਸਦ ਪੂਜਾ, ਪਿਆ ਕਾਰਜ ਸੋਹਾ, ਗੁਰੂ ਸਮੁੰਦ ਨਦੀ ਸਭ ਸਿੱਖੀ, ਨਾਤਾ ਜਿਤ ਵਡਿਆਈ, ਨਾਨਕ ਜੇ ਸਿਰ ਖੁੱਥਰ ਨਾਵਰ ਨਾਹੀ, ਤਾਂ ਸੱਤ ਚਟੇ ਸਿਰ ਛਾਈ। ਮਹੱਲਾ ਦੂਜਾ। ਅੱਗੀ ਪਾਲਾ ਕੇ ਕਰੇ, ਸੂਰਜ ਕੇ ਹੀ ਰਾਤ, ਚੰਦ ਹਨੇਰਾ ਕੇ ਕਰੇ, ਪੌਣ ਪਾਣੀ ਕਿਆ ਜਾਤ, ਧਰਤੀ ਚੀਜੀ ਕੇ ਕਰੇ, ਜਿਸ ਵਿੱਚ ਸਭ ਕਿਛੁ ਹੋਏ, ਨਾਨਕ ਤਾਂ ਪਤ ਜਾਣੀਐ, ਜਾਂ ਪਾਤ ਰੱਖ ਸੋਏ ਪੌੜੀ, ਤੂੰ ਸੱਚੇ ਸੁਬਹਾਨ, ਸਦਾ ਖਲਾਣਿਆ ਤੂੰ ਸੱਚਾ ਦੀਵਾਨ, ਹੋਰ ਆਵਣ ਜਾਣਿਆ ਸੱਚ ਜੇ ਮੰਗੇ ਦਾਨ, ਹੇ ਤੂੰ ਦੇ ਜਿਹਾ ਸੱਚ ਤੇਰਾ ਫੁਰਮਾਨ, ਸ਼ੁਭ ਦੇ ਸੋਹਿਆ, ਮੰਨਿਆ ਗਿਆਨ ਧਿਆਨ ਤੂੰ ਦਹਤੇ ਪਾਇਆ, ਕਰਮ ਪਵੈ ਨਿਸਾਨ ਨਾ ਚੱਲਾ ਚੱਲਾਇਆ, ਤੂੰ ਸੱਚਾ ਦਾ ਤਾਰ ਨਿਤ ਦੇਵੈ ਚੜ੍ਹੇ ਸਵਾਇਆ, ਨਾਨਕ ਮੰਗੈ ਦਾਨ ਜੋ ਤੁਧ ਪਾਇਆ। ਸਲੋਕ ਮਹਲਾ ਦੂਜਾ। ਦੀਖਿਆ ਆਖ ਬੁਝਾਇਆ, ਸਿਫਤੀ ਸੱਚ ਸਮੇਉ, ਤਿਨ ਕਹੋ ਕਿਆ ਉਪਦੇਸੀਐ, ਜਿਨ ਗੁਰੂ ਨਾਨਕ ਦੇਹੋ। ਮਹਲਾ ਪਹਿਲਾ। ਆਪ ਬੁਝਾਏ ਸੋਈ ਬੁਝੈ, ਜਿਸ ਆਪ ਸੁਝਾਏ ਤੇ ਸਭ ਕੀ ਸੂਝੈ, ਕਹਿ ਕਹਿ ਕਥਨਾ ਮਾਇਆ ਲੂਜੈ, ਹੁਕਮੀ ਸਗਲ ਕਰੇ ਆਕਾਰ, ਆਪ ਜਾਣ ਸਰਬ ਵਿਚਾਰ, ਅਖਰ ਨਾਨਕ ਅਖਿਓ ਆਪ, ਲਹਾ ਪ੍ਰਾਤ ਹੋਵੈ ਜਿਸ ਦਾਤ, ਪੌੜੀ ਹਉ ਢਾਡੀ ਬੇਕਾਰ, ਕਰ ਲਾਇਆ ਰਸ ਹੈ ਕਹੇ ਵਾਰ, ਧਰੁਵ ਫਰਮਾਇਆ ਢਾਡੀ ਸੱਚੇ ਮੈਲ, ਖਸਮ ਬੁਲਾਇਆ ਸੱਚੀ ਸਿਫ ਸਲਾਹ, ਕਪੜਾ ਪਾਇਆ ਸੱਚਾ ਅੰਮ੍ਰਿਤ ਨਾਮ, ਭੋਜਨ ਆਇਆ ਗੁਰਮਤੀ ਖਦ ਰਜ, ਤਿਨ ਸੁਖ ਪਾਇਆ ਢਾਡੀ ਕਰੇ ਪਸਾਉ, ਸ਼ਬਦ ਵਜਾਇਆ ਨਾਨਕ ਸੱਚ ਸਾ ਲਾਹੇ, ਪੂਰਾ ਪਾਇਆ ਸੁਧ
ਰਾਗ ਗੌੜੀ ਗੁਆਰੀ ਰੀ ਮਹੱਲਾ ਪਹਿਲਾ ਚੌ ਪਦੇ ਦੋ ਪਦੇ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰਗ ਗੁਰ ਪ੍ਰਸਾਦ ਪਉ ਮੁੱਚ ਭਾਰਾ ਵੱਡਾ ਤੋਲ ਮਾਣ ਮਤ ਹੌਲੀ ਬੋਲੇ ਬੋਲ ਸਿਰ ਸਿਰ ਚਲੀਐ ਥੇ ਸਹੀਐ ਭਾਰ ਨਦਰੀ ਕਰਮੀ ਗੁਰ ਵਿਚਾਰ ਪਹਿ ਬਿਨ ਕੋਈ ਨ ਲੰਘਸ ਪਾਰ ਪਹਿ ਪਉ ਰਾਖਿਆ ਭਾਇ ਸਵਾਰ ਰਹਾਉ ਪੈ ਤਨ ਅਗਨ ਪਖੈ ਪੈ ਨਾਲ ਪੈ ਭਉ ਘੜੀਏ ਸ਼ਬਦ ਵਿਚਾਰ ਪੈ ਬਿਨ ਘਾੜਤ ਗਚ ਨਿਕਚ ਅੰਧਾ ਸੱਚਾ ਅੰਧੀ ਸੱਟ ਬੁੱਧੀ ਬਾਜੀ ਉਪਜੈ ਚਾਉ ਸਹਿ ਸਿਆਣਪ ਭਵੈ ਨਾ ਤਾਉ ਨਾਨਕ ਮਨਮੁਖ ਬੋਲਣ ਵਾਉ ਅੰਧਾ ਅੱਖਰ ਵਾਉ ਦੁਆਉ ਗੌੜੀ ਮਹੱਲਾ ਪਹਿਲਾ ਡਰ ਘਰ ਘਰ ਡਰ ਡਰ ਡਰ ਜਾਏ ਸੋ ਡਰ ਕਿਹਾ ਜਿਤ ਡਰ ਡਰ ਪਾਏ ਤੁਧ ਬਿਨ ਦੂਜੀ ਨਾਹੀ ਜਾਏ ਜੋ ਕਿਛੁ ਕਰਤਾ ਵਰਤਾ ਸਭ ਤੇਰੀ ਦੇ ਜਾਏ ਡਰੀਐ ਜੇ ਕਿਛੁ ਹੋਰ ਡਰ ਹੋਵੈ ਹੋਰ ਡਰ ਡਰ ਡਰਨਾ ਮਨ ਕਾ ਸ਼ੋਰ ਰਹਾਉ ਨਾ ਜੀਓ ਮਰੈ ਨਾ ਡੂਬੈ ਤਰੈ ਜਿਨ ਕਿਛੁ ਕੀਆ ਸੋ ਕਿਛੁ ਕਰੈ ਹੁਕਮੇ ਆਵੈ ਹੁਕਮੇ ਅਜਾਏ ਆਗਹਿ ਪਾਚੈ ਹੁਕਮ ਸਮਾਏ ਹੰਸ ਹਿਤ ਆਸਾ ਅਵਤਾਰ ਹੰਸ ਹੇਤ ਹੱਸ ਆਸਾ ਅਸਮਾਨ ਤਿਸ ਭੂਖ ਬਹੁਤ ਨਿਸ਼ਾਨ ਪਉ ਖਾਣਾ ਪੀਣਾ ਆਧਾਰ ਬਿਨ ਖਾਦੇ ਮਰ ਹੋਏ ਗਵਾਰ ਜਿਸ ਕਾ ਕੋਏ ਕੋਈ ਕੋਏ ਕੋਏ ਸਭ ਕੋ ਤੇਰਾ ਤੂੰ ਸਭਨਾ ਕਾ ਸੋਏ ਜਾ ਕੇ ਜੀ ਜੰਤ ਧਨ ਮਾਲ ਨਾਨਕ ਆਖਣ ਵਿਖਮ ਵਿਚਾਰ ਗੌੜੀ ਮਹੱਲਾ ਪਹਿਲਾ ਮਾਤਾ ਮਾਤ ਪਿਤਾ ਸੰਤੋਖ ਸਤ ਭਾਈ ਕਰ ਇਹ ਵਿਸੇਖ ਕਹਿਣਾ ਹੈ ਕਿਛੁ ਕਹਿ ਨਾ ਜਾਏ ਤਉ ਕੁਦਰਤ ਕੀਮਤ ਨਹੀਂ ਪਾਇ ਰਹਾਉ ਸਰਮ ਧਰਮ ਦੋਏ ਸੁਸਰੂ ਭਏ ਕਰਨੀ ਕਾਮਨ ਕਰਮਨ ਲਏ ਸਾਹਸ ਯੋਗ ਵਿਆਹ ਵਿਯੋਗ ਸੱਚ ਸੰਤਤ ਕੋ ਨਾਨਕ ਯੋਗ ਗੌੜੀ ਮਹੱਲਾ ਪਹਿਲਾ ਪਾਉਣਾ ਪਾਣੀ ਅਗਨੀ ਕਾ ਮੇਲ ਚੰਚਲ ਚਾਫਲ ਬੁੱਧ ਕਾ ਖੇਲ ਨੌ ਦਰਵਾਜੇ ਦਸਵਾਂ ਦੁਆਰ ਬੁਝੇ ਗਿਆਨੀ ਇਹੋ ਵਿਚਾਰ ਕਰਤਾ ਭਗਤਾ ਸੁਨਤਾ ਸੋਈ ਆਪ ਵਿਚਾਰੇ ਸੋ ਗਿਆਨੀ ਹੋਈ ਰਹਾਉ ਦੇਹੀ ਮਾਟੀ ਬੋਲੇ ਪੌਣ ਬੁਝਰੇ ਗਿਆਨੀ ਮੂਆ ਹੈ ਕੌਣ ਮੂਈ ਸੁਰਤ ਬਾਦ ਅਹੰਕਾਰ ਉਹ ਨਾ ਮੂਆ ਜੋ ਦੇਖਣ ਹਾਰ ਜੈ ਕਾਰਨ ਤਟ ਤੀਰਥ ਜਾਹੀ ਰਤਨ ਪਦਾਰਥ ਘਟ ਹੀ ਮਾਹੀ ਪੜ ਪੜ ਪੰਡਿਤ ਬਾਤ ਵਖਾਣਾ ਪੀਤਰ ਹੋਣ ਦੀ ਵਸਤ ਨਾ ਜਾਣਾ ਹਾਂ ਹਾਂ ਹਾਂ ਨਾ ਮੂਆ ਮੇਰੀ ਮੂਈ ਬੁਲਾਏ ਉਹ ਨਾ ਮੂਆ ਜੋ ਰਹਿਆ ਸਮਾਏ ਕਹੋ ਨਾਨਕ ਗੁਰਬ੍ਰਹਮ ਦਿਖਾਇਆ ਮਰਤਾ ਜਾਤਾ ਨਦਰ ਨਾ ਆਇਆ ਗੌੜੀ ਮਹੱਲਾ ਪਹਿਲਾ ਦੱਖਣੀ ਸੁਣ ਸੁਣ ਬੂਝੈ ਮਨ ਨਾਉ ਤਾ ਕਹਿ ਸਦ ਬਲਿਹਾਰੇ ਜਾਉ ਆਪ ਭੁਲਾਏ ਠੌਰ ਨਾ ਠਾਉ ਤੂੰ ਸਮਝਾਵੈ ਮੇਲ ਮਿਲਾਉ ਨਾ ਮਿਲੈ ਚੱਲੈ ਮੈਂ ਨਾਹਲ ਬਿੜਨਾਵੈ ਬਾਧੀ ਸਭ ਕਾਲ ਰਹਾਉ ਖੇਤੀ ਬਣਜ ਨਾਵੈ ਕਿਓਟ ਪਾਪ ਪੁੰਨ ਬੀਤੇ ਪੋਟ ਕਾਮ ਕ੍ਰੋਧ ਜੀ ਮੈਂ ਖੋਟ ਨੰਬ ਸਰ ਚਲੇ ਮਨ ਖੋਟ ਸਾਚੇ ਗੁਰ ਕੀ ਸਾਚੀ ਸੀਖ ਤਾਣ ਮਨ ਸੀਤਲ ਸੱਚ ਬਰੀਕ ਜਲ ਪੁਰਾਣ ਰਸ ਕਮਲ ਪਰੀਖ ਸ਼ਬਦ ਰਤੇ ਮਿੱਠੇ ਰਸ ਈਖ ਹੁਕਮ ਸੰਜੋਗੀ ਗੜ ਦਾਸ ਦੁਆਰ ਪੰਚ ਵਸਾ ਹੈ ਮਿਲ ਜੋਤੇ ਅਪਾਰ ਆਪ ਭੁੱਲੈ ਹੈ ਆਪੇ ਭੁੱਲੈ ਆਪੇ ਵਣਜਾਰ ਨਾਨਕ ਨਾਮ ਸਵਾਰਨ ਹਾਰ ਗੌੜੀ ਮਹੱਲਾ ਪਹਿਲਾ ਜਾਤੋ ਜਾਏ ਕਹਾਂ ਤੇ ਆਵੈ ਕਹਿ ਉਪਜੈ ਕਹਿ ਜਾਏ ਸਮਾਵੈ ਕਿਉ ਬੰਧਿਉ ਕੋ ਮੁਕਤੀ ਪਾਵੈ ਕਿਉ ਅਬਨਾਸੀ ਸਹਿ ਸਮਾਵੈ ਨਾਮ ਹਿਰਦੈ ਅੰਮ੍ਰਿਤ ਮੁਖ ਨਾਮ ਨਰ ਹਰ ਨਾਮ ਨਰ ਹਰ ਨਿਹ ਕਾਮ ਰਹਾਉ ਸਹਿਜੇ ਆਵੈ ਸਹਿਜੇ ਜਾਏ ਮਨ ਤੇ ਉਪਜੈ ਮਨ ਮਾਹਿ ਸਮਾਏ ਗੁਰਮੁਖ ਮੁਕਤੋ ਬੰਧ ਨਾ ਪਾਏ ਸ਼ਬਦ ਵਿਚਾਰ ਛੋਟਾ ਹਰ ਨਾਏ ਤਾਰਵਰ ਪੰਖੀ ਬਹੁ ਨਿਸਵਾਸ ਸੁਖ ਦੁਖੀਆ ਮਨ ਮੋਹ ਵਿਨਾਸ ਸਾਂਝ ਬਿਹਾਗ ਤੱਕੈ ਆਗਾਸ ਦਹ ਦਸਤਾਵਰ ਕਰਮ ਲਿਖੇ ਆਸ ਨਾਮ ਸੰਜੋਗੀ ਗੋਇਲ ਥਾਟ ਕਾਮ ਕੁਦ ਫੂਟੈ ਵਿਖ ਮਾਟ ਬਿਨ ਵੱਖਰ ਸੁਨੋ ਕਰ ਹਾਟ ਗੁਰਮਿਲ ਖੁੱਲ ਵਜਰ ਕਪਾਟ ਸਾਧ ਮਿਲੇ ਪੂਰਵ ਸੰਜੋਗ ਸਚ ਰਿਸੈ ਪੂਰ ਹਰ ਲੋਕ ਮਨ ਤਨ ਦੇ ਲੈ ਸਹਿਜ ਸੁਪਹਾਏ ਨਾਨਕ ਤਿਨਕੈ ਲਾਗੋ ਪਾਏ ਗੌੜੀ ਮਹੱਲਾ ਪਹਿਲਾ ਕਾਮ ਕ੍ਰੋਧ ਮਾਇਆ ਮਹ ਚੀਤ ਝੂਠ ਵਿਕਾਰ ਜਗ ਹਿਤ ਚੀਤ ਪੂੰਜੀ ਪਾਪ ਲੁਭ ਕੀ ਕੀਤ ਤਰ ਤਾਰੀ ਮਨ ਨਾਮ ਸੁਚੀਤ ਵਾਹ ਵਾਹ ਸੱਚ ਮੈਂ ਤੇਰੀ ਟੇਕ
ਹਉ ਪਾਪੀ ਤੂੰ ਨਿਰਮਲ ਏਕ ਰਹਾਉ। ਅਗਨ ਪਾਣੀ ਬੋਲੇ ਪੜਵਾਉ, ਜਿਹਵਾ ਇੰਦਰੀ ਏਕ ਸੁਆਉ। ਦੁਸ਼ਟ ਵਿਕਾਰੀ ਭਾ ਨਾਹੀ ਪਉ ਭਾਉ, ਆਪ ਮਾਰੇ ਤਾਂ ਪਾਏ ਨਾਉ। ਸ਼ਬਦ ਮਹਾਰਾ ਫਿਰ ਨੇ ਮਰ ਨਾ ਹੋਏ, ਬਿਨ ਮੂਹੇ ਕਿਉ ਪੂਰਾ ਹੋਏ। ਪਰਪੰਚ ਵਿਆਪ ਰਹਿਆ ਮਨ ਦੋਏ, ਥਿਰ ਨਰਾਇਣ ਕਰੇ ਸੋ ਹੋਏ। ਗੁਰ ਬੋਹਿਤ ਚੜੋ ਨਾ ਆਵੈ ਵਾਰ, ਠਾਕੇ ਬੋਹਿਤ ਦਰਕ ਹਮਾਰ। ਸੱਚ ਸਲਾਹੀ ਧੰਨ ਗੁਰਦੁਆਰ, ਨਾਨਕ ਦਰ ਕਰ ਏਕੰਕਾਰ। ਗੌੜੀ ਮਹੱਲਾ ਪਹਿਲਾ, ਉਲਟਿਓ ਕਮਲ ਬ੍ਰਹਮ ਵਿਚਾਰ। ਅੰਮ੍ਰਿਤ ਧਾਰ ਗਗਨ ਦੁਹ ਦੁਆਰ, ਤ੍ਰਿਭਵਨ ਬੇਦਿਹਾਪ ਮੁਰਾਰ। ਰੇ ਮਨ ਮੇਰੇ ਭਰਮ ਨਾ ਕੀਜੈ, ਮਨ ਮਾਨੈ ਅੰਮ੍ਰਿਤ ਰਸ ਪੀਜੈ। ਰਹਾਉ ਜਨਮ ਜੀਤ ਮਰਨ ਮਨ ਮਾਨੇ ਹਾਂ, ਆਪ ਮੂਆ ਮਨ ਮਨ ਤੇ ਜਹਨੇ ਆ। ਨਜ਼ਰ ਪਈ ਘਰ ਘਰ ਤੇ ਜਾਣੇ ਆ, ਜਾਸਾ ਤੀਰਥ ਮੱਜਨ ਨਾਮ। ਅਧਿਕ ਵਿਥਾਰ ਕਰੋ ਕਿਸ ਕਾਮ, ਨਰ ਨਾਰਾਇਣ ਅੰਤਰ ਜਾਮ। ਆਣ ਮਨੋ ਤੋ ਪਰ ਕਰ ਜਾਓ, ਕਿਸ ਜਾਚੋ ਨਾਹੀ ਕੋ ਥਾਓ। ਨਾਨਕ ਗੁਰਮਤਿ ਸਹਿਜ ਸਮਾਓ, ਗੌੜੀ ਮਹੱਲਾ ਪਹਿਲਾ। ਸਤਿਗੁਰ ਮਿਲੈ ਸੁ ਮਰਨ ਦਿਖਾਏ, ਮਰਨ ਰਹਿਣ ਰਸ ਅੰਤਰ ਪਾਏ। ਗਰਭ ਨਿਵਾਰ ਗਗਨ ਪੁਰ ਪਾਏ, ਮਰਨ ਲਿਖਾਏ ਆਏ ਨਹੀਂ ਰਹਿਣਾ। ਹਰ ਜਪ ਜਾਪ ਰਹਿਣ ਹਰ ਸਰਨਾ ਰਹਾਉ। ਸਤਿਗੁਰ ਮਿਲੇ ਤਾਂ ਦੁਬਦਾ ਪਹਗਾ, ਕਮਲ ਵਿਗਾਸ ਮਨ ਹਰ ਪ੍ਰਭ ਲਾਗੈ। ਜੀਵਤ ਮਰੈ ਮਹਾ ਰਸ ਆਗੈ, ਸਤਿਗੁਰ ਮਿਲਿਆ ਸਚ ਸੰਜਮ ਸੂਚਾ। ਗੁਰ ਕੀ ਪੌੜੀ ਉੱਚੋ ਉੱਚਾ, ਕਰਮ ਮਿਲੇ ਜਮ ਕਾ ਭਉ ਮੂਚਾ। ਗੁਰ ਮਿਲੇ ਮਿਲ ਅੰਕ ਸਮਾਇਆ, ਕਰ ਕਿਰਪਾ ਘਰ ਮਹਿਲ ਦਿਖਾਇਆ। ਨਾਨਕ ਹਉਮੈ ਮਾਰ ਮਿਲ ਲਾਇਆ, ਗੌੜੀ ਮਹੱਲਾ ਪਹਿਲਾ। ਕਿਰਤ ਪਿਆ ਨਹਿ ਮੇਠੇ ਖੋਏ, ਕਿਆ ਜਾਣਾ ਕਿਆ ਆਗਹ ਹੋਏ। ਜੋ ਤਿਸ ਭਾਣਾ ਸੋਈ ਹੂਆ, ਅਵਰ ਨਾ ਕਰਨ ਵਾਲਾ ਦੂਆ। ਨਾ ਜਾਣਾ ਕਰਮ ਕੇਵਟ ਤੇਰੀ ਦਾਤ, ਕਰਮ ਧਰਮ ਤੇਰੇ ਨਾਮ ਕੀ ਜਾਤ। ਰਾਹਾ ਤੂੰ ਏਵਟ ਦਾਤਾ ਦਿਵਨਹਾਰ, ਤੋਟ ਨਾਹੀ ਤੁਧ ਭਗਤ ਭੰਡਾਰ। ਕੀਆ ਗਰਭ ਨਾ ਆਵੈ ਰਾਸ, ਜੀਉ ਪਿੰਡ ਸਭ ਤੇਰੇ ਪਾਸ। ਤੂੰ ਮਾਰਜ ਵਾਲਾ ਬਖਸ਼ ਮਿਲਾਏ, ਜੋ ਪਾਵੀ ਤੂੰ ਨਾਮ ਜਪਾਏ। ਤੂੰ ਦਾਨਾ ਬੀਨਾ ਸਾਚਾ ਸਿਰ ਮੇਰਾ, ਗੁਰਮਤਿ ਦੇ ਭਰੋਸਾ ਤੇਰਾ। ਧਨ ਮੈਂ ਮੈਲ ਨਾਹੀ ਮਨ ਰਤਾ, ਗੁਰ ਬਚਨੀ ਸੱਚ ਸ਼ਬਦ ਪਛਾਤਾ। ਤੇਰਾ ਤਾਣ ਨਾਮ ਕੀ ਵਡਿਆਈ, ਨਾਨਕ ਰਹਿਣਾ ਭਗਤ ਸਰਨਾਈ। ਗੌੜੀ ਮਹੱਲਾ ਪਹਿਲਾ, ਜਿਨ ਅਕਥ ਕਹਾਇਆ ਅਪਿਓ ਪਿਆਇਆ। ਅਣ ਪੈ ਵਿਸਰ ਨਾਮ ਸਮਾਇਆ, ਕਿਆ ਡਰੀਆ ਡਰ ਡਰੈ ਸਮਾਨਾ। ਪੂਰੇ ਗੁਰ ਕੈ ਸ਼ਬਦ ਪਛਾਨਾ ਰਹਾਉ, ਜਿਸ ਨਾਲ ਰਾਮ ਹਿਰਦੈ ਹਰ ਰਾਸ। ਸਹਿ ਸੁਭਾਅ ਮਿਲੇ ਸਵਾਸ, ਜਾਹੇ ਸਵਾਰਾ ਸਾਂਝ ਬਿਆਲ। ਏਤੇ ਉੱਤਮ ਮਨਮੁਖ ਬੰਤਿ ਕਾਲ, ਅਹਨਸ ਰਾਮ ਹਿਰਦੈ ਸੇ ਪੂਰੇ। ਨਾਨਕ ਰਾਮ ਮਿਲੇ ਬ੍ਰਹਮ ਦੂਰੇ, ਗੌੜੀ ਮਹੱਲਾ ਪਹਿਲਾ। ਜਨਮ ਮਰੈ ਤ੍ਰੈ ਗੁਣ ਹਿਤਕਾਰ, ਚਾਰੇ ਵੇਦ ਕਥੈ ਆਕਾਰ। ਤੀਨ ਅਵਸਥਾ ਕਹਿ ਬਖੇ ਆਂਡ, ਤੁਰਿਆ ਅਵਸਥਾ ਸਤਿਗੁਰ ਤੇ ਹਰ ਜਾਣ। ਰਾਮ ਭਗਤ ਗੁਰ ਸੇਵਾ ਤਰਨਾ, ਪੌੜ ਜਨਮ ਨਾ ਹੋਏ ਹੈ ਮਰਨਾ। ਰਹਾਉ ਚਾਰ ਪਦਾਰਥ ਕਹਿ ਸਭ ਕੋਈ, ਸਿਮਰ ਸਾਸਤ ਪੰਡਿਤ ਮੁਖ ਸੋਈ। ਬਿਨ ਗੁਰ ਅਰਥ ਵਿਚਾਰਨਾ ਪਾਇਆ, ਮੁਕਤ ਪਦਾਰਥ ਭਗਤ ਹਰ ਪਾਇਆ। ਜਾ ਕੈ ਹਿਰਦੈ ਵਸਿਆ ਹਰ ਸੋਈ, ਗੁਰਮੁਖ ਭਗਤ ਪ੍ਰਾਪਤ ਹੋਈ। ਹਰ ਕੀ ਭਗਤ ਮੁਕਤ ਆਨੰਦ, ਗੁਰਮਤਿ ਪਾਏ ਪਰਮਾਨੰਦ। ਜਿਨ ਪਾਇਆ ਗੁਰ ਦੇਖ ਦਿਖਾਇਆ, ਆਸਾ ਮਹਿਨ ਰਸ ਬੁਝਾਇਆ। ਦੀਨਾ ਨਾਥ ਸਰਬ ਸੁਖ ਦਾਤਾ, ਨਾਨਕ ਹਰ ਚਰਨੀ ਮਨ ਰਾਤਾ। ਗੌੜੀ ਚੇਤੀ ਮਹੱਲਾ ਪਹਿਲਾ, ਅੰਮ੍ਰਿਤ ਕਾਇਆ ਰਹੇ ਸੁਖਾਲੀ। ਬਾਹ ਜੀ ਇਸ ਸੰਸਾਰ ਲਭ ਲੋਭ ਮੋਚ ਕੂੜ ਕਮਾਵੈ, ਬਹੁਤ ਉਠਾਵੈ ਹੈ ਪਹਾਰੂ। ਤੂੰ ਕਾਇਆ ਮਹਿਰੁਲ ਦੀ ਦੇਖੀ, ਜੋ ਤਾਰੂ ਉਪਰ ਸ਼ਾਰੂ। ਸੁਣ ਸੁਣ ਸਿੱਖ ਹਮਾਰੀ, ਸੁਕਰ ਕੀਤਾ ਰਸੀ ਮੇਰੇ ਜੀਅੜੈ। ਬੋੜ ਨਾ ਆਵੈ ਬਾਰੀ ਰਹਾਉ, ਹਉ ਤੁਧ ਆਖਾਂ ਮੇਰੀ ਕਾਇਆ। ਤੂੰ ਸੁਣ ਸਿੱਖ ਹਮਾਰੀ, ਨਿੰਦਾ ਚਿੰਦਾ ਕਰੇ ਪਰਾਈ। ਝੂਠੀ ਲਾਜਤ ਵਾਰੀ, ਵੇਲ ਪਰਾਈ ਜੋਹਾ ਜੀਅੜੇ। ਕਰੇ ਚੋਰੀ ਬੁਰਿਆਰੀ,
ਹੰਸ ਚੱਲਿਆ ਤੂੰ ਪਿੱਛੇ ਰਹੀਐ, ਛੁੱਟੜ ਹੋਈਐ ਹਨ ਛੁੱਟੀ ਲਾਜਤ ਬਾਰੀ, ਵੇਲ ਪਰਾਈ ਜੋ ਹੈ ਜੀੜੇ ਕਰੇ ਚੋਰੀ ਬੁਰਿਆਰੀ। ਹੰਸ ਚੱਲਿਆ ਤੂੰ ਪਿੱਛੇ ਰਹੀਐ, ਛੁੱਟੜ ਹੋਈਐ ਨਾਰੀ, ਤੂੰ ਕਾਇਆ ਰਹੀਐ ਸੁਪਨੰਤਰ, ਤੁਧ ਕੈ ਕਰਮ ਕਮਾਇਆ, ਕਰ ਚੋਰੀ ਮੈਂ ਜਾ ਕਿਛ ਲੀਆ, ਤਾਂ ਮਨ ਭਲਾ ਪਾਇਆ, ਹਲਤ ਨਾ ਸੋਭਾ ਪਲਤ ਨਾ ਢੋਈ, ਅਹਿਲਾ ਜਨਮ ਗਵਾਇਆ, ਹੋ ਖਰੀ ਦੁਹੇਲੀ ਹੋਈ, ਬਾਬਾ ਨਾਨਕ ਮੇਰੀ ਬਾਤ ਨਾ ਪੁੱਛੇ ਕੋਈ ਰਾਹਾਉ, ਤਾਜੀ ਤੁਰਕੀ ਸੁਨ ਰੁਪਾ, ਕੱਪੜ ਕੇ ਰੇਗ ਪਾਰਾ, ਕਿਸੇ ਨਾਲ ਨਾ ਚੱਲ ਨਾਨਕ, ਝੜ ਝੜ ਪਏ ਗਵਾਰਾ, ਕੂਜਾ ਮੇਵਾ ਮੈਂ ਸਭ ਕਿਛ ਚਾਖਿਆ, ਇੱਕ ਅੰਮ੍ਰਿਤ ਨਾਮ ਤੁਮਾਰਾ, ਦੇ ਦੇ ਨੀਮ ਦੀਵਾਲ ਉਸਾਰੀ, ਭਸਮ ਅੰਦਰ ਕੀ ਟਹਿਰੀ, ਸੰਚੈ ਸੰਚ ਨਾ ਹਾਂ ਦੇਈ ਕਦਕ ਕਿਸਹੀ, ਅੰਧ ਜਾਣਾ ਸਭ ਮੇਰੀ, ਸੁਇਨ ਲੰਕਾ ਸੁਇਨ ਮਾੜੀ, ਸੰਪੈ ਕਿਸ ਨ ਕੇਰੀ, ਸੁਣ ਮੂਰਖ ਮਨ ਅਜਾਣਾ, ਹੋਗ ਤਿਸੈ ਕਾ ਭਾਣਾ ਰਹਾਉ, ਸਾਹ ਹਮਾਰਾ ਠਾਕੁਰ ਪਹਾਰਾ, ਹਮ ਤਿਸ ਕੇ ਬਨਜਾਰੇ, ਜੀਓ ਪਿੰਡ ਸਭ ਰਾਸ ਤਿਸੈ ਕੀ, ਮਾਰਾ ਭੇਜੀ ਵਾਲੇ, ਗੌੜੀ ਚੇਤੀ ਮਹੱਲਾ ਪਹਿਲਾ, ਅਵਰ ਪੰਚ ਹਮ ਏਕ ਜਨਾ, ਕਿਉ ਰਾਖੋ ਕਰ ਬਾਰ ਮਾ, ਮਾਰਾ ਲੂਟੈ ਨੀਤ ਨੀਤ ਕਿਸਾਗਾ, ਕਰੀ ਪੁਕਾਰ ਜਨਾ, ਸ੍ਰੀ ਰਾਮ ਨਾਮਾ ਉਚਰ ਮਨਾ, ਆਗੈ ਜਾਮ ਦਲ ਬਿਖਮ ਕਣਾ ਰਹਾਉ, ਉਸਾਰ ਮਰੋਲੀ ਰਾਖੈ ਦੁਆਰਾ, ਪੀਤਰ ਬੈਠੀ ਸਤਨਾ, ਅੰਮ੍ਰਿਤ ਕੇਲ ਕਰੇ ਨਿਤ ਕਾਮ, ਅਵਰ ਲੁਟੈ ਸੋ ਪੰਚ ਜਨਾ, ਢਾਹ ਮਰੋਲੀ ਲੁਟਿਆ ਦੁਹਰਾ, ਸਾਤਨ ਪਕੜੀ ਇੱਕ ਜਨਾ, ਜਾਮ ਡੰਡਾ ਗਲ ਸੰਗਲ ਪੜਿਆ, ਭਾ ਗਏ ਸੇ ਪੰਚ ਜਨਾ, ਕਾਮਨ ਲੋੜੈ ਸੁਇਨ ਰੁਪਾ, ਮਿੱਤਰ ਲੋੜਨ ਸੋ ਖਾਦਾ ਤਾ, ਨਾਨਕ ਪਾਪ ਕਰੇ ਤਨ ਕਾਰਨ, ਜਾਸੀ ਜਾਮਪੁਰ ਵਾਧਾ ਤਾ, ਕਾਮਨ ਲੋੜੈ ਸੁਇਨਾ ਰੁਪਾ, ਮਿੱਤਰ ਲੋੜਨ ਸੋ ਖਾਦਾ ਤਾ, ਨਾਨਕ ਪਾਪ ਕਰੇ ਤਨ ਕਾਰਨ, ਜਾਸੀ ਜਾਮਪੁਰ ਵਾਧਾ ਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਸਾਹਿਬ ਸੰਗਤ ਜੀਓ, ਆਪ ਜੀ ਲੜੀਵਾਰ ਚੱਲ ਰਹੇ ਸ੍ਰੀ ਸਹਿਜ ਪਾਠ ਸਰਵਣ ਕਰ ਰਹੇ ਸੀ। ਹੁਣ ਉਪਰੰਤ ਸਮਾਂ ਹੈ ਜੋ ਕਿ ਭੋਗ ਪੈਣੇ ਹੈ ਨੇ, ਇੱਥੇ ਕੀਰਤਨ ਹੋਣਾ ਹੈ, ਫਿਊਨਰਲ ਦਾ ਭੋਗ ਪੈਣੇ, ਅਰਦਾਸ ਬੇਨਤੀ ਹੋਵੇਗੀ, ਉਸਦੇ ਸੰਬੰਧ ਵਿੱਚ ਗੁਰਬਾਣੀ ਸ਼ਬਦ ਕੀਰਤਨ ਦੀ ਸੇਵਾ ਨਿਭਾ ਰਹੇ ਹਨ ਸਤਿਕਾਰਯੋਗ ਭਾਈ ਸਾਹਿਬ ਭਾਈ ਦਿਲਬਾਗ ਸਿੰਘ ਜੀ, ਤਿੰਨਾਂ ਦਾ ਰਾਗੀ ਜਥਾ। ਆਓ ਤਿੰਨਾਂ ਦੇ ਪਾਸੋਂ ਗੁਰਬਾਣੀ ਸ਼ਬਦ ਕੀਰਤਨ ਨਾਲ ਜੁੜੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕਰ ਤੁਮ ਜੀਓ ਪਿੰਡ ਸਾਬ ਤੂੰ ਮਾਤ ਪਿਤਾ ਹਮ ਤੁਮਰੀ ਕਿਰਪਾ ਮੈਂ ਸੁਖ ਕਨੇਰੇ ਕੋਈ ਨਾ ਜਾਣੇ ਉਚੇ ਤੇ ਉਚਾ ਸਗਲ ਸਮਗਰੀ ਤੁਮਰੇ ਤੁਮ ਤੇ ਹੋਏ ਸੋ ਤੁਮਰੀ ਗਤ ਮਿਤ ਨਾਨਕ ਦਾਸ ਤੁਮਰੀ ਗਤ ਮਿਤ ਤੁਮ ਹੀ ਨਾਨਕ ਦਾਸ। ਬੋਲੋ ਜੀ ਸਤਨਾਮ ਸ਼੍ਰੀ ਵਾਹਿਗੁਰੂ। ਵਾਹਿਗੁਰੂ ਜੀ ਕੇ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਬਹੁਤ ਜੀ ਸਹਾਇ ਵਾਰ ਸ਼੍ਰੀ ਬਹੁਤ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਿੰਗ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਇ। ਸ੍ਰੀ ਹਰਿ ਕਿਸ਼ਨ ਧਿਆਈ ਹੈ ਜਿਲ ਠਹਿ ਸਭ ਦੋ ਜਾਇ ਤੇਗ ਬਹਾਦਰ ਸਿਮਰੈ ਕਰ ਨੌਨ ਦੇ ਆਵੇ ਤਾਂ ਇਹ ਸਭ ਤਾਈਓ ਹੀ ਸਹਾਇ ਦਸਵੇਂ ਪਾਤਸ਼ਾਹ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਉਹ ਸਭ ਥਾਈਓ ਹੀ ਸਹਾਇ ਦਸੋਂ ਪਾਤਸ਼ਾਹੀਓ ਕੀ ਜੋਤ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਪਾਠ ਦੀਦਾਰ ਦਾ ਧਿਆਨ ਤਰਖਾਲ ਸਿੰਘ ਸਭ ਬੋਲੋ ਜੀ ਵਾਹ। ਪੰਜਾਂ ਪਿਆਰਿਆਂ ਚੌਂ ਸਬਜਾਦਿਆਂ ਚਾਲੀਆਂ ਮੁਕਤਿਆਂ ਅਠੀਆਂ ਜਪੀਆਂ ਤਪੀਆਂ ਸ਼ਹੀਦ ਸਿੰਘਾਂ ਸਿੰਘਣੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇ ਗਵਾਈ ਦੇ ਕੇਂਡਟ ਕੀਤਾ ਤਿੰਨਾਂ ਗੁਰਮਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਖਾਲਸਾ ਸਭ ਬੋਲੋ ਜੀ ਵਾਹ। ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮੇ ਸੀ ਦਿੱਤੇ ਬਾਂਧ ਬਾਂਧ ਕਟਵਾਏ ਚਰਖੜੀਆਂ ਤੇ ਚੜੇ ਆਰਿਆਂ ਨਾਲ ਤਨ ਚਰਵਾਏ ਉਬਲਦੀਆਂ ਦੇਗਾਂ ਵਿੱਚ ਉਬਾਲੇ ਗਏ ਖੋਪਰੀਆਂ ਲੁਹਾਈਆਂ ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਕੁਰਬਾਨੀਆਂ ਕੀਤੀਆਂ ਤੇਰੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਅਸਹਿ ਤੇ ਕਹਿ ਅਸਾਰ ਦੇ ਸ਼ੀਦੋ ਸਿੱਕਿਦ ਕੇਸਾਂ ਸਵਾਸਾਂ ਸੰਗ ਨਿਭਾਈ ਤਰਮਨੀ ਹਾਰਿਆ ਤਿੰਨਾਂ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਤਰਖਾਲਸੇ ਸਭ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਦਰ ਖਾਲਸੇ ਸਭ ਬੋਲੋ ਜੀ ਵਾਹਿ। ਪ੍ਰਥਮ ਖਾਲਸੇ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸੇ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੇ ਚੇਤ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਰ ਚੜਿਆ ਦੇਹ ਤੇ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਵਾਲੇ ਖਾਲਸੇ ਸਭ ਬੋਲੋ ਜੀ ਵਾਹਿ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਵਸਾਹਾ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗੋ ਅਟਲ ਧਰਮ ਗਾ ਜੈਕਾਰ ਖਾਲਸੇ ਜੀ ਕੇ ਬੋਲ ਵਾਲੇ ਖਾਲਸੇ ਸਭ ਬੋਲੋ ਜੀ ਵਾਹਿ। ਸਿੱਖਾਂ ਦਾ ਮਨ ਨੀਵਾਂ ਮਾਤ ਉੱਚੀ ਮਾਦੇ ਰਾਖੇ ਆਪ ਅਕਾਲ ਪੁਰਖ ਅੰਤਰਜਾਮੇ ਗੁਰੂ ਗਰੀਬ ਨਿਵਾਸ ਜੀ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਜੀ ਆਪ ਦੇ ਪਵਿੱਤਰ ਚਰਨਾਂ ਵਿੱਚ ਅਰਦਾਸ ਬੇਨਤੀ ਹੈ ਆਵਿਦਾ ਭਾਣਾ ਸਤ ਹੈ ਹੁਕਮ ਅਟਲ ਹੈ ਜਿਹਾ ਚਿਰੀ ਲਿਖਿਆ ਤਿਹਾ ਹੁਕਮ ਕਮਾਏ ਕੱਲੇ ਆਵੇ ਨਾਨਕਾ ਸਾਡੇ ਦਰਮ ਕਰੋਂ ਸਾਹਿਬ ਭਾਈ ਬਲਦੇਵ ਚੰਦ ਜੀ ਲਾਲ ਜਿਤਨੀ ਸਵਾਸਾਂ ਦੀ ਪੂੰਜੀ ਬਖਸ਼ਿਸ਼ ਕੀਤੀ 82 ਸਾਲ ਦੀ ਜੀਵਨ ਯਾਤਰਾ ਪੂਰੀ ਕਰਕੇ ਆਪ ਦੇ ਹੁਕਮ ਅਨੁਸਾਰ ਅਕਾਲ ਚਲਣਾ ਕਰ ਗਏ ਪਰਿਵਾਰ ਵੱਲੋਂ ਬੱਚਿਆਂ ਵੱਲੋਂ ਸਾਗ ਸੰਬੰਧੀਆਂ ਵੱਲੋਂ ਉਹਨਾਂ ਦੇ ਪੰਜ ਪੁਰਸ਼ੀ ਦੇ ਅੰਤਮ ਸੰਸਕਾਰ ਅਗਨੀ ਭੇਟ ਕੀਤਾ ਗਿਆ ਉਪਰੰਤ ਭਾਣੇ ਨੂੰ ਮੰਨਦਿਆਂ ਪਰਿਵਾਰ ਵੱਲੋਂ ਉਹਨਾਂ ਦੀ ਆਤਮਕ ਸ਼ਾਂਤੀ ਵਾਸਤੇ ਆਪ ਦੇ ਜ਼ੂਰ ਦੀਵਾਨ ਸਜੇ ਦੀਵਾਨਾਂ ਵਿੱਚ ਆਪ ਦੀ ਇਲਾਹੀ ਬਣਦੇ ਹਰ ਜਸ ਕੀਰਤਨ ਹੋਏ ਨੇ ਸੇਵਾ ਕਰਦੇ ਹਾਂ ਹੋਈਆਂ ਫੁੱਲਾਂ ਬਖਸ਼ ਲੜੀਆਂ ਪੜ੍ਹੀ ਸੁਣੀ ਬਾਣੀ ਦਾ ਭਾਵ ਪਰਿਵਾਰ ਦੇ ਹਿਰਦਿਆਂ ਵਿੱਚ ਵਸਾਉਣਾ ਮਿਹਰ ਕਰਨੀ ਦਾਤਾ ਜੀ ਪਰਿਵਾਰ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ ਪਰਿਵਾਰ ਨੂੰ ਭਾਣਾ ਮੰਦਾ ਬਲ ਨਾਮ ਬਾਣੀ ਨਾਲ ਜੋੜਨਾ ਆਉਣ ਵਾਲੇ ਸਮੇਂ ਸੁੱਖ ਵਰਤਾਉਣਾ ਜੀਵਨ ਕਾਲ ਵਿੱਚ ਉਹਨਾਂ ਦੀ ਸੇਵਾ ਨਿਭਾਉਂਦਿਆਂ ਹੋਈਆਂ ਫੁੱਲਾਂ ਬਖਸ਼ ਲੈਣੀਆਂ ਕੀਤੀ ਸੇਵਾ ਆਪਣੇ ਦਰ 'ਤੇ ਪ੍ਰਵਾਨ ਕਰਨੀ ਅਤੇ ਵਿਛੜੀ ਜੀਵ ਆਤਮ ਨੂੰ ਆਪਣੇ ਚਰਨਾਂ ਵਿੱਚ ਆਪ ਬਖਸ਼ਿਸ਼ ਕਰਨਾ ਉਹਨਾਂ ਦੀ ਆਤਮ ਨੂੰ ਸ਼ਾਂਤੀ ਬਣੀ ਜਨਮ ਮਰਨ ਦੇ ਗੇੜ ਤੋਂ ਚੌੜਾਂ ਸੰਸਾਰ ਵਿਸਾਰ ਦੀ ਯਾਤਰਾ ਕਰਦਿਆਂ
ਪਰਿਵਾਰਾਂ ਨਾਲ ਸੰਬੰਧਿਤ ਹੁੰਦਿਆਂ ਇਸ ਆਤਮਾ ਕੋਲੋਂ ਹੋਈਆਂ ਪੁੱਲਾਂ ਬਖਸ਼ ਲਓ, ਸਦੀਵੀ ਤੌਰ 'ਤੇ ਆਪਣੇ ਚਰਨਾਂ ਵਿੱਚ ਨਿਵਾ ਬਖਸ਼ੋ। ਭਾਣੇ ਨੂੰ ਮੰਨਦਿਆਂ ਹੋਇਆਂ ਪਰਿਵਾਰ ਵੱਲੋਂ ਉਹਨਾਂ ਦੇ ਨਿਵੇਤ ਧਰਮ ਕਾਰਜਾਂ ਵਾਸਤੇ ਬੇਅੰਤ ਮਾਇਆ ਅਤੇ ਆਪ ਸੰਗਤਾਂ ਦੀ ਸੇਵਾ ਕੀਰਤਨ ਅਤੇ ਗੁਰੂ ਲੰਗਰ ਦੁਆਰਾ ਕੀਤੀ ਜਾ ਰਹੀ ਹੈ। ਆਪ ਹੀ ਨੂੰ ਸੁੰਦਰ ਪਛਾਕੇ ਭੇਟ ਕੀਤੇ ਨੇ ਦਾਤਾ ਜੀ, ਉਹ ਮਿਹਰ ਕਰਨੀ ਉਹਨਾਂ ਦੇ ਨਿਵੇਤ ਕੀਤੀ ਹੋਈ ਸਮੁੱਚੀ ਸੇਵਾ ਆਪਣੇ ਦਰ 'ਤੇ ਪ੍ਰਵਾਨ ਕਰਨੀ ਅਤੇ ਪਰਿਵਾਰ ਨੂੰ ਭਾਣਾ ਮੰਦਾ ਬਲ ਬਖਸ਼ਣਾ ਅਤੇ ਵਿਛੜੀ ਜੀਵਾਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾ ਬਖਸ਼ਿਸ਼ ਕਰਨਾ। ਉਹ ਜੋ ਮਾਈ ਭਾਈ ਗੁਰਮੁਖ ਪਿਆਰੇ ਆਪ ਦੇ ਚਰਨਾਂ 'ਚ ਤਿਲ ਫੁੱਲ ਭੇਟਾ ਕੀਰਤਨ ਭੇਟ ਮਾਇਆ ਲੈ ਕੇ ਹਾਜ਼ਰ ਹੋਏ ਨੇ, ਦੇਗਾਂ ਵਾਸਤੇ ਮਾਇਆ ਅਰਦਾਸ ਕਰਾਈ, ਸਭ ਦੀ ਕੀਤੀ ਹੋਈ ਸੇਵਾ ਆਪਣੇ ਦਰ 'ਤੇ ਪ੍ਰਵਾਨ ਕਰਨੀ, ਸਰਬੱਤ ਪਰਿਵਾਰਾਂ ਨੂੰ ਭਾਣਾ ਮੰਦਾ ਬਲ ਬਖਸ਼ਿਸ਼ ਕਰਨਾ, ਆਉਣ ਵਾਲੇ ਸਮੇਰ ਪ੍ਰਯਾਤ ਰੱਖੇ, ਪਰਿਵਾਰਾਂ ਵਿੱਚ ਸੁੱਖ ਵਰਤਾਉਣਾ। ਪਵਿੱਤਰ ਹਜ਼ੂਰੀ ਵਿੱਚ ਭਾਣੇ ਨੂੰ ਮੰਨਦਿਆਂ ਹੋਏ ਪਰਿਵਾਰ ਵੱਲੋਂ ਕੜਾਹ ਪ੍ਰਸ਼ਾਦ ਦੇਗ ਹਾਜ਼ਰਾ ਦਰ ਪ੍ਰਵਾਨ ਹੋਵੇ, ਪ੍ਰਵਾਨ ਦੇ ਸੰਦ ਵਰਤਾਉਣ ਦੀ ਆਗਿਆ ਬਖਸ਼ੋ, ਮਿਹਰ ਕਰੋ, ਪਵਿੱਤਰ ਹੁਕਮਨਾਮਾ ਬਖਸ਼ ਕੇ ਪਰਿਵਾਰ ਨੂੰ ਅਤੇ ਬੱਚਿਆਂ ਨੂੰ ਭਾਣਾ ਮੰਨ ਦਾ ਬਲ ਬਖਸ਼ੋ ਜੀ। ਸੁੱਖ ਹੋਵੇ, ਨਾਮ ਚਿੱਤ ਆਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ, ਸਭ ਸਿੱਖਣ ਕਾ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚ ਹੈ, ਰਾਜ ਕਰੇਗਾ ਖਾਲਸਾ, ਖੁਆਰ ਹੋਏ ਸਭ ਮਿਲੇਂਗੇ, ਖੁਆਰ ਹੋਏ ਸਭ ਮਿਲੇਂਗੇ, ਬਚੇ ਸ਼ਰਨ ਜੋ ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਵਾਹਿਗੁਰੂ ਸਾਹਿਬ ਜੀ। ਚੁੱਪ ਕਰਕੇ ਸਰ ਬੈਠੋ ਪਲੀਜ਼। ਗੋਇਲ ਆਇਆ ਗੋਇਲੀ, ਕਿਆ ਤੇ ਡੰਬਸਾਰ, ਮੋਲਤ ਪੁੰਨੇ ਚੱਲਣਾ ਤੂੰ ਸੰਭਲ ਕਰ ਬਾਰ। ਹਰ ਗੁਣ ਗਾਓ ਮਨ ਸਤਿਗੁਰ ਸੇਵ ਪਿਆਰ, ਕਿਆ ਥੋੜੀ ਬਾਤ ਗਮਾਨ ਕਿਸ ਗੱਲ ਦਾ ਤੂੰ ਮਾਨ ਕਰਦਾ। ਬਾਣੀ ਸਮਝਣ ਨਾਲ ਇਹਦੀ ਗੱਲ ਦਾ ਪਤਾ ਲੱਗਣਾ। ਵੈਸੇ ਮਾਲਕ ਨੇ ਇੱਕ ਚੀਜ਼ ਸਾਡੇ ਨਾਲ ਸਾਂਝੀ ਕੀਤੀ ਹੈ, ਪਰ ਦੁਖਾਨ ਸਾਡਾ ਇਹ ਕਿ ਆਪਾਂ ਕਦੀ ਇਹਨੂੰ ਪੜ੍ਹਨ ਦਾ ਯਤਨ ਨਹੀਂ ਕੀਤਾ। ਜਿਹੜੇ ਪੜ੍ਹਦੇ ਉਹਨਾਂ ਦੇ ਚਰਨਾਂ 'ਤੇ ਮੇਰੀ ਨਮਸਕਾਰ। ਔਰ ਕੋਸ਼ਿਸ਼ ਕਰਿਓ ਕਿ ਪੜ੍ਹ ਪੜ੍ਹ ਕੇ ਨਾ ਗੱਡੀ ਲੈਂਦੇ ਜੀ, ਪੜ੍ਹਨ ਤੋਂ ਬਾਅਦ ਨੂੰ ਵਿਚਾਰਨ ਦਾ ਯਤਨ ਕਰੀਏ ਕਿ ਬਾਦਸ਼ਾਹ ਕਹਿੰਦਾ ਕੀ ਹੈ। ਕਿਸੇ ਦੀ ਚਿੱਠੀ ਆਈ ਹੋਵੇ ਤਾਂ ਪੜ੍ਹ ਲਈਏ, ਤਾਂ ਪਰ ਸਮਝ ਕੁਝ ਵੀ ਨਾ ਪਏ ਲਿਖਿਆ ਕੀ ਆ। ਗੱਲ ਨਹੀਂ ਨਾ ਬਣਨੀ, ਗੱਲ ਤਾਂ ਉਦੋਂ ਬਣਨੀ ਜਦੋਂ ਸਮਝ ਪੈ ਗਈ ਕਿਹਾ ਕੀ ਆ। ਹੁਣ ਪਾਤਸ਼ਾਹ ਬੜੀ ਸੋਹਣੀ ਬਖਸ਼ਿਸ਼ ਕਰਦੇ ਨੇ, ਕਿਆ ਥੋੜੀ ਬਾਤ ਗੁਮਾਨ ਕਾਹਦਾ ਮਾਣ ਕਰਦਾ, ਤੇਰੀ ਜ਼ਿੰਦਗੀ ਪਤਾ ਕੀ ਹੈ। ਜੈਸੇ ਰਹਿਣ ਪਰੋਂ ਹੁਣੇ ਉੜਚਲ ਸੇ ਪ੍ਰਭਾਤ, ਜਿਵੇਂ ਕੋਈ ਪ੍ਰਾਹੁਣਾ ਆਉਂਦਾ ਨਾ ਤੇ ਕਿਵੇਂ ਕਰਨਾ, ਇੱਕ ਦਿਨ ਦੋ ਦਿਨ ਚਾਰ ਦਿਨ ਅਕਸਰ ਆਪਣੇ ਘਰ ਚਲ ਜਾਂਦਾ। ਸ਼ਾਮਾਂ ਨੂੰ ਕਦੀ ਦੇਖਿਓ ਦਰਖਤ ਦੇ ਉੱਤੇ ਨਾ, ਬਿਰਖੇ ਹੇਠ ਸਭ ਜੰਤ ਇਕੱਠੇ, ਇੱਕ ਤੱਤੇ ਇੱਕ ਬੋਲਣ ਮਿੱਠੇ। ਸ਼ਾਮ ਨੂੰ ਸਾਰੇ ਦਰਖਤਾਂ ਦੇ ਉਰੋਂ ਇੱਧਰ ਉੱਧਰੋਂ ਭੱਜ ਕੇ ਸਾਰੇ ਪੰਛੀ ਆ ਜਾਂਦੇ ਆ। ਹਰ ਕੋ ਆਪੋ ਆਪਣੀ ਬੋਲੀ ਬੋਲਦਾ, ਉਹਦੇ ਗੁਣ ਗਾਉਂਦਾ ਜੇ ਉਹ ਪਰਮਾਤਮਾ ਨੂੰ ਚੇਤੇ ਕਰਦਾ। ਆਪਾਂ ਤਾਂ ਰੌਲੇ ਗੱਪੇ 'ਚ ਹੀ ਰਹਿ ਜਾਂਦੇ ਹਾਂ, ਆਖੋ ਸਤਨਾਮ ਸੀ। ਆਪਾਂ ਤਾਂ ਦੁਨਿਆਵੀ ਗੱਲਾਂ ਹੀ ਇੱਥੇ ਆਉਂਦੇ ਗੁਰਦੁਆਰਿਆਂ 'ਤੇ ਵਿਕਦੇ ਟਰੱਕ ਆ, ਇੱਥੇ ਆਖੋ ਸਤਨਾਮ ਸੀ ਅਤੇ ਸੌਦੇ ਬਿਜ਼ਨਸ ਦੇ ਹੁੰਦੇ ਆ। ਪਾਤਸ਼ਾਹ ਕਹਿੰਦੇ ਗੁਰਮੁਖ ਪਿਆਰਿਆ, ਉਹ ਕਿਤਨਾ ਕਲੋਲਾਂ ਕਰਦੇ ਆ। ਦੋ ਮਿੰਟ ਭਾਅ ਜੀ ਦੋ ਮਿੰਟ ਬੈਠਿਓ, ਜ਼ਰੂਰ ਗੱਲਾਂ ਮਤ ਚੜ ਜਾਓ, ਬੈਠ ਜਾਓ। ਬਿਰਖੇ ਹੇਠ ਸਭ ਜੰਤ ਇਕੱਠੇ, ਇੱਕ ਤੱਤੇ ਇੱਕ ਬੋਲਣ ਮਿੱਠੇ। ਕੋਈ ਕਿਸੇ ਤਰ੍ਹਾਂ ਦੀ ਆਵਾਜ਼, ਕਾਂ ਦੀ ਆਵਾਜ਼ ਮਾੜੀ ਲੱਗਦੀ ਹੈ ਨਾ, ਅਤੇ ਕੋਇਲ ਦੀ ਬੜੀ ਸੋਹਣੀ ਲੱਗਦੀ ਹੈ, ਦੋਵੇਂ ਕਾਲੇ। ਇੱਕ ਤੱਤੇ ਇੱਕ ਬੋਲਣ ਮਿੱਠੇ, ਅਸਤੋ ਦੋਦ ਪਿਆ ਉੱਠ ਚੱਲੇ, ਜਿਉਂ ਜਿਉਂ ਸ਼ਾਮਾਂ ਲਾਰ ਲੰਘੇ ਸਵੇਰੇ ਸਾਰੇ ਚਲੇ ਗਏ। ਇਸੇ ਤਰ੍ਹਾਂ ਜੈਸੇ ਰਹਿਣ ਪ੍ਰਾਹੁਣੇ ਉੜ ਚੱਲ ਸੇ ਪ੍ਰਭਾਤ, ਕਿਆ ਤੂੰ ਰੱਤਾ ਗ੍ਰਿਸ ਸਫੁੱਲਾਂ ਕੀ ਬਗੈ, ਫੁੱਲ ਨੇ ਖਿੜੇ ਹੋਏ। ਮੇਰੀ ਮੇਰੀ ਕਿਆ ਕਰੀਏ, ਆ ਮੇਰਾ ਆ ਮੇਰਾ। ਅਤੇ ਹੁਣ ਪੁੱਛੀਏ ਬਲਦੇਵ ਚੰਦ ਜੀ, ਹੁਣ ਕਿਹੜਾ, ਉਹ ਤਾਂ ਮੇਰਾ ਤਾਂ ਸਰੀਰ ਵੀ ਨਾ ਰਿਹਾ। ਮੈਂ ਉੱਥੇ ਗੱਲ ਕੀਤੀ ਸੀ ਪਰ ਸਮਾਂ ਨਹੀਂ ਸੀ। ਆਵਤ ਸੰਗ ਨਾ ਜਾ ਸੰਗਾਤੀ, ਜਿਹੜਾ ਲੈ ਕੇ ਆਇਆ ਨਾ ਪੰਜ ਪੂਤਸੀ 'ਚ ਬੈਠ ਕੇ 82 ਸਾਲ ਪਹਿਲਾਂ, ਉਹ ਆਪਾਂ ਉਦਣ ਜਿੱਦਣ ਮੌਤ ਹੋਈ ਛੱਡ ਕੇ ਚਲੇ ਗਏ। ਆਖੋ ਸਤਨਾਮ, ਅਤੇ ਅਸੀਂ ਵੀ ਛੱਡ ਜਾਣਾ ਜੇ। ਸਤਿਗੁਰ ਬੜੀਆਂ ਬਖਸ਼ਿਸ਼ਾਂ ਕਰਦੇ ਨੇ, ਇਹਦੇ ਬਾਰੇ ਵੀ ਪ੍ਰਬੰਧ ਬਹੁਤ ਸੋਹਣਾ ਪਾਤਸ਼ਾਹ ਨੇ ਬਾਣੀ 'ਚ ਇੱਕ ਗੱਲ ਲਿਖੀ ਆ, ਬਾਅਦ 'ਚ ਤੁਹਾਡੇ ਨਾਲ ਸਾਂਝੀ ਕਰਾਂਗਾ ਕਿ ਇਸ ਸਰੀਰ ਬਾਰੇ ਅਸੀਂ ਕੀ ਕਰਦੇ ਹਾਂ। ਹੁਣ ਚੱਲ ਸੇ ਪ੍ਰਭਾਤ, ਕਿਆ ਤੂੰ ਰੱਤਾ ਗ੍ਰਿਸੋਂ ਸਫੁੱਲਾਂ ਕੀ ਬਗਾਤ, ਮੇਰੀ ਮੇਰੀ ਕਿਆ ਕਰੇ, ਜਿਨ ਦੀਆ ਸੋ ਪ੍ਰਭ ਲੋੜ, ਸਭ ਕੁਝ ਮੇਰਾ ਪਰ ਜਿਹਨੇ ਦਿੱਤਾ ਉਹਦਾ ਚੇਤਾ ਨਹੀਂ। ਜਬ ਕਿਛ ਪਾਵ ਤਬ ਗਰਭ ਗਰਤ ਹੈ, ਮਾਇਆ ਗਈ ਤਬ ਰੋਣ ਲੱਗਦਾ। ਜਦੋਂ ਮਿਲਦਾ ਕਹਿੰਦਾ ਮੇਰੇ ਵਰਗਾ ਸਿਆਣਾ ਕੋਈ ਨਹੀਂ, ਜਦੋਂ ਰੋਂਦਾ ਫਿਰ ਕਹਿੰਦਾ ਚਲੋ ਸੁਖਮਣੀ ਕਰਾ ਲਈਏ, ਆਖੋ ਸਤਨਾਮ ਅਰਦਾਸ ਹੀ ਕਰਾ ਲਈਏ ਜਾ ਕੇ, ਤੂੰ ਜੇ ਲਾਗੋ ਦੀ ਲੰਘ ਜਾਂਦਾ। ਪਾਤਸ਼ਾਹ ਕਰਦੇ ਖਵਾਸ਼ਾ ਕਹਿੰਦੇ ਨੇ ਗੁਰਮੁਖ ਪਿਆਰ, ਮੇਰੀ ਮੇਰੀ ਕਿਆ ਕਰੇ, ਜਿੰਦੀ ਆ ਸੁਪਰਾ ਲੋ, ਸਰ ਪਰੇ ਉੱਠੀ ਚੱਲਣਾ, ਛੱਡ ਜਾਸੀ ਲੱਖ ਕਰੋੜ, ਜੋ ਉਪਜੋ ਸੋ ਬਿੰਸ ਹੈ, ਪਰੋ ਆਜ ਕੇ ਕਾਲ, ਨਾਨਕ ਹਰ ਗੁਣ ਗਾਏ ਲੈ ਛਾੜ ਸਗਲ ਜੰਜਾਲ। ਵਾਹਿਗੁਰੂ ਸਾਹਿਬ ਜੀ 83 ਮਹਲਾ 5, ਔਖੀ ਘੜੀ ਨਾ ਦੇਖਣ ਦੇਈ, ਆਪਣਾ ਬਿਰਦ ਸੰਭਾਲੇ, ਹਾਥ ਦੇ ਰਾਖੇ ਆਪਣੇ ਕੋ ਸਾਸ ਸਾਸ ਪ੍ਰਤਪਾਲੇ। ਔਖੀ ਘੜੀ ਨਾ ਦੇਖਣ ਦੇਈ, ਆਪਣਾ ਬਿਰਦ ਸੰਭਾਲੇ, ਹਾਥ ਦੇ ਰਾਖੇ ਆਪਣੇ ਕੋ ਸਾਸ ਸਾਸ ਪ੍ਰਤਪਾਲੇ। ਪ੍ਰਭ ਸਿਉਂ ਲਾਗ ਰਿਹਾ ਮੇਰਾ ਚੀਤ,
ਆਦਿ ਅੰਤ ਪ੍ਰਭ ਸਦਾ ਸਹਾਈ ਤਨ ਹਮਾਰਾ ਮੀਤ ਰਹਾਉ। ਮਨ ਬਿਲਾਸ ਭਏ ਸਾਹਿਬ ਕੈ ਅਚਾਰੇ ਦੇ ਬਡਾਈ ਹੀ ਹਰ ਸਿਮਰ ਸਿਵੇ ਆਨੰਦ ਕਰ ਨਾਨਕ ਪ੍ਰਭ ਪੂਰਨ ਪੈ ਜਿਰ ਖਾਈ। ਮਨ ਬਿਲਾਸ ਭਏ ਸਾਹਿਬ ਕੈ ਅਚਾਰੇ ਦੇਹ ਬਡਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈ ਜਿਰ ਖਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੁਭਾਈ ਬਲਦੇਵ ਸਿੰਘ, ਬਲਦੇਵ ਚੰਦ ਜੀ ਲਾਲ, ਉਹਨਾਂ ਦੀ ਆਤਮਿਕ ਸ਼ਾਂਤੀ ਵਾਸਤੇ ਸਜੇ ਦੀਵਾਨਾਂ ਵਿੱਚ ਆਪ ਨੇ ਹਾਜ਼ਰੀਆਂ ਭਰੀਆਂ ਨੇ। ਕੀਰਤਨ ਭਾਈ ਸਾਹਿਬ ਦੇ ਜਥੇ ਨੇ ਆਪ ਜੀ ਨੂੰ ਸ਼ਰਮ ਕਰਾਇਆ ਉਪਰੰਤ ਅਰਦਾਸ ਪਵਿੱਤਰ ਹੁਕਮਨਾਮੇ ਸਰਗੁਣ ਨੇ ਬਖਸ਼ੇ ਜੋ ਆਪਾਂ ਸ਼ਰਧਾ ਨਾਲ ਸ਼ਰਮ ਕੀਤਾ। ਗੁਰੂ ਕਿਰਪਾ ਕਰੇ ਉਹਨਾਂ ਦੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾ ਬਖਸ਼ਣ ਅਤੇ ਪਰਿਵਾਰ ਨੂੰ ਅਤੇ ਬੱਚਿਆਂ ਨੂੰ ਭਾਣਾ ਮਨ ਦਾ ਬਲ ਬਖਸ਼ਣ। ਹੁਕਮਨਾਮਾ ਕੀ ਹੁੰਦਾ? ਹੁਕਮਨਾਮਾ ਹੁੰਦਾ ਸਾਡਾ ਹੋਮਵਰਕ। ਜਦੋਂ ਸਕੂਲੋਂ ਬੱਚੇ ਆਉਂਦੇ ਅਸੀਂ ਕੀ ਪੁੱਛਦੇ, ਪੁੱਤ ਕਿਵੇਂ ਸਕੂਲ ਰਿਹਾ, ਪੜ੍ਹਿਆ ਕਿੱਦਾਂ, ਅਤੇ ਫਿਰ ਕੀ ਪੁੱਛਦੇ, ਹੋਮਵਰਕ ਮਿਲਿਆ, ਹਾਂ ਮੰਮੀ ਡੈਡੀ ਮਿਲਿਆ, ਭਾਈ ਇੰਝ ਕਰ ਪੁੱਤ ਚਾਹ ਪਾਣੀ ਛੱਕ ਅਤੇ ਹੋਮਵਰਕ ਕਰ, ਕਹਿੰਦੇ ਨਾ। ਸ਼ਾਮ ਨੂੰ ਸੌਣ ਤੋਂ ਪਹਿਲਾਂ ਫਿਰ ਪੁੱਛਦੇ, ਬੱਚੇ ਹੋਮਵਰਕ ਕਰ ਲਿਆ ਜੀ? ਨਹੀਂ ਮੰਮੀ ਡੈਡੀ, ਨਹੀਂ ਕੀਤਾ ਤਾਂ ਦਿਨ ਸੌਣ ਨਹੀਂ ਦੇਣਾ ਪਹਿਲਾਂ ਕਰ, ਅਤੇ ਸਵੇਰੇ ਜਿਹੜਾ ਕੀਤਾ ਹੀ ਜਾ ਕੇ ਟੀਚਰ ਨੂੰ ਦਿਖਾਈ। ਵੈਸੇ ਤਾਂ ਆਪਾਂ ਬਹਿੰਦੇ ਨਹੀਂ, ਜੇ ਬੈਠ ਜਾਈਏ ਨਾ ਅਰਦਾਸ ਵਿੱਚ ਸ਼ਾਮਿਲ ਹੋਈਏ, ਅਤੇ ਜਿਹੜਾ ਹੁਕਮਨਾਮਾ ਹੁੰਦਾ ਸਾਡੇ ਲਈ ਹੋਮਵਰਕ ਹੁੰਦਾ। ਇਹ ਆਪਾਂ ਜ਼ਿੰਦਗੀ 'ਚ ਕਰਨਾ ਹੁੰਦਾ। ਜਿਵੇਂ ਅੱਜ ਆਪਾਂ ਵੇਖੋ ਮਹਾਰਾਜ ਦੀ ਕਿਰਪਾ ਨਾਲ ਸਾਨੂੰ ਮਹਿਸੂਸ ਦੁੱਖ ਹੋਇਆ ਸਾਨੂੰ, ਪਰ ਪਾਤਸ਼ਾਹ ਕੀ ਕਹਿੰਦੇ, ਔਖੀ ਘੜੀ ਨਾ ਦੇਖਣ ਦੇ ਹੀ, ਉਹ ਤਾਂ ਔਖਾ ਸਮਾਂ ਦੇਖਣ ਨਹੀਂ ਦਿੰਦਾ, ਕਿਉਂਕਿ ਉਹਦੇ ਹੁਕਮ 'ਚ ਹੈ, ਉਹਦੇ ਸਿਸਟਮ 'ਚ। ਆਪਾਂ ਉੱਥੇ ਵੀ ਗੱਲ ਕੀਤੀ ਸੀ, ਮੌਤ ਤਾਂ ਹੋਣੀ ਹੋਣੀ ਆ, ਉਮਰ ਦਾ ਕੋਈ ਤਗਾਜ਼ਾ ਨਹੀਂ, ਸਵਾਸ ਨੇ ਜਿੰਨੇ ਮਿਲੇ ਉਹ ਭੋ ਕੇ ਜਾਣਾ, ਫਿਰ ਵੀ ਤੁਸੀਂ ਭਾਗਾਂ ਵਾਲੇ ਜੇ 82 ਸਾਲ ਦੀ ਆ, ਅਤੇ ਆਪਾਂ ਇੱਥੇ ਵੇਖਦੇ ਹਾਂ ਜੇ ਬੱਚਾ ਜੰਮੇ ਨੂੰ 4 ਦਿਨ ਹੀ ਹੋ ਤਾਂ ਬਾਪ ਛੱਡ ਕੇ ਚੱਲ ਜਾਂਦਾ, ਆਖੋ ਸੱਤਾ ਨਾਮ ਸ੍ਰੀ। ਸੋ ਮਾਲਕ ਦੀ ਕਿਰਪਾ ਹੈ, ਪਾਤਸ਼ਾਹ ਕਹਿੰਦਾ ਉਹਦੇ ਔਖਾ ਸਮਾਂ ਦੇਖਣ ਦਾ ਕੋਈ ਹਾਥ ਦੇ ਆਪਣੇ ਉਸ ਹਾਥ ਦੇ ਰੱਖ, ਉਹ ਆਪਣੇ ਹੱਥ ਦੇ ਕੇ ਰੱਖਦਾ, ਉਹ ਸਾਨੂੰ ਸਦਾ ਔਖੀ ਘੜੀ ਦਾ ਦੇਖਣ ਦਾ ਹੀ ਆਪਣਾ ਬਿਸਮਾਲੇ ਹਾਥ ਦੇ ਰੱਖ ਕੇ ਕਰ ਆਪਣੇ ਸਾਹ ਸਾਹ, ਉਹ ਸਾਨੂੰ ਹੱਥ ਦੇ ਕੇ ਰੱਖਦਾ। ਇਸ ਕਰਕੇ ਗੁਰਮੁਖ ਪਿਆਰਿਓ, ਉਹਦੇ ਹੁਕਮ 'ਚ ਹੈ, ਉਹਦਾ ਹੁਕਮ ਅਸੀਂ ਮੰਨਣਾ, ਅਰਦਾਸ ਕਰਨੀ ਹੈ ਕਿ ਗੁਰੂ ਕਿਰਪਾ ਕਰੇ ਉਹਨਾਂ ਦੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾ ਬਖਸ਼ਣ ਅਤੇ ਸਾਨੂੰ ਸਾਰਿਆਂ ਨੂੰ ਭਾਣਾ ਮਨ ਦਾ ਬਲ ਬਖਸ਼ਣ। ਸੋ ਪਰਿਵਾਰ ਵੱਲੋਂ ਦਸਤਾਰ ਪਗੜੀ ਦੀ ਰਸਮ ਹੁੰਦੀ ਹੈ, ਉਹ ਇੱਕ ਜ਼ਿੰਮੇਵਾਰੀ ਹੁੰਦੀ ਹੈ, ਕਿਉਂਕਿ ਬੱਚਾ ਬਾਪ ਤੋਂ ਬਾਅਦ ਪਰਿਵਾਰ ਦਾ ਵੱਡਾ ਬੱਚਾ, ਉਹ ਜ਼ਿੰਮੇਵਾਰ ਹੁੰਦਾ। ਇਸ ਕਰਕੇ ਪਰਿਵਾਰ ਵੱਲੋਂ ਪਗੜੀ ਦੀ ਰਸਮ ਅਦਾ ਕਰਨੀ ਹੈ। ਮੈਂ ਭਾਈ ਕਾਕਾ ਰੇਸ਼ਮ ਲਾਲ ਜੀ ਨੂੰ ਕਹਾਂਗਾ ਕਿ ਉਹ ਆਪਣੀ ਪਗੜੀ ਸਵੀਕਾਰ ਕਰਨ। ਇਹ ਇੱਕ ਪਰਿਵਾਰ ਦਾ, ਇਹ ਸਾਡੇ ਕੱਪੜਾ ਨਾ 5-7-10 ਮੀਟਰ ਸਮਝਿਓ, ਇੱਕ ਜ਼ਿੰਮੇਵਾਰੀ ਹੈ ਜਿਹੜੀ ਬਾਪ ਦੇ ਥਾਂ ਸੰਭਾਲਣੀ ਹੈ। ਗੁਰੂ ਕਿਰਪਾ ਕਰੇ ਸਭ ਨੂੰ, ਮਾਤਾ ਤੁਹਾਡੇ ਇੱਥੇ ਨੇ, ਮਾਤਾ ਵਾਸਤੇ ਤੁਸੀਂ ਸਭ ਕੁਝ ਜੇ, ਅਤੇ ਕਿਵੇਂ ਕਰਨਾ, ਕਦੀ ਇਹ ਨਾ ਹੋਵੇ ਕਿ ਮਾਤਾ ਇਹ ਕਹੇ ਕਿ ਮੇਰੇ ਸਿਰ ਦਾ ਸਾਈਂ ਚਲੇ ਗਿਆ, ਨਹੀਂ ਇੱਕ ਸਾਈਂ ਗਿਆ ਨਾ ਅਤੇ ਦੋ ਪਰਿਵਾਰ ਦੇ ਬੱਚੇ ਕੋਲ ਛੱਡ ਕੇ ਗਿਆ ਕਿ ਮਾਂ ਤੇਰੇ ਵਾਸਤੇ ਹੀ, ਅੱਗੇ ਵਾਸਤੇ। ਕੋਈ ਇਹ ਨਾ ਸਮਝਿਆ ਕਰੋ ਵੀ ਇੱਕ ਗਿਆ ਅਤੇ ਮਗਰ 4 ਬੱਚੇ ਛੱਡ ਕੇ ਜਾਂਦਾ, ਵੀ ਆਹ ਤੁਹਾਡੀ ਸੰਭਾਲ ਲਈ ਆ। ਇਸ ਕਰਕੇ ਆਪਾਂ ਇਹਨਾਂ ਚੀਜ਼ਾਂ ਨੂੰ ਸਮਝਣਾ। ਗੁਰੂ ਕਿਰਪਾ ਕਰੇ ਤੁਹਾਨੂੰ ਭਾਣਾ ਮੰਨਦਾ ਬਲ ਬਣ। ਪਗੜੀ ਦੀ ਰਸਮ ਤੁਸੀਂ ਅਦਾ ਕਰ ਸਕਦੇ, ਦੇ ਦਿਓ ਪਗੜੀ ਬੱਚੇ ਨੂੰ। ਉਸ ਤੋਂ ਬਾਅਦ ਲੰਗਰ ਤਿਆਰ ਹੈ, ਸਭ ਨੇ ਛੱਕ ਕੇ ਜਾਣਾ। ਅਖੀਰ ਦੇ ਵਿੱਚ ਦਾਸ ਸਾਹਿਬ ਸਭ ਪਰਿਵਾਰ ਦੇ ਨਾਲ ਬਹੁਤ ਬਹੁਤ ਹਮਦਰਦੀ ਅਤੇ ਦੁੱਖ ਪ੍ਰਗਟ ਕਰਦਾ ਅਰਦਾਸ ਕਰਦਾ ਕਿ ਸੰਮਤ ਸਾਹ ਲਿਖਿਆ ਮਿਲ ਕਰ ਪਾਵੋ ਤੇਲ, ਦੇਹੋ ਸੱਜਣ ਸਿਸੜੀਆਂ ਜੋ ਹੋਏ ਸਾਹਿਬ ਸਿਉ ਮਿਲ। ਸਤਿਗੁਰਾਂ ਦੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਵਾ ਬਖਸ਼ਣ, ਸਾਨੂੰ ਸਾਰਿਆਂ ਨੂੰ ਭਾਣਾ ਮੰਨ ਦਾ ਬਲ ਬਖਸ਼ਣ। ਸੋ ਪਗੜੀ ਤੁਸੀਂ ਦੇ ਦਿਓ ਬੱਚੇ ਨੂੰ, ਉਹਦੇ ਸਿਰ 'ਤੇ ਰੱਖ ਦਿਓ, ਰੱਖੋ ਫਿਰ ਨਹੀਂ ਆਪਾਂ ਪਾੜ ਮੈਂ ਲੱਗਾ ਕਰਨ।

Vaheguru. ਸਿਰ ਤੇ ਰੱਖ ਦਿਓ, ਕੱਢ ਕੇ ਰੱਖੋ ਬੇਟਾ। ਸੋ ਪਰਿਵਾਰ ਵੱਲੋਂ ਸਭ ਦਾ ਧੰਨਵਾਦ ਜਿਨ੍ਹਾਂ ਨੇ ਅੰਤ ਅਰਦਾਸ ਸ਼ਾਮ ਗੁਲੇ ਅਰਦਾਸ ਕੀਤੀ। ਗੁਰੂ ਕਿਰਪਾ ਕਰੇ ਸਭ ਨੂੰ ਪਾਣ ਮਨ ਦਾ ਬਲ ਬਖਸ਼ਣ। ਸਿਰ ਤੇ ਰੱਖ ਦਿਓ। ਵਾਹਿਗੁਰੂ। ਬਸ ਏਦਾਂ ਹੀ ਹੁੰਦਾ, ਸਿੱਧੀ ਰੱਖ ਦਿਓ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਜੀ। ਸੋ ਸ਼ਾਮਾਂ ਦੇ ਦੀਵਾਨ ਦੀ ਆਰੰਭਤਾ ਹੈ। ਆਪ ਸਭ ਲੰਗਰ ਛਕੋ, ਜਿਹਨੇ ਬੈਠਣਾ ਉਹ ਬੈਠ ਸਕਦੇ ਜੇ। ਰਹਿਰ ਸਾਹਿਬ ਦੇ ਪਾਠ ਜਿਹੜੇ ਆ ਉਹ ਆਰੰਭ ਹੋ ਰਹੇ ਨੇ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਸੋਦਰਾ ਗਾਸਾ ਮਹੱਲਾ ਪਹਿਲਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸੋਦਾਰ ਤੇਰਾ ਕਿਹਾ ਸੋ ਕਰ ਕਿਹਾ ਜਿਤ ਬਹਿ ਸਭ ਸੰਭਾਲੇ। ਵਾਜੇ ਤੇਰੇ ਨਾਦ ਨੇਕ ਸੰਖਾ, ਕੇਤੇ ਤੇਰੇ ਵਾਮਣ ਹਾਰੇ, ਕੇਤੇ ਤੇਰੇ ਰਾਹ ਭਰੀ ਸੋ ਕਹੀ ਹੈ, ਕੇਤੇ ਤੇਰੇ ਗਾਵਣ ਹਾਰੇ। ਗਾਵਣ ਤੁਨੋ ਪੌਣ ਪਣੀ ਬਸੰਤਰ, ਗਾਵੇ ਰਾਜਾ ਧਰਮ ਦੁਆਰੇ, ਗਾਵਣ ਤੁਨੋ ਚੇਤ ਗੁਪਤ ਲਿਖ ਜਾਣਨ, ਲੇਲੇ ਧਰਮ ਵਿਚਾਰੇ। ਗਾਵਣ ਤੁਨੋ ਈਸਰ ਬਰਮਾ ਦੇਵੀ, ਸੋਨ ਤੇਰੇ ਸਾਸ ਵਾਰੇ, ਗਾਵਣ ਤੁਨੋ ਇੰਦਰਾਸਣ ਬੈਠੇ ਦੇਵਤੇ ਆਂਦਰ ਨਾਲੇ, ਗਾਵਣ ਤੁਨੋ ਸੇ ਸਮਾਧੀ ਅੰਦਰ, ਗਾਵਣ ਤੁਨੋ ਸਾਧ ਵਿਚਾਰੇ, ਗਾਵਣ ਤੁਨੋ ਜਤੀ ਸਤੀ ਸੰਤੋਖੀ, ਗਾਵਣ ਤੁਨੋ ਵੀਰ ਕਰਾਰੇ, ਗਾਵਣ ਤੁਨੋ ਪੰਡਤ ਪਣ ਰੱਖੀ ਸੁਰ, ਜੋ ਜੋ ਵੇਦਾਂ ਨਾਲੇ, ਗਾਵਣ ਤੁਨੋ ਮੋਣੀਆਂ ਮਨ ਮੋਹਣ ਸੁਰਗਮਾਸ਼ ਪਿਆਲੇ, ਗਾਵਣ ਤੁਨੋ ਰਤਨੋ ਪਾਏ ਤੇਰੇ ਅਰਸਾ ਤੀਰ ਨਾਲੇ, ਗਾਵਣ ਤੁਨੋ ਜੋਤ ਮਹੰਬਲ ਸੂਰਾ, ਗਾਵਣ ਤੁਨੋ ਖਾਣੀ ਚਾਰੇ, ਗਾਵਣ ਤੁਨੋ ਖਾਣ ਮੰਡ ਬ੍ਰਹਮੰਡਾ, ਕਰ ਕਰ ਰੱਖੇ ਤੇਰੇ ਤਾਰੇ, ਸੇਈ ਤੁਨੋ ਗਾਵਣ ਜੋ ਤੁਧ ਪਾਵਣ, ਰਤੇ ਤੇਰੇ ਭਗਤ ਰਸਾਲੇ। ਹੋਰ ਕਿਤੇ ਤੁਨੋ ਗਾਵਣ ਸੇ ਮੈਂ ਚਿਤ ਨਾਵਣ, ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸੱਚ, ਸਾਹਿਬ ਸਾਚਾ ਸਾਚੀ ਨਾਈ, ਹੈ ਬੀ ਹੋ ਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ, ਰੰਗੇ ਰੰਗੇ ਭਾਤੀ ਕਰ ਕਰ, ਜਿਨਸੀ ਮਾਇਆ ਜਿਨ ਪਾਈ, ਕਰ ਕਰ ਦੇਖੇ ਕੀਤਾ ਆਪਣਾ, ਜਿੱਥੇ ਦੀ ਵੜਿਆਈ, ਜੋ ਤੇ ਪਾਵੇ ਸੋਈ ਕਰਸੀ, ਫਿਰ ਨਕਰਣਾ ਜਾਈ, ਸੋ ਪਾਤਸ਼ਾਹ ਸਾ ਪਾਤ ਸਾਹਿਬ, ਨਾਨਕ ਰਹਿਣ ਜਾਈ ਆਸਾ ਮਹਲਾ ਪਹਿਲਾ। ਸੁਣ ਵੱਡਾ ਆਖੇ ਸਭ ਕੋਏ, ਕੇਵਲ ਵੱਡਾ ਡੀਠਾ ਹੋਏ, ਕੀਮਤ ਪਾਏ ਨਾ ਕਿਹਾ ਜਾਏ, ਕਹਿਣ ਵਾਲੇ ਤੇਰੇ ਸਮਾਏ। ਵੱਡੇ ਮੇਰੇ ਸਾਹਿਬਾ ਗੈਰ ਗੰਭੀਰਾ, ਗੁਣ ਗੀਰਾ ਕੋਈ ਨਾ ਜਾਣੇ ਤੇ